ਜਿਉਂ ਸਾਹਿਬ ਨਾਲ ਨਹਾਰੀਏ ਤੇ ਵੇਹਾਂ ਪਾਸਾ ਢਾਲੀਏ ਪਿਛਲਾਹੀ ਉੱਪਰ ਘਾਲੀਏ।

0: ਗਿਆਨ ਨਾਨਕ ਜਿਸਨੋ ਲੱਗਾ ਤਿਸ ਮਿਲੈ ਲੱਗਾ ਸੋ ਪ੍ਰਵਾਨ ਮਹੱਲਾ ਦੂਜਾ
1: ਜੋ ਜੀ ਹੋਏ ਸੋ ਗੁਏ ਮੌਕਾ ਕਹਿਆ ਵਾ ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ ਇਉਂ ਨਿਆ ਮਹੱਲਾ ਦੂਜਾ ਨਾਲਿਆਂ ਨੇ ਦੋਸਤੀ ਕਦੇ ਨਾ ਆਵੇ ਰਾਤ ਜੇ ਹਾ ਜਾਣੇ ਤੇ ਹੋ ਵਰਤੇ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ ਕੂੜ ਕਮਾਣੇ ਕੂੜੋਂ ਹੋਵੇ ਨਾਨਕ ਸਿਫਤ ਵਿਗਾਸ ਮਹੱਲਾ ਦੂਜਾ ਨਾਲਿਆਂ ਨੇ ਦੋਸਤੀ ਵਾ ਡਾਰੂ ਸਿਓ ਨੇ ਹੋ ਪਾਣੀ ਅੰਦਰ ਲੀਕ ਜਿਉਂ ਤਿਸਦਾ ਥਾਉ ਨਾ ਥਿਓ ਮਹੱਲਾ ਦੂਜਾ ਹੋਏ ਆਣਾ ਕਰੇ ਕੰਮ ਨ ਸਕੇ ਰਾਸ ਜੇ ਕਦ ਚੰਗੀ ਕਰੇ ਦੂਜੀ ਪੀਵੇ ਰਾਸ ਔੜੀ ਚੱਕ

0: ਜਿਸ ਕੋਲ ਸਬਰ ਹੈ ਉਹ ਜੋ ਕੁਝ ਚਾਹੁੰਦਾ ਹੈ ਪ੍ਰਾਪਤ ਕਰ ਸਕਦਾ ਹੈ।
1: ਇਹ ਸੀ ਅੱਜ ਦਾ ਗਿਆਨ ਅੰਮ੍ਰਿਤ। ਲੋ ਹੁਣ ਸਰਵਣ ਕਰੋ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

ਜ਼ਿੰਦਗੀ ਉਸ ਪਰਮਾਤਮਾ ਦਾ ਦਿੱਤਾ ਹੋਇਆ ਇੱਕ ਖੂਬਸੂਰਤ ਤੋਹਫ਼ਾ ਹੈ। ਸੋ ਇਸ ਨੂੰ ਹਾਸਿਆਂ ਦੇ ਨਾਲ ਖੁਸ਼ ਹੋ ਕੇ ਜੀਓ। ਹਰ ਦਿਨ ਇੱਕ ਨਵਾਂ ਮੌਕਾ ਹੁੰਦਾ ਹੈ ਕੁਝ ਵਧੀਆ ਕਰਨ ਦਾ ਅਤੇ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਨ ਦਾ ਕਿ ਸਾਨੂੰ ਇੱਕ ਹੋਰ ਸਵੇਰ ਦੇਖਣ ਦਾ ਮੌਕਾ ਮਿਲਿਆ ਹੈ। ਸੋ ਉਸ ਦੇ ਲਈ ਹਰ ਵੇਲੇ ਪਰਮਾਤਮਾ ਦਾ ਸ਼ੁਕਰਾਨਾ ਕਰੋ।

ਕਿਸੇ ਲਈ ਉਹ ਨਿਗਰਾਨ ਹੈ, ਕਿਸੇ ਲਈ ਉਹ ਨਿਗਬਾਨ ਹੈ। ਕਿਸੇ ਨੂੰ ਡਰ ਹੈ, ਉਹ ਵੇਖ ਰਿਹਾ। ਕਿਸੇ ਨੂੰ ਸਕੂਨ ਹੈ, ਉਹ ਨਾਲ ਖੜ੍ਹਾ ਹੈ। ਕਿਸੇ ਨੂੰ ਆਪਣੇ ਕਰਮਾਂ ਦਾ ਖੌਫ ਹੈ, ਕਿਸੇ ਨੂੰ ਉਸ ਦੀ ਰਹਿਮਤ 'ਤੇ ਭਰੋਸਾ ਹੈ।

ਪਰਮਾਤਮਾ ਸਾਡੇ ਆਸ ਪਾਸ ਹੈ, ਬਸ ਲੋੜ ਹੁੰਦੀ ਹੈ ਸਾਨੂੰ ਆਪਣੇ ਮਨ ਦੇ ਵਿੱਚ ਉਸ ਦੇ ਨਾਮ ਦੀ ਜੋਤ ਜਗਾਉਣ ਦੀ ਅਤੇ ਉਸ ਨੂੰ ਆਪਣੇ ਮਨ ਦੀਆਂ ਅੱਖਾਂ ਦੇ ਨਾਲ ਦੇਖਣ ਦੀ, ਕਿਉਂਕਿ ਪਰਮਾਤਮਾ ਤਾਂ ਸ੍ਰਿਸ਼ਟੀ ਦੇ ਕੰਨ ਕੰਨ ਦੇ ਵਿੱਚ ਵਾਸ ਕਰਦਾ ਹੈ।

ਦੀਪਕ ਚਾਹੇ ਮਿੱਟੀ ਦਾ ਹੋਵੇ ਜਾਂ ਸੋਨੇ ਦਾ, ਮਹੱਤਵ ਇਸ ਗੱਲ ਦਾ ਹੈ ਕਿ ਉਹ ਹਨੇਰੇ ਦੇ ਵਿੱਚ ਪ੍ਰਕਾਸ਼ ਕਿੰਨਾ ਦਿੰਦਾ ਹੈ। ਠੀਕ ਉਸੇ ਤਰ੍ਹਾਂ ਮਨੁੱਖ ਦਾ ਮਹੱਤਵ ਉਸ ਦੇ ਕੁੱਲ ਧਨ ਜਾਂ ਰੂਪ ਦੇ ਨਾਲ ਨਹੀਂ, ਬਲਕਿ ਉਸ ਦੇ ਚਰਿੱਤਰ, ਕਰਮ ਅਤੇ ਪਰਮਾਤਮਾ ਦੇ ਪ੍ਰਤੀ ਉਸ ਦੇ ਸ਼ੁੱਧ ਵਿਚਾਰਾਂ ਦੇ ਨਾਲ ਹੁੰਦਾ ਹੈ।

0: ਹੁਣ ਤੁਸੀਂ ਸਰਵਣ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਖੇਤੀਬਾੜੀ ਪ੍ਰੋਗਰਾਮ।
1: ਖੇਤੀਬਾੜੀ

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਤਕੜਾ ਤਕੜਾ ਹਾਲ ਚਾਲ, ਸ਼ੁਕਰ ਮਾਲਕ ਦਾ। ਦੇਖੋ ਸੰਧੂ ਸਾਹਿਬ, ਗੱਲ ਹੈ ਕਿ ਜਿੱਦਾਂ ਆਪਾਂ ਬਹੁਤ ਵਾਰੀ ਇਹ ਜ਼ਿਕਰ ਕਰਦੇ ਹੁੰਦੇ ਹਾਂ ਕਿ ਜਿਹੜਾ ਆ ਖੇਤੀਬਾੜੀ ਦਾ ਸਮਾਂ ਹੈ, ਇਸ ਸਮੇਂ ਦੇ ਵਿੱਚ ਨਿਰੋਲ ਫਸਲੀ ਖੇਤੀਬਾੜੀ ਜਿਹੜੀ ਹੈ ਉਹਨੇ ਸਾਨੂੰ ਪਾਰ ਨਹੀਂ ਲਾਉਣਾ। ਸੋ ਇਸ ਕਰਕੇ ਸਾਨੂੰ ਜਿਹੜੇ ਉਹਦੇ ਨਾਲ ਰਲਗੱਡ ਕਿੱਤੇ ਧੰਦੇ ਕੰਮ ਕਾਰ, ਉਹਨਾਂ ਨਾਲ ਆਪਣੇ ਆਪ ਨੂੰ ਕਿਤੇ ਨਾ ਕਿਤੇ ਜੋੜਨਾ ਪਊਗਾ।
1: ਪੱਕੀ ਗੱਲ ਆ ਜੀ। ਦੇਖੋ ਹੁਣ ਜਿਹੜੇ ਖਰਚੇ ਦਾ ਰੋਜ਼ ਰੋਜ਼ ਹੀ ਹੁੰਦਾ, ਇਸ ਕਰਕੇ ਰੋਜ਼ ਆਮਦਨ ਦਾ ਜਿਹੜਾ ਕੋਈ ਨਾ ਕੋਈ ਨਾ ਸਾਧਨ ਹੋਣਾ ਚਾਹੀਦਾ।
0: ਹਾਂ ਬਿਲਕੁਲ ਬਿਲਕੁਲ,
1: ਤਾਂ ਕਿ ਜਿਹੜੇ ਆਪਾਂ ਖਰਚੇ ਆ ਨਾ ਉਹ ਪੂਰੇ ਹੁੰਦੇ ਰਹਿਣ।
0: ਬਿਲਕੁਲ,
1: ਜਿਹੜੀ ਹੁਣ ਫਸਲ ਤਾਂ ਸਾਲ ਛਮਾਈ ਜਾ ਕੇ ਆਉਣੀ ਹੈ ਅਤੇ ਉਸ ਸਮੇਂ ਤੱਕ ਆਪਾਂ ਇੰਤਜ਼ਾਰ ਨਹੀਂ ਕਰ ਸਕਦੇ। ਅਤੇ ਇਹ ਦੇਖੋ, ਨਾਲੇ ਦੇਖੋ ਰੁੜੀਆ ਰਾਮ ਜੀ, ਕਿ ਆਪਾਂ ਜਦੋਂ ਫਸਲ ਬੀਜ ਲੈਂਦੇ ਹਾਂ ਕਾਫੀ ਸਮਾਂ ਵੀ ਹੁੰਦਾ, ਆਪਾਂ ਵਿਹਲੇ ਹੁੰਦੇ ਹਾਂ, ਅਤੇ ਉਹ ਸਮੇਂ ਦਾ ਇਸਤੇਮਾਲ ਇਹਨਾਂ ਧੰਦਿਆਂ 'ਚ ਕੀਤਾ ਜਾ ਸਕਦਾ ਬੜੇ ਵਧੀਆ ਤਰੀਕੇ ਨਾਲ।
0: ਸਹੀ ਗੱਲ ਹੈ। ਦੇਖੋ ਇਹੀ ਹੈ ਕਿ ਸਮਾਂ ਜਿਹੜਾ ਹੈ, ਸਮੇਂ ਨੂੰ ਫੜਨ ਦੀ ਲੋੜ ਹੈ। ਜਦੋਂ ਅਸੀਂ ਸਮੇਂ ਦੇ ਲਿਹਾਜ਼ ਨਾਲ ਆਪਣੀ ਜਿਹੜੀ ਵਿਉਂਤਬੰਦੀ ਜਾਂ ਆਪਣੇ ਕੰਮਾਂ ਕਾਰਾਂ ਦੇ ਵਿੱਚ ਤਬਦੀਲੀ ਲੈ ਆਉਂਦੇ ਹਾਂ, ਤਾਂ ਫਿਰ ਅਸੀਂ

0: ਇਹਦੇ ਹਾਣੀ ਹੋ ਕੇ ਚੱਲਦੇ ਹਾਂ। ਜੇ ਅਸੀਂ ਸਮੇਂ ਦੀ ਨਬਜ਼ ਨੂੰ ਫੜਦੇ ਨਹੀਂ, ਜੋ ਸਮਾਂ ਸਾਨੂੰ ਸੰਕੇਤ ਦਿੰਦਾ ਉਸ ਲਿਹਾਜ਼ ਨਾਲ ਅਸੀਂ ਚੱਲਦੇ ਨਹੀਂ, ਫਿਰ ਅਸੀਂ ਸੰਧੂ ਸਾਹਿਬ ਸਮੇਂ ਤੋਂ ਪਛੜ ਜਾਂਦੇ ਹਾਂ।
1: ਹੁਣ ਦੇਖੋ ਨਾ, ਆਪਣਾ ਹੁਣ ਕਈ ਲੋਕ ਬੜੇ ਵਧੀਆ ਤਰੀਕੇ ਨਾਲ ਵਿਉਂਤਬੰਦੀ ਕਰਦੇ ਆ ਵੀ ਅਸੀਂ ਕਿੰਨੇ ਪਸ਼ੂ ਰੱਖੇ ਆ, ਕਿੰਨੇ ਪੱਠੇ ਦੀ ਲੋੜ ਪਏਗੀ, ਕਦੋਂ ਲੋੜ ਪਏਗੀ, ਤਾਂ ਕਿ ਕੋਈ ਘਾਟ ਨਾ ਆਵੇ ਜੀ। ਕਿਉਂਕਿ ਸਾਲ ਦੇ ਵਿੱਚ ਦੇਖੋ ਰੋੜੀਆ ਰਾਮ ਜੀ, ਦੋ ਸਮੇਂ ਇਹੋ ਜਿਹੇ ਹੁੰਦੇ ਜਦੋਂ ਹਰੇ ਚਾਰੇ ਦੀ ਬੜੀ ਘਾਟ ਆਉਂਦੀ
0: ਆਉਂਦੀ ਹੈ ਜੀ, ਬਿਲਕੁਲ।
1: ਅਤੇ ਉਹਦੇ ਲਈ ਸਾਨੂੰ ਜਿਹੜੀ ਆਪਾਂ ਕਿੰਨੇ ਪਲੈਨਿੰਗ ਵਿਉਂਤਬੰਦੀ
0: ਬਿਲਕੁਲ
1: ਉਹ ਕਰਕੇ ਰੱਖਣੀ ਪੈਂਦੀ ਆ।
0: ਉਦੋਂ ਨਾਲੇ ਤੁਸੀਂ ਕਦੇ ਗੁਆਂਢੀ ਦੇ ਵੀ ਮੰਗਣ ਜਾਓ, ਤੁਹਾਨੂੰ ਕਦੇ ਨੀਰੀ ਵਾਲਾ ਟੋਕਰਾ ਵੀ ਨਹੀਂ ਦਿੰਦਾ ਉਹ ਮੰਗਿਆ ਤੂੜੀ ਦਾ,
1: ਨਹੀਂ ਮਿਲਦਾ।
0: ਸੋ ਇਸ ਕਰਕੇ ਕਿਉਂਕਿ ਉਹ ਵੀ ਵਿਚਾਰਾ ਉਸੇ ਸਮੇਂ 'ਚੋਂ ਜਾ ਰਿਹਾ ਹੁੰਦਾ ਹੈ। ਬਿਲਕੁਲ ਤੁਹਾਡੀ ਗੱਲ ਸਹੀ ਹੈ। ਦੇਖੋ ਇਹਨਾਂ ਚੀਜ਼ਾਂ ਦੇ ਵਿੱਚ ਵੀ ਜਿਹੜੀ ਵਿਉਂਤਬੰਦੀ ਨਾ, ਜਿਹਦੇ ਹਰੇ ਚਾਰਿਆਂ ਦੀ ਆਪਾਂ ਵਿਉਂਤਬੰਦੀ ਕਰਦੇ ਹਾਂ, ਹਾੜੀ ਸਾਉਣੀ ਸਾਉਣੀ ਹਾੜੀ, ਸੋ ਇਸ ਕਰਕੇ ਅਗੇਤਾ ਕੁਛ ਸਮੇਂ 'ਚ ਲੈ ਜਾਓ, ਕੁਛ ਪਛੇਤਾ ਲੈ ਜਾਓ। ਜਿੱਦਾਂ ਆਪਾਂ ਸਬਜ਼ੀਆਂ ਦੇ ਵਿੱਚ ਕਹਿੰਦੇ ਹਾਂ ਵੀ ਭਾਈ ਕੁਛ ਅਗੇਤੀ ਕਰ ਲਓ, ਕੁਛ ਸਮੇਂ 'ਚ ਕਰ ਲਓ, ਕੁਛ ਪਛੇਤੀ ਕਰ ਲਓ, ਤਾਂ ਕਿ ਗਲਾਟਰ ਦੇ ਸਮੇਂ ਦੇ ਵਿੱਚ ਜਦੋਂ ਰੇਟ ਤੁਹਾਡੇ ਥੱਲੇ ਆ ਜਾਂਦੇ ਨੇ ਉਦੋਂ ਤੁਹਾਨੂੰ ਪੈਸੇ ਚੰਗੇ ਮਿਲ ਜਾਣ। ਸੋ ਇਸ ਕਰਕੇ ਹਰੇ ਚਾਰੇ ਦੇ ਵਿੱਚ ਵੀ ਇਹੀ ਹੈ ਕਿ ਜਦੋਂ ਅਗੇਤਾ ਆ ਜਾਂਦਾ ਹੈ, ਸਮੇਂ 'ਤੇ ਆ ਜਾਂਦਾ ਹੈ, ਜਦੋਂ ਹੁਣ ਇੱਕੋ ਲਾਉ ਆ ਗਿਆ ਉਹ ਸਾਡਾ ਹਰਾ ਚਾਰਾ ਖਰਾਬ ਹੋਣ ਤੋਂ ਇਲਾਵਾ ਤਾਂ ਕੁਛ ਹੋਣਾ ਨਹੀਂ।
1: ਹਾਂ, ਇਹ ਤਾਂ ਬਾਕੀ ਗੱਲ ਹੈ। ਦੇਖੋ ਹਰਾ ਚਾਰੇ ਵਿੱਚ ਨਾ ਜਦੋਂ ਪੂਰੇ ਤੱਤ ਹੋਣ,
0: ਹਾਂ,
1: ਕਟਾਈ ਦੀ ਅਵਸਥਾ,
0: ਬਿਲਕੁਲ
1: ਇਹ ਬੜੀ ਮਹੱਤਵਪੂਰਨ ਹੈ ਰੋਜੇ ਰਾਮ ਜੀ, ਕਿ ਜਦੋਂ ਆਪਾਂ ਕੱਟ ਕੇ ਪਸ਼ੂ ਨੂੰ ਪਾਈਏ ਖੁਰਾਕੀ ਤੱਤਾਂ ਨਾਲ ਭਰਪੂਰ ਹੋਵੇ, ਅਤੇ ਹਰੇਕ ਚਾਰੇ ਦੇ ਮੁਤਾਬਕ ਵੱਖਰੇ ਵੱਖਰਾ ਹੁੰਦਾ ਆ। ਹੁਣ ਆਪਾਂ ਜੇ ਹਰਾ ਚਾਰਾ ਇਕੱਠਾ ਹੀ ਬੀਜ ਦਾਂਗੇ ਤਾਂ ਇਕੱਠਾ ਹੀ
0: ਪੱਕ ਜੂਗਾ ਜੀ,
1: ਹਾਂਜੀ
0: ਪੱਕ ਜੂਗਾ, ਫਿਰ ਪਸ਼ੂਆਂ ਨੂੰ ਖਾਣਾ,
1: ਅਤੇ ਕਈ ਵਾਰ ਉਹ ਜਦੋਂ ਕੱਟਦੇ ਕੱਟਦੇ ਹੋਰ ਪੱਕ ਜੂਗਾ ਅਤੇ ਪਸ਼ੂ ਨੂੰ ਖਾਣਾ ਹੀ ਨਹੀਂ ਜਾਂਦਾ। ਇਸ ਕਰਕੇ ਆਪਾਂ ਕਹਿੰਦੇ ਹਾਂ ਕਿ ਰਕਬਾ ਵੰਡ ਕੇ ਥੋੜ੍ਹਾ ਥੋੜ੍ਹਾ ਵਕਫੇ ਨਾਲ ਬੀਜੀਏ
0: ਬੀਜੀਏ। ਅਤੇ ਦੂਸਰਾ ਜਿਹੜਾ ਤੁਸੀਂ ਜ਼ਿਕਰ ਕੀਤਾ ਸੀ ਕਿ ਜਦੋਂ ਸਾਡੇ ਕੋਲ ਸਮਾਂ ਇੱਦਾਂ ਦਾ ਆ ਜਾਂਦਾ ਹੈ ਕਿ ਜਦੋਂ ਸਾਡੇ ਕੋਲ ਪੱਠਾ ਹਰਾ ਪੱਠਾ ਨਹੀਂ ਵੀ ਹੁੰਦਾ, ਉਹਨਾਂ ਦਿਨਾਂ ਦੇ ਵਿੱਚ ਮਹਾਰਾ ਨੇ ਖੋਜਾਂ ਕਰਕੇ ਸਾਇਲੇਜ ਤਿਆਰ ਕਰਨ ਦੀ ਵਿਧੀ ਸਾਡੇ ਕੋਲ ਹੈਗੀ ਹੈ, ਇਹ ਅਸੀਂ ਤਿਆਰ ਕਰਦੇ ਹਾਂ ਅਤੇ ਦੋਨੋਂ ਸਮਿਆਂ ਦੇ ਵਿੱਚ ਅਸੀਂ ਜਿਹੜਾ ਹੈ ਇਹਦੇ ਨਾਲ ਗੁਜ਼ਾਰਾ ਕਰ ਸਕਦੇ ਹਾਂ। ਔਰ ਹੁਣ ਤਾਂ ਇਹ ਹੈ ਕਿ ਸਾਇਲੇਜ ਜਿਹੜਾ ਦੇਣਾ ਹੈ ਉਹ ਹਰੇ ਪੱਠੇ ਤੋਂ ਵੀ ਜ਼ਿਆਦਾ ਤਾਕਤਵਰ ਹੋ ਜਾਂਦਾ, ਗੁਣਵੱਤਾ ਵੱਧ ਜਾਂਦੀ ਆ,
1: ਜ਼ਿਆਦਾ ਫਾਇਦੇਮੰਦ ਵੀ,
0: ਜ਼ਿਆਦਾ ਫਾਇਦੇਮੰਦ।
1: ਦੇਖੋ ਆਪਾਂ ਹੁਣ ਵੱਡੇ ਫਾਰਮ ਰੱਖਦੇ ਹਾਂ ਨਾ ਰੋਲੀਆ ਰਾਮ ਜੀ, ਹੁਣ ਰੋਜ਼ ਪੱਠੇ ਕੱਟ ਕੇ ਪਾਉਣਾ ਵੀ ਇੱਕ ਬਹੁਤ ਵੱਡਾ ਉੱਦਮ ਆ।
0: ਆਹੋ ਜੀ, ਦੋ ਤਿੰਨ ਬੰਦੇ ਤਾਂ ਉੱਧਰ ਹੀ ਚਾਹੀਦੇ ਨੇ।
1: ਹਾਂ, ਫਿਰ ਮੌਸਮ ਦਾ ਕੋਈ ਪਤਾ ਨਹੀਂ ਕਿਹੋ ਜਿਹਾ ਹੋਣਾ ਹੈ, ਅਤੇ ਜੇ ਅਸੀਂ ਆਪਾਂ ਜੇ ਹਰੇ ਚਾਰੇ ਦੀ ਬਜਾਏ ਉਹਦਾ ਸਾਈਲੇਜ ਬਣਾ ਲਈਏ ਅਤੇ ਇੱਕ ਤਾਂ ਉਹ ਬੜਾ ਨਾ ਸਸਤਾ ਪੈਂਦਾ ਹੈ ਅਤੇ ਥੋੜ੍ਹੇ ਜਿਹੇ ਸਮੇਂ 'ਚ ਕੰਮ ਚੱਲ ਜਾਂਦਾ ਅਤੇ ਮੌਸਮ ਦਾ ਕੋਈ ਅਸਰ ਨਹੀਂ ਪੈਂਦਾ ਜੀ ਉਹਦੇ 'ਤੇ। ਹੁਣ ਤਾਂ ਦੇਖੋ ਨਾ, ਆਪਣੇ ਕਈ ਕਿਸਾਨ ਵੀਰਾਂ ਨੇ ਇਹ ਧੰਦਾ ਸ਼ੁਰੂ ਕਰ ਲਿਆ ਜੀ, ਸਾਈਲੇਜ ਦੇ ਨਾ ਉਹ ਇਕੱਠਾ ਬਣਾ ਕੇ ਵੇਚਦੇ ਆ,
0: ਅੱਛਾ,
1: ਵਧੀਆ ਪੈਸੇ ਆ, ਉਹਨਾਂ ਨੇ ਕੰਮ ਸ਼ੁਰੂ ਕਰ ਲਿਆ।
0: ਵਪਾਰ ਉਹੀ ਹੈ ਨਾ ਕਿ ਦੇਖੋ ਖੇਤੀ ਦੇ ਵਿੱਚੋਂ ਵਪਾਰ ਦੀ ਸਮਰੱਥਾ ਨੂੰ ਲੱਭਣ ਦੀ ਲੋੜ ਹੈ। ਖੇਤੀ ਹੈ ਤਾਂ ਬਹੁਤ ਵੱਡਾ ਵਪਾਰ ਹੈ, ਬਾਕੀ ਵਪਾਰ ਤਾਂ ਜਿਹੜੇ ਹੈ ਉਹ ਇੱਕ ਮੁਖੀ ਹੈ, ਇਹ ਬਹੁ ਪੱਖੀ ਹੈ। ਇਹਦੇ 'ਚ ਤਾਂ ਖੇਤੀ 'ਚ ਤਾਂ ਵੰਨ ਸੁਵੰਨਤਾ ਇੰਨੀ ਹੈ, ਫਸਲਾਂ ਇੰਨੀਆਂ ਨੇ, ਸਬਜ਼ੀ ਭਾਜੀ ਪਤਾ ਨਹੀਂ ਕੀ ਕੀ ਚੀਜ਼ਾਂ ਜਿਹੜੀਆਂ ਸ਼ਾਮਿਲ ਹੋ ਜਾਂਦੀਆਂ ਹੈ। ਉਹੀ ਹੈ ਕਿ ਵਪਾਰਕ ਸਮਰੱਥਾ ਨੂੰ ਜਦੋਂ ਆਪਾਂ ਲੱਭ ਲੈਂਦੇ, ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਹਰੇ ਪੱਠੇ ਦਾ ਜਦੋਂ ਸਾਈਲੇ ਤਿਆਰ ਕਰਕੇ ਵੇਚਣਾ ਉਹ ਵੀ ਇੱਕ ਵਪਾਰ ਹੈ,
1: ਵਪਾਰ ਹੈਗਾ,
0: ਵਪਾਰਕ ਤੌਰ 'ਤੇ ਲੈ ਸਕਦੇ ਹਾਂ। ਦੇਖੋ ਇੱਕ ਆਹ ਸਮਾਂ ਜਿਹੜਾ ਸੰਧੂ ਸਾਹਿਬ ਆ ਜਾਂਦਾ ਹੈ ਜਿੱਦਾਂ ਆਪਾਂ ਹਰੇ ਪੱਠੇ ਦੀ ਗੱਲ ਕਰਦੇ ਹਾਂ, ਸਾਡੇ ਕੋਲ ਮੱਕੀ, ਮੱਕੀ ਕਿਉਂਕਿ ਇਸ ਮੌਸਮ ਦਾ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਸਭ ਤੋਂ ਮੁੱਖ ਚਾਰਾ ਹੈ,
1: ਬਹੁਤ ਵਧੀਆ,
0: ਅਤੇ ਪਸ਼ੂ ਖੁਸ਼ ਹੋ ਕੇ ਖਾਂਦੇ ਆ।
1: ਹਾਂ, ਕਈ ਕਈ ਤਿੰਨ ਤਿੰਨ ਚਾਰ ਚਾਰ ਫਸਲਾਂ ਵੀ ਲੈ ਜਾਂਦੇ ਆ,
0: ਲੈ ਜਾਂਦੇ ਜੀ, ਲੈ ਜਾਂਦੇ
1: ਗਾਂ ਆਪਾਂ ਜਿਹਨੂੰ ਅਗਸਤ ਤੱਕ ਜੁਲਾਈ ਸਤੰਬਰ ਤੱਕ ਵੀ ਬੀਜ ਲੈਂਦੇ ਹੈਗੇ ਉਸੇ ਖੇਤ ਦੇ ਵਿੱਚੋਂ ਵਾਰ ਵਾਰ,
0: ਬਿਲਕੁਲ,
1: ਕਿਉਂਕਿ ਆਪਣਾ 2 ਕੁ ਮਹੀਨੇ ਤਿਆਰ ਹੋ ਜਾਣਾ ਇਹਨੇ।
0: ਹਾਂ,
1: ਸੋ ਇਸ ਕਰਕੇ ਆਪਣੇ ਕੋਲ ਮੱਕੀ ਬੜੇ ਵਧੀਆ ਹੈਗੀ ਹੈ,
0: 2 ਗਲਾ ਨੇਪੀਅਰ ਬਾਜਰਾ ਹੈ।
1: ਹਾਂ, ਇੱਕ ਹੋਰ ਦੇਖੋ ਰੁੜੀਆ ਰਾਮ ਜੀ ਕਿ ਆਪਾਂ ਮੱਕੀ ਅਤੇ ਜਿਹੜੀ ਆਪਾਂ ਰਵਾਂ ਇਹਨੂੰ ਰਲਾ ਕੇ ਬੀਜੀਏ,
0: ਬੀਜੇ ਸਕਦੇ,
1: ਯਾਨੀ ਫਲੀਦਾਰ ਅਤੇ ਗੈਰ ਫਲੀਦਾਰ,
0: ਵਾਹ,
1: ਬਹੁਤ ਵਧੀਆ ਹਰਾ ਚਾਰਾ ਬਣਦਾ ਹੈ ਉਹ।
0: ਰਵਾਂ ਦੀ ਤੁਸੀਂ ਗੱਲ ਕੀਤੀ ਹੈ, ਰਵਾਂ ਦੀ ਕਾਸ਼ਤ ਵੀ ਆਪਾਂ ਨਰੂਲ ਵੀ ਰਵਾਂ ਦੀ ਕਾਸ਼ਤ ਕਰ ਸਕਦੇ ਹਾਂ। ਗਿੰਨੀ ਘਾਹ, ਦੇਖੋ ਇਹ ਐਸੀ ਫਸਲ ਹੈ ਬਾਰ ਬਾਰ ਕਟਾਈਆਂ ਦੇਣ ਵਾਲੀ ਫਸਲ ਹੈ ਕਿ ਨਹੀਂ, ਅਤੇ ਇਸ ਕਰਕੇ ਸਾਰੇ ਜਿਹੜੇ ਚਾਰੇ ਹੈ ਅਗੇਤੀ ਵਿਉਂਤਬੰਦੀ ਦੇ ਵਿੱਚ ਆਪਾਂ ਇਹਨਾਂ ਨੂੰ ਲੈ ਕੇ ਆ ਸਕਦੇ।
1: ਹਾਂ, ਚਰੀ ਆ ਜੀ, ਇੱਕ
0: ਚਰੀ,
1: ਇੱਕ ਸੂਡੈਕਸ ਚਰੀ ਵੀ ਆ ਜਾਂਦੀ ਹੈ ਬਾਰ ਬਾਰ ਕਟਾਈ ਦੇਣ ਵਾਲੀ, ਉਹ ਵੀ ਬੀਜੀ ਜਾ ਸਕਦੀ,
0: ਉਹ ਅੱਗੇ
1: ਦੁਬਾਰਾ ਬੀਜਿਆ ਜਾ ਸਕਦਾ,
0: ਦੁਬਾਰਾ ਅੱਗੇ ਜਾ ਕੇ ਤਾਂ ਦੇਖੋ ਗੁਆਰੇ ਦਾ ਟਾਈਮ ਵੀ ਆ ਜਾਣਾ ਸਾਡੇ ਕੋਲ, ਚਾਰੇ ਤਾਂ ਬਹੁਤ ਹੈ। ਗੱਲ ਇਹੀ ਹੈ ਕਿ ਜਿਹੜੀ ਵਿਉਂਤਬੰਦੀ ਹੈ ਉਹ ਤੁਹਾਡੀ ਇਸ ਸ਼੍ਰੇਣੀ 'ਚ ਹੋਵੇ ਜਾਂ ਇਸ ਲੜੀ 'ਚ ਹੋਵੇ, ਤਾਂ ਕਿ ਇੱਕਦਮ ਜਿਹੜਾ ਹੈ ਉਹ ਤੁਹਾਡਾ ਚਾਰਾ ਪੱਕ ਨਾ ਜਾਵੇ, ਕਿਉਂਕਿ ਪੱਕ ਇਹ ਚਾਰੇ ਐਸੇ ਹੈ ਗੰਢਾਂ ਵਾਲੇ। ਦੇਖੋ ਚਰੀ ਦੀ ਆਪਾਂ ਗੱਲ ਕਰਦੇ ਹਾਂ, ਜਦੋਂ ਚਰੀ ਪੱਕ ਗਈ ਪਸ਼ੂ ਨਹੀਂ ਖਾਂਦੇ, ਹੈ ਨਾ, ਇਹੀ ਗੁਆਰੇ ਦੇ ਵਿੱਚ ਗੱਲ ਆ ਜਾਂਦੀ ਹੈ। ਸੋ ਇਸ ਕਰਕੇ ਜਿੱਦਾਂ ਮੱਕੀ ਵੀ ਨਰਮ ਜਿਹੜਾ ਚਾਰਾ ਜਦੋਂ ਆਪਾਂ ਦਿੰਦੇ ਹਾਂ, ਜਦੋਂ ਤੁਸੀਂ ਕਿਹਾ ਗੁਣਵੱਤਾ ਭਰਪੂਰ ਹੈ, ਗੁਣਾਂ ਨਾਲ ਭਰਪੂਰ ਹੈ, ਉਦੋਂ ਹੀ ਉਹਨੂੰ ਜਾਨਵਰ ਖਾਣਗੇ।

0: ਨਹੀਂ ਤਾਂ ਬਾਅਦ ਦੇ ਵਿੱਚ ਉਹ ਵੀ ਨੱਕ ਬੁੱਲ ਜਿਹੜਾ ਮਾਰਨਾ ਸ਼ੁਰੂ ਕਰ ਦਿੰਦੇ ਆ।
1: ਬਿਲਕੁਲ ਬਿਲਕੁਲ ਜੀ। ਸੋ ਇਸ ਕਰਕੇ ਆਪਾਂ ਜਦੋਂ ਕਹਿੰਦੇ ਹਾਂ ਕਿ ਵਧੀਆ ਵਿਉਂਤਬੰਦੀ ਹੋਣੀ ਚਾਹੀਦੀ ਹੈਗੀ ਹੈ ਕਿ ਮੱਕੀ ਹੈ ਆਪਣੇ ਕੋਲ, ਰਵਾਂ ਆ, ਗੁਆਰਾ ਹੈਗਾ, ਨੇਪੀਅਰ ਬਾਜਰਾ ਤੁਸੀਂ
0: ਕਿਹਾ,
1: ਇਹ ਬੀਜ ਸਕਦੇ ਹੈਗੇ,
0: ਬੀਜ ਸਕਦੇ ਹਾਂ ਜੀ। ਹੁਣ ਮੱਕੀ ਦੇ ਵਿੱਚ ਤਾਂ ਜੇ 1006 ਕਿਸਮ ਆਪਣੇ
1: ਕੋਲ,
0: ਬੜੀ ਪੁਰਾਣੀ ਕਿਸਮ ਹੈ, ਅਤੇ ਇਹ ਜੇ ਨਾ ਵੀ ਕਿਸੇ ਕੋਲ ਸੱਜਣ ਕੋਲ ਉਪਲਬਧ ਹੋਵੇ, ਫਿਰ ਆਪਾਂ ਮੱਕੀ ਦੇ ਜਿਹੜੇ ਕੰਪਾਜ਼ਿਟ ਨੇ ਨਾ,
1: ਉਹ ਵੀ ਬੀਜ ਸਕਦੇ ਹਾਂ।
0: ਪ੍ਰਭਾਤ ਹੈ, ਕੇਸਰੀ, ਮੇਘਾ, ਇਹ ਚਾਰੇ ਦੇ ਵਿੱਚ ਵਾਲੀਆਂ ਕਿਸਮਾਂ ਨੇ, ਇਹਨਾਂ ਨੂੰ ਵੀ ਆਪਾਂ ਲੈ ਸਕਦੇ ਹਾਂ
1: ਜੀ।
0: ਸੋ ਗੱਲ ਸੰਧੂ ਸਾਹਿਬ ਇਹੀ ਆ ਜਾਂਦੀ ਹੈ ਕਿ ਇੱਕ ਤਾਂ ਆਮ ਤੌਰ 'ਤੇ ਅਸੀਂ ਕਹਿ ਦਿੰਦੇ ਹਾਂ ਵੀ ਚਾਰਾ ਹੀ ਲੈਣਾ ਜੀ, ਜ਼ਮੀਨ ਦੀ ਚੋਣ ਜਿਹੜੀ ਹੈ ਉਹ ਬੜੀ ਮਹੱਤਵਪੂਰਨ ਹੈ। ਇਹ ਨਾ ਸੋਚੋ ਕਿ ਚਾਰੇ ਵਾਲੀ ਫਸਲ ਹੀ ਲੈਣੀ ਹੈ ਅਤੇ ਜ਼ਮੀਨ ਸਭ ਤੋਂ ਜਿਹੜਾ ਖੱਤਾ ਮਾੜਾ ਹੈ ਉਸ ਚਾਰੇ ਵਾਲੀ ਜ਼ਮੀਨ ਜਿਹੜੀ ਹੈ,
1: ਨਾ ਜੀ, ਵਧੀਆ ਜਿਹੜਾ ਹੋਇਆ ਨਾ ਖੱਤਾ ਉੱਥੇ ਹੀ ਬੀਜੋ, ਕਿਉਂਕਿ ਜਿਹੜੀ ਘਾਟ ਆ ਨਾ ਉਹ ਕਈ ਪੱਧਰ 'ਤੇ ਜਾ ਸਕਦੀ ਹੈ,
0: ਤੁਹਾਡੇ ਤੱਕ ਹੀ ਆਉਣੀ ਹੈ। ਹਾਂ, ਜੇ ਪਸ਼ੂ ਨੇ ਜੋ ਖਾਣਾ ਉਹ ਤੁਹਾਡੀ ਬਾਲਟੀ 'ਚ ਆਉਣਾ,
1: ਬਾਲਟੀ 'ਚ ਆਉਣਾ ਹੈਗਾ। ਸੋ ਇਸ ਕਰਕੇ ਜਿਹੜੀ ਖੁਰਾਕੀ ਤੱਤਾਂ ਨਾਲ ਭਰਪੂਰ ਜ਼ਮੀਨ ਹੋਵੇ ਵਧੀਆ, ਉੱਥੇ ਹੀ ਹਰਾ ਚਾਰਾ ਬੀਜੀਏ।
0: ਹਰੇ ਭਾਈ ਨਹੀਂ ਦਿਖਾਉਣੀ, ਆਪਾਂ ਹਰਾ ਪੱਠਾ ਖਵਾਉਣਾ ਹੈ। ਕਈ ਆਪਾਂ ਇਹ ਦੇਖਦੇ ਹਾਂ ਨਾ ਵੀ ਡਾਂਗੀ ਸਾਰਨਾ ਜੀ, ਜਿੱਦਾਂ ਆਮ ਬੰਦਿਆਂ 'ਚ ਵੀ ਇਹੀ ਹੈ ਵੀ ਚਲੋ ਜੀ ਡੰਗ ਮਾਰਨਾ,
1: ਭਰਨਾ,
0: ਢਿੱਡੀ ਭਰਨਾ, ਖਾ ਲਓ ਜੋ ਮਰਜ਼ੀ ਖਾ ਲਓ, ਇਹ ਜੋ ਮਰਜ਼ੀ ਨਹੀਂ ਖਵਾਉਣਾ, ਜੋ ਵੀ ਖਵਾਉਣਾ ਆਪਾਂ ਨੇ ਉਹਨਾਂ ਨੇ ਪੌਸ਼ਟਿਕ ਖਵਾਉਣਾ ਹੈ, ਤੱਤਾਂ ਨਾਲ ਭਰਪੂਰ ਖਵਾਉਣਾ ਹੈ। ਉਹਦੇ 'ਚ ਇਹੀ ਹੈ, ਸਾਡੇ ਕੋਲ ਜੋ ਸਿਫਾਰਸ਼ ਕਿਸਮ ਬੀਜਾਂਗੇ ਅਤੇ ਜ਼ਮੀਨ ਜਿਹੜੀ ਹੈ ਉਹ ਤਾਕਤਵਰ ਚਾਹੀਦੀ ਹੈ, ਖਾਦ ਪਾਣੀ ਦੀਆਂ ਲੋੜਾਂ ਜਿਹੜੀਆਂ ਉਹ ਵੀ ਆਪਾਂ ਨੇ ਸਾਰੀਆਂ ਦੇਣੀਆਂ ਪੂਰੀਆਂ ਕਰਨੀਆਂ ਹੈ, ਤਾਂ ਕਿ ਜੋ ਪਸ਼ੂ ਨੂੰ ਆਪਾਂ ਪਾਈਏ ਜੋ ਬਾਲਟੀ 'ਚ ਆਵੇ ਫਿਰ ਪਤਾ ਲੱਗੇ ਕਿ ਹਾਂ ਯਾਰ ਮੈਂ ਪਾਇਆ।
1: ਬਿਲਕੁਲ ਬਿਲਕੁਲ ਜੀ। ਆਪਣੇ ਜਿਹੜਾ ਪਾਣੀ ਦੀ ਘਾਟ ਵਗੈਰਾ ਨਾ ਆਉਣ ਦੀ ਹੈ, ਕਈ ਵਾਰ ਜ਼ਹਿਰਬਾਦ ਦੀ ਸਮੱਸਿਆ ਹੋ
0: ਜਾਂਦੀ ਹੈ, ਨਾਈਟ੍ਰੇਟ ਬਣਦਾ, ਬਿਲਕੁਲ ਸਹੀ ਗੱਲ ਹੈ।
1: ਸੋ ਇਸ ਕਰਕੇ ਬੜਾ ਮਹੱਤਵਪੂਰਨ ਹੈ ਕਿ ਧਿਆਨ ਰੱਖਣ ਵਾਲੀ ਗੱਲ ਹੈ।
0: ਚਲੀਏ ਫਿਰ ਆਪਾਂ,
1: ਜੈ ਹਿੰਦ ਜੀ,
0: ਜੈ ਹਿੰਦ ਜੀ।

0: ਹੁਣ ਤੁਸੀਂ ਸੁਣ ਰਹੇ ਸੀ ਖੇਤੀਬਾੜੀ ਪ੍ਰੋਗਰਾਮ। ਇਹ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਗਿਆ।
1: ਨੀ ਕੁੜੇ ਕੀੜੀ, ਤੂੰ ਸਾਡੇ ਪਿੰਡ ਵਾਲੇ ਰੁਈਆ ਰਾਮ ਨੂੰ ਜਾਣਦੀ ਹੈ?
2: ਲੈ ਦੱਸ ਭੂਆ, ਉਹਨੂੰ ਕੌਣ ਨੀ ਜਾਣਦਾ। ਹਰ ਰੋਜ਼ ਸ਼ਾਮੀ 6:30 ਰੇਡੀਓ ਤੇ ਆਉਂਦਾ, ਨਾਲੇ ਮੰਡੀਆਂ ਦੇ ਭਾਅ ਪੜਦਾ, ਨਾਲੇ ਕੰਮ ਦੀਆਂ ਗੱਲਾਂ ਸੁਣਾਉਂਦਾ।
1: ਨੀ ਕੁੜੇ ਕੀੜੀ, ਅੱਗੇ ਗੱਲ ਨਾ ਕਰੀ।
2: ਅੱਗੇ ਕੀਤੀ ਕਦੇ ਭੂਆ?
1: ਨੀ ਜਦੋਂ ਰੁਈਆ ਰਾਮ ਜੈ ਹਿੰਦ ਬੁਲਾਉਂਦਾ ਮੈਨੂੰ ਬਹੁਤ ਪਸੰਦ ਆਉਂਦਾ।
3: ਤੇਰੀਆਂ ਮੁਹੱਬਤਾਂ, ਤੇਰੀਆਂ ਮੁਹੱਬਤਾਂ ਨੇ ਮਾਰ ਸੱਟਿਆ, ਦੱਸ ਕੀ ਕਰਾਂ।
4: ਕਿਸਾਨਾਂ ਦਾ ਆਪਣਾ ਦਿਹਾਤੀ ਪ੍ਰੋਗਰਾਮ ਹਰ ਰੋਜ਼ ਸ਼ਾਮੀ 6:30।
0: ਮੀਡੀਆ ਵੇਵ 343.6 ਮੀਟਰ ਜਾਂ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸ਼੍ਰੀ ਰਾਮਚਰਿਤ ਮਾਨਸ 'ਚੋਂ ਲੜੀਵਾਰ ਪਾਠ ਮਾਨਸ ਗਾਂਧੀ 103ਵੀਂ ਕੜੀ ਸਰਵਣ ਕਰਦੇ ਹਾਂ।

ਹੁਣ ਤੁਸੀਂ ਸ਼੍ਰੀ ਰਾਮਚਰਿਤ ਮਾਨਸ ਚੋਂ ਲੜੀਵਾਰ ਪਾਠ ਮਾਨਸ ਕਾਨ ਦੀ 103ਵੀਂ ਕੜੀ ਸਰਵਣ ਕਰ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਜਾਂ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪਰਚੇ ਲੋ ਪਰਚੇ ਤਹਿਤ ਤੁਹਾਨੂੰ ਦੱਸ ਦੇਈਏ, ਸਾਡੇ ਇਸ ਮੀਟਰ ਤੋਂ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਦਾ ਵੇਰਵਾ। ਹੁਣ ਤੋਂ ਥੋੜ੍ਹੀ ਦੇਰ ਬਾਅਦ ਸਵੇਰੇ 7:02 ਤੋਂ ਲੈ ਕੇ 8 ਤੱਕ ਤੁਸੀਂ ਸੁਣੋਗੇ ਮਨੋਰੰਜਨ ਅਤੇ ਜਾਣਕਾਰੀ ਭਰਪੂਰ ਪ੍ਰੋਗਰਾਮ ਸੋਹਣੀ ਸਵੇਰ। ਪੰਜਾਬੀ ਫਿਲਮੀ ਗੀਤਾਂ ਦਾ ਆਨੰਦ ਮਾਣੋਗੇ ਪ੍ਰੋਗਰਾਮ ਮਹਿਕ ਪੰਜਾਬੀ ਦੇ ਤਹਿਤ ਸਵੇਰੇ 8:40 'ਤੇ। 9:02 'ਤੇ ਹਿੰਦੀ ਫਿਲਮੀ ਗੀਤ ਪੇਸ਼ ਕੀਤੇ ਜਾਣਗੇ। ਸਰੋਤੇ ਆਪਣੇ ਖਤਾਂ ਦੇ ਜਵਾਬ ਸੁਣਨਗੇ। ਪ੍ਰੋਗਰਾਮ ਹੋਏਗਾ ਤੁਹਾਡੀ ਚਿੱਠੀ ਮਿਲੀ, ਸਮਾਂ ਰਹੇਗਾ ਸਵੇਰੇ 9:30। ਸਵੇਰੇ 10 ਤੁਸੀਂ ਸੁਣੋਗੇ ਕੰਮਕਾਜੀ ਲੋਕਾਂ ਲਈ ਯੋਗ। ਇਸ ਵਿਸ਼ੇ ਦੇ ਉੱਤੇ ਯੋਗ ਮਾਹਰ ਵਿਨੋਦ ਕੁਮਾਰ ਨਾਲ ਕੀਤੀ ਵਿਸ਼ੇਸ਼ ਮੁਲਾਕਾਤ ਸੁਣਾਈ ਜਾਏਗੀ। ਇਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਪੂਨਮ ਰਾਣੀ ਨੇ। ਲਾਈਵ ਫੋਨ ਇਨ ਪ੍ਰੋਗਰਾਮ ਹੈਲੋ ਫਰਮਾਇਸ਼ ਦਾ ਸਮਾਂ ਰਹੇਗਾ ਸਵੇਰੇ 10:30। ਤੁਹਾਡੇ ਵਟਸਐਪ ਰਾਹੀਂ ਭੇਜੀਆਂ ਹੋਈਆਂ ਫਰਮਾਇਸ਼ਾਂ ਨੂੰ ਪੂਰਾ ਕਰਦਾ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਤੁਸੀਂ ਸੁਣੋਗੇ ਸਵੇਰੇ 11:05 'ਤੇ। ਪਰਿਵਾਰਕ ਪ੍ਰੋਗਰਾਮ ਵਸਤੇ ਵਿਹੜੇ ਪੇਸ਼ ਕੀਤਾ ਜਾਏਗਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ

ਤੁਸੀਂ ਅੰਤਰਰਾਸ਼ਟਰੀ ਐਲਬਿਨਿਜ਼ਮ ਦਿਨ ਦੇ ਉੱਤੇ ਡਾਕਟਰ ਕਰਨ ਛਾਬੜਾ ਨਾਲ ਕੀਤੀ ਮੁਲਾਕਾਤ ਸੁਣੋਗੇ। ਫਰਮਾਇਸ਼ੀ ਗੀਤਾਂ ਦਾ ਸਿਲਸਿਲਾ ਝਾਂਜਰਾਂ ਦੇ ਬੋਰ ਵੀ ਪ੍ਰਸਾਰਿਤ ਕੀਤਾ ਜਾਏਗਾ। ਦੁਪਹਿਰ 1:15 ਤੋਂ ਲੈ ਕੇ 2:15 ਤੱਕ ਤੁਸੀਂ ਸੁਣੋਗੇ ਪ੍ਰੋਗਰਾਮ ਫੌਜੀ ਵੀਰਾਂ ਲਈ, ਅਤੇ ਇਸ ਦੌਰਾਨ ਖਬਰਾਂ ਆਪੋ ਆਪਣੇ ਸਮੇਂ 'ਤੇ ਨਸ਼ਰ ਕੀਤੀਆਂ ਜਾਣਗੀਆਂ। ਦੁਪਹਿਰ 2:30 ਰੰਗਲੀ ਧਰਤੀ ਪ੍ਰੋਗਰਾਮ ਦੇ ਵਿੱਚ ਅੱਜ ਤੁਸੀਂ ਅਮਨਦੀਪ ਕੌਰ ਦੇ ਗਾਏ ਲੋਕ ਗੀਤ ਸੁਣੋਗੇ। ਸ਼ਾਮ 4:02 'ਤੇ ਸੁਣੋਗੇ ਪ੍ਰੋਗਰਾਮ ਖੇਡ ਸੰਸਾਰ। ਸ਼ਾਮ 4:30

0: ਸਰਵਣ ਕਰੋਗੇ। ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਤੁਸੀਂ ਸਰਵਣ ਕਰੋਗੇ ਸ਼ਾਮ 5:30 ਵਜੇ। ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਰਾਤ 7:10 ਤੇ ਸਾਡੇ ਦਿੱਲੀ ਕੇਂਦਰ ਤੋਂ ਪ੍ਰਸਾਰਿਤ ਕੀਤੇ ਜਾਣ ਵਾਲੇ ਵਿਸ਼ੇਸ਼ ਪ੍ਰੋਗਰਾਮ ਤਹਿਤ ਅੱਜ ਤੁਸੀਂ ਪੂਰਬ ਉੱਤਰ ਰਾਜ ਦੇ ਵਿਕਾਸ ਤੇ ਆਧਾਰਿਤ ਪ੍ਰੋਗਰਾਮ ਅਸ਼ਟ ਲਕਸ਼ਮੀ ਤੇ ਉੱਤਰ ਪੂਰਬੀ ਰਾਜ ਦੇ ਸੂਚਨਾ ਤੇ ਵਿਕਾਸ ਮੰਤਰੀ ਜੋਤੀ ਰਾਏ ਦਿੱਤਿਆ ਸਿੰਧੀਆ ਹੁਨਰ ਨਾਲ ਕੀਤੀ ਮੁਲਾਕਾਤ ਸੁਣੋਗੇ। ਤੇ ਸੰਸਕ੍ਰਿਤ ਵਿੱਚ ਗ੍ਰੀਸ਼ਮ ਰਿਤੂ ਦਾ ਵਰਣਨ, ਇਸ ਵਿਸ਼ੇ ਦੇ ਉੱਤੇ ਵਿਸ਼ਾਲ ਭਾਰਦਵਾਜ ਦੀ ਵਾਰਤਾ ਸੁਣੋਗੇ। 7:55 ਤੇ ਸਪੋਂਸਰਡ ਪ੍ਰੋਗਰਾਮ ਹੋਏਗਾ ਲਮਹੇ। 8:05 ਤੇ ਪ੍ਰੋਗਰਾਮ ਸੁਣੋਗੇ ਜ਼ਿੰਦਗੀ ਹਸੀਨ ਹੈ। ਰਾਤ 8:15 ਸੁਰਸਰਿਤਾ ਪ੍ਰੋਗਰਾਮ ਤਹਿਤ ਅੱਜ ਦੇ ਕਲਾਕਾਰ ਹੋਣਗੇ ਮਧੂ ਮੋਹਨ। 9:15 ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਸਪੋਟਲਾਈਟ। 9:30 ਸੰਸਕ੍ਰਿਤ ਭਾਰਤੀ ਅਤੇ ਰਾਤ 10:00 ਸੰਗੀਤਕਾਰ ਅਖਿਲ ਭਾਰਤੀ ਕਾਰਜਕ੍ਰਮ ਸਾਡੇ ਦਿੱਲੀ ਕੇਂਦਰ ਤੋਂ ਪੇਸ਼ ਕੀਤਾ ਜਾਏਗਾ। ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਤੋਂ ਬਾਅਦ ਦੁਪਹਿਰ 3:02 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਅਤੇ ਰਾਤ 11:10 ਤੇ ਲਾਈਵ ਫੋਨ ਇਨ ਤੇ ਵਟਸਐਪ ਰਾਹੀਂ ਆਈਆਂ ਫਰਮਾਇਸ਼ਾਂ ਨੂੰ ਪੂਰਾ ਕਰਦਾ ਪ੍ਰੋਗਰਾਮ ਸੌਗਾਤ ਪੇਸ਼ ਕੀਤਾ ਜਾਏਗਾ। ਏਸੀ ਪਰਚੇ ਤਹਿਤ ਸਾਡੇ ਇਸ ਮੀਟਰ ਤੋਂ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਤੇ ਉਹਨਾਂ ਦੇ ਪ੍ਰਸਾਰਣ ਸਮੇਂ ਦਾ ਵੇਰਵਾ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਆ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਸਵੇਰ ਦੇ 6:55 ਹੋਣ ਜਾ ਰਹੇ ਨੇ। ਹੁਣ ਤੁਸੀਂ ਸੰਸਕ੍ਰਿਤ ਵਿੱਚ ਸਮਾਚਾਰ ਸੁਣੋਗੇ।
1: ਈਐਮ ਆਕਾਸ਼ਵਾਣੀ ਸੰਪ੍ਰਤੀ ਵਾਰਤਾਃ ਸ੍ਰੂਯੰਤਾਂ ਪ੍ਰਵਾਚਕਃ ਪੁਨੀਤ ਤ੍ਰਿਪਾਠੀ। अथ वार्ताः। प्रधानमंत्री नरेंद्र मोदी श्वः स्लोवाक गणराज्यं प्रति प्रस्थास्यति। प्रधानमंत्री नरेंद्र मोदी अस्यां यात्रायां स्लोवाक देशस्य प्रधानमंत्रिणा फिको इत्यनेन सह वार्तालापं करिष्यति तथा च सहकारस्य नूतनान् मार्गान् अन्वेषयिष्यति। प्रवासावधौ प्रधानमंत्री राष्ट्रपतिना पेलेग्रिनी इत्यनेन सहापि मेलनं करिष्यति। द्वैपाक्षिक व्यापारे निरंतर वृद्धे हे दृष्ट्या प्रधानमंत्रिणः यात्रायाः महत्त्वं वर्धते। यच्चतुर्विंशत्यधिकद्विसहस्रतमे वर्षे 1 बिलियन US डॉलर परिमितं अतिक्रम्य गतवर्षे 8.1 बिलियन US डॉलर परिमितं आसीत्। अनया यात्रया यूरोपीय संघस्य सदस्य राष्ट्रैः सह सहकारं सुदृढं कर्तुं भारतस्य प्रतिबद्धताम् अपि सुदृढं भविष्यति। राष्ट्रपतिः द्रौपदी मुर्मुः अद्य देहरादूननगरस्य भारतीय सैन्य अकादम्यां पासिंग आउट परेड इत्यस्य समीक्षां करिष्यति। अस्मिन् वर्षे पासिंग आउट परेड इतीदम् ऐतिहासिकं भविष्यति, यस्मिन् प्रथमवारं महिलाः पुरुषैः सह पथसञ्चलनं करिष्यन्ति। अस्मिन् भव्यसमारोहे 500+ पुरुषाः महिलाः च अन्तिमं पदं स्वीकृत्य भारतीयसेनायाम् अधिकारित्वेन नियुक्ताः भविष्यन्ति। भारतीयसैन्य अकादम्याः पासिंग आउट परेड न केवलं सैन्यपरम्परा अस्ति, अपि तु राष्ट्रसेवायां समर्पितानां युवाधिकारिणां कृते नूतनयात्रायाः आरम्भोऽपि अस्ति। केन्द्रीय गुरु उद्योग इस्पात मन्त्रिणा HD कुमारस्वामिना उक्तं यत् प्रधानमन्त्रिणा नरेन्द्रमोदिना विनिर्माण आधारित वृद्धेः वृत्त्यावसर निर्माणस्य च विषये अभूतपूर्वं महत्त्वं प्रदत्तं, येन औद्योगिक वृद्धिः त्वरिताभवत्, बृहद् वृत्त्यावसराश्च कल्पिताः। विदेशमन्त्रिणा डॉक्टर एस जयशंकरेण अमेरिकादेशस्य विदेश सचिवेन मार्को रूबियो इत्यनेन सह

0: वार्तालापं कृत्वा गल्फ प्रदेशे यूएस नौसेनया कृताक्रमणस्य विषये प्रबलं विरोधं प्रकटितम्, यस्मिन् त्रयः भारतीयाः नाविकाः मृताः। सामाजिकान्तर्जालीये पटले एकस्मिन् लेखे डॉक्टर जयशंकरः अवदत् यत् वाणिज्यिक नौवहनं विरुद्धं एतादृशानि प्राणघातक आक्रमणानि न्यायोचितानि न सन्ति इति। ओमान तटस्य तटे पलाव ध्वजयुक्तस्य एमटी सेटेबेलो जलयानस्य उपरि अमेरिका देशस्य आक्रमणे भारतीय दलस्य त्रयः सदस्याः मृताः, येन नवदिल्ल्यात् तीक्ष्ण प्रतिक्रिया प्रदत्ता। रक्षामंत्री राजनाथ सिंहः दृढतया उक्तवान् यत् ऑपरेशन सिंदूर अभियानस्य समये स्वदेशीय प्रक्षेपास्त्राणां असाधारणं प्रदर्शनं भारतस्य रक्षाशोधस्य विकास पर्यावरण व्यवस्थायाः वर्धमान शक्तेः परमाणम् अस्ति। रक्षा अनुसंधान विकास संघटनस्य रक्षा अनुसंधान विकास प्रयोगशालायां उन्नतास्त्र प्रणाली परिसरस्य उद्घाटनावधौ रक्षामन्त्रिणा उक्तं यत् शक्त्यै शान्तेः आवश्यकता अस्ति तथा च तस्याः शक्तेः सर्वाधिकः विश्वसनीयाधारः आत्मनिर्भरता एवास्ति। दिल्ली एनसीआर क्षेत्रे गतरात्रौ निरन्तरं द्वितीयरात्रौ प्रचण्डवृष्टिः अभवत्। वृष्ट्या सह मेघगर्जनं तीव्रवायुः विद्युद्योतनं चाभवत्। भारत ऋतु विज्ञान विभागेन दिल्ल्याः तथा समीपस्थानां क्षेत्राणां कृते रेड अलर्ट इति रक्तवर्णीया संचेतना प्रसारिता अस्ति। आईएमडी इत्यनेन सावधानं कृतं यत् आर्द्रकालः अनुवर्तयितुं शक्यते। अग्रिमेषु कतिपयेषु दिनेषु मेघवृष्टिः निरन्तरं भवितुमर्हति। क्रिकेट क्रीडायाम् अद्य हिमाचल प्रदेशस्य धर्मशालायां तिसृणाम् ओडीआई क्रीडायां श्रृंखलायाः प्रथमायां क्रीडायां भारतम् अफगानिस्तान दलं सम्मुखीकरिष्यति। क्रीडा सार्धैकवादने आरभ्यते इति वार्ताः।
1: ਅਸੀਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਅਮ ਵੇਵ 3.46 ਮੀਟਰ ਜਾਂ 873 ਕਿਲੋ ਹਰਟਸ ਤੇ ਸਵੇਰ ਦੇ 7 ਵੱਜ ਚੁੱਕੇ ਨੇ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਸਿੱਖਿਆ, ਸਿਹਤ ਸੰਭਾਲ, ਖੇਡਾਂ ਅਤੇ ਸ਼ਾਸਨ ਸਮੇਤ ਔਰਤਾਂ ਵੱਖ ਵੱਖ ਖੇਤਰਾਂ ਵਿੱਚ ਪ੍ਰਮੁੱਖ ਭੂਮਿਕਾ ਨਿਭਾ ਰਹੀਆਂ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਕੱਲ੍ਹ ਐਤਵਾਰ ਨੂੰ ਫਰਾਂਸ ਦੇ ਲਿਸ ਵਿੱਚ ਭਾਰਤ ਇਨੋਵੇਟਸ ਦੀ ਸ਼ੁਰੂਆਤ ਕਰਨਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸ੍ਰੀ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਦੀ ਸਮੀਖਿਆ। ਬਹੁ ਪੱਧਰੀ ਸੁਰੱਖਿਆ ਗ੍ਰਿਡ ਸਥਾਪਿਤ ਕਰਨ ਦੇ ਦਿੱਤੇ ਨਿਰਦੇਸ਼। ਵਿਦੇਸ਼ ਰਾਜ ਮੰਤਰੀ ਡਾਕਟਰ ਕੀਰਤੀ ਵਰਧਨ ਸਿੰਘ ਨੇ ਕਿਹਾ, ਭਾਰਤ ਦਹਿਸ਼ਤਗਰਦੀ ਦੇ ਸਾਰੇ ਰੂਪਾਂ ਦਾ ਮੁਕਾਬਲਾ ਕਰਨ ਲਈ ਮੱਧ ਏਸ਼ੀਆਈ ਦੇਸ਼ਾਂ ਨਾਲ ਕੰਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ। ਭਾਰਤ ਏਆਈ ਮਿਸ਼ਨ ਦੇ ਵਾਰਿਆ ਨਾਮਕ ਇੱਕ ਵੀਡੀਓ ਮਾਡਲ ਜਾਰੀ ਕੀਤਾ। ਘੱਟ ਕੀਮਤ 'ਤੇ ਅਧਿ ਆਧੁਨਿਕ ਵੀਡੀਓ ਬਣਾਏ ਜਾ ਸਕਣਗੇ। ਰਾਸ਼ਟਰੀ ਟੈਸਟਿੰਗ ਏਜੰਸੀ ਨੇ 21 ਜੂਨ ਨੂੰ ਹੋਣ ਵਾਲੀਆਂ ਨੀਟ ਯੂਜੀ ਮੁੜ ਪ੍ਰੀਖਿਆ ਲਈ ਪ੍ਰੀਖਿਆ ਦੀ ਮਿਆਦ 15 ਮਿੰਟ ਵਧਾ ਕੇ 195 ਮਿੰਟ ਕੀਤੀ। ਬੀਜੇਪੀ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ 12 ਸਾਲਾਂ ਦੌਰਾਨ ਪੰਜਾਬ ਨੂੰ ਕੇਂਦਰ ਤੋਂ ਬੇਮਿਸਾਲ ਵਿੱਤੀ ਸਹਾਇਤਾ ਮਿਲੀ ਏ। ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ, ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ। ਪ੍ਰਸਿੱਧ ਭਾਰਤੀ ਨਿਸ਼ਾਨੇਬਾਜ਼ੀ ਕੋਚ ਅਤੇ ਏਸ਼ੀਆਈ ਖੇਡਾਂ 'ਚ ਸੋਨੇ ਦਾ ਤਮਗਾ ਜਿੱਤਣ ਵਾਲੇ ਜਸਪਾਲ ਰਾਣਾ ਦਾ ਦੇਹਾਂਤ। ਮੌਸਮ ਵਿਭਾਗ ਨੇ 14 ਜੂਨ ਤੱਕ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਗਰਜ ਚਮਕ ਨਾਲ ਮੀਂਹ ਬਾਰੇ ਯੈਲੋ ਅਲਰਟ ਜਾਰੀ ਕੀਤਾ। ਇਹ ਸੀ ਹੁਣ ਤੱਕ ਦੀਆਂ ਮੁੱਖ ਖਬਰਾਂ।

ਵਕਤ ਦੀ ਚਾਲ ਨਿਰਾਲੀ ਏ, ਕਦੇ ਧੁੱਪ ਤੇ ਕਦੇ ਛਾਵਾਂ ਵਾਲੀ ਏ। ਅੱਜ ਜੋ ਉੱਚੇ ਮਹਿਲਾਂ ਵਿੱਚ ਵਸਦੇ ਨੇ, ਕੱਲ੍ਹ ਉਹਨਾਂ ਦੇ ਰਾਹ ਵੀ ਬਦਲਣੇ ਨੇ। ਨਾ ਦੌਲਤ ਰਹਿੰਦੀ, ਨਾ ਸ਼ੌਹਰਤ ਰਹਿੰਦੀ, ਵਕਤ ਅੱਗੇ ਹਰ ਤਾਕਤ ਝੁਕਦੀ ਰਹਿੰਦੀ। ਇਸ ਲਈ ਹੰਕਾਰ ਨੂੰ ਦਿਲੋਂ ਦੂਰ ਰੱਖੋ, ਪਿਆਰ ਅਤੇ ਨਿਮਰਤਾ ਦਾ ਨੂਰ ਰੱਖੋ। ਜੋ ਇਨਸਾਨੀਅਤ ਦੇ ਰਾਹ 'ਤੇ ਤੁਰਦਾ ਹੈ, ਉਹੀ ਹਰ ਵਕਤ ਦਿਲਾਂ ਦੇ ਵਿੱਚ ਵਸਦਾ ਹੈ। ਸੋਹਣੀ ਸਵੇਰ ਪ੍ਰੋਗਰਾਮ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਪੂਜਾ ਹਾਂਡਾ ਦੀ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ ਅਤੇ ਅਦਾਬ। ਬਿਲਕੁਲ ਮੈਂ ਤਿਆਰ ਹਾਂ ਅਤੇ ਤੁਸੀਂ ਹੋ ਜਾਓ ਤਿਆਰ। 8 ਵਜੇ ਤੱਕ ਦਾ ਸੋਹਣਾ ਇੱਕ ਖੂਬਸੂਰਤ ਮਨੋਰੰਜਨ ਭਰਿਆ ਜਾਣਕਾਰੀਆਂ ਭਰਿਆ ਸਫ਼ਰ ਤਿਆਰ ਜਿਹੜਾ ਉਹ ਤੈਅ ਕਰਨ ਦੇ ਲਈ ਮੇਰੇ ਨਾਲ, ਅਤੇ ਇਸ ਸਫ਼ਰ ਦੇ ਦੌਰਾਨ ਬਹੁਤ ਸਾਰੀਆਂ ਗੱਲਾਂ ਬਾਤਾਂ, ਬਹੁਤ ਸਾਰੇ ਗੀਤ ਵੀ ਤੁਹਾਡੇ ਤੱਕ ਪਹੁੰਚਾਉਣੇ ਨੇ, ਅਤੇ ਨਾਲ ਦੀ ਨਾਲ ਜਾਣਕਾਰੀਆਂ ਦਿਨਾਂ ਨੂੰ ਲੈ ਕੇ, ਸ਼ਖਸੀਅਤਾਂ ਨੂੰ ਲੈ ਕੇ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਅਤੇ ਇਸ ਦੇ ਲਈ ਤੁਸੀਂ ਸਾਰਿਆਂ ਨੇ ਮੇਰੇ ਨਾਲ ਬਣੇ ਰਹਿਣਾ ਅਤੇ ਸਮੇਂ ਦੀ ਕਦਰ ਕਰਨੀ ਹੈ। ਜੀ ਹਾਂ ਦੋਸਤੋ, ਇਹ ਵਕਤ, ਇਹ ਸਮਾਂ, ਇਸ ਦੀ ਬਹੁਤ ਅਹਿਮੀਅਤ ਹੁੰਦੀ ਹੈ। ਇਹ ਹਰ ਇੱਕ ਨੂੰ ਉਸ ਦੀ ਔਕਾਤ ਵੀ ਦਿਖਾ ਦਿੰਦਾ ਹੈ ਅਤੇ ਇੱਜ਼ਤ ਵੀ ਦਿਖਾ ਦਿੰਦਾ। ਸਮਾਂ ਕਹਿੰਦੇ ਬਹੁਤ ਹੀ ਬਲਵਾਨ ਹੁੰਦਾ। ਇਹ ਕਦੋਂ ਕਿਸੇ ਨੂੰ ਅਰਸ਼ਾਂ ਤੋਂ ਫਰਸ਼ਾਂ 'ਤੇ ਅਤੇ ਕਦੋਂ ਫਰਸ਼ਾਂ ਤੋਂ ਅਰਸ਼ਾਂ 'ਤੇ ਪਹੁੰਚਾ ਦੇਵੇ ਕੋਈ ਨਹੀਂ ਜਾਣਦਾ। ਇਸ ਲਈ ਇਨਸਾਨ ਨੂੰ ਆਪਣੀ ਤਾਕਤ, ਦੌਲਤ ਜਾਂ ਅਹੁਦੇ ਦਾ ਕਦੇ ਵੀ ਘਮੰਡ ਨਹੀਂ ਕਰਨਾ ਚਾਹੀਦਾ। ਇਤਿਹਾਸ ਗਵਾਹ ਆ ਕਿ ਸਮੇਂ ਨੇ ਵੱਡੇ ਵੱਡੇ ਬਾਦਸ਼ਾਹ ਅਤੇ ਸਮਰਾਟਾਂ ਦੇ ਅਹੰਕਾਰ ਨੂੰ ਵੀ ਚੂਰ ਚੂਰ ਕੀਤਾ। ਅੱਜ ਜੋ ਹਾਲਾਤ ਸਾਡੇ ਹੱਕ ਵਿੱਚ ਹਨ, ਹੋ ਸਕਦਾ ਕੱਲ੍ਹ ਉਹ ਬਦਲ ਜਾਣ। ਇਸ ਲਈ ਜੇ ਸਾਡੇ ਕੋਲ ਕੋਈ ਤਾਕਤ, ਸਮਰੱਥਾ ਜਾਂ ਵਸੀਲਾ ਹੈ, ਤਾਂ ਉਸ ਦਾ ਇਸਤੇਮਾਲ ਦੂਜਿਆਂ ਦੀ ਭਲਾਈ, ਮਦਦ ਅਤੇ ਖੁਸ਼ੀ ਦੇ ਲਈ ਕਰਨਾ ਚਾਹੀਦਾ। ਕਹਿੰਦੇ ਨੇ ਕਿ ਵਕਤ ਦੀ ਚਾਲ ਨੂੰ ਕੋਈ ਰੋਕ ਨਹੀਂ ਸਕਦਾ। ਇਸ ਲਈ ਸਿਰਫ ਆਪਣੇ ਕਰਮ ਕਰਦੇ ਜਾਓ, ਆਪਣੇ ਕਰਮਾਂ ਦੇ ਉੱਤੇ ਮਾਣ ਕਰੋ ਅਤੇ ਹੰਕਾਰ ਤੋਂ ਬਚੋ। ਅਤੇ ਇਸੇ ਜਿਹੜੀ ਆ ਉਹ ਸੰਦੇਸ਼ ਦੇ ਨਾਲ, ਅਤੇ ਤੁਹਾਡਾ ਦਿਨ ਵਧੀਆ ਖੂਬਸੂਰਤ ਹੋਏ, ਇਸ ਦੁਆ ਦੇ ਨਾਲ ਅੱਜ ਦੇ ਇਸ ਖੂਬਸੂਰਤ ਪ੍ਰੋਗਰਾਮ ਦੀ ਸ਼ੁਰੂਆਤ, ਇਸ ਸਮੇਂ ਦੇ ਪਲ ਪਲ ਬੀਤੇ ਜਾਣ ਦੇ ਨਾਲ ਬਿਆਨ ਕਰਦੇ ਇਸ ਖੂਬਸੂਰਤ ਗੀਤ ਦੇ ਨਾਲ ਕਰਦੇ ਹਾਂ।

ਜੀ ਦੋਸਤੋ, ਪਲ ਪਲ ਕਰਦੀ ਇਹ ਜ਼ਿੰਦਗੀ ਬੀਤਦੀ ਜਾਂਦੀ ਹੈ, ਅਤੇ ਇਸ ਬੀਤਦੀ ਹੋਈ ਜ਼ਿੰਦਗੀ ਦੇ ਵਿੱਚ ਇਸ ਨੂੰ ਖੂਬਸੂਰਤ ਬਣਾਉਣ ਦਾ ਸਭ ਤੋਂ ਜ਼ਰੂਰੀ ਫੰਡਾ ਜੋ ਹੈ ਉਹ ਇਹੀ ਹੈ ਕਿ ਜੋ ਸਾਨੂੰ ਮਿਲਿਆ ਹੈ ਉਹ ਕਾਫੀ ਹੈ। ਜੀ ਹਾਂ ਦੋਸਤੋ, ਜ਼ਿੰਦਗੀ ਦੇ ਵਿੱਚ ਕੀ ਬਦਲੇਗਾ ਇਹ ਭਵਿੱਖ ਕਰਵਾਣੀ ਕਰਨਾ ਅਸੰਭਵ ਹੈ। ਕਈ ਵਾਰੀ ਅਸੀਂ ਪਰਮਾਤਮਾ ਨੂੰ ਸ਼ਿਕਾਇਤਾਂ ਕਰਦੇ ਰਹਿੰਦੇ ਹਾਂ, ਪੁੱਛਦੇ ਹਾਂ ਕਿ ਉਹ ਸਾਨੂੰ ਉਹ ਕਿਉਂ ਨਹੀਂ ਦਿੰਦਾ ਜੋ ਸਾਨੂੰ ਚਾਹੀਦਾ, ਅਤੇ ਉਸ ਵੇਲੇ ਕਿਉਂ ਨਹੀਂ ਦਿੰਦਾ ਜਦੋਂ ਸਾਨੂੰ ਚਾਹੀਦਾ। ਪਰ ਕਈ ਵਾਰੀ ਹੋਰ ਦੇ ਲਾਲਚ ਦੇ ਵਿੱਚ ਆ ਕੇ ਅਸੀਂ ਉਹ ਵੀ ਗਵਾ ਦਿੰਦੇ ਹਾਂ ਜੋ ਸਾਡੇ ਕੋਲ ਪਹਿਲਾਂ ਹੀ ਹੁੰਦਾ। ਫਿਰ ਜਦੋਂ ਅਹਿਸਾਸ ਹੁੰਦਾ ਹੈ ਤਾਂ ਫਿਰ ਉਸ ਪਰਮਾਤਮਾ ਅੱਗੇ ਇੱਕੋ ਹੀ ਪ੍ਰਾਰਥਨਾ ਕਰਦੇ ਹਾਂ ਕਿ ਜੋ ਸਾਡੇ ਕੋਲ ਪਹਿਲਾਂ ਹੈ ਉਹੀ ਸਾਨੂੰ ਵਾਪਸ ਕਰ ਦਿਓ ਜਾਂ ਉਹੀ ਰਹਿਣ ਦਿਓ। ਇਸ ਲਈ ਵਰਤਮਾਨ ਦੇ ਵਿੱਚ ਜੋ ਵੀ ਤੁਹਾਨੂੰ ਮਿਲ ਰਿਹਾ ਉਸ ਦੇ ਨਾਲ ਸੰਤੁਸ਼ਟ ਰਹੋ, ਅਤੇ ਪਰਮਾਤਮਾ ਦਾ ਧੰਨਵਾਦ ਕਰੋ ਕਿ ਜੋ ਵੀ ਤੁਹਾਨੂੰ ਮਿਲਿਆ ਉਹ ਕਾਫੀ ਹੈ ਮੇਰੇ ਪਰਮਾਤਮਾ, ਬਸ ਇਸ ਦੇ ਕਰਕੇ ਤੂੰ ਆਪਣਾ ਆਸ਼ੀਰਵਾਦ ਮੇਰੇ 'ਤੇ ਬਣਾਈ ਰੱਖੇ। ਇਸੇ ਵਿਚਾਰ ਨੂੰ ਹੋਰ ਪੱਕਾ ਕਰਨ ਦੇ ਲਈ ਤੁਹਾਡੇ ਨਾਲ ਇੱਕ ਕਹਾਣੀ ਸਾਂਝੀ ਕਰਨ ਜਾ ਰਹੀ ਹਾਂ, ਅਤੇ ਇਸ ਕਹਾਣੀ ਦੇ ਵਿੱਚ ਸਾਨੂੰ ਇਹੀ ਜਿਹੜਾ ਜੋ ਸਾਡੇ ਕੋਲ ਹੈ ਉਹ ਕਾਫੀ ਹੈ ਇਹ ਵਿਚਾਰ, ਤੁਸੀਂ ਵੀ ਇਸ ਦੇ ਨਾਲ ਸਹਿਮਤ ਹੋ ਜਾਵੋਗੇ। ਸ਼ਹਿਰ ਦੇ ਵਿੱਚੋਂ ਵਿੱਚ ਇੱਕ ਹਾਈ ਸੁਸਾਇਟੀ ਦੀ ਬਿਲਡਿੰਗ ਸੀ ਕਹਿੰਦੇ। ਉੱਥੇ ਸਭ ਤੋਂ ਉੱਪਰ ਵਾਲੇ ਫਲੋਰ 'ਤੇ ਨਾ ਇੱਕ ਵਿਅਕਤੀ ਰਹਿੰਦਾ ਸੀ ਜੋ ਰੋਜ਼ ਖਾਣਾ ਖਾਣ ਤੋਂ ਬਾਅਦ ਰਾਤ ਨੂੰ 9 ਤੋਂ 10 ਵਜੇ ਤੱਕ ਉੱਪਰ ਛੱਤ 'ਤੇ ਜਾਂਦਾ ਅਤੇ ਟਹਿਲਦਾ ਰਹਿੰਦਾ। ਅਤੇ ਉਸ ਬਿਲਡਿੰਗ ਦੇ ਨੇੜੇ ਹੀ ਕੁਝ ਝੁੱਗੀਆਂ ਝੌਂਪੜੀਆਂ ਬਣੀਆਂ ਹੋਈਆਂ ਸੀ। ਪਿਛਲੇ 1.5 ਮਹੀਨੇ ਤੋਂ ਉਹ ਰੋਜ਼ ਉਸ ਬੱਚੇ ਨੂੰ ਦੇਖ ਰਿਹਾ ਸੀ ਜੋ ਰੋਜ਼ ਇੱਕ ਗੁਬਾਰੇ ਲੈ ਕੇ ਉਸ ਨੂੰ ਛੱਡ ਦਿੰਦਾ, ਅਤੇ ਉਸ ਨੂੰ ਉਦੋਂ ਤੱਕ ਦੇਖਦਾ ਜਦ ਤੱਕ ਕਿ ਉਹ ਅੱਖਾਂ ਤੋਂ ਓਝਲ ਨਾ ਹੋ ਜਾਂਦਾ। ਇੱਕ ਦਿਨ ਉਹ ਵਿਅਕਤੀ ਆਪਣੇ ਦੋਸਤ ਨਾਲ ਗੱਲਬਾਤ ਕਰਨ ਦੇ ਵਿੱਚ ਲੇਟ ਹੋ ਗਿਆ, ਅਤੇ ਜਦੋਂ ਉੱਪਰ ਟਹਿਲਣ ਦੇ ਲਈ ਆਇਆ ਅਤੇ ਉਸਨੇ ਆਲੇ ਦੁਆਲੇ ਦੇਖਿਆ ਅਤੇ ਉਸਨੂੰ ਉਹ ਬੱਚਾ ਕਿਤੇ ਦਿਖਾਈ ਨਹੀਂ ਦਿੱਤਾ। ਉਸਨੇ ਉੱਪਰ ਦੇਖਿਆ ਤਾਂ ਉਹੀ ਗੁਬਾਰਾ ਉੱਡਦਾ ਹੋਇਆ ਕਿ ਉਹਨੂੰ ਕਿਤੇ ਦਿਖ ਜਾਏ, ਅਤੇ ਜਦੋਂ ਉਹਨੇ ਉੱਪਰ ਦੇਖਿਆ ਤਾਂ ਉਹ ਗੁਬਾਰਾ ਉਸਨੂੰ ਪਾਣੀ ਦੀ ਟੰਕੀ ਦੇ ਵਿੱਚ ਅਟਕਿਆ ਹੋਇਆ ਦਿਸਿਆ। ਉਹ ਸਮਝ ਗਿਆ ਕਿ ਉਹ ਬੱਚੇ ਦਾ ਹੀ ਗੁਬਾਰਾ ਹੈ, ਤਾਂ ਉਹਨੇ ਸੋਚਿਆ ਕਿ ਉਸ ਗੁਬਾਰੇ ਨੂੰ ਕੱਢ ਕੇ ਮੈਂ ਉਡਾ ਦਿੰਦਾ, ਅਤੇ ਉਹ ਟੈਂਕੀ 'ਤੇ ਚੜ੍ਹਿਆ। ਜਦੋਂ ਉਸਨੇ ਗੁਬਾਰੇ ਨੂੰ ਫੜਿਆ ਤਾਂ ਉਸਨੇ ਦੇਖਿਆ ਕਿ ਗੁਬਾਰੇ ਦੇ ਉੱਤੇ ਕੁਛ ਲਿਖਿਆ ਹੋਇਆ। ਵਿਅਕਤੀ ਉਸ ਨੂੰ ਪੜ੍ਹ ਕੇ ਬੇਚੈਨ ਜਿਹਾ ਹੋ ਗਿਆ, ਕਿਉਂਕਿ ਉਸ ਦੇ ਉੱਤੇ ਲਿਖਿਆ ਸੀ, ਹੇ ਪਰਮਾਤਮਾ, ਮੇਰੀ ਮਾਂ ਦੀ ਤਬੀਅਤ ਬਹੁਤ ਖਰਾਬ ਹੈ ਅਤੇ ਉਸ ਦੇ ਇਲਾਜ ਦੇ ਲਈ ਕਿਸੇ ਨੂੰ ਭੇਜ ਦੇ, ਮੇਰੇ ਕੋਲ ਇੰਨੇ ਪੈਸੇ ਨਹੀਂ ਆਏ ਕਿ ਮੈਂ ਉਸ ਦਾ ਇਲਾਜ ਕਰ ਸਕਾਂ। ਉਹ ਪੜ੍ਹ ਕੇ ਹੋਏ ਗੁਬਾਰਾ ਉਸਨੇ ਉਡਾ ਤਾਂ ਦਿੱਤਾ ਹਵਾ ਦੇ ਵਿੱਚ, ਪਰ ਉਸ ਨੂੰ ਰਾਤ ਭਰ ਨੀਂਦ ਨਹੀਂ ਆਈ। ਉਹ ਸਵੇਰੇ ਉੱਠ ਕੇ ਉਸ ਲੜਕੇ ਨੂੰ ਮਿਲਣ ਗਿਆ ਅਤੇ ਜਾ ਕੇ ਦੇਖਦਾ ਹੈ ਕਿ ਸੱਚੀ ਉਹਦੀ ਮਾਂ ਦੀ ਤਬੀਅਤ ਬਹੁਤ ਖਰਾਬ ਹੈ। ਉਸ ਵਿਅਕਤੀ ਨੇ ਉਸ ਲੜਕੇ ਨੂੰ ਪੁੱਛਿਆ ਕਿ ਤੂੰ ਰੋਜ਼ ਗੁਬਾਰੇ 'ਤੇ ਲਿਖ ਕੇ ਕਿਉਂ ਉੱਪਰ ਹਵਾ ਦੇ ਵਿੱਚ ਉਡਾ ਦਿੰਦਾ ਹੈ, ਤੈਨੂੰ ਇਹ ਕਿਸ ਨੇ ਦੱਸਿਆ ਕਿ ਇੱਦਾਂ ਕਰਨ ਦੇ ਨਾਲ ਤੈਨੂੰ ਪਰਮਾਤਮਾ ਜਿਹੜੀ ਆ ਉਹ ਮਦਦ ਭੇਜ ਦੇਵੇਗਾ? ਤਾਂ ਉਸ ਲੜਕੇ ਨੇ ਕਿਹਾ ਕਿ ਮੈਨੂੰ ਨਾ ਇਹ ਸਭ ਕਰਨ ਦੇ ਲਈ ਇੱਕ ਭਿਖਾਰੀ ਦਾਦਾ ਨੇ ਕਿਹਾ ਸੀ। ਇੱਕ ਦਿਨ ਜਦੋਂ ਮੈਂ ਰਾਤ ਨੂੰ ਆ ਰਿਹਾ ਸੀ ਆਪਣੇ ਕੰਮ ਤੋਂ ਵਾਪਸ, ਤਾਂ ਉਹਨੇ ਕਿਹਾ ਕਿ ਮੇਰੀ ਤਬੀਅਤ ਖਰਾਬ ਹੈ ਅਤੇ ਉਹਦੇ ਕੋਲ 2-4 ਦਿਨ ਤੋਂ ਭੇਖ ਮੰਗਣ ਵੀ ਜਿਹੜਾ ਆ ਉਹ ਨਹੀਂ ਜਾਇਆ ਜਾ ਰਿਹਾ, ਅਤੇ ਉਹ 2-4 ਦਿਨ ਤੋਂ ਬਹੁਤ ਭੁੱਖਾ ਹੈ, ਕਿ ਤੂੰ ਮੈਨੂੰ ਕੁਛ ਖਾਣੇ ਦੇ ਲਈ ਦੇ ਸਕਦਾ? ਤਾਂ ਮੈਂ ਉਸ ਭਿਖਾਰੀ ਦਾਦਾ ਨੂੰ ਆਪਣਾ ਖਾਣਾ ਲਿਆ ਕੇ ਦੇ ਦਿੱਤਾ ਅਤੇ ਉਹਨੂੰ ਕਿਹਾ ਕਿ ਤਾਂ ਉਸ ਭਿਖਾਰੀ ਆਦਮੀ ਨੇ ਕਿਹਾ ਕਿ ਬੇਟਾ, ਤੂੰ ਮੇਰੀ ਮਦਦ ਕੀਤੀ ਹੈ, ਤੂੰ ਮੇਰੀ ਭੁੱਖ ਮਿਟਾਈ ਹੈ, ਪਰਮਾਤਮਾ ਉੱਪਰ ਵਾਲਾ ਤੇਰੀ ਮਦਦ ਜ਼ਰੂਰ ਕਰੇਗਾ। ਤਾਂ ਫਿਰ ਮੈਂ ਉਸ ਵਿਅਕਤੀ ਨੂੰ ਪੁੱਛਿਆ ਕਿ

ਸੱਚੀ ਰੱਬ ਮੇਰੀ ਮਦਦ ਕਰੇਗਾ ਤਾਂ ਉਸ ਭਿਖਾਰੀ ਨੇ ਉਸਨੂੰ ਕਿਹਾ ਕਿ ਜਿਸ ਤਰ੍ਹਾਂ ਉਹਨੇ ਤੈਨੂੰ ਭੇਜਿਆ ਹੈ ਮੇਰੀ ਭੁੱਖ ਮਿਟਾਉਣ ਦਾ ਜ਼ਰੀਆ ਤੈਨੂੰ ਬਣਾਇਆ ਹੈ ਉਸੇ ਤਰ੍ਹਾਂ ਪਰਮਾਤਮਾ ਕਿਸੇ ਹੋਰ ਨੂੰ ਤੇਰਾ ਜ਼ਰੀਆ ਬਣਾ ਕੇ ਤੇਰੀ ਮਦਦ ਕਰਨ ਦੇ ਲਈ ਜ਼ਰੂਰ ਭੇਜੇਗਾ ਤਾਂ ਫਿਰ ਉਸ ਵਿਅਕਤੀ ਨੇ ਫਿਰ ਉਸ ਬੱਚੇ ਨੂੰ ਪੁੱਛਿਆ ਕਿ ਪਰ ਤੈਨੂੰ ਗੁਬਾਰੇ ਉਡਾਉਣ ਦੇ ਲਈ ਕਿਹਨੇ ਭੇਜਿਆ ਸੀ ਅਤੇ ਤੂੰ ਇਹ ਗੁਬਾਰੇ ਸਿਰਫ ਤਾਂ ਸਿਰਫ ਰਾਤ ਨੂੰ ਹੀ ਕਿਉਂ ਛੱਡਦਾ ਹੈ ਅਸਮਾਨ ਦੇ ਵਿੱਚ ਤਾਂ ਉਹ ਲੜਕਾ ਬੋਲਿਆ ਕਿ ਭਿਖਾਰੀ ਦਾਦਾ ਨੇ ਇਹ ਕਿਹਾ ਸੀ ਨਾ ਕਿ ਉੱਪਰ ਵਾਲਾ ਮਦਦ ਕਰੇਗਾ ਅਤੇ ਮੈਂ ਸੋਚਦਾ ਹੁੰਦਾ ਸੀ ਕਿ ਉੱਪਰ ਵਾਲੇ ਤੱਕ ਆਪਣੀ ਗੱਲ ਮੈਂ ਪਹੁੰਚਾਵਾਂ ਕਿੱਦਾਂ ਅਤੇ ਇੱਕ ਦਿਨ ਮੈਂ ਇੱਕ ਗੁਬਾਰੇ ਨੂੰ ਬਹੁਤ ਹੀ ਉੱਚਾ ਉਚਾਈ 'ਤੇ ਜਾਂਦੇ ਹੋਏ ਦੇਖਿਆ ਤਾਂ ਮੈਨੂੰ ਉਸ ਪਰਮਾਤਮਾ ਤੱਕ ਜਾਣ ਦਾ ਰਸਤਾ ਸਮਝ ਦੇ ਵਿੱਚ ਆਇਆ ਮੈਂ ਇੱਕ ਹੋਟਲ ਦੇ ਵਿੱਚ ਕੰਮ ਕਰਦਾ ਅਤੇ ਉਸ ਕੰਮ ਕਰਨ ਤੋਂ ਬਾਅਦ ਮੈਨੂੰ ਰੋਜ਼ਾਨਾ ਦੀ ਜਿਹੜੀ ਮੇਰਾ ਮਿਹਨਤ ਆਣਾ ਆ ਉਹ ਰਾਤ ਨੂੰ ਮਿਲਦਾ ਹੈ ਸੋ ਮੈਂ ਰਾਤ ਨੂੰ ਆਉਂਦੇ ਹੋਏ ਗੁਬਾਰਾ ਖਰੀਦ ਕੇ ਉਹ ਗੁਬਾਰਾ ਹਵਾ ਦੇ ਵਿੱਚ ਛੱਡ ਦਿੰਦਾ ਹੈ ਉਸ ਪਰਮਾਤਮਾ ਤੱਕ ਪਹੁੰਚਾ ਦਿੰਦਾ ਉਸ ਬੱਚੇ ਦੀਆਂ ਇਹ ਭੋਲੀਆਂ ਭਾਲੀਆਂ ਗੱਲਾਂ ਸੁਣ ਕੇ ਉਸ ਵਿਅਕਤੀ ਦੇ ਅੱਖਾਂ ਦੇ ਵਿੱਚ ਹੰਝੂ ਆ ਗਏ ਉਸਨੇ ਉਸ ਬੱਚੇ ਨੂੰ ਗਲੇ ਲਗਾਇਆ ਅਤੇ ਕਿਹਾ ਬੇਟਾ ਹਾਂ ਉਹ ਭਿਖਾਰੀ ਦਾਦਾ ਬਿਲਕੁਲ ਸਹੀ ਕਹਿ ਰਹੇ ਸੀ ਉੱਪਰ ਵਾਲੇ ਨੇ ਮੈਨੂੰ ਤੇਰੀ ਮਦਦ ਕਰਨ ਦੇ ਲਈ ਭੇਜਿਆ ਉਸਨੇ ਉਸ ਦੀ ਮਾਂ ਦਾ ਇਲਾਜ ਕਰਾਇਆ ਅਤੇ ਉਸ ਦੇ ਮਾਂ ਦੇ ਪ੍ਰਤੀ ਉਸ ਦਾ ਪਿਆਰ ਦੇਖ ਕੇ ਉਸ ਦੀ ਬਹੁਤ ਸਾਰੀ ਮਦਦ ਕੀਤੀ ਅਤੇ ਉਸ ਨੂੰ ਸਕੂਲ ਦੇ ਵਿੱਚ ਭਰਤੀ ਕਰਾ ਕੇ ਉਸ ਦੀ ਪੜ੍ਹਾਈ ਦਾ ਵੀ ਸਾਰਾ ਖਰਚਾ ਆਪਣੇ ਜ਼ਿੰਮੇ ਲੈ ਲਿਆ ਦੋਸਤੋ ਇਹ ਕਹਾਣੀ ਸਾਨੂੰ ਕੁਝ ਗੱਲਾਂ ਸਮਝ ਦੇ ਵਿੱਚ ਲਿਆਉਂਦੀਆਂ ਅਤੇ ਕੁਝ ਗੱਲਾਂ ਦੇ ਉੱਤੇ ਬਹੁਤ ਹੀ ਜ਼ਿਆਦਾ ਗੌਰ ਕਰਨ ਦੇ ਲਈ ਵੀ ਕਹਿੰਦੀ ਹੈ ਪਰਮਾਤਮਾ ਉਸ ਬੱਚੇ ਦੇ ਉੱਤੇ ਕਿਉਂ ਖੁਸ਼ ਹੋਇਆ ਉਸ ਦਾ ਕਾਰਨ ਕੀ ਹੈ ਜੇਕਰ ਅਸੀਂ ਧਿਆਨ ਦੇ ਨਾਲ ਸੋਚਦੇ ਹਾਂ ਤਾਂ ਉਸ ਦਾ ਆਪਣੀ ਮਾਂ ਦੇ ਲਈ ਪਿਆਰ ਗਰੀਬ ਹੁੰਦੇ ਹੋਏ ਵੀ ਉਸ ਦੇ ਮਨ ਦੇ ਵਿੱਚ ਦੂਜਿਆਂ ਦੇ ਲਈ ਦਇਆ ਉਸ ਦਾ ਭੋਲਾਪਨ ਅਤੇ ਸਭ ਤੋਂ ਵੱਡੀ ਬਾਤ ਕਿ ਉਸ ਦਾ ਉਸ ਪਰਮਾਤਮਾ ਦੇ ਉੱਤੇ ਵਿਸ਼ਵਾਸ ਭਰੋਸਾ ਜੋ ਉਸਨੇ ਇੱਕ ਡੇਢ ਮਹੀਨੇ ਤੱਕ ਗੁਬਾਰੇ ਨੂੰ ਰੋਜ਼ਾਨਾ ਭੇਜ ਕੇ ਹਵਾ ਦੇ ਵਿੱਚ ਉਡਾਇਆ ਪਰ ਆਪਣਾ ਉਹ ਭਰੋਸਾ ਪਰਮਾਤਮਾ 'ਤੇ ਟੁੱਟਣ ਨਹੀਂ ਦਿੱਤਾ ਇਹ ਸਭ ਚੀਜ਼ਾਂ ਸਾਨੂੰ ਇਸ ਕਹਾਣੀ ਤੋਂ ਸਿੱਖਣ ਨੂੰ ਮਿਲਦੀਆਂ ਹੈ ਜੇ ਇਹੀ ਗੱਲਾਂ ਅਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਮਿਲ ਕਰ ਲਈਏ ਆਪਣੇ ਅੰਦਰ ਪੈਦਾ ਕਰ ਲਈਏ ਤਾਂ ਕੋਈ ਸ਼ੱਕ ਨਹੀਂ ਹੈ ਇਹਦੇ ਵਿੱਚ ਕਿ ਪਰਮਾਤਮਾ ਸਾਡੀਆਂ ਵੀ ਦੁੱਖ ਤਕਲੀਫਾਂ ਨੂੰ ਦੂਰ ਕਰਨ ਦੇ ਲਈ ਕੋਈ ਨਾ ਕੋਈ ਜ਼ਰੀਆ ਕੋਈ ਨਾ ਕੋਈ ਰਸਤਾ ਜ਼ਰੂਰ ਬਣਾ ਦੇਵੇਗਾ ਸੋ ਸਾਡਾ ਵਿਸ਼ਵਾਸ ਸਿਰਫ ਅਤੇ ਸਿਰਫ ਉਸ ਪਰਮਾਤਮਾ ਦੇ ਉੱਤੇ ਵਿਸ਼ਵਾਸ ਕਰਨ 'ਤੇ ਹੈ ਉਸ ਪਰਮਾਤਮਾ 'ਤੇ ਭਰੋਸਾ ਕਰਨ 'ਤੇ ਹੈ ਕਿਉਂਕਿ ਵਕਤ ਕਿੱਦਾਂ ਦਾ ਵੀ ਹੋਵੇ ਚੰਗਾ ਮਾੜਾ ਉਹ ਬੀਤ ਹੀ ਜਾਂਦਾ ਹੈ ਨਾ ਹੀ ਇੱਥੇ ਧੁੱਪ ਰਹਿੰਦੀ ਹੈ ਨਾ ਹੀ ਇੱਥੇ ਛਾਂ ਰਹਿੰਦੀ ਹੈ ਹਮੇਸ਼ਾ ਪਲ ਪਲ ਬਦਲਦਾ ਇਹ ਸਮਾਂ ਪਲ ਪਲ ਕਰਕੇ ਬੀਤਦਾ ਜਾਂਦਾ ਹੈ ਸੋ ਇਸ ਬੀਤਦੇ ਹੋਏ ਸਮੇਂ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਦੇ ਲਈ ਪਰਮਾਤਮਾ ਉੱਤੇ ਭਰੋਸਾ ਅਤੇ ਵਿਸ਼ਵਾਸ ਕਰਨਾ ਕਦੇ ਨਾ ਛੱਡਿਓ।

ਜਾਂਦੀਆਂ ਨਹੀਂ ਸੀ, ਅਤੇ ਹੁਣ ਤਾਂ ਵੀ ਮੈਸੇਜ ਲਿਖੇ ਜਾਂਦੇ ਨੇ, ਭੇਜੇ ਜਾਂਦੇ ਨੇ, ਅਤੇ ਕਈ ਵਾਰੀ ਮੈਸੇਜ ਰੀਡ ਕਰਕੇ ਸੀਨ ਕਰਕੇ ਉਹਨਾਂ ਦਾ ਜਵਾਬ ਵੀ ਨਹੀਂ ਦਿੱਤਾ ਜਾਂਦਾ। ਅਸੀਂ ਤਕਨੀਕ ਦੇ ਨਾਲ ਤਾਂ ਅੱਗੇ ਵੱਧ ਰਹੇ ਹਾਂ, ਪਰ ਭਾਵਨਾਵਾਂ ਦੇ ਨਾਲ ਕਿਤੇ ਨਾ ਕਿਤੇ ਪਿੱਛੇ ਰਹਿ ਰਹੇ ਹਾਂ। ਹਰ ਕੋਈ ਭੱਜ ਰਿਹਾ, ਪਰ ਕਿਸੇ ਨੂੰ ਨਹੀਂ ਪਤਾ ਕਿ ਸਾਡੀ ਮੰਜ਼ਿਲ ਕਿੱਥੇ ਆ। ਅੱਜ ਦੀ ਜ਼ਿੰਦਗੀ ਨੇ ਸਾਨੂੰ ਸਿਖਾ ਦਿੱਤਾ ਹੈ ਕਿ ਔਨਲਾਈਨ ਰਹਿਣਾ ਜ਼ਰੂਰੀ ਹੈ, ਭਾਵਾਂ ਹੀ ਸਾਡਾ ਦਿਲ ਜਿਹੜਾ ਆ ਨਾ ਉਹ ਔਫਲਾਈਨ ਹੀ ਕਿਉਂ ਨਾ ਹੋ ਜਾਵੇ। ਅਸੀਂ ਰਿਸ਼ਤੇ ਵੀ ਨੈਟਵਰਕ ਦੀ ਤਰ੍ਹਾਂ ਹੀ, ਸਿਗਨਲ ਚੰਗਾ ਮਿਲਿਆ ਤਾਂ ਜਿਹੜੀ ਸਾਡੀ ਗੱਲ ਹੈ ਉਹ ਹੋ ਜਾਂਦੀ ਹੈ, ਨਹੀਂ ਤਾਂ ਫਿਰ ਕਨੈਕਸ਼ਨ ਲੋਸਟ ਦਿਖਾ ਕੇ ਜਿਹੜਾ ਆ ਅਸੀਂ ਸਾਈਡ 'ਤੇ ਕਰ ਦਿੰਦੇ ਹਾਂ। ਕਦੇ ਕਦੇ ਲੱਗਦਾ ਹੈ ਕਿ ਅਸੀਂ ਇਨਸਾਨ ਨਹੀਂ, ਬਿਲਕੁਲ ਇੱਕ ਅਪਡੇਟਡ ਮਸ਼ੀਨ ਦੀ ਤਰ੍ਹਾਂ ਬਣ ਗਏ ਹਾਂ, ਜਿਸ ਨੂੰ ਹਰ ਸਵੇਰੇ ਜਿਹੜਾ ਉਹ ਚਾਰਜ ਕਰਨਾ ਪੈਂਦਾ, ਅਤੇ ਫਿਰ ਦਿਲ ਦੀ ਬੈਟਰੀ ਜਿਹੜੀ ਦੇਖਦੇ ਹਾਂ ਉਹ ਕਿਤੇ ਨਾ ਕਿਤੇ ਫਿਰ ਲੋਅ ਹੁੰਦੀ ਜਾਂਦੀ ਹੈ, ਫਿਰ ਉਸ ਨੂੰ ਜਗਾਉਣ ਦੇ ਲਈ, ਫਿਰ ਆਪਣੇ ਆਪ ਨੂੰ ਜਿਹੜਾ ਆ ਉਹ ਬੂਸਟ ਕਰਨ ਦੇ ਲਈ ਸਾਨੂੰ ਜਿਹੜਾ ਬਾਰ ਬਾਰ ਜਿਹੜਾ ਆਪਣੇ ਚਾਰਜਿੰਗ ਕਰਦੇ ਰਹਿਣਾ ਪੈਂਦਾ। ਅਸੀਂ ਹੱਸਦੇ ਹਾਂ ਪਰ ਸਕੂਨ ਦੇ ਲਈ ਨਹੀਂ, ਅਸੀਂ ਬੋਲਦੇ ਹਾਂ ਪਰ ਸ਼ਾਇਦ ਸੁਣਨ ਵਾਲਾ ਕੋਈ ਨਹੀਂ, ਅਸੀਂ ਦੇਖਦੇ ਹਾਂ ਪਰ ਫਿਰ ਵੀ ਕਿਤੇ ਨਾ ਕਿਤੇ ਇਕੱਲੇ ਹੀ ਮਹਿਸੂਸ ਹੁੰਦੇ ਹਾਂ। ਅੱਜ ਦੀ ਜ਼ਿੰਦਗੀ ਸਾਨੂੰ ਸਿਖਾਉਂਦੀ ਹੈ ਕਿ ਸਭ ਤੋਂ ਵੱਡੀ ਦੌਲਤ ਸੱਚੇ ਲੋਕ ਹੈ, ਜੋ ਬਿਨਾਂ ਕਿਸੇ ਕਾਰਨ ਤੁਹਾਡੇ ਕੋਲ ਬਣੇ ਰਹਿੰਦੇ ਨੇ। ਤੁਹਾਡੇ ਕੋਲ ਬਣੇ ਹੋਣ ਦੇ ਨਾਲ ਦਾ ਅਹਿਸਾਸ ਦਿਵਾਉਂਦੇ ਨੇ ਕਿ ਤੁਸੀਂ ਇਕੱਲੇ ਨਹੀਂ ਹੋ, ਹਰ ਪਲ ਦੁੱਖ ਸੁੱਖ ਦੇ ਵਿੱਚ ਮੈਂ ਹਾਂ ਨਾ। ਇਹ ਗੱਲ ਜਦੋਂ ਕੋਈ ਇਨਸਾਨ ਪੂਰੇ ਹੱਕ ਦੇ ਨਾਲ ਕਹਿ ਦਿੰਦਾ ਹੈ ਨਾ, ਅਤੇ ਬਸ ਫਿਰ ਲੱਗਦਾ ਕਿ ਨਹੀਂ, ਜ਼ਿੰਦਗੀ ਮੇਰੀ ਜਿਹੜੀ ਹੈ ਨਾ ਉਹ ਸੰਪੂਰਨ ਹੈ, ਕਿਉਂਕਿ ਮੇਰੇ ਆਲੇ ਦੁਆਲੇ ਕੋਈ ਦਿਖਾਵੀ ਜਾਂ ਬਨਾਵਟੀਪਨ ਨਹੀਂ ਹੈ, ਮੇਰੇ ਕੋਲ ਸੱਚੇ ਸੁੱਚੇ ਰਿਸ਼ਤੇ ਨੇ ਜਿਨ੍ਹਾਂ ਦੇ ਨਾਲ ਮੇਰੀ ਜ਼ਿੰਦਗੀ ਬਹੁਤ ਅਨਮੋਲ ਜਿਹੜੀ ਉਹ ਬਣ ਰਹੀ ਹੈ, ਅਤੇ ਇਸੇ ਤਰ੍ਹਾਂ ਬਣੀ ਰਹੇਗੀ ਜਦੋਂ ਤੁਸੀਂ ਵੀ ਆਪਣੇ ਰਿਸ਼ਤਿਆਂ ਦੀ ਪਰਖ ਕਰਕੇ ਉਹਨਾਂ ਦੀ ਕਦਰ ਕਰੋਗੇ। ਕਿਉਂਕਿ ਸਮਾਂ ਬੀਤ ਜਾਣ ਨੂੰ ਅਸੀਂ ਨਹੀਂ ਰੋਕ ਸਕਦੇ, ਸਮੇਂ ਦੀ ਚਾਲ ਨੂੰ ਅਸੀਂ ਨਹੀਂ ਰੋਕ ਸਕਦੇ, ਪਰ ਹਾਂ ਜੋ ਚੀਜ਼ਾਂ ਸਾਡੇ ਹੱਥ ਦੇ ਵਿੱਚ ਹੈ ਉਹਨਾਂ ਦੇ ਉੱਤੇ ਅਸੀਂ ਕੰਟਰੋਲ ਜ਼ਰੂਰ ਰੱਖ ਸਕਦੇ ਹਾਂ। ਇਤਿਹਾਸ ਦੇ ਉੱਤੇ ਨਜ਼ਰ ਮਾਰ ਕੇ ਅਸੀਂ ਇਤਿਹਾਸ ਦੇ ਵਿੱਚ ਕੀਤੀਆਂ ਹੋਈਆਂ ਗਲਤੀਆਂ ਤੋਂ ਸਿੱਖ ਸਕਦੇ ਹਾਂ। ਕੁਝ ਘਟਨਾਵਾਂ ਸਾਨੂੰ ਜਿਹੜੇ ਸਿਖਾ ਕੇ ਜਾਂਦੀਆਂ ਨੇ, ਅਤੇ ਕੁਝ ਘਟਨਾਵਾਂ ਸਾਨੂੰ ਕੁਝ ਸ਼ਖਸੀਅਤਾਂ ਬਾਰੇ ਦੱਸ ਕੇ ਜਾਂਦੀਆਂ ਨੇ, ਜਿਨ੍ਹਾਂ ਦੇ ਨਾਲ ਅਸੀਂ ਮਿਲ ਕੇ ਉਹਨਾਂ ਬਾਰੇ ਪੜ੍ਹ ਕੇ ਬਹੁਤ ਕੁਝ ਸਿੱਖਦੇ ਹਾਂ ਉਹਨਾਂ ਦੀ ਜ਼ਿੰਦਗੀ ਤੋਂ, ਅਤੇ ਇਸ ਸਭ ਦੇ ਨਾਲ ਸਾਡਾ ਦਿਨ ਵੀ ਵਧੀਆ ਬਣ ਜਾਂਦਾ, ਅਤੇ ਸਾਡੇ ਜਾਣਕਾਰੀਆਂ ਦੇ ਵਿੱਚ ਵੀ ਵਾਧਾ ਹੁੰਦਾ। ਜੀ ਹਾਂ, ਮੈਂ ਗੱਲ ਕਰ ਰਹੀ ਹਾਂ ਅੱਜ ਦੇ ਇਤਿਹਾਸ ਦੀ, ਚਾਤ ਮਾਰਦੇ ਹਾਂ ਅੱਜ ਦੇ ਇਤਿਹਾਸ ਦੇ ਉੱਤੇ, ਅਤੇ ਦੇਖਦੇ ਹਾਂ ਕਿ ਇਤਿਹਾਸ ਦੇ ਪੰਨਿਆਂ ਦੇ ਵਿੱਚ ਕੀ ਕੁਝ ਲੁਕਿਆ ਪਿਆ ਅੱਜ ਦੇ ਇਸ ਖਾਸ ਦਿਨ ਦੇ ਨਾਲ ਜੁੜ ਕੇ, ਕਿਉਂਕਿ ਅੱਜ ਹੈ 13 ਜੂਨ 2026, ਸਾਲ ਦਾ 164ਵਾਂ ਦਿਨ ਹੈ ਜੀ ਸ਼ਨੀਵਾਰ ਦਾ, ਅਤੇ ਸਾਲ ਦੇ ਜਿਹੜੇ ਆ 201 ਦਿਨ ਬਾਕੀ ਰਹਿ ਜਾਂਦੇ ਨੇ। ਅਤੇ ਜਦੋਂ ਘਟਨਾਵਾਂ ਦੀ ਗੱਲ ਕਰਦੇ ਹਾਂ, ਅਤੇ 13 ਜੂਨ 1420 ਦੇ ਵਿੱਚ ਅੱਜ ਦੇ ਦਿਨ ਜਲਾਲੂਦੀਨ ਫਿਰੋਜ਼ ਸ਼ਾਹ ਦਿੱਲੀ ਦੇ ਤਖ਼ਤ 'ਤੇ ਬੈਠੇ ਸੀ। 13 ਜੂਨ 1940 ਦੇ ਵਿੱਚ ਅੱਜ ਦੇ ਦਿਨ ਜਲਿਆਂਵਾਲੇ ਬਾਗ ਕਤਲੇਆਮ ਦੇ ਸਮੇਂ ਪੰਜਾਬ ਦੇ ਗਵਰਨਰ ਮਾਈਕਲ ਉਹ ਡਾਈਵਰ ਦੇ ਕਤਲ ਦਾ ਬਦਲਾ ਲੈਣ ਵਾਲੇ ਭਾਰਤੀ ਊਧਮ ਸਿੰਘ ਨੂੰ ਲੰਡਨ ਵਿੱਚ ਫਾਂਸੀ ਦੇ ਦਿੱਤੀ ਗਈ ਸੀ। ਅੱਜ ਦੇ ਦਿਨ ਹੀ 1943 ਦੇ ਵਿੱਚ ਆਜ਼ਾਦੀ ਘੁਲਾਟੀਏ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਜਰਮਨੀ ਤੋਂ ਟੋਕੀਓ ਤੱਕ ਪਣਡੁੱਬੀ ਰਾਹੀਂ ਆਪਣੀ ਯਾਤਰਾ ਸ਼ੁਰੂ ਕੀਤੀ ਸੀ। ਇਸੇ ਤਰ੍ਹਾਂ ਅੱਜ ਦੇ ਦਿਨ 13 ਜੂਨ 1997 ਦੇ ਵਿੱਚ ਭਾਰਤ ਦੇ ਦਿੱਲੀ ਦੇ ਵਿੱਚ ਉਪਹਾਰ ਸਿਨੇਮਾ ਅੱਗ ਦੁਖਾਂਤ ਲਈ ਯਾਦ ਕੀਤਾ ਜਾਂਦਾ ਹੈ ਅੱਜ ਦਾ ਦਿਨ, ਜੋ ਜਨਤਕ ਥਾਵਾਂ 'ਤੇ ਸੁਰੱਖਿਆ ਨਿਯਮਾਂ ਦੀ ਮਹੱਤਤਾ ਦੀ ਇੱਕ ਗੰਭੀਰ ਸਾਨੂੰ ਯਾਦ ਵੀ ਦਿਵਾਉਂਦਾ ਹੈ, ਅਤੇ ਉਸ ਦੇ ਉੱਤੇ ਪ੍ਰਸ਼ਨ ਚਿੰਨ੍ਹ ਵੀ ਲਵਾਉਂਦਾ ਹੈ। ਦਿੱਲੀ ਦੇ ਉਪਹਾਰ ਸਿਨੇਮਾ ਵਿੱਚ ਅੱਗ ਲੱਗੀ ਸੀ ਅੱਜ ਦੇ ਦਿਨ, ਜਿਸ ਦੇ ਵਿੱਚ 59 ਲੋਕ ਮਾਰੇ ਗਏ ਸੀ ਅਤੇ 100 ਤੋਂ ਵੱਧ ਜ਼ਖਮੀ ਹੋ ਗਏ ਸੀ। 13 ਜੂਨ 2012 ਨੂੰ ਅਸੀਂ ਮਹਿੰਦੀ ਹਸਨ ਜੀ ਨੂੰ ਵੀ ਯਾਦ ਕਰ ਰਹੇ ਹਾਂ, ਇੱਕ ਪਾਕਿਸਤਾਨੀ ਗਜ਼ਲ ਗਾਇਕ ਅਤੇ ਪਲੇਬੈਕ ਸਿੰਗਰ। ਉਹਨਾਂ ਦਾ ਅੱਜ ਦੇ ਦਿਨ ਦੇਹਾਂਤ ਹੋਇਆ ਸੀ। ਪਹਿਲੀ ਵਾਰ ਉਹਨਾਂ ਨੂੰ 1957 ਦੇ ਵਿੱਚ ਰੇਡੀਓ ਪਾਕਿਸਤਾਨ 'ਤੇ ਇੱਕ ਠੁਮਰੀ ਗਾਇਕ ਵਜੋਂ ਇੱਕ ਮਾਨਤਾ ਮਿਲੀ ਸੀ। ਮਹਿੰਦੀ ਹਸਨ ਨੇ ਲਗਭਗ 54,000 ਗਜ਼ਲਾਂ, ਗੀਤ ਅਤੇ ਠੁਮਰੀ ਗਾਏ। ਉਹਨਾਂ ਨੂੰ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਨੂੰ ਤਮਗਾਏ ਇਮਤਿਆਜ਼, ਪ੍ਰਾਈਡ ਆਫ ਪਰਫੋਰਮੈਂਸ ਅਤੇ ਹਿਲਾਲੇ ਇਮਤਿਆਜ਼ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਭਾਰਤ ਸਰਕਾਰ ਨੇ ਉਹਨਾਂ ਨੂੰ 1979 ਵਿੱਚ ਸਹਿਗਲ ਪੁਰਸਕਾਰ ਨਾਲ ਸਨਮਾਨਿਤ ਕੀਤਾ, ਅਤੇ ਉਹਨਾਂ ਦਾ ਜਿਹੜਾ ਹੈ ਉਹ ਅੱਜ ਦੇ ਦਿਨ 13 ਜੂਨ 2012 ਨੂੰ ਕਰਾਚੀ ਸਿੰਧ ਪਾਕਿਸਤਾਨ ਦੇ ਵਿੱਚ 84 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ ਸੀ। ਇਸੇ ਤਰ੍ਹਾਂ ਅੱਜ ਦੇ ਦਿਨ ਨੂੰ ਕਈ ਥਾਵਾਂ 'ਤੇ ਬੜੇ ਹੀ ਮਸ਼ਹੂਰ ਦਿਨਾਂ ਦੇ ਤੌਰ 'ਤੇ ਮਨਾਇਆ ਜਾਂਦਾ। ਅੱਜ ਦੇ ਦਿਨ ਨੂੰ ਅਸੀਂ ਅੰਤਰਰਾਸ਼ਟਰੀ ਐਲਬਿਨਿਅਮ
जागरूकता दिवस के रूप के भी मनाते हैं, जिस प्रति असी थानू जानकारी जी प्रोग्राम के अगों जाके तो सारे

ਜੀ ਦੋਸਤੋ, ਕਦੇ ਤੁਸੀਂ ਧਿਆਨ ਨਾਲ ਦੇਖਿਆ ਹੈ ਕਿ ਸਾਡੀ ਜ਼ਿੰਦਗੀ ਜਿਹੜੀ ਆ ਨਾ ਪਹਿਲੇ ਵਰਗੀ ਨਹੀਂ ਰਹੀ। ਪਹਿਲਾਂ ਲੋਕ ਖੁਸ਼ੀਆਂ ਵੰਡਦੇ ਸੀ, ਮੁਸਕਰਾਹਟਾਂ ਵੰਡਦੇ ਸੀ, ਪਰ ਹੁਣ ਤਾਂ ਸਟੇਟਸ ਅਪਡੇਟ ਕੀਤੇ ਜਾਂਦੇ ਨੇ। ਪਹਿਲਾਂ ਚਿੱਠੀਆਂ ਲਿਖੀਆਂ

ਸਾਂਝੀ ਕਰਾਂਗੇ। ਤੇ ਸੰਯੁਕਤ ਰਾਜ ਦੇ ਵਿੱਚ ਅੱਜ ਦੇ ਦਿਨ ਰਾਸ਼ਟਰੀ ਸਿਲਾਈ ਮਸ਼ੀਨ ਦਿਵਸ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ। ਕੱਪੜਾ ਉਦਯੋਗ ਤੇ ਸ਼ਿਲਪਕਾਰੀ ਵਿੱਚ ਸਿਲਾਈ ਮਸ਼ੀਨ ਦੀ ਕਾਢ ਅਤੇ ਯੋਗਦਾਨ ਦਾ ਇਹ ਜਸ਼ਨ ਮਨਾਉਂਦਾ ਹੈ। ਇਸੇ ਤਰ੍ਹਾਂ ਅੱਜ ਦੇ ਦਿਨ ਨੂੰ ਸੰਯੁਕਤ ਰਾਜ ਦੇ ਵਿੱਚ ਨੈਸ਼ਨਲ ਰੈਂਡਮ ਐਕਟਸ ਆਫ ਲਾਈਟ ਡੇ ਦੇ ਲਈ ਵੀ ਮਨਾਇਆ ਜਾਂਦਾ ਹੈ, ਭਾਵ ਕਿ ਵਿਅਕਤੀਆਂ ਨੂੰ ਦਿਆਲਤਾ ਦੇ ਸਧਾਰਨ ਕੰਮਾਂ ਰਾਹੀਂ ਕੈਂਸਰ ਦੇ ਮਰੀਜ਼ਾਂ ਦੇ ਜੀਵਨ ਵਿੱਚ ਰੌਸ਼ਨੀ ਲਿਆਉਣ ਦੇ ਲਈ ਇਹ ਦਿਨ ਪ੍ਰੇਰਿਤ ਕਰਦਾ ਹੈ। ਇਸੇ ਤਰ੍ਹਾਂ ਅੱਜ ਦਾ ਦਿਨ ਵਿਸ਼ਵ ਵਿਆਪੀ ਪੱਧਰ 'ਤੇ ਕੁਹਾੜੀ ਸੁੱਟਣ ਦੀ ਖੇਡ ਅਤੇ ਇਸ ਦੇ ਵੱਧਦੀ ਪ੍ਰਸਿੱਧੀ ਦੇ ਹੁਨਰ ਲਈ ਭਾਈਚਾਰਾ ਵਧਾਉਣ ਦੇ ਲਈ ਇੱਕ ਤਰੀਕੇ ਵਜੋਂ ਮਨਾਇਆ ਜਾਂਦਾ ਹੈ ਅੰਤਰਰਾਸ਼ਟਰੀ ਕੁਹਾੜੀ ਸੁੱਟਣ ਦਿਨ। ਬਹੁਤ ਸਾਰੇ ਕਈ ਵਾਰੀ ਹੈਰਾਨੀਜਨਕ ਜਿਹੜੇ ਦਿਨ ਹੈ ਅਸੀਂ ਇਤਿਹਾਸ ਦੇ ਵਿੱਚ ਜਦੋਂ ਝਾਤ ਮਾਰਦੇ ਹਾਂ ਤਾਂ ਸਾਨੂੰ ਜਾਣਨ ਅਤੇ ਉਹਨਾਂ ਨੂੰ ਪੜ੍ਹਨ ਬਾਰੇ ਜਿਹੜਾ ਆ ਉਹ ਮੌਕਾ ਮਿਲਦਾ ਹੈ ਜੀ ਉਸ ਬਾਰੇ, ਅਤੇ ਹੋਰ ਵੀ ਬਹੁਤ ਕੁਝ ਇਤਿਹਾਸ ਦੇ ਵਿੱਚ ਸੰਜੋ ਕੇ ਲਿਆਏ। ਬਹੁਤ ਸਾਰੀਆਂ ਸ਼ਖਸੀਅਤਾਂ ਜਿਨ੍ਹਾਂ ਦਾ ਅੱਜ ਜਨਮ ਦਿਨ ਹੈ ਉਹਨਾਂ ਨੂੰ ਵੀ ਅਸੀਂ ਯਾਦ ਕਰਾਂਗੇ ਪ੍ਰੋਗਰਾਮ ਦੇ ਵਿੱਚ ਅੱਗੋਂ, ਅਤੇ ਤੁਹਾਡੇ ਨਾਲ ਇੱਕ ਖਾਸ ਦਿਨ ਦੇ ਬਾਰੇ ਜਾਣਕਾਰੀ ਵੀ ਸਾਂਝੀ ਕਰਾਂਗੇ। ਪਰ ਜਿਵੇਂ ਕਿਹਾ ਕਿ ਜਾਣਕਾਰੀਆਂ ਦੇ ਨਾਲ ਨਾਲ ਗੀਤਾਂ ਦਾ ਸਿਲਸਿਲਾ ਜਿਹੜਾ ਹੈ ਉਹ ਚੱਲਦਾ ਰਹਿਣਾ ਚਾਹੀਦਾ ਹੈ, ਅਤੇ ਅਗਲਾ ਗੀਤ ਤੁਹਾਡੇ ਤੱਕ ਆ ਰਿਹਾ ਹੈ ਜੀ।

0: एक विशेष सूचना। आकाशवाणी जलंधर वालों कुछ खाली स्टाफ क्वार्टर ते ऑफिस स्पेस किराए जां लीज ते दित्ते जाण दा प्रस्ताव है, जो सिर्फ केंद्र सरकार, सूबा सरकार, जनतक खेतर दे अदारे यानी PSU ते विधानिक संस्थावां नूं दित्ते जाणगे। इन्हां च शामिल ने आकाशवाणी जलंधर स्थित ऑफिस स्पेस ते आकाशवाणी स्टाफ कलोनी BMC चौंक जलंधर ते अर्बन एस्टेट फेज 1 जलंधर स्थित रिहायशी फ्लैट। चाहवान आकाशवाणी जलंधर के उप महानिदेशक नाल संपर्क करन। फोन नंबर है 0181-298-3036। ईमेल ID jalandhar@prasarbharati.gov.in।
1: साइबर फ्रॉड या धोखाधड़ी की जानकारी लई 1930 हेल्पलाइन नंबर डायल करो या www.cybercrime.gov.in ते शिकायत दर्ज करवाओ।
2: ਦੋਸਤੋ, ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਇਸ ਵੇਲੇ ਤੁਸੀਂ ਸੋਹਣੀ ਸਵੇਰ ਪ੍ਰੋਗਰਾਮ ਸੁਣ ਰਹੇ ਹੋ ਅਤੇ ਪ੍ਰੋਗਰਾਮ ਤੁਸੀਂ ਮੀਡੀਅਮ ਵੇਵ ਰਾਹੀਂ ਵੀ ਸੁਣ ਰਹੇ ਹੋ, ਮੋਬਾਈਲ ਐਪ ਰਾਹੀਂ ਵੀ ਸੁਣ ਰਹੇ ਹੋ, DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਰਾਹੀਂ ਵੀ ਸੁਣ ਰਹੇ ਹੋ, DRM ਰਾਹੀਂ ਵੀ ਸੁਣ ਰਹੇ ਹੋ। ਅਤੇ ਪ੍ਰੋਗਰਾਮ ਚਾਹੇ ਸੁਣਨ ਦਾ ਜ਼ਰੀਆ ਕੋਈ ਵੀ ਹੈ, ਪਰ ਇਸ ਪ੍ਰੋਗਰਾਮ ਦਾ ਮਕਸਦ ਇੱਕੋ ਹੀ ਹੈ ਜੀ, ਤੁਹਾਡੇ ਲਈ ਵੱਧ ਤੋਂ ਵੱਧ ਜਾਣਕਾਰੀ ਸਾਂਝੀ ਕਰਨਾ ਤੁਹਾਡੇ ਨਾਲ, ਅਤੇ ਨਾਲ ਦੀ ਨਾਲ ਬਹੁਤ ਸਾਰੇ ਗੀਤਾਂ ਦੇ ਨਾਲ ਤੁਹਾਡਾ ਮਨੋਰੰਜਨ ਵੀ ਕਰਨਾ। ਅਤੇ ਜਾਣਕਾਰੀ ਦੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ, ਜਿਵੇਂ ਅਸੀਂ ਪਹਿਲਾਂ ਵੀ ਇਤਿਹਾਸ ਦੇ ਵਿੱਚ ਗੱਲ ਕੀਤੀ ਕਿ ਇਤਿਹਾਸ ਸਾਡੇ ਲਈ ਬਹੁਤ ਕੁਝ ਲੈ ਕੇ ਆਉਂਦਾ, ਬਹੁਤ ਸਾਰੇ ਖਾਸ ਦਿਨ ਹੁੰਦੇ ਨੇ ਜਿਹਨਾਂ ਨੂੰ ਅਸੀਂ ਵਿਸ਼ੇਸ਼ ਰੂਪ ਦੇ ਵਿੱਚ ਮਨਾਉਂਦੇ ਹਾਂ, ਬਹੁਤ ਸਾਰੀਆਂ ਸ਼ਖਸੀਅਤਾਂ ਹੁੰਦੀਆਂ ਨੇ ਜਿਨ੍ਹਾਂ ਦੇ ਕਾਰਨ ਕੋਈ ਦਿਨ ਜਿਹੜਾ ਆ ਉਹ ਬਹੁਤ ਖਾਸ ਬਣ ਜਾਂਦਾ। ਅਤੇ ਜਦੋਂ ਅਸੀਂ ਗੱਲ ਕੀਤੀ ਹੈ ਅੰਤਰਰਾਸ਼ਟਰੀ ਐਲਬਿਨਿਜ਼ਮ ਅਵੇਅਰਨੈਸ ਡੇ, ਜੀ ਹਾਂ, ਅੰਤਰਰਾਸ਼ਟਰੀ ਐਲਬਿਨਿਜ਼ਮ ਜਾਗਰੂਕਤਾ ਦਿਨ ਅਸੀਂ 13 ਜੂਨ ਨੂੰ ਮਨਾਉਂਦੇ ਹਾਂ, ਅਤੇ ਇਸ ਦਿਨ ਨੂੰ ਮਨਾਉਣ ਦੇ ਕੀ ਕਾਰਨ ਨੇ, ਕਿਵੇਂ ਮਨਾਇਆ ਜਾਂਦਾ ਹੈ, ਆਓ ਇਸ ਬਾਰੇ ਤੁਹਾਨੂੰ ਸਾਰਿਆਂ ਨੂੰ ਜਾਣਕਾਰੀ ਦਿੰਦੇ ਹਾਂ। ਐਲਬਿਨਿਜ਼ਮ, ਜਿਸ ਨੂੰ ਪੰਜਾਬੀ ਦੀ ਲੋਕ ਬੋਲੀ ਦੇ ਵਿੱਚ ਕਈ ਥਾਵਾਂ 'ਤੇ ਫਲਵੈਰੀ ਵੀ ਕਿਹਾ ਜਾਂਦਾ, ਇਹ ਇੱਕ ਜਨੈਟਿਕ ਸਥਿਤੀ ਹੈ। ਹਰ ਸਾਲ 13 ਜੂਨ ਨੂੰ ਅੰਤਰਰਾਸ਼ਟਰੀ ਐਲਬਿਨਿਜ਼ਮ ਜਾਗਰੂਕਤਾ ਦਿਵਸ ਮਨਾਇਆ ਜਾਂਦਾ। ਇਸ ਦਿਨ ਦਾ ਮਕਸਦ ਐਲਬਿਨਿਜ਼ਮ ਨਾਲ ਜੀਵਨ ਬਤੀਤ ਕਰ ਰਹੇ ਲੋਕਾਂ ਦੇ ਅਧਿਕਾਰਾਂ, ਸੁਰੱਖਿਆ ਅਤੇ ਸਮਾਜਿਕ ਸਵੀਕਾਰਤਾ ਬਾਰੇ ਜਾਗਰੂਕਤਾ ਫੈਲਾਉਣਾ। ਐਲਬਿਨਿਜ਼ਮ ਇੱਕ ਜਨਮ ਤੋਂ ਮੌਜੂਦ ਜੈਨੈਟਿਕ ਸਥਿਤੀ ਹੈ, ਜਿਸ ਵਿੱਚ ਸਰੀਰ ਵਿੱਚ ਮੈਲਾਨਿਨ ਰੰਗਦਾਰ ਤੱਤ ਦੀ ਘਾਟ ਹੋਣ ਕਾਰਨ ਚਮੜੀ, ਵਾਲਾਂ ਅਤੇ ਅੱਖਾਂ ਦਾ ਰੰਗ ਬਹੁਤ ਹਲਕਾ ਹੁੰਦਾ ਹੈ। ਇਸ ਕਾਰਨ ਨਜ਼ਰ ਦੀਆਂ ਸਮੱਸਿਆਵਾਂ ਅਤੇ ਧੁੱਪ ਪ੍ਰਤੀ ਸੰਵੇਦਨਸ਼ੀਲਤਾ ਵੀ ਹੋ ਸਕਦੀ ਹੈ। ਇਸ ਦਿਨ ਦੀ ਸ਼ੁਰੂਆਤ ਸੰਯੁਕਤ ਰਾਸ਼ਟਰ ਮਹਾਸਭਾ ਵੱਲੋਂ ਦਸੰਬਰ 2014 ਦੇ ਵਿੱਚ ਕੀਤੀ ਗਈ ਸੀ ਅਤੇ ਪਹਿਲੀ ਵਾਰੀ ਇਹ ਦਿਨ 2015 ਦੇ ਵਿੱਚ ਮਨਾਇਆ ਗਿਆ ਸੀ। ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਐਲਬਿਨਿਜ਼ਮ ਵਾਲੇ ਲੋਕਾਂ ਖਿਲਾਫ਼ ਭੇਦਭਾਵ, ਅੰਧ ਵਿਸ਼ਵਾਸਾਂ ਅਤੇ ਹਿੰਸਾ ਨੂੰ ਖਤਮ ਕਰਨਾ। ਅਤੇ ਜਦੋਂ 2026 ਦੀ ਥੀਮ ਦੇ ਉੱਤੇ ਅਸੀਂ ਨਜ਼ਰ ਮਾਰਦੇ ਹਾਂ ਤਾਂ ਇਸ ਸਾਲ ਦੀ ਥੀਮ ਰੱਖੀ ਗਈ ਹੈ ਪ੍ਰਾਊਡਲੀ ਇਨ ਮਾਈ ਸਕਿਨ ਸੈਲੀਬ੍ਰੇਟਿੰਗ ਆਲ ਸਕਿਨ ਟੋਨਸ, ਭਾਵ ਕਿ ਆਪਣੀ ਚਮੜੀ 'ਤੇ ਮਾਣ ਪਰ ਨਾਲ ਹੀ ਹਰ ਇੱਕ ਰੰਗ ਦੀ ਚਮੜੀ ਦਾ ਸਨਮਾਨ। ਇਹ ਥੀਮ ਰੰਗ 'ਤੇ ਆਧਾਰਿਤ ਹੋਣ ਵਾਲੇ ਭੇਦਭਾਵ ਨੂੰ ਚੁਣੌਤੀ ਦਿੰਦੀ ਹੈ ਅਤੇ ਸਮਾਨਤਾ, ਸਨਮਾਨ ਅਤੇ ਮਾਨਸਿਕ ਤੰਦਰੁਸਤੀ ਦਾ ਸੰਦੇਸ਼ ਵੀ ਦਿੰਦੀ ਹੈ। ਇਸ ਦਿਨ ਨੂੰ ਮਨਾਉਣ ਦੇ ਹੋਰ ਉਦੇਸ਼ ਦੇ ਵਿੱਚ ਲੋਕਾਂ ਨੂੰ ਸਹੀ ਜਾਣਕਾਰੀ ਪਹੁੰਚਾਉਣਾ, ਉਸ ਨਾਲ ਜੁੜੀਆਂ ਗਲਤ ਧਾਰਨਾਵਾਂ ਨੂੰ ਦੂਰ ਕਰਨਾ ਅਤੇ ਇਸ ਬਿਮਾਰੀ ਨਾਲ ਪੀੜਿਤ ਜਿਹੜੇ ਲੋਕ ਹੈ ਜੀਵਨ ਬਿਤਾਉਂਦੇ ਨੇ ਉਹਨਾਂ ਦੇ ਅਧਿਕਾਰਾਂ ਅਤੇ ਸਨਮਾਨਾਂ ਦੀ ਰੱਖਿਆ ਕਰਨਾ ਹੈ। ਇਹ ਦਿਨ ਰਾਹੀਂ ਲੋਕਾਂ ਨੂੰ ਇਹ ਸਮਝਾਇਆ ਜਾਂਦਾ ਹੈ ਕਿ ਐਲਬਿਨਿਜ਼ਮ ਕੋਈ ਬਿਮਾਰੀ ਨਹੀਂ, ਸਗੋਂ ਇੱਕ ਜਨਮ ਜਾਤ ਜੈਨੈਟਿਕ ਸਥਿਤੀ ਹੈ ਜਿਸ ਕਾਰਨ ਸਰੀਰ ਵਿੱਚ ਮੈਲਾਨਿਨ ਰੰਗ

0: ਦਰਿਆ ਵਾ ਘੱਟ ਜਾਂ ਨਾ ਦੇ ਬਰਾਬਰ ਬਣਦਾ ਹੈ। ਇਸ ਨਾਲ ਚਮੜੀ, ਵਾਲਾਂ ਅਤੇ ਅੱਖਾਂ ਦਾ ਰੰਗ ਪ੍ਰਭਾਵਿਤ ਹੁੰਦਾ ਹੈ ਅਤੇ ਨਜ਼ਰ ਨਾਲ ਸੰਬੰਧਿਤ ਸਮੱਸਿਆਵਾਂ ਵੀ ਹੋ ਜਾਂਦੀਆਂ ਨੇ। ਸੋ ਭੇਦਭਾਵ, ਅੰਧ ਵਿਸ਼ਵਾਸ ਅਤੇ ਸਮਾਜਿਕ ਕਲੰਕ ਨੂੰ ਖਤਮ ਕਰਨਾ, ਇਸ ਦਿਨ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਉਹਨਾਂ ਵਿਅਕਤੀਆਂ ਦੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨਾ, ਉਹਨਾਂ ਨੂੰ ਸਿਹਤ, ਸਿੱਖਿਆ, ਰੋਜ਼ਗਾਰ ਦੇ ਬਰਾਬਰ ਮੌਕੇ ਪ੍ਰਦਾਨ ਕਰਨਾ, ਸਮਾਜ ਨੂੰ ਪ੍ਰੇਰਿਤ ਕਰਨਾ, ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਬਚਾਅ ਅਤੇ ਅੱਖਾਂ ਦੇ ਸੰਭਾਲ ਬਾਰੇ ਜਾਣਕਾਰੀ ਦੇਣਾ ਹੀ ਇਸ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਹੈ। ਸੋ ਦੋਸਤੋ, ਇਹ ਦਿਨ ਸਾਨੂੰ ਇਹ ਸੰਦੇਸ਼ ਦੇ ਕੇ ਜਾਂਦਾ ਹੈ ਕਿ ਵੱਖਰਾ ਦਿਖਣਾ ਕੋਈ ਕਮਜ਼ੋਰੀ ਨਹੀਂ, ਸਗੋਂ ਵਿਭਿੰਨਤਾ ਦੀ ਸੁੰਦਰਤਾ ਹੈ। ਆਓ ਐਲਬਿਨਿਜ਼ਮ ਵਾਲੇ ਲੋਕਾਂ ਨੂੰ ਸਨਮਾਨ, ਸੁਰੱਖਿਆ ਅਤੇ ਬਰਾਬਰੀ ਦਾ ਹੱਕ ਦੇਈਏ। ਫਲਵੈਰੀ ਕੋਈ ਬਿਮਾਰੀ ਨਹੀਂ ਹੈ ਦੋਸਤੋ, ਇਹ ਇੱਕ ਜਨਮਜਾਤ ਜਨੈਟਿਕ ਸਥਿਤੀ ਹੈ। ਇਸ ਨਾਲ ਜੀਵਨ ਬਤੀਤ ਕਰ ਰਹੇ ਲੋਕਾਂ ਨੂੰ ਸਨਮਾਨ ਅਤੇ ਬਰਾਬਰੀ ਦਾ ਹੱਕ ਹੈ। ਸੋ ਅੱਜ ਦੇ ਇਸ ਮੌਕੇ ਉੱਤੇ ਅਸੀਂ ਇਹ ਸੰਕਲਪ ਕਰੀਏ ਕਿ ਹਰ ਵਿਅਕਤੀ ਨੂੰ ਉਸ ਦੀ ਦਿੱਖ ਜਾਂ ਰੰਗ ਦੇ ਆਧਾਰ 'ਤੇ ਨਹੀਂ, ਸਗੋਂ ਉਸ ਦੀ ਯੋਗਤਾ ਉਹਤੇ ਮਨੁੱਖੀ ਮਰਿਆਦਾ ਦੇ ਆਧਾਰ 'ਤੇ ਸਨਮਾਨ ਦਿੱਤਾ ਜਾਵੇ। ਰੰਗ ਦੀ ਚਮਕ ਕੁਝ ਦਿਨਾਂ ਦੀ ਮਹਿਮਾਨ ਹੈ, ਅਸਲੀ ਸੁੰਦਰਤਾ ਉਹ ਹੈ ਜੋ ਆਤਮਾ ਦੀ ਪਛਾਣ ਹੈ। ਜਿੱਥੇ ਪਿਆਰ ਦਾ ਸਮਰਪਣ ਹੋਵੇ ਅਤੇ ਪਿਆਰ ਦਾ ਅਹਿਸਾਸ ਹੋਵੇ, ਸਿਰਫ ਉੱਥੇ ਹੀ ਪਰਮਾਤਮਾ ਹਰ ਇੱਕ ਦਿਲ ਦੀ ਇੱਛਾ ਪੂਰੀ ਕਰਦਾ ਹੈ।
1: ਬੇੜੀ ਦਾ ਪੂਰ ਤਰਿੰਜਣ ਦੀਆਂ ਕੁੜੀਆਂ

ਜੀ ਦੋਸਤੋ, ਜੇਕਰ ਤੁਸੀਂ ਸੱਚਮੁੱਚ ਕਿਸੇ ਵਿਅਕਤੀ ਦੇ ਚਰਿੱਤਰ ਨੂੰ ਜਾਣਨਾ ਚਾਹੁੰਦੇ ਹੋ ਨਾ, ਤਾਂ ਉਸ ਦੇ ਨਾਲ ਕੁਝ ਮੁਸ਼ਕਿਲ ਹਾਲਾਤਾਂ ਦੇ ਵਿੱਚ ਲੰਘੋ, ਕਿਉਂਕਿ ਚੰਗੇ ਸਮੇਂ ਦੇ ਵਿੱਚ ਤਾਂ ਹਰ ਚਿਹਰਾ ਮੁਸਕਰਾਹਟ ਭਰਦਾ ਹੈ, ਪਰ ਜਦੋਂ ਯੋਜਨਾਵਾਂ ਟੁੱਟ ਜਾਂਦੀਆਂ ਨੇ, ਸਹੂਲਤਾਂ ਖੋਹ ਲਈਆਂ ਜਾਂਦੀਆਂ ਨੇ ਅਤੇ ਹਾਲਾਤ ਮਨ ਦੇ ਵਿਰੁੱਧ ਹੋ ਜਾਂਦੇ ਨੇ, ਤਾਂ ਵਿਅਕਤੀ ਦਾ ਅਸਲੀ ਸੁਭਾਅ ਸਾਹਮਣੇ ਆ ਜਾਂਦਾ। ਔਖੇ ਸਮੇਂ ਇੱਕ ਅਜਿਹਾ ਸ਼ੀਸ਼ਾ ਹੁੰਦਾ ਹੈ ਜਿਸ ਦੇ ਵਿੱਚ ਖੋਖਲੇ ਦਾਅਵੇ ਆਪਣੀ ਚਮਕ ਗੁਆ ਦਿੰਦੇ ਨੇ ਅਤੇ ਸਿਰਫ ਕਦਰਾਂ ਕੀਮਤਾਂ, ਸਬਰ ਅਤੇ ਮਨੁੱਖਤਾ ਹੀ ਦਿਖਾਈ ਦਿੰਦੀ ਹੈ। ਸੋ ਇਹੋ ਕੁਛ ਸਹਿਣ ਕਰਕੇ ਹੀ, ਇਹੋ ਜਿਹੇ ਸਹਿਣ ਹਾਲਾਤ ਸਹਿਣ ਕਰਕੇ ਹੀ ਕੁਝ ਜਿਹੜੀਆਂ ਸ਼ਖਸੀਅਤਾਂ ਹੈ ਵੀ ਉਹ ਆਪਣਾ ਨਾਮ ਇਹੋ ਜਿਹਾ ਬਣਾ ਲੈਂਦੀਆਂ ਨੇ ਕਿ ਜਿਹਨਾਂ ਨੂੰ ਇਤਿਹਾਸ ਦੇ ਵਿੱਚ ਖਾਸ ਦਿਨਾਂ ਦੇ ਉੱਤੇ, ਖਾਸ ਮੌਕਿਆਂ ਦੇ ਉੱਤੇ ਯਾਦ ਕੀਤਾ ਜਾਂਦਾ। ਅੱਜ ਅਸੀਂ ਯਾਦ ਕਰ ਰਹੇ ਹਾਂ ਗਣੇਸ਼ ਦਾਮੋਦਰ ਸਾਵਰਕਰ, ਉਹਨਾਂ ਨੂੰ ਜਿਹੜੇ ਕਿ ਇੱਕ ਭਾਰਤੀ ਆਜ਼ਾਦੀ ਘੁਲਾਟੀਏ, ਰਾਸ਼ਟਰਵਾਦੀ ਅਤੇ ਅਭਿਨਵ ਭਾਰਤ ਸੁਸਾਇਟੀ ਦੇ ਸੰਸਥਾਪਕ ਨੇ। ਉਹਨਾਂ ਦਾ 13 ਜੂਨ 1879 ਨੂੰ ਪਾਗੂਰ ਬੰਬੇ ਪ੍ਰੈਜ਼ੀਡੈਂਸੀ ਬ੍ਰਿਟਿਸ਼ ਭਾਰਤ ਦੇ ਵਿੱਚ ਜਨਮ ਹੋਇਆ ਸੀ ਅਤੇ ਉਹਨਾਂ ਨੇ ਭਾਰਤ ਵਿੱਚ ਬ੍ਰਿਟਿਸ਼ ਬਸਤੀਵਾਦੀ ਸਰਕਾਰ ਦੇ ਵਿਰੁੱਧ ਇੱਕ ਹਥਿਆਰਬੱਧ ਅੰਦੋਲਨ ਦੀ ਅਗਵਾਈ ਕੀਤੀ ਸੀ। ਇਸੇ ਤਰ੍ਹਾਂ ਅੱਜ ਅਸੀਂ ਇੱਕ ਹੋਰ ਸ਼ਖਸੀਅਤ, ਇੱਕ ਭਾਰਤੀ ਕਮਿਊਨਿਸਟ ਸਿਆਸਤਦਾਨ ਅਤੇ ਸਿਧਾਂਤਕਾਰ, ਜਿਨ੍ਹਾਂ ਨੇ 1957 ਤੋਂ 1959 ਵਿੱਚ ਅਤੇ ਫਿਰ 1967 ਤੋਂ 1969 ਵਿੱਚ ਕੇਰਲਾ ਰਾਜ ਦੇ ਪਹਿਲੇ ਮੁੱਖ ਮੰਤਰੀ ਵਜੋਂ ਸੇਵਾ ਨਿਭਾਈ। ਮੁੱਖ ਮੰਤਰੀ ਵਜੋਂ AMS ਦੇ ਕੇਰਲਾ ਵਿੱਚ ਇਨਕਲਾਬੀ ਜ਼ਮੀਨੀ ਅਤੇ ਵਿੱਦਿਅਕ ਸੁਧਾਰਾਂ ਦੀ ਅਗਵਾਈ ਕੀਤੀ, ਜਿਸ ਨੂੰ ਉਹਨਾਂ ਨੇ ਸਮਾਜਿਕ ਸੂਚਕਾਂ ਵਿੱਚ ਦੇਸ਼ ਦਾ ਮੋਹਰੀ ਬਣਨ ਦੇ ਵਿੱਚ ਮਦਦ ਕੀਤੀ। ਜੀ ਹਾਂ, ਮੈਂ ਗੱਲ ਕਰ ਰਹੀ ਹਾਂ AMS ਨਬੂਰਦਰੀ ਪਦ ਉਹਨਾਂ ਦੀ, ਜਿਹਨਾਂ ਦਾ 13 ਜੂਨ 1909 ਨੂੰ ਮਦਰਾਸ ਪ੍ਰੈਜ਼ੀਡੈਂਸੀ ਬ੍ਰਿਟਿਸ਼ ਭਾਰਤ ਦੇ ਵਿੱਚ ਜਨਮ ਹੋਇਆ ਸੀ, ਜੋ ਕਿ ਅੱਜ ਕੱਲ੍ਹ ਮਲਪੁਰਮ ਜ਼ਿਲ੍ਹਾ ਕੇਰਲਾ ਦੇ ਵਿੱਚ ਭਾਰਤ ਜਿਹੜਾ ਹੈ ਮੌਜੂਦ ਹੈ। ਇਸੇ ਤਰ੍ਹਾਂ ਇੱਕ ਹੋਰ ਸ਼ਖਸੀਅਤ ਪਿਊਸ਼ ਗੋਇਲ, ਭਾਰਤੀ ਸਿਆਸਤਦਾਨ ਅਤੇ ਭਾਰਤ ਸਰਕਾਰ ਦੇ ਕੈਬਨਿਟ ਮੰਤਰੀ, ਜਿਨ੍ਹਾਂ ਦੇ ਕੋਲ ਰੇਲਵੇ ਮੰਤਰੀ, ਵਣਜ ਅਤੇ ਉਦਯੋਗ ਮੰਤਰੀ ਅਤੇ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਸੰਬੰਧੀ ਮੰਤਰਾਲੇ ਵੀ ਨੇ, ਉਹਨਾਂ ਦਾ ਵੀ ਅੱਜ ਜਨਮਦਿਨ ਹੈ ਜੀ। ਉਹ ਬਿਜਲੀ, ਕੋਲਾ, ਨਵੀਂ ਨਵਿਆਉਣਯੋਗ ਊਰਜਾ ਅਤੇ ਖਾਨਾਂ ਦੇ ਲਈ ਰਾਜ ਮੰਤਰੀ ਦੇ ਰੂਪ ਦੇ ਵਿੱਚ ਵੀ ਉਹਨਾਂ ਨੇ ਭੂਮਿਕਾ ਨਿਭਾਈ ਹੈ। ਉਹਨਾਂ ਦਾ ਵੀ ਅੱਜ ਦੇ ਦਿਨ ਬੰਬੇ ਮਹਾਰਾਸ਼ਟਰ ਵਿੱਚ ਜਨਮ ਹੋਇਆ ਸੀ। ਇਸੇ ਤਰ੍ਹਾਂ ਇੱਕ ਹੋਰ ਕ੍ਰਿਕਟ, ਭਾਰਤੀ ਕ੍ਰਿਕਟ ਖਿਡਾਰੀ ਮਨਿੰਦਰ ਸਿੰਘ, ਉਹਨਾਂ ਦਾ ਵੀ ਅੱਜ ਜਨਮਦਿਨ ਹੈ। ਉਹਨਾਂ ਨੇ 35 ਟੈਸਟ ਮੈਚਾਂ ਅਤੇ 59 ਇੱਕ ਦਿਨਾਂ ਅੰਤਰਰਾਸ਼ਟਰੀ ਮੈਚਾਂ ਦੇ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਉਹਨਾਂ ਦੀ ਗੇਂਦਬਾਜ਼ੀ ਸ਼ੈਲੀ ਲਈ ਇੱਕ ਹੌਲੀ ਖੱਬੇ ਹੱਥ ਦੀ ਔਰਥੋਡੋਕਸ ਸਪਿਨ ਸੀ ਅਤੇ ਉਹਨਾਂ ਨੂੰ ਵਿਸ਼ਨ ਸਿੰਘ ਬੇਦੀ ਦਾ ਉੱਤਰਾਧਿਕਾਰੀ ਕਹਿੰਦੇ ਮੰਨਿਆ ਜਾਂਦਾ ਸੀ, ਜਿਸ ਨੇ ਉਸ ਸਮੇਂ ਵਿਕਟਾਂ ਦੇ ਮਾਮਲੇ ਵਿੱਚ ਭਾਰਤ ਦੇ ਮੋਹਰੀ ਸਪਿਨਰ ਵਜੋਂ ਰਿਕਾਰਡ ਆਪਣੇ ਕੋਲ ਰੱਖਿਆ। ਉਹਨਾਂ ਦਾ ਅੱਜ ਦੇ ਦਿਨ 1965 ਦੇ ਵਿੱਚ ਪੁਣੇ ਦੇ ਵਿੱਚ ਜਿਹੜਾ ਜਨਮ ਹੋਇਆ ਸੀ। ਅਤੇ ਇਸੇ ਤਰ੍ਹਾਂ ਦਿਸ਼ਾ ਪਟਾਨੇ, ਇੱਕ ਭਾਰਤੀ ਅਦਾਕਾਰਾ ਜੋ ਮੁੱਖ ਤੌਰ 'ਤੇ ਹਿੰਦੀ ਫਿਲਮਾਂ ਦੇ ਵਿੱਚ ਕੰਮ ਕਰਦੀ ਹੈ, ਉਸ ਦਾ ਵੀ ਅੱਜ ਦੇ ਦਿਨ 1992 ਨੂੰ ਬਰੇਲੀ ਉੱਤਰ ਪ੍ਰਦੇਸ਼ ਦੇ ਵਿੱਚ ਜਨਮ ਹੋਇਆ ਸੀ। ਅਤੇ ਉਹਨਾਂ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਤੇਲਗੂ ਫਿਲਮ ਲੋਫਰ ਦੇ ਨਾਲ ਕੀਤੀ ਸੀ ਅਤੇ ਬਾਅਦ ਵਿੱਚ ਸਪੋਰਟਸ ਬਾਇਓਪਿਕ MS ਧੋਨੀ ਦਾ ਅਨਟੋਲਡ ਸਟੋਰੀ ਦੇ ਵਿੱਚ ਹਿੰਦੀ ਫਿਲਮਾਂ ਦੇ ਵਿੱਚ ਆਪਣੀ ਸ਼ੁਰੂਆਤ ਕੀਤੀ।

ਨੇ ਬਾਗੀ 2, ਭਾਰਤ ਅਤੇ ਮਲੰਗ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ। ਇਸੇ ਤਰ੍ਹਾਂ ਇੱਕ ਹੋਰ ਸ਼ਖਸੀਅਤ, ਜੀ ਹਾਂ, ਅੱਜ ਅਸੀਂ ਗੀਤਕਾਰ ਪ੍ਰੇਮ ਧਵਨ ਜੀ ਨੂੰ ਵੀ ਯਾਦ ਕਰਦੇ ਹਾਂ। ਉਹਨਾਂ ਦਾ ਵੀ ਅੱਜ ਜਨਮ ਦਿਨ ਹੈ। ਉਹਨਾਂ ਦੇ ਸੰਗੀਤਕ ਸਫ਼ਰ 'ਤੇ ਝਾਤੀ ਮਾਰ ਕੇ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ। ਗੀਤਕਾਰ ਪ੍ਰੇਮ ਧਵਨ ਭਾਰਤੀ ਸਿਨੇਮਾ ਦੇ ਇੱਕ ਅਜਿਹੇ ਮਹਾਨ ਅਤੇ ਬਹੁਪੱਖੀ ਕਲਾਕਾਰ ਨੇ ਜਿਨ੍ਹਾਂ ਨੇ ਆਪਣੇ ਦੇਸ਼ ਭਗਤੀ ਦੇ ਗੀਤਾਂ ਨਾਲ ਹਰ ਭਾਰਤੀ ਦੇ ਦਿਲ ਦੇ ਵਿੱਚ ਦੇਸ਼ ਪ੍ਰੇਮ ਦੀ ਅਲਖ ਚਕਾਈ। ਉਹਨਾਂ ਦਾ ਜਨਮ ਅੱਜ ਦੇ ਦਿਨ 1923 ਨੂੰ ਅੰਬਾਲਾ, ਪੰਜਾਬ ਦੇ ਵਿੱਚ ਹੋਇਆ ਸੀ ਅਤੇ ਉਹ ਸਿਰਫ ਇੱਕ ਉੱਚ ਕੋਟੀ ਦੇ ਗੀਤਕਾਰ ਹੀ ਨਹੀਂ ਬਲਕਿ ਇੱਕ ਵਧੀਆ ਸੰਗੀਤਕਾਰ, ਕੋਰੀਓਗ੍ਰਾਫਰ ਅਤੇ ਅਭਿਨੇਤਾ ਵੀ ਸੀ। ਉਹਨਾਂ ਨੇ ਇੰਡੀਅਨ ਪੀਪਲਸ ਥੀਏਟਰ ਐਸੋਸੀਏਸ਼ਨ ਦੇ ਨਾਲ ਜੁੜ ਕੇ ਆਪਣੇ ਸੱਭਿਆਚਾਰਕ ਸਫ਼ਰ ਦੀ ਸ਼ੁਰੂਆਤ ਕੀਤੀ ਅਤੇ ਫਿਲਮ ਸ਼ਹੀਦ ਲਈ 1965 ਦੇ ਵਿੱਚ ਉਹਨਾਂ ਦੇ ਲਿਖੇ ਹੋਏ ਗੀਤ ਜਿਵੇਂ ਐ ਵਤਨ ਹਮਕੋ ਤੇਰੀ ਕਸਮ, ਮੇਰਾ ਰੰਗ ਦੇ ਬਸੰਤੀ ਚੋਲਾ ਅੱਜ ਵੀ ਅਮਰ ਗੀਤ ਨੇ। ਦੇਸ਼ ਭਗਤੀ ਦੀ ਮਿਸਾਲ ਇਹ ਗੀਤ ਮੰਨੇ ਜਾਂਦੇ ਨੇ। ਇਸ ਤੋਂ ਇਲਾਵਾ ਉਹਨਾਂ ਦਾ ਲਿਖਿਆ ਗੀਤ ਛੋੜੋ ਕਲਕੀ ਬਾਤੇ, ਕਲਕੀ ਬਾਤ ਪੁਰਾਣੀ ਹਮੇਸ਼ਾ ਹੀ ਸਾਨੂੰ ਅੱਗੇ ਵਧਣ ਦੀ ਪ੍ਰੇਰਣਾ ਦਿੰਦਾ ਹੈ। ਫਿਲਮ ਪਵਿੱਤਰ ਪਾਪੀ ਦੇ ਗੀਤ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਨੇ। ਸੰਗੀਤ ਅਤੇ ਸਾਹਿਤ ਦੇ ਖੇਤਰ ਦੇ ਵਿੱਚ ਉਹਨਾਂ ਦੇ ਪਾਏ ਇਸ ਵਡਮੁੱਲੇ ਯੋਗਦਾਨ ਲਈ ਭਾਰਤ ਸਰਕਾਰ ਨੇ ਉਹਨਾਂ ਨੂੰ 1970 ਦੇ ਵਿੱਚ ਪਦਮ ਸ਼੍ਰੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਸੀ ਅਤੇ 7 ਮਈ 2001 ਨੂੰ ਇਹ ਮਹਾਨ ਫਨਕਾਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ। ਪਰ ਉਹਨਾਂ ਦੇ ਲਿਖੇ ਗੀਤ, ਦੇਸ਼ ਭਗਤੀ ਅਤੇ ਭਾਵਪੂਰਨ ਗੀਤ ਹਮੇਸ਼ਾ ਸਾਡੇ ਦਿਲਾਂ ਦੇ ਵਿੱਚ ਗੂੰਜਦੇ ਰਹਿਣਗੇ। ਅਤੇ ਆਓ ਫਿਰ ਪ੍ਰੋਗਰਾਮ ਦੇ ਵਿੱਚ ਉਹਨਾਂ ਦੇ ਲਿਖੇ ਹੋਏ ਗੀਤ ਦੇ ਨਾਲ ਉਹਨਾਂ ਨੂੰ ਯਾਦ ਕਰਕੇ ਸ਼ਰਧਾਂਜਲੀ ਦਿੰਦੇ ਹਾਂ।

ਕਾਨ ਭਰਨ ਦੀ ਇਹ ਉਹਨਾਂ ਦੀ ਕਹਾਣੀ ਹੈ। ਰੂਪਨਗਰ ਰੋਪੜ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਪਪਰਾਲੀ ਤੋਂ ਉੱਠੀ ਇੱਕ ਕਿਸਾਨ ਦੀ ਧੀ ਨੇ ਪੂਰੇ ਭਾਰਤ ਦੇ ਵਿੱਚ ਆਪਣਾ ਇਤਿਹਾਸ ਰਚ ਦਿੱਤਾ ਹੈ। ਮਹਿਕਪ੍ਰੀਤ ਕੌਰ ਨੇ ਭਾਰਤੀ ਹਵਾਈ ਫੌਜ ਅਕੈਡਮੀ ਦੀ ਮੈਰਿਟ ਸੂਚੀ ਦੇ ਵਿੱਚ ਆਲ ਇੰਡੀਆ ਰੈਂਕ 1 ਹਾਸਿਲ ਕਰਕੇ ਨਾ ਸਿਰਫ ਆਪਣੇ ਪਰਿਵਾਰ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ ਬਲਕਿ ਪੰਜਾਬ ਦੀਆਂ ਧੀਆਂ ਲਈ ਇੱਕ ਨਵੀਂ ਮਿਸਾਲ ਵੀ ਕਾਇਮ ਕੀਤੀ ਹੈ। ਮਹਿਕਪ੍ਰੀਤ ਕੌਰ ਕਿਸਾਨ ਅਮਰਜੀਤ ਸਿੰਘ ਅਤੇ ਘਰੇਲੂ ਔਰਤ ਰੁਪਿੰਦਰ ਕੌਰ ਦੀ ਧੀ ਹੈ। ਉਸ ਦਾ ਪਰਿਵਾਰ ਖੇਤੀ ਉੱਤੇ ਨਿਰਭਰ ਕਰਦਾ ਹੈ ਅਤੇ ਆਮ ਗ੍ਰਾਮੀਣ ਜੀਵਨ ਬਤੀਤ ਕਰਦਾ ਹੈ। ਇਸ ਘਰ ਵਿੱਚੋਂ ਉੱਠ ਕੇ ਇੱਕ ਲੜਕੀ ਦਾ ਏਅਰਫੋਰਸ ਅਫਸਰ ਬਣਨ ਦਾ ਸੁਪਨਾ ਪੂਰਾ ਕਰਨਾ ਆਪਣੇ ਆਪ ਦੇ ਵਿੱਚ ਇੱਕ ਵੱਡੀ ਘਟਨਾ ਹੈ। ਮਹਿਕਪ੍ਰੀਤ ਨੇ ਆਪਣੀ ਤਿਆਰੀ ਮਾਈ ਭਾਗੋ ਆਰਮਡ ਫੋਰਸਿਸ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਮੋਹਾਲੀ ਤੋਂ ਕੀਤੀ ਅਤੇ ਇਸ ਸੰਸਥਾ ਨੇ ਪੰਜਾਬ ਦੀਆਂ ਬਹੁਤੀਆਂ ਧੀਆਂ ਨੂੰ ਰੱਖਿਆ ਖੇਤਰ ਦੇ ਵਿੱਚ ਆਉਣ ਲਈ ਪ੍ਰੇਰਿਤ ਕਰਨ ਲਈ ਤਿਆਰ ਵੀ ਕੀਤਾ। ਇਸ ਉਪਲਬਧੀ ਦੀ ਖਬਰ ਆਉਂਦੇ ਹੀ ਪੂਰਾ ਪੰਜਾਬ ਖੁਸ਼ੀ ਮਨਾਉਣ ਲੱਗਾ ਅਤੇ ਮੁੱਖ ਮੰਤਰੀ ਸਾਡੇ ਮਾਨਯੋਗ ਭਗਵੰਤ ਸਿੰਘ ਮਾਨ ਸਮੇਤ ਬਹੁਤ ਸਾਰੇ ਆਗੂਆਂ ਨੇ ਉਹਨਾਂ ਨੂੰ ਵਧਾਈਆਂ ਦਿੱਤੀਆਂ। ਇਸ ਨਾਲ ਫਿਰ ਇੱਕ ਵਾਰ ਸਾਬਿਤ ਹੋ ਗਿਆ ਕਿ ਮਿਹਨਤ ਅਤੇ ਲਗਨ ਅਤੇ ਸਹੀ ਮਾਰਗ ਦਰਸ਼ਨ ਦੇ ਨਾਲ ਕਿਸੇ ਵੀ ਖੇਤਰ ਦੇ ਵਿੱਚ ਉੱਨਤੀ ਹਾਸਿਲ ਕੀਤੀ ਜਾ ਸਕਦੀ ਹੈ ਭਾਵੇਂ ਕੋਈ ਵੀ ਪਿਛੜਿਆ ਹੋਇਆ ਇਲਾਕਾ ਕਿਉਂ ਨਾ ਹੋਵੇ। ਮਹਿਕਪ੍ਰੀਤ ਦੀ ਸਫਲਤਾ ਉਹਨਾਂ ਹਜ਼ਾਰਾਂ ਲੜਕੀਆਂ ਦੇ ਲਈ ਪ੍ਰੇਰਣਾ ਸਰੋਤ ਬਣੇਗੀ ਜੋ ਰੱਖਿਆ ਦੇ ਖੇਤਰ ਦੇ ਵਿੱਚ ਡਿਫੈਂਸ ਦੇ ਵਿੱਚ ਆਪਣਾ ਕਰੀਅਰ ਬਣਾਉਣਾ ਚਾਹੁੰਦੀਆਂ ਨੇ। ਉਹਨਾਂ ਨੇ ਸਾਬਿਤ ਕੀਤਾ ਕਿ ਲਿੰਗ ਜਾਂ ਪਿੰਡ ਦੀ ਪਛਾਣ ਕੋਈ ਰੁਕਾਵਟ ਨਹੀਂ ਬਣਦੀ। ਇਸ ਤੋਂ ਇਲਾਵਾ ਇਹ ਖਬਰ ਪੰਜਾਬੀਆਂ ਦੇ ਗੌਰਵ ਨੂੰ ਵੀ ਵਧਾਉਂਦੀ ਹੈ ਜਿਨ੍ਹਾਂ ਨੇ ਹਮੇਸ਼ਾ ਦੇਸ਼ ਭਗਤੀ ਅਤੇ ਬਹਾਦਰੀ ਦੀਆਂ ਮਿਸਾਲਾਂ ਪੇਸ਼ ਕੀਤੀਆਂ ਨੇ। ਅੱਜ ਪਪਰਾਲੀ ਪਿੰਡ ਦੀਆਂ ਗਲੀਆਂ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਹੈ। ਮਹਿਕਪ੍ਰੀਤ ਵਰਗੀਆਂ ਧੀਆਂ ਭਾਰਤ ਦੀਆਂ ਸੀਮਾਵਾਂ ਦੀ ਰਾਖੀ ਲਈ ਤਿਆਰ ਹੋ ਰਹੀਆਂ ਨੇ। ਉਸ ਦੀ ਇਸ ਉਪਲਬਧੀ ਲਈ ਅਸੀਂ ਉਸ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ ਅਤੇ ਨਾਲ ਹੀ ਉਮੀਦ ਕਰਦੇ ਹਾਂ ਕਿ ਹੋਰ ਲੜਕੀਆਂ ਵੀ ਉਹਨਾਂ ਦੀ ਇਸ ਜਿਹੜੀ ਹੈ ਕਾਮਯਾਬੀ ਦੇ ਨਾਂ ਤੋਂ ਪ੍ਰਭਾਵਿਤ ਹੋਣਗੀਆਂ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਉਡਾਰੀਆਂ ਭਰਨਗੀਆਂ।

ਮੰਜ਼ਿਲਾਂ ਦੇ ਭਾਲ ਵਿੱਚ ਅਸੀਂ ਤੁਰਦੇ ਹੀ ਰਹੇ, ਦੁੱਖਾਂ ਦੇ ਪਹਾੜਾਂ ਨੂੰ ਹੱਸ ਕੇ ਸਰ ਕਰਦੇ ਰਹੇ। ਸਮਾਂ ਨਾ ਰੁਕਿਆ ਕਦੇ, ਨਾ ਰੁਕਣ ਦੀ ਕੀਤੀ ਗੱਲ, ਬੀਤਿਆ ਜੋ ਕੱਲ ਸੀ ਬਣ ਗਿਆ ਅੱਜ ਦਾ ਹੱਲ। ਖੁਸ਼ੀਆਂ ਦੇ ਦੀਵੇ ਬਾਲ ਕੇ ਹਨੇਰਾ ਦੂਰ ਕਰੀਏ, ਮਨ ਦੀਆਂ ਡੂੰਘਾਈਆਂ ਵਿੱਚ ਨਵੀਂ ਉਮੀਦ ਭਰੀਏ, ਕੰਡਿਆਂ ਦੀ ਪਰਵਾਹ ਨਾ ਫੁੱਲਾਂ ਸੰਗ ਮੁਸਕਰਾਈਏ, ਜ਼ਿੰਦਗੀ ਦੇ ਹਰ ਪਲ ਨੂੰ ਸ਼ਿੱਦਤ ਨਾਲ ਹੰਡਾਈਏ। ਜੀ, ਇਸੇ ਸੰਦੇਸ਼ ਦੇ ਨਾਲ ਅੱਜ ਦਾ ਪ੍ਰੋਗਰਾਮ ਹੁਣ ਸੋਹਣੀ ਸਵੇਰ ਮੈਨੂੰ ਪੂਜਾ ਹਾਂਡਾ ਨੂੰ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਦੇ ਦਿਓ, ਪਰ ਕੱਲ੍ਹ ਫਿਰ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਮੁਲਾਕਾਤ ਕਰਾਂਗੇ। ਬਹੁਤ ਸਾਰੀਆਂ ਜਾਣਕਾਰੀਆਂ, ਬਹੁਤ ਸਾਰੀਆਂ ਗੱਲਾਂ ਬਾਤਾਂ ਲੈ ਕੇ ਹਾਜ਼ਰ ਹੋਵਾਂਗੀ। ਅੱਜ ਦਾ ਇਸ ਪ੍ਰੋਗਰਾਮ ਹੁਣ ਇੱਥੇ ਹੀ ਖਤਮ ਕਰਦੀ ਹਾਂ। ਨਮਸਕਾਰ।

ਦਰਮਿਆਨੀ ਦੂਰੀ ਦੀਆਂ ਸਮੁੰਦਰੀ ਜਹਾਜ਼ ਵਿਰੋਧੀ ਸਮਰੱਥਾਵਾਂ ਦਾ ਵਿਖਾਲਾ ਕਰਨ ਵਾਲੇ ਲਗਾਤਾਰ 3 ਸਫਲ ਪ੍ਰੀਖਣਾਂ ਲਈ ਵਧਾਈ ਦਿੱਤੀ ਏ। ਰੱਖਿਆ ਮੰਤਰੀ ਨੇ ਕਿਹਾ ਕਿ ਇਹਨਾਂ ਪ੍ਰੀਖਣਾਂ ਨੇ ਭਾਰਤ ਨੂੰ ਅੰਤਰ ਮਹਾਦੀਪੀ ਬੈਲਿਸਟਿਕ ਮਿਜ਼ਾਈਲ ਹਮਲਿਆਂ ਨੂੰ ਰੋਕਣ ਦੇ ਸਮਰੱਥ ਦੇਸ਼ਾਂ ਦੇ ਸਮੂਹ ਵਿੱਚ ਸ਼ਾਮਿਲ ਕੀਤਾ ਹੈ। ਸ਼੍ਰੀ ਸਿੰਘ ਨੇ ਕਿਹਾ ਕਿ DRDO ਨੇ ਕਈ ਅਹਿਮ ਤਕਨਾਲੋਜੀਆਂ ਦਾ ਸਫਲਤਾ ਨਾਲ ਵਿਖਾਲਾ ਕੀਤਾ ਹੈ, ਜੋ ਕਈ ਤਰ੍ਹਾਂ ਦੇ ਖਤਰਿਆਂ ਦੇ ਵਿਰੁੱਧ ਦੇਸ਼ ਦੀ ਰੱਖਿਆ ਸਮਰੱਥਾ ਨੂੰ ਮਜ਼ਬੂਤ ਕਰਦੀਆਂ ਨੇ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਪ੍ਰਣਾਲੀਆਂ ਨੂੰ ਉਭਰ ਰਹੇ ਮਿਜ਼ਾਈਲ ਖਤਰਿਆਂ ਨੂੰ ਹੱਲ ਕਰਨ ਲਈ ਆਤ ਆਧੁਨਿਕ ਤਕਨਾਲੋਜੀਆਂ ਨਾਲ ਡਿਜ਼ਾਈਨ ਅਤੇ ਵਿਕਸਿਤ ਕੀਤਾ ਗਿਆ ਹੈ। ਵਿਦੇਸ਼ ਮੰਤਰੀ ਡਾਕਟਰ ਸੁਬਰਾਮਣਿਅਮ ਜੈਸ਼ੰਕਰ ਨੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਗੱਲਬਾਤ ਦੌਰਾਨ ਖਾੜੀ ਵਿੱਚ ਅਮਰੀਕੀ ਸਮੁੰਦਰੀ ਫੌਜ ਦੇ ਹਮਲਿਆਂ, ਜਿਸ ਵਿੱਚ 3 ਭਾਰਤੀ ਨਾਵਿਕ ਮਾਰੇ ਗਏ ਸਨ, ਦਾ ਸਖ਼ਤ ਵਿਰੋਧ ਕੀਤਾ ਹੈ। ਡਾਕਟਰ ਜੈਸ਼ੰਕਰ ਨੇ ਕਿਹਾ ਕਿ ਵਪਾਰਕ ਜਹਾਜ਼ਾਂ ਵਿਰੁੱਧ ਅਜਿਹੀ ਮਾਰੂ ਕਾਰਵਾਈ ਨਾਜਾਇਜ਼ ਹੈ। ਇਹ ਗੱਲਬਾਤ ਓਮਾਨ ਦੇ ਸਾਹਿਲ 'ਤੇ ਟੈਂਕਰ MT ਸਿਟੇਬੇਲੋ 'ਤੇ ਅਮਰੀਕੀ ਹਮਲੇ ਤੋਂ ਕੁਝ ਦਿਨ ਬਾਅਦ ਹੋਈ, ਜਿਸ ਵਿੱਚ 3 ਭਾਰਤੀ ਚਾਲਕ ਦਲ ਦੇ ਮੈਂਬਰ ਮਾਰੇ ਗਏ ਸਨ। ਜਹਾਜ਼ 'ਤੇ 24 ਭਾਰਤੀ ਚਾਲਕ ਦਲ ਦੇ ਮੈਂਬਰ ਸਵਾਰ ਸਨ। ਇਹਨਾਂ ਵਿੱਚੋਂ 21 ਨੂੰ ਸੁਰੱਖਿਅਤ ਬਚਾ ਲਿਆ ਗਿਆ। 3 ਲਾਪਤਾ ਨਾਵਿਕਾਂ ਦੀ ਬਾਅਦ ਵਿੱਚ ਮੌਤ ਦੀ ਪੁਸ਼ਟੀ ਕੀਤੀ ਗਈ। ਇਸ ਘਟਨਾ ਤੋਂ ਬਾਅਦ ਭਾਰਤ ਨੇ ਸਖ਼ਤ ਵਿਰੋਧ ਕੀਤਾ ਅਤੇ ਇੱਕ ਅਮਰੀਕੀ ਸਫਾਰਤੀ ਅਧਿਕਾਰੀ ਨੂੰ ਨਵੀਂ ਦਿੱਲੀ ਤਲਬ ਕੀਤਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਪਹਿਲਾਂ ਕਿਹਾ ਸੀ ਕਿ ਭਾਰਤੀ ਚਾਲਕ ਦਲ ਦੇ ਮੈਂਬਰਾਂ ਨੂੰ ਲੈ ਕੇ ਜਾਣ ਵਾਲੇ ਵਪਾਰੀ ਜਹਾਜ਼ਾਂ 'ਤੇ ਹਮਲੇ ਤੁਰੰਤ ਬੰਦ ਹੋਣੇ ਚਾਹੀਦੇ ਨੇ। ਉਨ੍ਹਾਂ ਨੇ ਗੱਲਬਾਤ ਅਤੇ ਕੂਟਨੀਤੀ ਰਾਹੀਂ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਦੀ ਜਲਦ ਬਹਾਲੀ ਨੂੰ ਯਕੀਨੀ ਬਣਾਉਣ ਦੀ ਵੀ ਮੰਗ ਕੀਤੀ। ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਕਿਹਾ ਕਿ ਸ਼ਾਂਘਾਈ ਸਹਿਯੋਗ ਸੰਗਠਨ SCO ਸਿਰਫ਼ ਇੱਕ ਖੇਤਰੀ ਸਮੂਹ ਨਹੀਂ, ਸਗੋਂ ਯੂਰੇਸ਼ੀਆ ਵਿੱਚ ਭਾਰਤ ਨੂੰ ਇਸ ਦੇ ਇਤਿਹਾਸਕ ਅਤੇ ਸੱਭਿਅਤਾਵਾਦੀ ਭਾਈਵਾਲਾਂ ਨਾਲ ਜੋੜਨ ਵਾਲੀ ਇੱਕ ਮਹੱਤਵਪੂਰਨ ਕੜੀ ਏ। ਤਜਾਕਿਸਤਾਨ ਵਿੱਚ SCO ਅੰਤਰਰਾਸ਼ਟਰੀ ਸੰਮੇਲਨ ਵਿੱਚ ਬੋਲਦਿਆਂ ਉਨ੍ਹਾਂ ਕਿਹਾ ਕਿ ਸੰਗਠਨ ਵਿੱਚ ਸਹਿਯੋਗ ਲਈ ਭਾਰਤ ਦਾ ਦ੍ਰਿਸ਼ਟੀਕੋਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਰੱਖਿਆ, ਸੰਪਰਕ ਅਤੇ ਮੌਕੇ ਦੇ ਢਾਂਚੇ ਤੋਂ ਪ੍ਰੇਰਿਤ ਏ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਦ੍ਰਿਸ਼ਟੀਕੋਣ ਵਿੱਚ ਮੱਧ ਏਸ਼ੀਆ ਇੱਕ ਅਹਿਮ ਸਥਾਨ ਰੱਖਦਾ ਹੈ। ਡਾਕਟਰ ਕੀਰਤੀ ਵਰਧਨ ਨੇ ਕਿਹਾ ਕਿ ਭਾਰਤ ਆਪਣੇ ਮੱਧ ਏਸ਼ੀਆਈ ਭਾਈਵਾਲਾਂ ਨਾਲ ਰਲ ਕੇ ਦਹਿਸ਼ਤਗਰਦੀ ਦੇ ਸਾਰੇ ਰੂਪਾਂ ਅਤੇ ਪ੍ਰਗਟਾਵਿਆਂ ਦਾ ਮੁਕਾਬਲਾ ਕਰਨ ਲਈ ਕੰਮ ਕਰਨ ਲਈ ਦ੍ਰਿੜ ਏ। ਰਾਜ ਮੰਤਰੀ ਨੇ ਕਿਹਾ ਕਿ ਭਾਰਤ 17-19 ਜੁਲਾਈ ਤੱਕ ਕੋਲਕਾਤਾ ਵਿੱਚ SCO ਸੱਭਿਅਤਾ ਸੰਵਾਦ ਫੋਰਮ ਦੀ ਮੇਜ਼ਬਾਨੀ ਕਰੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦਾ ਉਦਘਾਟਨ ਕਰਨਗੇ ਅਤੇ ਮੁੱਖ ਭਾਸ਼ਣ ਦੇਣਗੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਦੇਹਰਾਦੂਨ ਵਿੱਚ ਇੰਡੀਅਨ ਮਿਲੀਟਰੀ ਅਕੈਡਮੀ ਵਿੱਚ ਪਾਸਿੰਗ ਆਊਟ ਪਰੇਡ ਦਾ ਨਿਰੀਖਣ ਕਰ ਰਹੇ ਨੇ। ਇਸ ਸਾਲ ਦੀ ਇਤਿਹਾਸਕ ਪਾਸਿੰਗ ਆਊਟ ਪਰੇਡ ਵਿੱਚ ਪਹਿਲੀ ਵਾਰ ਕੁੜੀਆਂ ਮੁੰਡਿਆਂ ਦੇ ਨਾਲ ਹਿੱਸਾ ਲੈ ਰਹੀਆਂ ਨੇ। ਇਸ ਸ਼ਾਨਦਾਰ ਸਮਾਰੋਹ ਵਿੱਚ 500 ਤੋਂ ਵੱਧ ਮੁੰਡੇ ਕੁੜੀਆਂ ਨੂੰ ਫੌਜ ਵਿੱਚ ਅਫਸਰ ਵਜੋਂ ਕਮਿਸ਼ਨ ਦਿੱਤਾ ਜਾਏਗਾ। ਇੰਡੀਅਨ ਮਿਲੀਟਰੀ ਅਕੈਡਮੀ ਵਿੱਚ ਪਾਸਿੰਗ ਆਊਟ ਪਰੇਡ ਨਾ ਸਿਰਫ ਇੱਕ ਫੌਜੀ ਰਵਾਇਤ ਏ, ਸਗੋਂ ਦੇਸ਼ ਦੀ ਸੇਵਾ ਲਈ ਸਮਰਪਿਤ ਨੌਜਵਾਨ ਅਧਿਕਾਰੀਆਂ ਲਈ ਇੱਕ ਨਵੇਂ ਸਫ਼ਰ ਦੀ ਸ਼ੁਰੂਆਤ ਵੀ ਕਰਦੀ ਏ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xhandle@AIR ਜਲੰਧਰ, ਸਾਡਾ ਫੇਸਬੁੱਕ ਪੇਜ AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ AIR ਜਲੰਧਰ। ਭਾਰਤ ਅਤੇ ਬਾਂਗਲਾਦੇਸ਼ ਨੇ ਸਰਹੱਦ 'ਤੇ ਸ਼ਾਂਤੀ, ਸਥਿਰਤਾ ਅਤੇ ਸਦਭਾਵਨਾ ਬਣਾਈ ਰੱਖਣ ਲਈ ਆਪਣੀ ਵਚਨਬੱਧਤਾ ਪ੍ਰਗਟ ਕੀਤੀ ਏ। ਸਰਹੱਦੀ ਸੁਰੱਖਿਆ ਬਲ ਅਤੇ ਬਾਂਗਲਾਦੇਸ਼ ਬਾਰਡਰ ਗਾਰਡ ਵਿਚਕਾਰ 57ਵੀਂ ਡਾਇਰੈਕਟਰ ਜਨਰਲ ਪੱਧਰੀ ਸਰਹੱਦੀ ਤਾਲਮੇਲ ਕਾਨਫਰੰਸ 8 ਤੋਂ 11 ਜੂਨ ਤੱਕ ਨਵੀਂ ਦਿੱਲੀ ਵਿੱਚ ਹੋਈ। ਕਾਨਫਰੰਸ ਵਿੱਚ ਦੋਵੇਂ ਦੇਸ਼ ਤਾਲਮੇਲ ਵਾਲੀ ਗਸ਼ਤ ਨੂੰ ਹੋਰ ਮਜ਼ਬੂਤ ਕਰਨ, ਚੌਕਸੀ ਵਧਾਉਣ, ਅਸਲ ਸਮੇਂ ਦੀ ਜਾਣਕਾਰੀ ਸਾਂਝੀ ਕਰਨ ਅਤੇ ਸਰਹੱਦ ਪਾਰ ਅਪਰਾਧਿਕ ਨੈੱਟਵਰਕਾਂ ਵਿਰੁੱਧ ਸਾਂਝੇ ਯਤਨਾਂ ਨੂੰ ਤੇਜ਼ ਕਰਨ 'ਤੇ ਸਹਿਮਤ ਹੋਏ। ਭਾਰਤੀ ਵਫਦ ਦੀ ਅਗਵਾਈ ਸਰਹੱਦੀ ਸੁਰੱਖਿਆ ਬਲ ਦੇ ਡਾਇਰੈਕਟਰ ਜਨਰਲ ਪ੍ਰਵੀਨ ਕੁਮਾਰ ਨੇ ਕੀਤੀ ਅਤੇ ਬਾਂਗਲਾਦੇਸ਼ੀ ਵਫਦ ਦੀ ਅਗਵਾਈ ਡਾਇਰੈਕਟਰ ਜਨਰਲ ਮੇਜਰ ਜਨਰਲ ਮੁਹੰਮਦ ਅਸ਼ਰਫੁਜ਼ਮਾਨ ਸਿੱਦੀਕੀ ਨੇ ਕੀਤੀ। ਅਗਲੀ ਕਾਨਫਰੰਸ ਇਸ ਸਾਲ ਨਵੰਬਰ ਵਿੱਚ ਢਾਕਾ ਵਿੱਚ ਹੋਣ ਦੀ ਤਜਵੀਜ਼ ਏ। ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੇ ਕੱਲ੍ਹ ਰੇਲਵੇ ਭਰਤੀ ਬੋਰਡ ਦੀ ਭਰਤੀ ਪ੍ਰੀਖਿਆ ਸੰਬੰਧੀ ਸੀਨੀਅਰ ਰੇਲਵੇ ਅਧਿਕਾਰੀਆਂ ਨਾਲ ਇੱਕ ਉੱਚ ਪੱਧਰੀ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਦੌਰਾਨ ਸ਼੍ਰੀ ਵੈਸ਼ਨਵ ਨੇ ਵਧੇਰੇ ਪਾਰਦਰਸ਼ੀ, ਸਟੀਕ ਅਤੇ ਤਕਨਾਲੋਜੀ ਆਧਾਰਿਤ ਪ੍ਰਣਾਲੀ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕੰਪਿਊਟਰ ਆਧਾਰਿਤ ਵਿਭਾਗੀ ਪ੍ਰੀਖਿਆਵਾਂ ਵੱਲ ਹੋਈ ਪ੍ਰਗਤੀ ਦਾ ਵੀ ਜਾਇਜ਼ਾ ਲਿਆ। ਸ਼੍ਰੀ ਵੈਸ਼ਨਵ ਨੇ ਕਿਹਾ ਕਿ ਭਰਤੀ ਪ੍ਰਕਿਰਿਆ ਨੂੰ ਤੇਜ਼, ਕੁਸ਼ਲ ਅਤੇ ਸੁਖਾਵਾਂ ਬਣਾਉਣ ਲਈ ਵਧੇਰੇ ਟੈਬਲੇਟ ਆਧਾਰਿਤ ਪ੍ਰੀਖਿਆਵਾਂ ਸ਼ੁਰੂ ਕੀਤੀਆਂ ਜਾਣੀਆਂ ਚਾਹੀਦੀਆਂ ਨੇ। ਕੈਬਨਿਟ ਸਕੱਤਰ TV ਸੋਮਨਾਥਨ ਨੇ ਰਾਸ਼ਟਰੀ ਟੈਸਟਿੰਗ ਏਜੰਸੀ ਦੇ ਡਾਇਰੈਕਟਰ ਜਨਰਲ ਅਭਿਸ਼ੇਕ ਸਿੰਘ ਨਾਲ ਨੀਟ ਮੁੜ ਪ੍ਰੀਖਿਆ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਮੀਟਿੰਗ ਦੌਰਾਨ ਡਾਕਟਰ ਸੋਮਨਾਥਨ ਨੇ ਸਾਰੇ ਸਬੰਧਿਤ ਅਧਿਕਾਰੀਆਂ

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਇਸ ਵੇਲੇ ਤੁਸੀਂ ਪੰਜਾਬੀ ਫਿਲਮਾਂ ਦੇ ਵਿੱਚੋਂ ਗੀਤ ਸੁਣ ਰਹੇ ਹੋ ਅਤੇ ਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਨਨਕਾਣਾ ਫਿਲਮ ਦੇ ਵਿੱਚੋਂ ਲਿਆ, ਗੁਰਦਾਸ ਮਾਨ ਅਤੇ ਸੁਨਿਧੀ ਚੌਹਾਨ ਦੀਆਂ ਆਵਾਜ਼ਾਂ ਦੇ ਵਿੱਚ।

0: ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੁਪਨਾ ਫਿਲਮ ਦੇ ਵਿੱਚੋਂ ਲਿਆ, ਐਮੀ ਵਿਰਕ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ।
1: ਸਾਡਾ ਪਿੰਡ ਮੁਸਲਮਾਨਾਂ ਦਾ ਸੀ। 47 ਦੀ ਵੰਡ ਵੇਲੇ ਉਹਨਾਂ ਨੇ ਜਾਣ ਲੱਗੇ ਕਿਹਾ ਸੀ ਵੀ ਸਰਦਾਰੋ ਸਾਡੀਆਂ ਮੁਸੀਬਤਾਂ ਨਾ ਢਾਇਓ, ਅਤੇ ਸਾਡੇ ਪਿੰਡ ਨੇ ਗੁਰਦੁਆਰਾ ਨਹੀਂ ਬਣਾਇਆ, ਮਸੀਤ 'ਚ ਲਿਆ ਕੇ ਆਪਣਾ ਬਾਬਾ ਰੱਖ ਲਿਆ। ਦੋਨਾਂ ਦਾ ਸਾਂਝਾ ਜਾਂ ਰੱਬ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮਹਿਕ ਪੰਜਾਬ ਦੀ ਮੇਰੇ ਵੇਬ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 9 ਵੱਜ ਰਹੇ ਨੇ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖਬਰਾਂ।

ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਅਮਰੀਕੀ ਸਮੁੰਦਰੀ ਫੌਜ ਦੇ ਹਮਲੇ ਜਿਸ ਵਿਚ ਤਿੰਨ ਭਾਰਤੀ ਨਾਵਿਕ ਮਾਰੇ ਗਏ ਸਨ ਤੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਕੋਲ ਸਖ਼ਤ ਵਿਰੋਧ ਦਰਜ ਕਰਵਾਇਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਓਪਰੇਸ਼ਨ ਸਿੰਦੂਰ ਦੌਰਾਨ ਸਵਦੇਸ਼ੀ ਮਿਜ਼ਾਈਲ ਪ੍ਰਣਾਲੀਆਂ ਦੀ ਸ਼ਾਨਦਾਰ ਕਾਰਗੁਜ਼ਾਰੀ ਭਾਰਤ ਦੇ ਰੱਖਿਆ ਖੋਜ ਅਤੇ ਵਿਕਾਸ ਸਿਲਸਿਲੇ ਦੀ ਵੱਧਦੀ ਤਾਕਤ ਦਾ ਪ੍ਰਮਾਣ ਏ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਰੇਲਵੇ ਭਰਤੀ ਬੋਰਡ RRB ਦੀ ਭਰਤੀ ਪ੍ਰਕਿਰਿਆ ਸਬੰਧੀ ਭਾਰਤੀ ਰੇਲਵੇ ਦੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਉੱਚ ਪੱਧਰੀ ਸਮੀਖਿਆ ਮੀਟਿੰਗ ਕੀਤੀ। ਭਾਰਤ AI ਮਿਸ਼ਨ ਨੇ ਵਾਰਿਆ ਨਾਂ ਦੀ ਇੱਕ ਵੀਡੀਓ ਮਾਡਲ ਜਾਰੀ ਕੀਤਾ। ਘੱਟ ਕੀਮਤ ਤੇ ਅਤਿ ਆਧੁਨਿਕ ਵੀਡੀਓ ਬਣਾਏ ਜਾ ਸਕਣਗੇ। ਬੀਜੇਪੀ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ 12 ਸਾਲਾਂ ਦੌਰਾਨ ਪੰਜਾਬ ਨੂੰ ਕੇਂਦਰ ਤੋਂ ਬੇਮਿਸਾਲ ਮਾਲੀ ਸਹਾਇਤਾ ਮਿਲੀ ਏ। ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ, ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ। ਬੈਡਮਿੰਟਨ ਵਿੱਚ ਭਾਰਤ ਦੀ PV ਸਿੰਧੂ ਦਾ ਮੁਕਾਬਲਾ ਅੱਜ ਸਿਡਨੀ ਵਿੱਚ ਆਸਟ੍ਰੇਲੀਅਨ ਓਪਨ ਦੇ ਔਰਤਾਂ ਦੇ ਸਿੰਗਲਸ ਦੇ ਸੈਮੀਫਾਈਨਲ ਵਿੱਚ ਜਾਪਾਨ ਦੀ ਵਿਸ਼ਵ ਚੈਂਪੀਅਨ ਅਕਾਨੇ ਜਮੋਗੁਚੀ ਨਾਲ ਹੋਏਗਾ। ਅਤੇ ਮੌਸਮ ਵਿਭਾਗ ਨੇ 14 ਜੂਨ ਤੱਕ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਗਰਜ ਚਮਕ ਨਾਲ ਮੀਂਹ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਇਹ ਸੀ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ। ਹੁਣ ਪੇਸ਼ ਹੈ ਫਿਲਮ ਸੰਗੀਤ।

ਫਿਲਮ ਸੰਗੀਤ ਪ੍ਰੋਗਰਾਮ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਪੂਜਾ ਹਾਂਡਾ ਦੀ ਪਿਆਰ ਭਰੀ ਨਮਸਕਾਰ। ਬਿਲਕੁਲ ਜੀ, ਤਿਆਰ ਹਾਂ ਤੁਹਾਡੇ ਲਈ ਖਾਸ ਗੀਤਾਂ ਦਾ ਸਿਲਸਿਲਾ ਲੈ ਕੇ ਫਿਲਮ ਸੰਗੀਤ ਦੇ ਤਹਿਤ। ਖਾਸ ਗੀਤ ਇਸ ਕਰਕੇ ਵੀ ਇਹ ਗੀਤ ਕਿਸੇ ਨਾ ਕਿਸੇ ਥੀਮ ਨੂੰ ਲੈ ਕੇ ਤੁਹਾਡੇ ਤੱਕ ਪਹੁੰਚਾਏ ਜਾਂਦੇ ਨੇ। ਅਤੇ ਅੱਜ ਦੀ ਥੀਮ, ਬਿਲਕੁਲ ਤੁਸੀਂ ਸਹੀ ਅੰਦਾਜ਼ਾ ਲਗਾਇਆ ਹੈ ਜੀ, ਅੱਜ ਦੀ ਥੀਮ ਹੈ ਨਜ਼ਰ। ਜੀ ਹਾਂ ਦੋਸਤੋ, ਇਹ ਨਜ਼ਰ ਕਹਿੰਦੇ ਆ ਕਿ ਨਜ਼ਰ ਇੱਕ ਹੁੰਦੀ ਹੈ ਪਰ ਉਸ ਨੂੰ ਦੇਖਣ ਦਾ ਨਜ਼ਰੀਆ ਬੜਾ ਹੀ ਅਲੱਗ ਹੁੰਦਾ ਹੈ। ਇਸ਼ਕ ਦੀ ਸ਼ੁਰੂਆਤ ਅਕਸਰ ਇੱਕ ਨਜ਼ਰ ਦੇ ਨਾਲ ਹੁੰਦੀ ਹੈ। ਕਦੇ ਨਜ਼ਰਾਂ ਮਿਲਦੀਆਂ ਨੇ ਅਤੇ ਕਦੇ ਦਿਲ ਧੜਕਦਾ ਹੈ, ਕਦੇ ਕਦੇ ਨਜ਼ਰਾਂ ਝੁੱਕ ਵੀ ਜਾਂਦੀਆਂ ਨੇ ਅਤੇ ਪਿਆਰ ਦਾ ਜਿਹੜਾ ਇਜ਼ਹਾਰ ਆ ਉਹ ਇਹਨਾਂ ਝੁੱਕੀਆਂ ਹੋਈਆਂ ਨਜ਼ਰਾਂ ਦੇ ਵਿੱਚ ਵੀ ਹੋ ਜਾਂਦਾ ਹੈ। ਅਤੇ ਕਦੇ ਕਿਸੇ ਨੂੰ ਨਜ਼ਰ ਲੱਗ ਜਾਏ ਤਾਂ ਕਹਿੰਦੇ ਆ ਵੀ ਜਿਹੜੀਆਂ ਖੁਸ਼ੀਆਂ ਆ ਉਹ ਵੀ ਅਕਸਰ ਛੁੱਪ ਜਾਂਦੀਆਂ ਨੇ, ਖੁਸ਼ੀਆਂ ਨੂੰ ਵੀ ਨਜ਼ਰ ਲੱਗ ਜਾਂਦੀ ਹੈ। ਇਹ ਨਜ਼ਰ ਨੂੰ ਦੇਖਣ ਦੇ ਅਲੱਗ ਅਲੱਗ ਪੈਮਾਨੇ ਨੇ, ਅਲੱਗ ਅਲੱਗ ਨਜ਼ਰੀਏ ਤੋਂ ਨਜ਼ਰ ਨੂੰ ਦੇਖਿਆ ਜਾਂਦਾ ਹੈ।

ਜਾਣਿਆ ਜਾਂਦਾ ਹੈ, ਪਰਖਿਆ ਜਾਂਦਾ ਹੈ। ਅਤੇ ਸਾਡੇ ਗੀਤਾਂ ਦੇ ਵਿੱਚ ਵੀ ਨਜ਼ਰ ਨੂੰ ਅਲੱਗ ਅਲੱਗ ਤਰੀਕਿਆਂ ਦੇ ਨਾਲ ਬਿਆਨ ਕੀਤਾ ਗਿਆ। ਇਹ ਅਲੱਗ ਅਲੱਗ ਤਰੀਕੇ ਤੁਹਾਡੇ ਤੱਕ ਪਹੁੰਚਾਵਾਂਗੇ, ਇਹਨਾਂ ਗੀਤਾਂ ਨੂੰ ਤੁਹਾਡੇ ਤੱਕ ਪਹੁੰਚਾਵਾਂਗੇ। ਬਹੁਤ ਸਾਰੇ ਗੀਤ ਤੁਹਾਡੀ ਪਸੰਦ ਦੇ ਹੋਣਗੇ, ਉਹਨਾਂ ਵਿੱਚੋਂ ਬਹੁਤ ਸਾਰੇ ਮੇਰੀ ਪਸੰਦ ਦੇ ਹੋਣਗੇ, ਪਰ ਇਸ ਸਭ ਦੇ ਲਈ ਤੁਹਾਨੂੰ ਠੀਕ 9:30 ਵਜੇ ਤੱਕ ਮੇਰੇ ਨਾਲ ਸਾਥ ਕਰਨਾ ਪਏਗਾ ਪ੍ਰੋਗਰਾਮ ਦੇ ਵਿੱਚ। ਅਤੇ ਪਹਿਲੇ ਗੀਤ ਦੇ ਵਿੱਚ ਨਜ਼ਰ ਨੂੰ ਯਾਦੂ ਦੀ ਤਰ੍ਹਾਂ ਵਰਤਿਆ ਗਿਆ, ਆਓ ਸੁਣਦੇ ਹਾਂ।

ਜੀ ਦੋਸਤੋ, ਕਈ ਵਾਰੀ ਇੱਕ ਨਜ਼ਰ ਹੀ ਦੋ ਅਣਜਾਣ ਲੋਕਾਂ ਨੂੰ ਆਪਣੇਪਨ ਦੇ ਰਿਸ਼ਤੇ ਦੇ ਵਿੱਚ ਜੋੜ ਦਿੰਦੀ ਹੈ। ਕਦੇ ਮਾਂ ਦੀ ਨਜ਼ਰ ਆਪਣੇ ਬੱਚੇ ਦੇ ਲਈ ਪਿਆਰ ਅਤੇ ਕਦੇ ਚਿੰਤਾ ਨਾਲ ਭਰੀ ਹੁੰਦੀ ਹੈ। ਕਦੇ ਦੋਸਤ ਦੀ ਨਜ਼ਰ ਹੌਸਲਾ ਦਿੰਦੀ ਹੈ ਅਤੇ ਕਦੇ ਕਿਸੇ ਪਿਆਰ ਕਰਨ ਵਾਲੇ ਮਹਿਬੂਬ ਦੀ ਨਜ਼ਰ ਦਿਲ ਨੂੰ ਖੁਸ਼ੀ ਦੇ ਨਾਲ ਭਰ ਦਿੰਦੀ ਹੈ। ਪੁਰਾਣੇ ਗੀਤਾਂ ਦੇ ਵਿੱਚ ਨਜ਼ਰਾਂ ਦੀ ਜਿੱਥੇ ਮਾਸੂਮੀਅਤ ਹੁੰਦੀ ਸੀ, ਉੱਥੇ ਨਵੇਂ ਗੀਤਾਂ ਦੇ ਵਿੱਚ ਨਜ਼ਰਾਂ ਦੇ ਰਾਹੀਂ ਰੋਮਾਂਸ ਅਤੇ ਸ਼ਰਾਰਤ ਦਿਖਾਈ ਜਾਂਦੀ ਹੈ। ਅਤੇ ਹੁਣ ਪ੍ਰੋਗਰਾਮ ਦੇ ਵਿੱਚ ਜਿਹੜਾ ਗੀਤ ਹੈ ਜੀ, ਉਹ ਬਿਲਕੁਲ ਦਿਲ ਦੀ ਨਜ਼ਰ ਤੋਂ ਦੇਖਣ ਦੀ ਗੱਲ ਕਰ ਰਿਹਾ ਹੈ। ਆਓ ਸੁਣਦੇ ਹਾਂ। ਕਭੀ ਨਜ਼ਰੇ ਸਵਾਲ ਕਰਤੀ ਹੈ, ਕਭੀ ਨਜ਼ਰੇ ਜਵਾਬ ਦੇਤੀ ਹੈ, ਜੋ ਬਾਤ ਦਿਲ ਮੇਂ ਛੁਪੀ ਰਹਿ ਜਾਏ ਉਸੇ ਨਜ਼ਰੇ ਕਹਿ ਦੇਤੀ ਹੈ।

ਜੀ ਦੋਸਤੋ, ਸਾਡੀਆਂ ਫਿਲਮਾਂ ਦੇ ਵਿੱਚ, ਗੀਤਾਂ ਦੇ ਵਿੱਚ ਨਜ਼ਰ ਦਾ ਜ਼ਿਕਰ ਬਹੁਤ ਮਿਲਦਾ ਹੈ। ਕਦੇ ਨਜ਼ਰਾਂ ਮਿਲਣ ਦੇ ਨਾਲ ਪਿਆਰ ਦੀ ਸ਼ੁਰੂਆਤ ਹੁੰਦੀ ਹੈ ਅਤੇ ਕਦੇ ਝੁਕੀਆਂ ਨਜ਼ਰਾਂ ਦੇ ਨਾਲ ਸ਼ਰਮ ਅਤੇ ਹਿਆ ਨੂੰ ਵੀ ਬਿਆਨ ਕੀਤਾ ਜਾਂਦਾ ਹੈ। ਕਈ ਗੀਤਾਂ ਦੇ ਵਿੱਚ ਨਜ਼ਰਾਂ ਨੂੰ ਦਿਲ ਦੀ ਭਾਸ਼ਾ ਕਿਹਾ ਜਾਂਦਾ ਹੈ, ਕਿਉਂਕਿ ਜੋ ਗੱਲ ਸ਼ਬਦਾਂ ਦੇ ਵਿੱਚ ਨਹੀਂ ਕਹਿ ਸਕਦੇ ਉਹ ਅਕਸਰ ਨਜ਼ਰਾਂ ਦੇ ਵਿੱਚ ਬਿਆਨ ਹੋ ਹੀ ਜਾਂਦੀ ਹੈ।

ਕਿਉਂ ਜਾਂ ਨਜ਼ਰਾਂ ਵੀ ਪਿਆਰ ਦਾ ਸਭ ਤੋਂ ਖੂਬਸੂਰਤ ਇਜ਼ਹਾਰ ਬਣ ਜਾਂਦੀਆਂ ਨੇ। ਝੁਕੀ ਹੋਈ ਨਜ਼ਰੋਂ ਮੇਂ ਵੀ ਇਕਰਾਰ ਹੋਤਾ ਹੈ, ਹਰ ਖਾਮੋਸ਼ੀ ਮੇਂ ਇੱਕ ਪਿਆਰ ਹੋਤਾ ਹੈ, ਜੋ ਸਮਝ ਜਾਏ ਦਿਲ ਕੀ ਜ਼ੁਬਾਂ ਕੋ ਉਸੀ ਕਾ ਇੰਤਜ਼ਾਰ ਹੋਤਾ ਹੈ।

ਦੋਸਤੋ, ਸਾਡੇ ਸਮਾਜ ਦੇ ਵਿੱਚ ਨਾ ਨਜ਼ਰ ਲੱਗਣਾ ਵੀ ਇੱਕ ਆਮ ਵਿਸ਼ਵਾਸ ਹੈ। ਜਦੋਂ ਕੋਈ ਬਹੁਤ ਖੁਸ਼, ਸੁੰਦਰ ਜਾਂ ਕਾਮਯਾਬ ਹੁੰਦਾ ਤਾਂ ਲੋਕ ਕਹਿੰਦੇ ਆ ਵੀ ਇਸ ਨੂੰ ਮਾੜੀ ਨਜ਼ਰ ਤੋਂ, ਬੁਰੀ ਨਜ਼ਰ ਤੋਂ ਬਚਾ ਕੇ ਰੱਖਣਾ, ਕਿਉਂਕਿ ਨਜ਼ਰ ਜਿਹੜੀ ਹੈ ਨਾ ਉਹ ਬਹੁਤ ਜਿਹੜੀ ਆ ਜਲਦੀ ਲੱਗ ਜਾਂਦੀ ਹੈ। ਅਤੇ ਇਸ ਦੇ ਲਈ ਆਪਣੇ ਪਿਆਰਿਆਂ ਦੇ ਲਈ ਹਮੇਸ਼ਾ ਚੰਗੀ ਨਜ਼ਰ ਅਤੇ ਚੰਗੀਆਂ ਦੁਆਵਾਂ ਮੰਗਦੇ ਦੇਖਿਆ ਹੈ, ਅਤੇ ਬੁਰੀ ਨਜ਼ਰ ਵਾਲੇ ਦਾ ਮੂੰਹ ਕਾਲਾ ਹੁੰਦੇ ਵੀ ਵੇਖਿਆ। ਸਾਡੇ ਗੀਤਕਾਰਾਂ ਨੇ ਵੀ ਅਜਿਹੇ ਬਹੁਤ ਸਾਰੇ ਗੀਤ ਲਿਖੇ ਨੇ, ਅਤੇ ਉਹਨਾਂ ਦੇ ਵਿੱਚੋਂ ਹੀ ਇੱਕ ਨਜ਼ਰ ਤੁਹਾਡੀ ਇਹ ਗੀਤ ਪੇਸ਼ ਕਰ ਰਹੇ ਹਾਂ।

ਜੀ ਦੋਸਤੋ, ਨਜ਼ਰਾਂ ਸਿਰਫ ਦੇਖਣ ਦਾ ਜ਼ਰੀਆ ਨਹੀਂ ਬਲਕਿ ਦਿਲਾਂ ਨੂੰ ਜੋੜਨ ਦਾ ਸਭ ਤੋਂ ਖੂਬਸੂਰਤ ਮਾਧਿਅਮ ਹੈ। ਅੱਜ ਦਾ ਇਹ ਸੰਗੀਤਕ ਸਫ਼ਰ ਨਜ਼ਰ ਦੇ ਇਹਨਾਂ ਵੱਖ ਵੱਖ ਰੰਗਾਂ, ਪਿਆਰ, ਆਪਣੇਪਨ, ਦੁਆ, ਉਮੀਦ ਅਤੇ ਜਜ਼ਬਾਤਾਂ ਨੂੰ ਸਮਰਪਿਤ ਰਿਹਾ। ਉਮੀਦ ਕਿ ਤੁਹਾਨੂੰ ਇਹ ਸਫ਼ਰ ਪਸੰਦ ਆਇਆ ਹੋਏਗਾ। ਹੁਣ ਮੈਨੂੰ ਪੂਜਾ ਹਾਂਡਾ ਨੂੰ ਅੱਜ ਦਾ ਫਿਲਮ ਸੰਗੀਤ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਦੇ ਦਿਓ, ਪਰ ਜਾਂਦੇ ਜਾਂਦੇ ਇੱਕ ਹੋਰ ਖੂਬਸੂਰਤ ਗੀਤ ਤੁਹਾਡੀ ਨਜ਼ਰ ਕਰਨ ਜਾ ਰਹੇ ਹਾਂ। ਨਜ਼ਰੇ ਮਿਲੇ ਤੋ ਮੁਹੱਬਤ ਹੋ ਜਾਏ, ਨਜ਼ਰੇ ਝੁਕੇ ਤੋ ਹਿਆ ਹੋ ਜਾਏ, ਔਰ ਅਗਰ ਨਜ਼ਰ ਯਾਦ ਬਣ ਜਾਏ ਤੋ ਜ਼ਿੰਦਗੀ ਇੱਕ ਖੂਬਸੂਰਤ ਦਾਸਤਾਂ ਹੋ ਜਾਏ।

0: है बदल। जो कहानियां हम सुनते आए देखते आए अब वही वैसी ही कहानी सुनाएगा डिजिटल।
1: डाउनलोड वेव्स OTT ऐप नाउ एंड वॉच फॉर फ्री।
2: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਆ ਵੇਵ 343.6 ਮੀਟਰ ਜਾਂ 870 ਕਿਲੋ ਹਰਟਸ 'ਤੇ। ਹੁਣ ਸਰੋਤੇ ਆਪਣੇ ਖਤਾਂ ਦੇ ਜਵਾਬ ਸੁਣਨਗੇ। ਪੇਸ਼ਾ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ।
3: ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਪੂਨਮ ਦਾ ਨਮਸਕਾਰ।
4: ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਪਰਮਜੀਤ ਦਾ ਵੀ ਨਮਸਕਾਰ।
3: ਲਓ ਜੀ, ਤੁਹਾਡੀ ਚਿੱਠੀ ਸਾਨੂੰ ਮਿਲ ਗਈ ਹੈ, ਬਲਕਿ ਬਹੁਤ ਸਾਰੀਆਂ ਚਿੱਠੀਆਂ ਮਿਲ ਗਈਆਂ ਨੇ ਜਿਨ੍ਹਾਂ ਦੇ ਵਿੱਚ ਈਮੇਲਸ ਵੀ ਨੇ ਅਤੇ ਪੋਸਟ ਕਾਰਡ ਵੀ ਨੇ, ਖੱਤ ਵੀ ਨੇ, ਹੱਥ ਨਾਲ ਲਿਖੇ ਹੋਏ। ਅਤੇ ਸ਼ੁਰੂਆਤ ਆਪਾਂ ਅੱਜ ਇੱਕ ਈਮੇਲ ਤੋਂ ਕਰਨੀ ਹੈ।
4: ਮਤਲਬ ਇਹ ਹੋਇਆ ਕਿ ਜਿਹੜਾ ਪ੍ਰੋਗਰਾਮ ਦਾ ਨਾਮ ਹੈ ਨਾ, ਤੁਹਾਡੀ ਚਿੱਠੀ ਮਿਲੀ
3: ਜੀ,
4: ਉਹ ਨਾਮ ਵੈਸੇ ਤਾਂ ਸਾਰਥਕ ਹੋ ਗਿਆ। ਤੁਸੀਂ ਦੱਸ ਦਿੱਤਾ ਵੀ ਬਹੁਤ ਸਾਰੀਆਂ ਚਿੱਠੀਆਂ ਮਿਲੀਆਂ ਹੋਈਆਂ ਨੇ
3: ਜੀ ਜੀ,
4: ਅਤੇ ਨਾਲ ਈਮੇਲ ਵੀ ਮਿਲੀਆਂ ਹੋਈਆਂ ਨੇ, ਅਤੇ ਇਹਦਾ ਮਤਲਬ ਇਹ ਹੋਇਆ ਕਿ ਤੁਹਾਡੀ ਚਿੱਠੀ ਪੋਸਟ ਰਾਹੀਂ ਵੀ ਮਿਲੀ ਹੈ ਅਤੇ ਈਮੇਲ ਦੇ ਰਾਹੀਂ ਵੀ ਮਿਲੀ ਹੈ।
3: ਬਿਲਕੁਲ ਸਹੀ। ਅਤੇ ਜਿਹੜੀ ਸਭ ਤੋਂ ਪਹਿਲਾਂ ਅੱਜ ਅਸੀਂ ਚਿੱਠੀ ਸ਼ਾਮਿਲ ਕਰਨੀ ਹੈ, ਇਹ ਮੇਲ ਹੈ। ਅਤੇ ਇਹ ਈਮੇਲ ਸਾਨੂੰ ਪਿਛਲੀ ਵਾਰੀ, ਅਸੀਂ ਤੁਹਾਨੂੰ ਯਾਦ ਹੋਏਗਾ ਕਿ ਆਖਿਰ ਦੇ ਵਿੱਚ ਜੋ ਈਮੇਲ ਛੁੱਟ ਗਈ ਸੀ
4: ਜੀ,
3: ਅਤੇ ਅਸੀਂ ਵਾਅਦਾ ਕੀਤਾ ਸੀ ਕਿ ਇਸ ਨੂੰ ਜ਼ਰੂਰ ਸ਼ਾਮਿਲ ਕਰਾਂਗੇ, ਉਹ ਵਾਅਦਾ ਨਹੀਂ ਪਾਉਂਦਿਆਂ ਹੋਇਆ ਸਭ ਤੋਂ ਪਹਿਲਾਂ ਸ਼ਾਮਿਲ ਕਰਦੇ ਹਾਂ।
4: ਬਹੁਤ ਖੂਬ, ਬਹੁਤ ਖੂਬ, ਬਹੁਤ ਵਧੀਆ ਗੱਲ ਕੀਤੀ ਪੂਨਮ ਜੀ। ਕਹਿੰਦੇ ਵੀ ਜਿਹੜਾ ਵਾਅਦਾ ਕੀਤਾ ਹੁੰਦਾ ਨਾ, ਉਹਨੂੰ ਵਫਾ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਨਾ, ਤਾਂ ਹੀ ਵਿਸ਼ਵਾਸ ਬਣਦਾ ਨਾ। ਹੁਣ ਮੰਨ ਲਓ ਫਿਰ ਕਿਸੇ ਦਿਨ ਪ੍ਰੋਗਰਾਮ ਦਾ ਸਮਾਂ ਕਿਤੇ ਘੱਟ ਜਾਵੇ, ਫਿਰ ਆਪਾਂ ਨੂੰ ਅਨਾਊਂਸ ਕਰਨਾ ਪਵੇ ਕਿ ਕੁਝ ਚਿੱਠੀਆਂ ਮਿਲ ਗਈਆਂ, ਅਤੇ ਸਾਡੇ ਸੁਣਨ ਵਾਲੇ ਤਾਂ ਹੀ ਯਕੀਨ ਕਰਨਗੇ ਜੇ ਆਪਾਂ ਇਸ ਤਰ੍ਹਾਂ ਨਾਲ ਆਪਣੇ ਵਾਅਦੇ ਨੂੰ ਵਫਾ ਕਰਾਂਗੇ।
3: ਅਤੇ ਯਕੀਨ ਮੰਨੋ ਕਿ ਮੈਨੂੰ ਲੱਗਦਾ ਹੈ ਕਿ ਇਹ ਜਿਹੜੇ ਸਾਡੇ ਸਰੋਤੇ ਜਿਨ੍ਹਾਂ ਦੀ ਚਿੱਠੀ ਰਹਿ ਗਈ ਸੀ ਨਾ, ਇਹਨਾਂ ਨੂੰ ਸਭ ਤੋਂ ਜ਼ਿਆਦਾ ਇੰਤਜ਼ਾਰ ਹੋਏਗਾ।
4: ਹਾਂ ਹਾਂ, ਬਿਲਕੁਲ ਸਹੀ ਗੱਲ, ਇਸੇ ਕਰਕੇ ਇਹਨਾਂ ਨੇ ਇਸ ਵਾਰ ਨਵੀਂ ਚਿੱਠੀ ਨਹੀਂ ਲਿਖੀ
3: ਜੀ,
4: ਹੈ ਨਾ।
3: ਸੋ ਜੀ, ਤੁਹਾਡਾ ਇੰਤਜ਼ਾਰ ਖਤਮ ਕਰਦੇ ਆ ਅਤੇ ਈਮੇਲ ਸ਼ਾਮਿਲ ਕਰਦੇ ਆ। ਇਹ ਈਮੇਲ ਸੀ ਜੀ ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ ਅਤੇ ਸਮੂਹ ਪਰਿਵਾਰ ਦੀ, ਨੇੜੇ ਬੱਸ ਅੱਡਾ ਪਿੰਡ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ
4: ਜੀ। ਇੱਕ ਵਾਰੀ ਇਹਨਾਂ ਨੇ ਆਪਣੀ ਚਿੱਠੀ 'ਚ ਇਹ ਗੁਜ਼ਾਰਿਸ਼ ਵੀ ਲਿਖੀ ਸੀ ਕਿ ਅਕਸਰ ਕੁਛ ਲੋਕ ਸਾਡਾ ਪਿੰਡ ਦਾ ਨਾਮ ਜਿਹੜਾ ਉਹ ਗਲਤ ਪੜ ਜਾਂਦੇ ਆ, ਹੈ ਨਾ
3: ਜੀ।
4: ਤੋ ਪਿੰਡ ਦਾ ਨਾਮ ਹੈ ਜੀ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ।
3: ਬਿਲਕੁਲ ਜੀ, ਇਹ ਸ਼ਿਕਾਇਤ ਇਹਨਾਂ ਨੇ ਇਸ ਖੱਤ ਦੇ ਵਿੱਚ ਵੀ ਲਿਖੀ ਹੈ।
4: ਅੱਛਾ,
3: ਹਾਂਜੀ। ਪਰ ਸਭ ਤੋਂ ਪਹਿਲਾਂ ਇਹਨਾਂ ਨੇ ਇਹ ਲਿਖਿਆ, ਕਹਿੰਦੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਉਹਨਾਂ ਨੇ ਕੀਤੀ ਹੈ, ਜਿਸ ਤਹਿਤ ਇੱਕ ਪੇੜ ਮਾਂ ਕੇ ਨਾਮ ਵਿਸ਼ੇਸ਼ ਇਹ ਮੁਹਿੰਮ ਹੈ, ਜਿਸ ਦੇ ਤਹਿਤ ਸਾਨੂੰ ਵੱਧ ਤੋਂ ਵੱਧ ਦਰਖਤ ਲਗਾਉਣ ਦੇ ਵਿੱਚ ਆਪਣੇ ਯੋਗਦਾਨ ਪਾਉਣੇ ਚਾਹੀਦੇ ਨੇ, ਉਸ ਦੀ ਦੇਖਭਾਲ ਵੀ ਕਰਨੀ ਚਾਹੀਦੀ ਹੈ ਤਾਂ ਜੋ ਸਾਡੀ ਧਰਤ ਮਾਤਾ ਸਦਾ ਹਰਿਆਵਲ ਰਹੇ
4: ਜੀ। ਜੀ ਜੀ ਜੀ
3: ਜੀ ਅੱਗੇ ਲਿਖਦੇ ਨੇ ਕਿ ਪ੍ਰੋਗਰਾਮ ਉਡਾਰੀ ਵਿੱਚ ਮਨਜੀਤ ਕੌਰ ਜੀ ਦੀ ਇੰਟਰਵਿਊ ਸੁਣੀ, ਬਹੁਤ ਵਧੀਆ ਲੱਗੀ। ਕਵਿਤਾ ਪਾਠ ਸੁਣੇ ਕੁਸੁਮ ਖੁਸ਼ਬੂ ਹੋਣਾ ਤੋਂ, ਅਤੇ ਬਾਕੀ ਕਵੀਆਂ ਨੇ ਵੀ ਬਹੁਤ ਖੂਬਸੂਰਤ ਅੰਦਾਜ਼ ਵਿੱਚ ਰੰਗ ਬੰਨਿਆ।
4: ਵਾਹ ਵਾਹ ਵਾਹ, ਗੱਲ ਤਾਂ ਬਹੁਤ ਸੋਹਣੀ ਲਿਖੀ ਹੈ ਇਹਨਾਂ ਨੇ, ਪਰ ਮੈਨੂੰ ਇਹਨਾਂ ਨੇ ਜਿਹੜੀ ਪਹਿਲੀ ਗੱਲ ਲਿਖੀ ਨਾ, ਇੱਕ ਪੇੜ ਮਾਂ ਕੇ ਨਾਮ, ਹੈ ਨਾ। ਦੇਖੋ, ਸਾਡਾ ਸਭਨਾਂ ਦਾ ਜੀ ਕਰਦਾ ਕਿ ਅਸੀਂ ਸਾਰੇ ਇਹੋ ਜਿਹਾ ਕੁਛ ਨਾ ਕੁਛ ਕਰੀਏ ਜਿਹੜਾ ਸਾਡੀ ਧਰਤੀ ਮਾਤਾ ਨੂੰ ਕਹਿ ਲਈਏ, ਜਾਂ ਚੌਗਿਰਦੇ ਨੂੰ ਕਹਿ ਲਈਏ, ਜਾਂ ਪੌਣ ਪਾਣੀ ਨੂੰ ਜਿਹੜਾ ਹੈ ਉਹ ਕੁਛ ਉਸਾਰੂ ਤਬਦੀਲੀ ਲੈ ਕੇ ਆਵੇ, ਹੈ ਨਾ। ਤੋ ਮਾਨਯੋਗ ਪ੍ਰਧਾਨ ਮੰਤਰੀ ਹੋਰਾਂ ਦੀ ਜਿਹੜੀ ਇਹ ਪਹਿਲ ਹੈ ਇੱਕ ਪੇੜ ਮਾਂ ਕੇ ਨਾਮ, ਹੈ ਨਾ, ਇਹਨਾਂ ਨੇ ਲਿਖਿਆ ਧਰਤੀ ਮਾਂ ਕੇ ਨਾਮ, ਹੈ ਨਾ। ਮਾਂ ਦੋਨੋਂ ਹੀ ਨੇ, ਧਰਤੀ ਮਾਂ ਵੀ ਮਾਂ ਵਾ ਅਤੇ ਮਾਂ ਵੀ ਮਾਂ ਵਾ, ਹੈ ਨਾ। ਅਤੇ ਚਾਹੇ ਅਸੀਂ ਇੱਕ ਰੁੱਖ ਜਿਹੜਾ ਹੈ ਆਪਣੀ ਧਰਤੀ ਮਾਂ ਦੇ ਨਾਂ 'ਤੇ ਲਾ ਦਈਏ, ਚਾਹੇ ਇੱਕ ਰੁੱਖ ਜਿਹੜਾ ਅਸੀਂ ਆਪਣੀ ਮਾਂ ਦੇ ਨਾਂ 'ਤੇ ਲਾ ਦਈਏ, ਜਜ਼ਬਾਤ ਇੱਕੋ ਜਿਹਾ ਹੀ ਹੈ ਨਾ। ਧਰਤੀ ਮਾਂ ਵੀ ਮਾਂ ਵਾਂਗ ਹੀ ਸਾਡੀ ਸਭ ਦੀ ਸੰਭਾਲ ਕਰਦੀ ਹੈ। ਬਾਕੀ ਇਹ ਹੈ ਪੂਨਮ ਜੀ ਕਿ ਕਿਉਂਕਿ ਕੇਂਦਰ ਸਰਕਾਰ ਦੇ 12 ਸਾਲ ਮਾਣ ਮੱਤੇ ਪੂਰੇ ਹੋਏ ਨੇ ਸਾਡੇ ਦੇਸ਼ ਦੇ ਅੰਦਰ, ਸੋ ਇਸ ਸਿਲਸਿਲੇ 'ਚ ਆਕਾਸ਼ਵਾਣੀ ਵੱਲੋਂ ਇੱਕ

0: ਨੂੰ ਮਾਣਿਆ ਹੈ, ਜੀਵਿਆ ਹੈ, ਨਿੱਘ ਮਾਣਿਆ ਹੈ ਨਾਨਕੇ ਪਰਿਵਾਰ ਦਾ। ਔਰ ਹੁਣ ਵੀ ਬਹੁਤ ਸਾਰੇ ਪਰਿਵਾਰਾਂ ਵਿੱਚ ਇਹ ਰਵਾਇਤ ਅਜੇ ਵੀ ਕਾਇਮ ਹੈਗੀ ਹੈ, ਪਰ ਕਈ ਜਗ੍ਹਾ 'ਤੇ ਘੱਟ ਗਈ ਆ, ਕਿਉਂਕਿ ਹੁਣ ਆਉਣਾ ਜਾਣਾ ਜਿਹੜਾ ਨਾ ਉਹ ਅੱਜ ਕੱਲ੍ਹ ਥੋੜ੍ਹਾ ਜਿਹਾ ਘੱਟ ਗਿਆ ਹੈ ਨਾ। ਮਸਰੂਫੀਅਤ ਜਿਹੜੀਆਂ ਨੇ ਵੱਧ ਗਈਆਂ ਨੇ, ਬੱਚਿਆਂ ਦੇ ਵਿੱਚ ਵੀ ਮਸਰੂਫੀਅਤ ਆਪਣੇ ਤਰੀਕੇ ਦੇ ਨਾਲ ਵੱਧ ਗਈਆਂ ਨੇ। ਬਾਕੀ ਮੋਬਾਈਲ ਫੋਨ, ਔਨਲਾਈਨ ਸਿਸਟਮਸ ਜਿਹੜੇ ਨੇ, ਉਹਨਾਂ ਨੇ ਬਹੁਤਾ ਧਿਆਨ ਆਪਣੇ ਵੱਲ ਖਿੱਚ ਲਿਆ, ਇਸ ਕਰਕੇ ਇਨਸਾਨੀ ਰਿਸ਼ਤੇ ਜਿਹੜੇ ਨੇ ਥੋੜ੍ਹਾ ਜਿਹਾ ਪਿੱਛੇ ਪੈ ਗਏ ਨੇ। ਪਰ ਇਹ 'ਚ ਕੋਈ ਸ਼ੱਕ ਨਹੀਂ ਹੈ ਜੀ ਕਿ ਨਾਨੀ ਮਾਂ ਦੇ ਘਰ ਬੱਚਿਆਂ ਨੂੰ ਜਿਹੜਾ ਪਿਆਰ, ਮੁਹੱਬਤ, ਅਪਣੱਤ ਮਿਲਦੀ ਹੈ ਨਾ, ਔਰ ਉੱਥੇ ਸ਼ਰਾਰਤਾਂ ਕਰਕੇ ਜਿਹੜਾ ਮਜ਼ਾ ਆਉਂਦਾ ਉਹ ਹੋਰ ਕਿਤੇ ਵੀ ਨਹੀਂ ਆਉਂਦਾ।
1: ਬਿਲਕੁਲ ਸਹੀ ਕਿਹਾ ਤੁਸੀਂ।
0: ਬਹੁਤ ਸ਼ੁਕਰੀਆ ਜੀ ਫਾਜ਼ਿਲਕਾ ਵਾਲਿਓ, ਪੱਕੇ ਸਰੋਤਿਓ ਇਸ ਕੱਤ ਨੂੰ ਲਿਖਣ ਵਾਸਤੇ।
1: ਸੁਨੀਲ ਜੋਸ਼ੀ, ਪੰਖੂ, ਨੀਤੂ ਭਾਰਦਵਾਜ ਤੇ ਮਮਤਾ ਭਾਰਦਵਾਜ ਆਏ ਨੇ ਤਲਵੜਾ ਹਾਜੀਪੁਰ ਤੋਂ।
0: ਅੱਛਾ ਜੀ।
1: ਕਹਿੰਦੇ ਕਿ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਹਰ ਵਾਰ ਅਸੀਂ ਸੁਣਦੇ ਹਾਂ, ਬਹੁਤ ਚੰਗਾ ਲੱਗਦਾ ਹੈ। 23 ਨੂੰ ਜਨਗਣਨਾ 2026 ਸੰਬੰਧੀ ਇੱਕ ਵਿਸ਼ੇਸ਼ ਭੇਟ ਵਾਰਤਾ ਨਵਜੋਤ ਕੌਰ ਖੋਸਲਾ ਜੀ ਨਾਲ ਵੀਰੇਂਦਰ ਜੀ ਦੀ ਸੀ, ਬਹੁਤ ਜਾਣਕਾਰੀ ਭਰਪੂਰ ਰਹੀ। ਜਨਗਣਨਾ ਦੇ ਮਹੱਤਵ, ਜਨਗਣਨਾ ਦੀ ਲੋੜ, ਅਧਿਕਾਰੀਆਂ ਦੀ ਪਛਾਣ, ਟ੍ਰੇਨਰਾਂ ਦੀ ਟ੍ਰੇਨਿੰਗ, ਸੁਵਿਧਾਵਾਂ ਬਾਰੇ ਵਿਸਤਾਰਪੂਰਵਕ ਗੱਲਬਾਤ, ਬਹੁਤ ਗਿਆਨ ਭਰਪੂਰ ਰਹੀ। 24 ਨੂੰ ਪੰਚਾਇਤੀ ਰਾਜ ਦਿਵਸ ਤੇ ਦਿਹਾਤੀ ਪ੍ਰੋਗਰਾਮ ਵਿੱਚ ਇੱਕ ਵਿਸ਼ੇਸ਼ ਭੇਟ ਵਾਰਤਾ ਜਤਿੰਦਰ ਸਿੰਘ ਬਰਾੜ ਨਾਲ ਰੂਲੀਆ ਰਾਮ ਜੀ ਨੇ ਕੀਤੀ ਸੀ, ਵਧੀਆ ਲੱਗੀ। ਇਸੇ ਪ੍ਰੋਗਰਾਮ ਵਿੱਚ ਇੱਕ ਸਰਪੰਚ ਪਿੰਡ ਸ਼ੇਰਪੁਰਾ ਦੇ ਉਹਨਾਂ ਦੇ ਕੰਮਾਂ ਦੀ ਜਾਣਕਾਰੀ ਸ਼ਲਾਘਾਯੋਗ ਰਹੀ। ਸਬਰੰਗ ਪ੍ਰੋਗਰਾਮ ਵਿੱਚ ਮੇਰਾ ਨਾਮ ਆ ਅਫਸਾਨਾ ਅਨਵਰ ਅੰਜੁਮ ਜੀ ਦਾ, ਕਹਿੰਦੇ ਕਿ ਬਹੁਤ ਚੰਗਾ ਲੱਗਾ ਅਤੇ ਸਭ ਕੁਝ ਇੰਨਾ ਵਧੀਆ ਸੀ, ਉਹਨਾਂ ਨੇ ਬਿਆਨ ਕੀਤਾ ਕਿ ਅੱਖਾਂ ਅੱਗੇ ਜਿਵੇਂ ਚਲਚਿੱਤਰ ਵਾਂਗ ਪ੍ਰਤੀਤ ਹੋਇਆ। ਅੱਗੇ ਲਿਖਦੇ ਨੇ, ਅਗਲਾ ਵੀ ਖਾਤਾ
0: ਜੀ ਪੜ੍ਹਦੇ ਹੋ ਜ਼ਰੂਰ।
1: ਅੱਗੇ ਲਿਖਦੇ ਨੇ ਕਿ 21 ਅਪ੍ਰੈਲ ਨੂੰ ਅੰਗਰੇਜ਼ੀ ਵਾਰਤਾ ਪ੍ਰੈਕਟਿਸ ਆਫ ਕਲੀਅਰ ਥਿੰਕਿੰਗ ਵਿਸ਼ੇ 'ਤੇ ਵਾਰਤਾ ਕਾਰ ਦੀਦਾਰ ਸਿੰਘ ਲੈਫਟੀਨੈਂਟ ਜੀ ਵੱਲੋਂ ਪੇਸ਼ ਕੀਤੀ ਗਈ, ਉਮੰਗ ਅਤੇ ਗਿਆਨ ਭਰਪੂਰ ਸੀ। ਖੇਡ ਸੰਸਾਰ ਪ੍ਰੋਗਰਾਮ ਵਿੱਚ ਕੋਚ ਸਰਬਜੀਤ ਸਿੰਘ ਜਿਹੜੇ ਕਿ ਖਿਡਾਰੀਆਂ ਨੂੰ ਤਰਾਸ਼ਦੇ ਨੇ, ਤਿਆਰ ਕਰਦੇ ਨੇ, ਉਹਨਾਂ ਨਾਲ ਵੀਰੇਂਦਰ ਜੀ ਦੀ ਕੀਤੀ ਮੁਲਾਕਾਤ ਜਾਣਕਾਰੀ ਭਰਪੂਰ ਸੀ। 22 ਨੂੰ ਦਿਹਾਤੀ ਪ੍ਰੋਗਰਾਮ ਵਿੱਚ ਵਿਸ਼ਵ ਅਰਥ ਦਿਵਸ 'ਤੇ ਡਾਕਟਰ ਸ਼ਾਰਦਾ ਜੀ ਦੀ ਵਣਾਂ ਅਤੇ ਖੇਡਾਂ ਵਿੱਚ ਪਲਾਸਟਿਕ ਦੇ ਸਸਤੇ ਚੈੱਕ ਡੈਮ ਬਣਾਉਣ ਵਿਸ਼ੇ 'ਤੇ ਸੰਦੀਪ ਸ਼ਰਮਾ ਦੀ ਗੱਲਬਾਤ ਗਿਆਨ ਭਰਪੂਰ ਰਹੀ। ਮੋਟੇ ਅਨਾਜ ਦੀ ਵਰਤੋਂ, ਇਸ ਦੀ ਲੋੜ ਅਤੇ ਲਾਭ ਬਾਰੇ ਡਾਕਟਰ ਜਸਵੀਰ ਕੌਰ ਜੀ ਵੱਲੋਂ ਦਿੱਤੀ ਜਾਣਕਾਰੀ ਚੰਗੀ ਲੱਗੀ। ਹਿੰਦੀ ਵਾਰਤਾ ਦੇ ਪ੍ਰੋਗਰਾਮ ਵਿੱਚ ਰਜੇਸ਼ ਅਧਿਆਏ ਦੀ ਵਾਰਤਾ ਚੰਗੀ ਲੱਗੀ। 23 ਨੂੰ ਦਿਹਾਤੀ ਪ੍ਰੋਗਰਾਮ ਵਿੱਚ ਬਾਗਾਂ ਵਿੱਚ ਬੂਟੇ ਲਾਉਣ ਵੇਲੇ ਸਾਵਧਾਨੀਆਂ ਬਾਰੇ ਜੋ ਗੱਲਬਾਤ ਸੀ ਉਹ ਬਹੁਤ ਵਧੀਆ ਲੱਗੀ
0: ਜੀ। ਮਤਲਬ ਇਹ ਕਹਿਣ ਦਾ ਪੂਨਮ ਜੀ ਕਿ ਇਹਨਾਂ ਨੇ ਸਾਰੇ ਪ੍ਰੋਗਰਾਮ ਬੜੀ ਨੀਝ ਲਾ ਕੇ ਸੁਣੇ ਨੇ, ਔਰ ਸ਼ੁਰੂਆਤੀ ਜਿਹੜਾ ਇਹਨਾਂ ਦਾ ਖਤ ਸੀ, ਪਹਿਲਾ ਖਤ ਸੀ, ਉਹਦੇ ਵਿੱਚ ਇਹਨਾਂ ਨੇ ਜਨਗਣਨਾ ਦੇ ਮਹੱਤਵ, ਉਹਦੀ ਲੋੜ ਬਾਬਤ ਜੋ ਆਕਾਸ਼ਵਾਣੀ ਤੋਂ ਜਾਣਕਾਰੀ ਪ੍ਰਸਾਰਿਤ ਕੀਤੀ ਗਈ, ਨਵਜੋਤ ਕੌਰ ਖੋਸਲਾ ਹੋਰਾਂ ਨਾਲ ਇੰਟਰਵਿਊ ਕੀਤਾ ਗਿਆ, ਉਹਦੇ ਬਾਬਤ ਆਪਣੀ ਰਾਏ ਦਾ ਇਜ਼ਹਾਰ ਕੀਤਾ। ਅਸੀਂ ਇਹ ਦੱਸ ਦਈਏ ਜੀ ਕਿ ਇਹੀ ਮਨੋਰਥ ਹੈ ਆਕਾਸ਼ਵਾਣੀ ਦਾ, ਯਾਨੀ ਜਦੋਂ ਅਸੀਂ ਕਹਿੰਦੇ ਹਾਂ ਜੀ ਕਿ ਅਸੀਂ ਪਬਲਿਕ ਸਰਵਿਸ ਮੀਡੀਆ ਹਾਂ, ਤਾਂ ਇਹਦਾ ਮਤਲਬ ਇਹ ਹੈ ਕਿ ਤੁਹਾਡਾ ਮਨੋਰੰਜਨ ਕਰਨ ਦੇ ਨਾਲ ਨਾਲ ਕੁਝ ਬਹੁਤ ਜ਼ਰੂਰੀ ਜਾਣਕਾਰੀਆਂ ਵੀ ਅਸੀਂ ਤੁਹਾਡੇ ਤੱਕ ਪਹੁੰਚਾਉਣੀਆਂ ਹੁੰਦੀਆਂ ਨੇ। ਹਿੰਦੁਸਤਾਨ ਦੇ ਵਿੱਚ ਜਨਗਣਨਾ ਚੱਲ ਰਹੀ ਹੈ ਜੀ, ਔਰ ਇਸ ਬਾਬਤ ਬਹੁਤ ਜਲਦੀ ਤੁਹਾਡੇ ਦਰਵਾਜ਼ੇ 'ਤੇ ਆ ਕੇ ਲੋਕ ਕੁਝ ਚੀਜ਼ਾਂ ਪੁੱਛਣਗੇ, ਜ਼ਰੂਰ ਪੁੱਛਣਗੇ, ਉਸ ਪ੍ਰਤੀ ਉਹਨਾਂ ਦੇ ਨਾਲ ਸਹਿਯੋਗ ਵੀ ਕਰਨਾ ਹੈ, ਔਰ ਬਹੁਤ ਸਾਰੇ ਇਹਨਾਂ ਮਾਮਲਿਆਂ ਦੇ ਵਿੱਚ ਕਈ ਵਾਰੀ ਕੁਝ ਸਾਈਬਰ ਅਪਰਾਧੀ ਵੀ ਸ਼ਾਮਿਲ ਹੋ ਕੇ ਕੁਛ ਕਰਨ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਤੋਂ ਸਤਰਕ ਵੀ ਰਹਿਣਾ ਹੈ, ਔਰ ਇਹ ਸਾਰੀ ਜਾਣਕਾਰੀ ਜਿਹੜੀ ਰੇਡੀਓ ਦੇ ਮਾਧਿਅਮ ਨਾਲ ਹੀ ਤੁਹਾਡੇ ਕੋਲ ਪਹੁੰਚ ਜਾਂਦੀ ਹੈ, ਉਹ ਤੁਹਾਨੂੰ ਦੱਸਦੀ ਹੈ ਜੀ ਕਿ ਕੀ ਕਰਨਾ ਹੈ, ਕਿਵੇਂ ਕਿਵੇਂ ਕਰਨਾ ਹੈ, ਕੌਣ ਕੌਣ ਆਏਗਾ, ਕੀ ਪੁੱਛੇਗਾ, ਔਰ ਕੀ ਨਹੀਂ ਕਰਨਾ ਹੈ, ਔਰ ਕਿਸ ਤਰ੍ਹਾਂ ਦੇ ਨਾਲ ਕਿਸੇ ਵੀ ਧੋਖਾਧੜੀ ਤੋਂ ਬਚਿਆ ਜਾ ਸਕਦਾ ਹੈ।
1: ਬਿਲਕੁਲ।
0: ਸੋ ਬਹੁਤ ਸ਼ੁਕਰੀਆ ਜੀ, ਤੁਸੀਂ ਇਹ ਸਾਰੇ ਪ੍ਰੋਗਰਾਮ ਪਸੰਦ ਕੀਤੇ। ਦੂਸਰੀ ਚਿੱਠੀ ਵਿੱਚ ਵੀ ਇਹਨਾਂ ਨੇ ਬਹੁਤ ਸਾਰੇ ਪ੍ਰੋਗਰਾਮਾਂ ਦਾ ਜ਼ਿਕਰ ਕੀਤਾ ਜਿਹੜੇ ਇਹਨਾਂ ਨੂੰ ਵਧੀਆ ਲੱਗੇ, ਇਸ ਵਾਸਤੇ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ।
1: ਅਗਲਾ ਖਾਤਾ ਜੀ ਪਿੰਡ ਚਤਰਾ ਤਹਿਸੀਲ ਜ਼ੀਰਾ ਫਿਰੋਜ਼ਪੁਰ ਤੋਂ ਜਗਜੀਤ ਸਿੰਘ ਚਤਰਾ ਤੇ ਇਹਨਾਂ ਦੇ ਸਾਥੀਆਂ ਦਾ। ਹਰ ਵਾਰ ਦੀ ਤਰ੍ਹਾਂ ਇਹ ਆਪਣੇ ਸਾਥ ਦਾ ਹਵਾਲਾ ਦਿੰਦਿਆਂ ਹੋਇਆਂ ਲਿਖ ਰਹੇ ਨੇ ਕਿ ਅਸੀਂ ਸਾਰੇ ਬੈਠ ਕੇ ਲਗਾਤਾਰ ਪ੍ਰੋਗਰਾਮ ਸੁਣਦੇ ਹਾਂ, ਸਵੇਰੇ 4 ਵਜੇ ਤੋਂ ਰਾਤ 11 ਵਜੇ ਤੱਕ ਰੇਡੀਓ ਦੇ ਪੱਕੇ ਸਰੋਤਾ ਹਾਂ। ਜੋ ਆਕਾਸ਼ਵਾਣੀ ਜਲੰਧਰ ਦੇ ਪ੍ਰਾਇਮਰੀ ਚੈਨਲ ਦੀ ਖਰਾਬੀ ਆਈ ਸੀ, ਉਸਦੇ ਬਾਰੇ ਇਹਨਾਂ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਹੈ। ਅੱਗੇ ਲਿਖਦੇ ਨੇ ਕਿ ਅਸੀਂ ਖਬਰਾਂ ਅਤੇ ਸਾਰੇ ਹੀ ਪ੍ਰੋਗਰਾਮ ਬਹੁਤ ਧਿਆਨ ਨਾਲ ਸੁਣਦੇ ਹਾਂ, ਮੌਸਮ ਦੀ ਜਾਣਕਾਰੀ ਵੀ ਰੇਡੀਓ ਵੱਲੋਂ ਜੋ ਦਿੱਤੀ ਜਾਂਦੀ ਹੈ ਸੱਚ ਮੰਨ ਕੇ ਖੇਤੀ ਦੇ ਕੰਮਾਂ ਵਿੱਚ ਅਗਾਂਹ ਪਛਾਹ ਕਰਕੇ ਲਾਭਕਾਰੀ ਵਿਸ਼ਾ ਚੁਣਦੇ ਹਾਂ। ਦਿਹਾਤੀ ਪ੍ਰੋਗਰਾਮ ਵਧੀਆ ਮਿਆਰੀ ਅਤੇ ਲਿਖਿਆ ਦਾ ਸਿੱਖਿਆ ਦਾ ਸਰੋਤ ਹੈ। ਮਨੋਰੰਜਨ ਦੇ ਸਿਲਸਿਲੇ ਸਾਨੂੰ ਨਵੀਆਂ ਨਰੋਈਆਂ ਤਾਕਤਾਂ ਬਖਸ਼ ਕੇ ਖੂਨ ਸੰਚਾਰ ਨੋਰਮਲ ਕਰਕੇ ਸਿਹਤ ਦੀ ਕਹਿੰਦੇ ਕਿ ਕਾਰਗਰ ਸਿੱਧ ਹੋ ਰਹੀ ਹੈ। ਲਿਖਾਰੀ ਹੋਣ ਦੇ ਨਾਤੇ ਰੇਡੀਓ ਤੋਂ ਨਵੇਂ ਨਵੇਂ ਸ਼ਬਦ ਹਾਸਲ ਹੁੰਦੇ ਨੇ, ਇਸ ਦੇ ਲਈ ਲਾਹੇਵੰਦ ਆ।
0: ਵੈਸੇ ਤਾਂ ਸ਼ਬਦ ਆਪੋ ਆਪਣੇ ਇਲਾਕਿਆਂ ਦੇ ਅਲੱਗ ਅਲੱਗ ਹੁੰਦੇ ਨੇ, ਹਨਾ, ਪਰ ਰੇਡੀਓ ਜਿਹੜਾ ਹੈ ਉਹ ਤੇ ਖਜ਼ਾਨਾ ਹੈ, ਖਾਣ ਹੈ ਸ਼ਬਦਾਂ ਦੀ, ਹਨਾ। ਇਸ ਕਰਕੇ ਸਾਡੇ ਦੋਸਤਾਂ ਨੂੰ ਇੱਥੋਂ ਕੁਝ ਨਿਵੇਕਲੀਆਂ ਚੀਜ਼ਾਂ ਲੱਭਦੀਆਂ ਨੇ ਸਾਨੂੰ ਬਹੁਤ ਹੀ ਵਧੀਆ ਲੱਗਦਾ ਹੈ। ਬਾਕੀ ਬਹੁਤ ਸ਼ੁਕਰੀਆ ਜੀ, ਸਾਰੇ ਪ੍ਰੋਗਰਾਮ ਤੁਸੀਂ ਸੁਣਦੇ ਹੋ ਸੱਥ ਵਿੱਚ।

0: ਬੈਠ ਕੇ ਸੁਣਦੇ ਹੋ ਔਰ ਲਿਖਾਰੀ ਸਭਾ ਦੇ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਸੁਣਦੇ ਹੋ, ਰੇਡੀਓ ਨੂੰ ਮੁਹੱਬਤ ਵੀ ਕਰਦੇ ਹੋ ਔਰ ਜਿਹੜੇ ਸੇਧ ਦੇਣ ਵਾਲੇ ਪ੍ਰੋਗਰਾਮ ਹੁੰਦੇ ਨੇ ਉਹਨਾਂ ਨੂੰ ਨਾ ਸਿਰਫ ਸੁਣਦੇ ਹੋ ਬਲਕਿ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਅਪਲਾਈ ਵੀ ਕਰਦੇ ਹੋ, ਉਹਨਾਂ ਨੂੰ ਢਾਲਦੇ ਵੀ ਆਪਣੇ ਆਪ ਨੂੰ ਉਸ ਮੁਤਾਬਕ।
1: ਬਿਲਕੁਲ ਸਹੀ ਕਿਹਾ
0: ਜੀ।
1: ਜੱਗਾ ਸਿੰਘ ਹੁਣੀ ਆਏ ਨੇ ਰਾਮਾ ਮੰਡੀ ਤੋਂ, ਨਾਲ ਨੇ ਬਲਜੀਤ ਕੌਰ, ਤਨਵੀਰ, ਗੁਰਵੀਰ, ਜਸਨੂਰ। ਕਹਿੰਦੇ ਕਿ ਤੁਹਾਡੇ ਸਟੇਸ਼ਨ ਤੋਂ ਜਿੰਨੇ ਵੀ ਪ੍ਰੋਗਰਾਮ ਚੱਲਦੇ ਨੇ ਸਾਰੇ ਵਧੀਆ ਤਰੀਕੇ ਨਾਲ ਚੱਲ ਰਹੇ ਨੇ। ਤੁਹਾਡੀ ਚਿੱਠੀ ਮਿਲੀ ਦੀ ਸਾਨੂੰ ਸਭ ਨੂੰ ਸਭ ਤੋਂ ਜ਼ਿਆਦਾ ਉਡੀਕ ਹੁੰਦੀ ਹੈ ਕਿਉਂਕਿ ਇਸ ਵਿੱਚ ਆਪ ਜੀ ਦੇ ਪਿਆਰ ਦੀ ਖੁਸ਼ਬੋ ਅਤੇ ਮਹਿਕ ਝਲਕਾ ਮਾਰ ਰਹੀ ਹੁੰਦੀ
0: ਹੈ। ਵਾਹ ਵਾਹ, ਕੀ ਬਾਤ ਹੈ
1: ਜੀ। ਅੱਗੇ ਲਿਖਦੇ ਨੇ ਕਿ 23 ਮਈ ਨੂੰ ਤੁਹਾਡੀ ਚਿੱਠੀ ਮਿਲੀ, ਪ੍ਰੋਗਰਾਮ ਸੁਣਿਆ, ਸੁਣ ਕੇ ਆਨੰਦ ਆ ਗਿਆ। ਜਿਸ ਮੌਕੇ ਆਪ ਜੀ ਨੇ ਮੇਰੀ ਚਿੱਠੀ ਦਾ ਜਵਾਬ ਦਿੱਤਾ ਤਾਂ ਉਸ ਮੌਕੇ ਮੈਂ ਆਪਣੇ ਪੋਤਰਿਆਂ ਦਾ ਰਿਜ਼ਲਟ ਲੈਣ ਵਾਸਤੇ ਸਕੂਲ ਗਿਆ ਹੋਇਆ ਸੀ ਅਤੇ ਮੇਰੇ ਤਿੰਨੋਂ ਪੋਤਰੇ ਮੇਰੇ ਨਾਲ ਸਨ। ਜਦੋਂ ਬੱਚਿਆਂ ਨੇ ਆਪਣੇ ਨਾਮ ਰੇਡੀਓ 'ਤੇ ਚੱਲਦੇ ਹੋਏ ਸੁਣੇ ਤਾਂ ਉਹਨਾਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਅਤੇ ਉਹਨਾਂ ਦੇ ਨੰਬਰ ਵੀ ਕਹਿੰਦੇ ਬਹੁਤ ਵਧੀਆ ਆਏ ਸਨ।
0: ਅੱਛਾ,
1: ਹਾਂਜੀ,
0: ਕਿੰਨੇ ਕਿੰਨੇ?
1: ਕਹਿੰਦੇ 100 ਚੋਂ 100 ਨੰਬਰ ਆਏ ਸਨ,
0: 100 ਚੋਂ 100,
1: ਪੂਰੇ ਪੂਰੇ।
0: ਕਿਆ ਬਾਤ ਹੈ ਜੀ।
1: ਅਤੇ ਦੂਸਰੀ ਖੁਸ਼ੀ, ਉਹਨਾਂ ਦਾ ਨਾਮ ਰੇਡੀਓ 'ਤੇ ਚੱਲੀ ਜਾਂਦਾ ਸੀ, ਨੱਚਣ ਲੱਗ ਪਏ, ਭੰਗੜਾ ਪਾਉਣ ਲੱਗ ਪਏ। ਇਸ ਪ੍ਰੋਗਰਾਮ ਤੋਂ ਬਾਅਦ ਆਪ ਜੀ ਨੇ ਯੋਗ ਦੇ ਬਾਰੇ ਵਡਮੁੱਲੀ ਜਾਣਕਾਰੀ ਦਿੱਤੀ ਜੋ ਕਿ ਬੇਹੱਦ ਬਹੁਤ ਹੀ ਵਧੀਆ ਜਾਣਕਾਰੀ ਸੀ
0: ਜੀ। ਜੱਗਾ ਸਿੰਘ ਜੀ, ਯਕੀਨ ਮੰਨੋ ਜਦੋਂ ਤੁਸੀਂ ਇਹ ਸਾਰਾ ਕੁਝ ਲਿਖਦੇ ਹੋ ਨਾ ਤਾਂ ਫਿਲਮ ਸਾਡੀਆਂ ਅੱਖਾਂ ਦੇ ਸਾਹਮਣੇ ਘੁੰਮ ਜਾਂਦੀ ਹੈ ਨੀ। ਅਸੀਂ ਤੁਹਾਡੇ ਪੋਤਰਿਆਂ ਨੂੰ ਨੱਚਦਿਆਂ ਵੀ ਦੇਖਦੇ ਹਾਂ। ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ, ਉਹਨਾਂ ਨੇ ਬਹੁਤ ਸੋਹਣੇ ਨੰਬਰ ਲਏ ਨੇ ਪੇਪਰਾਂ ਦੇ ਵਿੱਚ। ਅੱਗੇ ਤੋਂ ਵੀ ਉਹ ਜ਼ਿੰਦਗੀ 'ਚ ਖੂਬ ਤਰੱਕੀ ਕਰਨ, ਵਧੀਆ ਪੜ੍ਹਨ ਮਨ ਲਗਾ ਕੇ ਔਰ ਪਰਿਵਾਰ ਦਾ ਨਾਮ ਰੌਸ਼ਨ ਕਰਨ ਔਰ ਹਮੇਸ਼ਾ ਆਪਣੇ ਮਾਪਿਆਂ ਦੇ ਕਹਿਣੇ ਕਾਰ ਵਿੱਚ ਰਹਿਣ।
1: ਅਗਲਾ ਜੋ ਖਤ ਹੈ ਜੀ, ਇਹ ਹੈ ਜੀ ਗਾਓਂ ਜੁੰਡਲਾ ਕਰਨਾਲ ਤੋਂ, ਰਵਿੰਦਰ ਹੁਣਾਂ ਦਾ।
0: ਅੱਛਾ,
1: ਇਹ ਰਵਿੰਦਰ ਕੱਕੜ ਨੇ ਸ਼ਾਇਦ
0: ਜੀ,
1: ਨਾਲ ਨੇ ਸਵੀਟੀ ਕੱਕੜ। ਇਹ ਲਿਖਦੇ ਨੇ ਕਿ ਅਸੀਂ ਹਮਨੇ ਪੱਤਰ ਡਾਲਾ ਥਾ, ਆਪਨੇ ਜਵਾਬ ਹੀ ਨਹੀਂ ਦਿਆ।
0: ਇਹ ਕਦੋਂ ਹੋਇਆ ਪੂਨਮ ਜੀ?
1: ਇਹ ਤਾਂ ਜੀ ਪਤਾ ਨਹੀਂ ਸਾਨੂੰ ਵੀ ਕਦੋਂ ਹੋਇਆ, ਪਰ ਜੇਕਰ ਤੁਸੀਂ ਤਾਰੀਖ ਲਿਖ ਕੇ ਭੇਜਦੇ ਕਿ ਇਸ ਤਰ੍ਹਾਂ ਕਦੋਂ ਹੋਇਆ ਸੀ ਅਤੇ ਸ਼ਾਇਦ ਕੋਈ ਅੰਦਾਜ਼ਾ ਹੋ ਜਾਏ। ਅਗਲੇ ਦਿਨ ਕਿ ਹਮ ਆਪਕੇ ਸਭੀ ਕਾਰਜਕ੍ਰਮ ਸੁਣਤੇ ਹੈ, ਹੈਲੋ ਫਰਮਾਇਸ਼ ਮੇਂ ਹਮਾਰਾ ਫੋਨ ਨਹੀਂ ਲਗਤਾ। ਕਿਆ ਰਾਤ ਕੋ ਆਪਕੀ ਫਰਮਾਇਸ਼ ਹੋਤੀ ਹੈ?
0: ਜੀ,
1: ਆਪ ਵਟਸਐਪ ਦੁਆਰਾ ਪ੍ਰੋਗਰਾਮ ਨਾ ਕਰਕੇ ਪੱਤਰੋ ਦੁਆਰਾ ਹਿੰਦੀ ਗੀਤ ਆਪਕੀ ਫਰਮਾਇਸ਼ ਚਾਲੂ ਕਰਦੇ।
0: ਜੀ ਜੀ ਜੀ ਜੀ, ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਇਹ ਲਿਖਿਆ ਕਿ ਅਸੀਂ ਚਿੱਠੀ ਪਾਈ ਸੀ ਪਰ ਤੁਸੀਂ ਜਵਾਬ ਨਹੀਂ ਦਿੱਤਾ, ਹੈ ਨਾ। ਵੈਸੇ ਮੈਨੂੰ ਨਹੀਂ ਲੱਗਦਾ ਪੂਨਮ ਜੀ ਇਹਨਾਂ ਦੀ ਚਿੱਠੀ ਸਾਡੇ ਕੋਲ ਪਹੁੰਚੀ ਹੋਈ ਹੋਵੇ।
1: ਮੈਨੂੰ ਵੀ
0: ਹਾਂ, ਇਸੇ ਕਰਕੇ ਮਾਫ਼ੀ ਚਾਹੁੰਦੇ ਹਾਂ ਜੀ, ਤੁਹਾਨੂੰ ਨਿਰਾਸ਼ਾ ਹੋਈ ਪਰ ਵਜ੍ਹਾ ਸਿਰਫ ਇਹੀ ਹੈ ਕਿ ਤੁਹਾਡੀ ਚਿੱਠੀ ਸਾਨੂੰ ਨਹੀਂ ਮਿਲੀ ਹੋਏਗੀ। ਰਾਤ ਵੇਲੇ ਫਰਮਾਇਸ਼ ਹੁੰਦੀ ਹੈ ਜੀ, ਸੌਗਾਤ ਪ੍ਰੋਗਰਾਮ ਜਿਹੜਾ 11:10 'ਤੇ ਸ਼ੁਰੂ ਹੁੰਦਾ ਉਹ ਕਾਫ਼ੀ ਦੇਰ ਰਾਤ ਤੱਕ ਚੱਲਦਾ ਰਹਿੰਦਾ ਹੈ। ਤੁਸੀਂ ਉਹਦੇ ਵਿੱਚ ਚਿੱਠੀ ਵੀ ਪਾ ਸਕਦੇ ਹੋ, ਵਟਸਐਪ ਵੀ ਭੇਜ ਸਕਦੇ ਹੋ ਔਰ ਹੋਰ ਤਰੀਕਿਆਂ ਨਾਲ ਫਰਮਾਇਸ਼ ਵੀ ਕਰ ਸਕਦੇ ਹੋ, ਫੋਨ ਵੀ ਕਰ ਸਕਦੇ ਹੋ। ਬਾਕੀ ਅੱਗੋਂ ਕੀ ਲਿਖਿਆ? ਵਟਸਐਪ 'ਤੇ ਨਾ ਕਰਕੇ
1: ਪੱਤਰੋਂ ਦੁਆਰਾ ਹਿੰਦੀ ਗੀਤ ਆਪਕੀ ਫਰਮਾਇਸ਼ ਸ਼ੁਰੂ ਕੀਆ ਜਾਏ।
0: ਜੀ, ਉਹਦੇ ਬਾਬਤ ਅਸੀਂ ਪਹਿਲੇ ਵੀ ਗੁਜ਼ਾਰਿਸ਼ ਕਰ ਚੁੱਕੇ ਹਾਂ ਜੀ ਕਿ ਵੱਖ ਵੱਖ ਸਿਲਸਿਲੇ ਜਿਹੜੇ ਆਕਾਸ਼ਵਾਣੀ ਜਲੰਧਰ ਦੇ ਉਹ ਵੱਖ ਵੱਖ ਪਲੇਟਫਾਰਮਾਂ 'ਤੇ ਮੌਜੂਦ ਨੇ। ਤੁਸੀਂ ਅਗਰ ਫੋਨ ਦੇ ਜ਼ਰੀਏ ਕਿਸੇ ਪ੍ਰੋਗਰਾਮ 'ਚ ਹਿੱਸਾ ਲੈਣਾ ਚਾਹੁੰਦੇ ਹੋ ਉਹਦੇ ਵਾਸਤੇ ਬਹੁਤ ਸਾਰੇ ਪ੍ਰੋਗਰਾਮ ਨੇ, ਵਟਸਐਪ ਦੇ ਜ਼ਰੀਏ ਹਿੱਸਾ ਲੈਣਾ ਚਾਹੁੰਦੇ ਹੋ ਉਹਦੇ ਵਾਸਤੇ ਬਹੁਤ ਸਾਰੇ ਪ੍ਰੋਗਰਾਮਸ ਨੇ, ਚਿੱਠੀਆਂ ਦੇ ਜ਼ਰੀਏ ਹਿੱਸਾ ਲੈਣਾ ਚਾਹੁੰਦੇ ਹੋ ਤਾਂ ਚਿੱਠੀਆਂ ਵਾਲੇ ਵੀ ਬਹੁਤ ਸਾਰੇ ਪ੍ਰੋਗਰਾਮ।
1: ਬਿਲਕੁਲ ਬਿਲਕੁਲ। ਅਗਲਾ ਈਮੇਲ ਹੈ ਜੀ ਮੈਸਕੇਟ ਨਾਭਾ ਤੋਂ, ਸੋਮਦੱਤ, ਜੋਤੀ ਰਾਣੀ, ਕੈਰਵ ਅਤੇ ਗੁਰਮੰਨਤ ਦਾ। ਸਾਰੇ ਪ੍ਰੋਗਰਾਮ ਇਹਨਾਂ ਨੂੰ ਚੰਗੇ ਲੱਗ ਰਹੇ ਨੇ, ਸਾਰਾ ਦਿਨ ਸੁਣਦੇ ਰਹਿੰਦੇ ਨੇ। ਕਈ ਵਾਰ ਕਹਿੰਦੇ ਆਰ ਜੇ ਸਾਡੇ ਨਾਮ ਗਲਤ ਪੜ੍ਹ ਦਿੰਦੇ ਨੇ
0: ਜੀ,
1: ਇਸ ਤਰ੍ਹਾਂ ਨਾ ਕਰਿਆ ਕਰੋ। ਅਤੇ ਵਰਿੰਦਰ ਜੀ ਸਾਰਾ ਕੁਝ ਬਹੁਤ ਵਧੀਆ ਪੜ੍ਹਦੇ ਨੇ, ਉਮੰਗ ਪ੍ਰੋਗਰਾਮ ਬਹੁਤ ਵਧੀਆ ਹੈ। ਕਹਿੰਦੇ ਕਿ ਇਹ ਬਾਕੀ ਇਸ ਵਾਰ ਦਾ ਦਿਹਾਤੀ ਪ੍ਰੋਗਰਾਮ ਵੀ ਬਹੁਤ ਵਧੀਆ ਲੱਗਾ ਇਹਨਾਂ ਨੂੰ। ਸਾਨੂੰ ਦੱਸਿਆ ਕਿ ਫੋਨ 5 ਦਿਨ ਛੱਡ ਕੇ ਲਾਓ, ਵਧੀਆ ਗੱਲ ਹੈ ਜੀ। ਸਾਡੇ ਨਵੇਂ ਨਵੇਂ ਭੈਣ ਭਰਾ ਹੋਰ ਜੁੜਨ ਲੱਗ ਪਏ ਨੇ ਸਾਡੇ ਪਰਿਵਾਰ ਵਿੱਚ, ਤਾਂ ਚੰਗਾ ਹੋਏਗਾ। ਰੇਨਬੋ ਦੀ ਵਾਰ ਵਾਰ ਰਿੰਗ ਜਾਂਦੀ ਹੈ, ਕੋਈ ਚੱਕਦਾ ਨਹੀਂ, ਪਤਾ ਨਹੀਂ ਤਾਂ ਸਾਨੂੰ ਫੋਨ ਨਹੀਂ ਮਿਲਾਉਣਾ ਆਉਂਦਾ ਜਾਂ ਅਸੀਂ ਪਹਿਲੀ ਵਾਰ ਮਿਲਾ ਰਹੇ ਹਾਂ। ਥੋੜ੍ਹਾ ਧਿਆਨ ਦਿਓ ਜੀ, ਕੀ ਚੱਕਰ ਹੈ ਜੀ ਫੋਨ ਦਾ?
0: ਚੱਕਰ ਬਿਲਕੁਲ ਕੋਈ ਵੀ ਨਹੀਂ ਹੈ ਜੀ, ਜਿਹੜਾ ਵੀ ਨੰਬਰ ਅਨਾਊਂਸ ਹੋ ਰਿਹਾ ਹੁੰਦਾ ਆਮ ਤੌਰ 'ਤੇ ਤਾਂ ਸਾਡਾ ਇੱਕੋ ਹੀ ਨੰਬਰ ਹੁੰਦਾ ਜਿਹੜਾ ਚੱਲ ਰਿਹਾ ਹੁੰਦਾ, ਪਰ ਕਦੇ ਕਦੇ ਜੇ ਉਹ ਨੰਬਰ ਕਿਸੇ ਕਾਰਨ ਖਰਾਬ ਹੋਵੇ ਤਾਂ ਇੱਕ ਬਦਲਿਆ ਨੰਬਰ ਵੀ ਅਸੀਂ ਉਹਦੀ ਜਗ੍ਹਾ 'ਤੇ ਮੁਹੱਈਆ ਕਰਵਾਉਂਦੇ ਹਾਂ। ਸੋ ਰੇਡੀਓ ਸੁਣੋ, ਜਿਹੜਾ ਵੀ ਨੰਬਰ ਅਨਾਊਂਸ ਕੀਤਾ ਜਾ ਰਿਹਾ ਉਹਦੇ 'ਤੇ ਜਦੋਂ ਵੀ ਫੋਨ ਕਰੋਗੇ, ਜੇ ਸਟੂਡੀਓ 'ਚ ਉਹ ਨੰਬਰ ਇੰਗੇਜ ਨਹੀਂ ਆ ਤਾਂ ਜ਼ਰੂਰ ਮਿਲੇਗਾ। ਬਾਕੀ ਕਹਿੰਦੇ ਜੀ ਇਹਨਾਂ ਨੂੰ ਵੀ ਸ਼ਿਕਾਇਤ ਉਹੀ ਹੈ ਕਿ ਕਈ ਵਾਰੀ ਇਹਨਾਂ ਦੇ ਨਾਮ ਗਲਤ ਪੜ੍ਹ ਦਿੱਤੇ ਜਾਂਦੇ ਆ। ਚਲੋ ਅਸੀਂ ਕੋਸ਼ਿਸ਼ ਕਰਦੇ ਹਾਂ ਜੀ ਕਿ ਇੱਕ ਵਾਰ ਤੁਹਾਡੇ ਨਾਮ ਚੰਗੇ ਤਰੀਕੇ ਦੇ ਨਾਲ ਆਪਣੇ ਸਾਰੇ ਅਨਾਊਂਸਰ ਸਾਹਿਬਾਨ ਦੇ ਧਿਆਨ ਵਿੱਚ ਲਿਆਂਦੀਏ, ਉਹਨਾਂ ਨੂੰ ਰਟਾ ਦਈਏ ਤਾਂ ਜੋ ਇਹ ਨਾਮ ਗਲਤ ਨਾ ਪੜ੍ਹੇ ਜਾਣ। ਸੋ ਬਹੁਤ ਸ਼ੁਕਰੀਆ ਜੀ, ਜਿਹੜੇ ਜਿਹੜੇ ਪ੍ਰੋਗਰਾਮ ਤੁਸੀਂ ਪਸੰਦ ਕੀਤੇ ਉਹਨਾਂ ਵਾਸਤੇ ਵੀ ਔਰ ਜਿਹੜੇ ਜਿਹੜੇ ਪ੍ਰੋਗਰਾਮ ਤੁਸੀਂ ਜਿਨ੍ਹਾਂ ਜਿਨ੍ਹਾਂ 'ਚ ਹਿੱਸਾ ਲੈਣਾ ਚਾਹੁੰਦੇ ਹੋ ਉਹਨਾਂ ਵਾਸਤੇ ਵੀ ਸਾਡੀਆਂ ਸ਼ੁਭ ਇਸ਼ਾਵਾਂ ਤੁਹਾਡੇ ਨਾਲ ਨੇ।
1: ਜੀ, ਅਤੇ ਹੁਣ ਪ੍ਰੋਗਰਾਮ ਦੀ ਆਖਰੀ ਈਮੇਲ ਹੈ ਰਵੀ ਕੁਮਾਰ ਰਾਹੁਲ, ਰਵੀ ਹੁਣਾਂ ਦੀ।
0: ਅੱਛਾ ਜੀ।
1: ਕਹਿੰਦੇ ਕਿ ਰੇਡੀਓ ਯਾਨੀ ਆਕਾਸ਼ਵਾਣੀ ਜੋ ਹਰ ਪਲ ਇੱਕ ਨਈ ਕਿਰਨ ਕੇ ਸਾਥ ਆਤਾ ਹੈ, ਜੋ 90 ਵਰਸ਼ ਪੂਰਨ ਕਰਨੇ ਜਾ ਰਹਾ,

0: ਕਵੀਸ਼ਰੀਆਂ
1: ਜੁੜਿਆ ਨਾਲ ਗੁਰਬਾਣੀ ਦੇ
0: ਟੱਪੇ ਤੇ ਮਾਇਆ ਸ਼ਾਮਲ ਹੈ।
2: ਬਦਲਾ ਵਿੱਚ ਟੱਪ ਮਾਇਆ
0: ਲੋਕ ਗੀਤਾਂ ਦੇ ਇਹਨਾਂ ਵੱਖ ਵੱਖ ਰੂਪਾਂ ਦਾ ਆਨੰਦ ਤੁਸੀਂ ਉਠਾ ਸਕਦੇ ਹੋ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੋਣ ਵਾਲੇ ਪ੍ਰੋਗਰਾਮ ਰੰਗਲੀ ਧਰਤੀ ਚ ਦਿਨੇ 2:30 ਵਜੇ।

0: ਪ੍ਰਭਜੋਤ ਜੀ, ਮੈਂ ਸੁਣਿਆ ਵਸਦੇ ਵੇਲੇ ਪ੍ਰੋਗਰਾਮ 'ਚ ਕੁਝ ਤਬਦੀਲੀ ਹੋਈ ਹੈ।
1: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
0: ਉਹ ਕਿਹੜੀ ਤਬਦੀਲੀ ਹੈ ਬਈ?
1: ਦੇਖੋ ਜੀ, ਜਿਹੜਾ ਪ੍ਰੋਗਰਾਮ ਆਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
0: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛਣ ਕਿਆ ਕਰਨਗੇ?
1: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
0: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣ ਕਿਆ ਕਰੇਗੀ, ਤੇ ਸ਼ਨੀਵਾਰ ਦੇ ਸਾਰੇ

0: ਮੇਰੇ ਵੇਬ 343.6 ਮੀਟਰ ਜਾਂ 873 ਕਿਲੋ ਹਰਟਸ, ਟੀਆਰਐਮ 864 ਕਿਲੋ ਹਰਟਸ, ਐਫਐਮ 100.8 ਮੈਗਾ ਹਰਟਸ, ਐਫਐਮ 100.9 ਮੈਗਾ ਹਰਟਸ ਅਤੇ ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਆਓ ਹੁਣ ਸੁਣਦੇ ਹਾਂ ਕੰਮਕਾਜੀ ਲੋਕਾਂ ਲਈ ਯੋਗ, ਇਸ ਵਿਸ਼ੇ ਦੇ ਉੱਤੇ ਵਿਨੋਦ ਕੁਮਾਰ ਯੋਗ ਮਾਹਰ ਨਾਲ ਕੀਤੀ ਗੱਲਬਾਤ। ਆਕਾਸ਼ਵਾਣੀ ਦੇ ਪਟਿਆਲਾ, ਲੁਧਿਆਣਾ ਅਤੇ ਬਠਿੰਡਾ ਕੇਂਦਰ ਵੀ ਇਸ ਪ੍ਰੋਗਰਾਮ ਦਾ ਪ੍ਰਸਾਰਣ ਨਾਲੋ ਨਾਲ ਕਰਨਗੇ।
1: ਯੋਗ ਖੁਦ ਨੂੰ ਪਛਾਣਨ ਦਾ, ਸਵਾਰਨ ਦਾ, ਬਿਹਤਰ ਬਣਾਉਣ ਦਾ, ਖੁਦ ਨੂੰ ਪਿਆਰ ਕਰਨ ਦਾ ਇੱਕ ਸਸ਼ਕਤ ਮਾਧਿਅਮ। ਸ਼ਾਂਤ ਮਨ ਤੇ ਤੰਦਰੁਸਤ ਸਰੀਰ ਹੀ ਇਨਸਾਨ ਨੂੰ ਤੇਜਸਵੀ ਬਣਾਉਂਦੇ ਨੇ। ਕਹਿੰਦੇ ਨੇ ਕਿ ਜੋ ਇਨਸਾਨ ਖੁਦ ਨੂੰ ਪਿਆਰ ਨਹੀਂ ਕਰ ਸਕਦਾ, ਉਹ ਦੂਸਰਿਆਂ ਨੂੰ ਵੀ ਪਿਆਰ ਨਹੀਂ ਵੰਡ ਸਕਦਾ, ਇਸ ਵਿਸ਼ਾਲ ਵਿਰਾਟ ਜ਼ਿੰਦਗੀ ਨੂੰ ਭਰਪੂਰ ਜਿਉ ਨਹੀਂ ਸਕਦਾ। ਯੋਗ ਸਾਨੂੰ ਖੁਦ ਨਾਲ ਜੁੜਨਾ ਸਿਖਾਉਂਦਾ ਏ। ਯੋਗ ਸ਼ਬਦ ਸੰਸਕ੍ਰਿਤ ਦੇ ਯੁੱਜ ਤੋਂ ਬਣਿਆ ਏ, ਜਿਸਦਾ ਤਾਂ ਅਰਥ ਹੀ ਹੈ ਜੁੜਨਾ, ਖੁਦ ਨਾਲ ਜੁੜਨਾ, ਖੁਦ ਨਾਲ ਬੈਠਣਾ, ਖੁਦ ਨੂੰ ਬਿਹਤਰ ਬਣਾਉਣਾ। ਯੋਗ ਜੋ ਕਦੇ ਭਾਰਤ ਦੀਆਂ ਪ੍ਰਾਚੀਨ ਪਰੰਪਰਾਵਾਂ ਦਾ ਅਨਮੋਲ ਹਿੱਸਾ ਸੀ, ਅੱਜ ਪੂਰੇ ਸੰਸਾਰ ਵਿੱਚ ਸਿਹਤ ਤੇ ਸ਼ਾਂਤੀ ਦਾ ਪ੍ਰਤੀਕ ਬਣ ਚੁੱਕਿਆ ਏ। ਯੋਗ ਸਾਡੀ ਰੋਜ਼ਮਰਰਾ ਦੀ ਜ਼ਿੰਦਗੀ ਦਾ ਹਿੱਸਾ ਹੋਵੇ, ਇਸੇ ਸੁਨੇਹੇ ਦੇ ਨਾਲ ਯੋਗ ਦੀ ਗੱਲ ਵਿਸ਼ਵ ਪੱਧਰ ਤੇ ਕੀਤੀ ਜਾ ਰਹੀ ਹੈ। ਪਰ ਘਰੇਲੂ ਜ਼ਿੰਮੇਦਾਰੀਆਂ, ਕੰਮਕਾਜ ਤੇ ਹੋਰ ਰੁਝੇਵੇਂ ਵੀ ਰੋਜ਼ਮਰਰਾ ਦਾ ਜ਼ਰੂਰੀ ਹਿੱਸਾ ਨੇ, ਇਹ ਵੀ ਇੱਕ ਸੱਚ ਹੈ। ਇਸ ਲਈ ਅਸੀਂ ਯੋਗ ਦੀ ਮਹੱਤਤਾ ਜਾਣਦਿਆਂ ਹੋਇਆਂ ਵੀ ਯੋਗ ਨਹੀਂ ਕਰ ਪਾਉਂਦੇ, ਅਤੇ ਨਤੀਜਾ ਇਹ ਹੈ ਕਿ ਦੁਨੀਆ ਭਰ ਦੇ ਵਿੱਚ ਹੋਣ ਵਾਲੀਆਂ 75% ਬਿਮਾਰੀਆਂ ਸਾਡੀ ਜੀਵਨ ਸ਼ੈਲੀ ਦੇ ਨਾਲ ਜੁੜੀਆਂ ਹੋਈਆਂ ਨੇ। ਵਿਸ਼ਵ ਸਿਹਤ ਸੰਗਠਨ ਦੇ ਅੰਕੜੇ ਇਹ ਦੱਸਦੇ ਨੇ ਕਿ ਹਰ ਸਾਲ ਲਗਭਗ 42 ਕਰੋੜ ਲੋਕ ਹਸਪਤਾਲਾਂ 'ਚ ਦਾਖਲ ਹੁੰਦੇ ਨੇ। ਹਰ ਸਾਲ ਲਗਭਗ 9 ਤੋਂ 10 ਟ੍ਰਿਲੀਅਨ ਅਮਰੀਕੀ ਡਾਲਰਸ ਸਿਹਤ ਸੇਵਾਵਾਂ 'ਤੇ ਖਰਚ ਕੀਤੇ ਜਾਂਦੇ ਨੇ, ਯਾਨੀ ਕਿ ਦੁਨੀਆ ਦੀ ਕੁੱਲ ਆਰਥਿਕਤਾ ਦਾ ਔਸਤ ਲਗਭਗ 10% ਹਿੱਸਾ ਸਿਰਫ ਸਿਹਤ ਸੇਵਾਵਾਂ 'ਤੇ ਖਰਚ ਹੋ ਜਾਂਦਾ ਹੈ, ਜਦਕਿ ਯੋਗ ਨਾਲ ਅਸੀਂ ਕਈ ਬਿਮਾਰੀਆਂ ਨੂੰ ਕੁਦਰਤੀ ਤੌਰ 'ਤੇ ਠੀਕ ਕਰ ਸਕਦੇ ਹਾਂ। ਨਾ ਸਿਰਫ ਠੀਕ ਕਰ ਸਕਦੇ ਹਾਂ ਬਲਕਿ ਬਿਮਾਰੀਆਂ ਤੋਂ ਹਮੇਸ਼ਾ ਦੇ ਲਈ ਬਚੇ ਵੀ ਰਹਿ ਸਕਦੇ ਹਾਂ। ਕੰਮਕਾਜੀ ਲੋਕ ਯੋਗ ਨੂੰ ਆਪਣੀ ਜ਼ਿੰਮੇਦਾਰੀਆਂ ਨਿਭਾਉਂਦਿਆਂ ਹੋਇਆਂ ਜੀਵਨ 'ਚ ਕਿਵੇਂ ਸ਼ਾਮਿਲ ਕਰ ਸਕਦੇ ਨੇ, ਕਿਵੇਂ ਯੋਗ ਦੇ ਨਾਲ ਜੁੜ ਸਕਦੇ ਨੇ, ਦੱਸ ਰਹੇ ਨੇ ਯੋਗਾਚਾਰਿਆ ਵਿਨੋਦ ਕੁਮਾਰ।
2: ਜੇ ਅਸੀਂ ਕੰਮ ਨੂੰ ਵੀ ਕਰਾਂਗੇ ਤਾਂ ਜ਼ਿਆਦਾ ਕੰਮ, ਅੱਜ ਕੱਲ੍ਹ ਲੋਡ ਜ਼ਿਆਦਾ ਹੈ
3: ਜੀ,
2: ਕਿਉਂਕਿ ਜਿਹੜਾ ਸਟ੍ਰੈਸ ਹੈ ਉਹਨੂੰ ਕੋਪ ਕਰਨ ਵਾਸਤੇ ਨਾ ਬੰਦਾ ਸੋਚਦਾ ਮੈਂ ਜਿੰਨਾ ਹੋ ਸਕਦਾ ਘਰ ਵਿੱਚ ਵੀ ਕੰਮ, ਲੇਡੀਜ਼ ਵੀ ਵਰਕਿੰਗ ਹੈ ਹਨਾ, ਪਹਿਲੇ ਲੇਡੀਜ਼ ਘਰ ਵਿੱਚ ਹੀ ਰਹਿੰਦੀਆਂ ਸੀਗੀਆਂ ਤਾਂ ਇੰਨਾ ਜ਼ਿਆਦਾ ਉਹ ਘਰ ਦਾ ਹੀ ਕੰਮ ਕਰਦੀਆਂ, ਉਹਨਾਂ ਨੂੰ ਘਰ ਦਾ ਵੀ ਕੰਮ ਉਸੇ ਤਰ੍ਹਾਂ ਹੀ ਕਰਨਾ ਪੈਂਦਾ ਜਿੱਦਾਂ ਪਹਿਲਾਂ ਕਰਦੇ ਸੀਗੇ, ਉਹਦੇ ਨਾਲ ਉਹਨਾਂ ਨੂੰ ਆਫਿਸ ਵੀ ਸਾਹਮਣਾ ਪੈਂਦਾ,
3: ਦੋਹਰੀ ਭੂਮਿਕਾ।
2: ਹਾਂ, ਦੋਹਰੀ ਭੂਮਿਕਾ।
4: ਹਾਂਜੀ, ਮੈਨੂੰ ਯੋਗਾ ਦੀ ਲੋੜ ਨਹੀਂ ਪੈਂਦੀ ਕਿਉਂਕਿ ਮੈਂ ਜਿੰਮ ਚਲਾ ਜਾਂਦਾ ਹਾਂ, ਜਿੰਮ ਜਾ ਕੇ ਮੈਂ ਐਕਸਰਸਾਈਜ਼ ਕਰ ਲੈਂਦਾ ਹਾਂ, ਇਸ ਕਰਕੇ ਮੈਨੂੰ ਜਿਹੜੀ ਆ ਯੋਗਾ ਦੀ ਕੋਈ ਲੋੜ ਨਹੀਂ ਪੈਂਦੀ।
1: ਇਹ ਸੌਰਵ ਨੇ ਜੋ ਜਿੰਮ ਜਾਂਦੇ ਨੇ ਅਤੇ ਇਹਨਾਂ ਨੂੰ ਲੱਗਦਾ ਹੈ ਕਿ ਜੇ ਮੈਂ ਆਲਰੇਡੀ ਵਰਕਆਊਟ ਕਰ ਰਿਹਾ ਹਾਂ ਤਾਂ ਯੋਗਾ ਦੀ ਮੈਨੂੰ ਕੀ ਲੋੜ ਹੈ।
2: ਜਦੋਂ ਅਸੀਂ ਨਾ ਬਰੀਦਿੰਗ ਕਰਦੇ ਹਾਂ, ਜੋ ਕੋਈ ਆਸਨ ਕਰਦੇ ਹਾਂ, ਅਸੀਂ ਉਹ 'ਚ ਸਟੇ ਕਰਦੇ ਹਾਂ, ਰੁਕਦੇ ਹਾਂ, ਠਹਿਰਦੇ ਹਾਂ, ਠਹਿਰਾਵ ਆਉਂਦਾ ਹੈ, ਜੇ ਜਦੋਂ ਇਹ ਠਹਿਰਾਵ ਆ ਜਾਂਦਾ ਸਰੀਰ ਸਾਡਾ ਰੁਕ ਜਾਂਦਾ, ਕਿਤੇ ਟਿਕ ਜਾਂਦਾ ਨਾ, ਟਿਕਣ ਦੇ ਨਾਲ ਸਾਡੀ ਹੀਲਿੰਗ ਹੋ ਜਾਂਦੀ ਹੈ। ਯੋਗ ਦਾ ਜਿਹੜਾ ਪਰਪਜ ਜਿੱਦਾਂ ਤੁਸੀਂ ਦੱਸਿਆ ਵੀ ਸੈਰ ਕਰਦੇ ਆ ਜਾਂ ਆਪਾਂ ਜਿੰਮ ਜਾਂਦੇ ਹਾਂ, ਉਹਦੇ ਸਾਨੂੰ ਅਗੇਨ ਕੋਈ ਵਰਕਲੋਡ ਕਰਨਾ ਪੈਂਦਾ ਹੈ, ਜਿੰਮ ਵਿੱਚ ਵੀ ਐਕਸਰਸਾਈਜ਼ ਕਰਨੀ ਪੈਂਦੀ, ਉਹ 'ਚ ਪ੍ਰੈਸਿੰਗ ਜ਼ਿਆਦਾ ਹੁੰਦੀ ਹੈ ਨਾ, ਅਤੇ ਇਹਦੇ ਵਿੱਚ ਯੋਗ ਵਿੱਚ ਜਿਹੜਾ ਨਾ ਉਹ ਰਿਲੈਕਸਿੰਗ ਹੈ, ਕਿਉਂਕਿ ਅਸੀਂ ਸਟ੍ਰੈਚਿੰਗ ਵੀ ਕਰਦੇ ਹਾਂ, ਪ੍ਰੈਸਿੰਗ ਕਰਦੇ, ਲੇਕਿਨ ਉਹ ਬਰੀਦਿੰਗ ਦੇ ਨਾਲ ਕਰਦੇ ਹਾਂ, ਟਿਕ ਕੇ ਕਰਦੇ ਹਾਂ, ਰੁਕ ਕੇ ਕਰਦੇ ਹਾਂ ਨਾ, ਸਟੇ ਕਰਕੇ ਕਰਦੇ ਹਾਂ, ਔਰ ਅਕੋਰਡਿੰਗ ਟੂ ਬੋਡੀ ਕਰਦੇ ਹੈਗੇ ਆ, ਉਸ ਨਾਲ ਉਹਨੂੰ ਰਿਲੀਫ ਮਿਲਦਾ। ਦੇਖੋ ਬੰਦਾ, ਅਸੀਂ ਕਹਿੰਦੇ ਹਾਂ ਵੀ ਅਸੀਂ ਸਾਰੇ ਹਵਾ ਦੇ ਪ੍ਰਾਣੀ ਹਾਂ, ਜਿਸ ਤਰ੍ਹਾਂ ਤੁਸੀਂ ਮੱਛਲੀ ਜਿਹੜੀ ਜਲ ਦੀ ਪ੍ਰਾਣੀ ਹੈ, ਜਾਂ ਕੋਈ ਜੀਵ ਜਿਹੜੇ

0: ਪਾਣੀ ਵਿੱਚ ਹੀ ਸਰਵਾਈਵ ਕਰ ਸਕਦੇ ਹਾਂ,
1: ਜੀ
0: ਅਸੀਂ ਹਵਾ 'ਚ ਹੀ ਸਰਵਾਈਵ ਕਰ ਸਕਦੇ ਹਾਂ। ਅਤੇ ਹਵਾ ਇਸ ਟਾਈਮ ਚਲੋ ਪੋਲਿਊਸ਼ਨ ਜ਼ਿਆਦਾ ਹੈ, ਲੇਕਿਨ ਅਸੀਂ ਉਹਦੇ ਬਾਰੇ ਇੰਨਾ ਕੁਛ ਕਰ ਨਹੀਂ ਸਕਦੇ, ਲੇਕਿਨ ਅਸੀਂ ਆਪਣੇ ਆਪ ਨੂੰ ਤਾਂ ਠੀਕ ਕਰ ਸਕਦੇ ਨਾ। ਅੱਜ ਕੱਲ੍ਹ ਲੋਕ ਸ਼ੈਲੋ ਬਰੀਦਿੰਗ ਕਰਦੇ ਆ, ਕਿਉਂਕਿ ਤੇਜ਼ ਚੱਲਣਾ ਅਤੇ ਕੰਮ ਵਿੱਚ ਸਟ੍ਰੈਸ ਆਉਣ ਜਾਂ ਬੱਚਿਆਂ ਨੂੰ ਤਿਆਰ ਕਰਨਾ ਸਾਰਾ ਕੁਛ, ਉਹਦੇ ਨਾਲ ਸਾਡੇ ਸਾਹ ਛੋਟੇ ਹੋ ਜਾਂਦੇ ਆ। ਜਦੋਂ ਸਾਹ ਛੋਟੇ ਹੋ ਜਾਂਦੇ ਨਾ, ਫਿਰ ਬੰਦੇ ਨੂੰ ਆਕਸੀਜਨ ਪ੍ਰੋਪਰ ਨਹੀਂ ਮਿਲਦੀ। ਆਕਸੀਜਨ ਦੇ ਵਿੱਚ ਪ੍ਰਾਣ ਹੁੰਦਾ, ਪ੍ਰਾਣ ਜਿਸ ਨੂੰ ਯੋਗ ਵਿੱਚ ਆਪਾਂ ਐਨਰਜੀ ਕਹਿ ਲਓ, ਆਮ ਭਾਸ਼ਾ 'ਚ ਯੋਗ 'ਚ ਉਹਨੂੰ ਪ੍ਰਾਣ ਕਹਿੰਦੇ। ਅਤੇ ਜਦੋਂ ਅਸੀਂ ਸਾਹ ਲੰਬੇ ਲੈਂਦੇ ਹਾਂ, ਹੌਲੀ ਲੈਂਦੇ ਹਾਂ, ਹੋਲਡ ਕਰਦੇ ਹਾਂ, ਕੁੰਭਕ ਲਗਾਉਂਦੇ, ਯੋਗ 'ਚ ਕੁੰਭਕ ਵੀ ਹੁੰਦੇ, ਕੁੰਭਕ ਨਾ ਹੋਲਡ ਕਰ ਲੈਣਾ ਸਾਹ ਲੈ ਕੇ ਥੋੜ੍ਹੀ ਦੇਰ, ਇਹ ਵੀ ਜ਼ਿਆਦਾ, ਅਤੇ ਉਹਦੇ ਨਾਲ ਸਾਡੀ ਜਿਹੜੀ ਐਨਰਜੀ ਰੀਜਨਰੇਟ ਹੋ ਜਾਂਦੀ ਆ, ਅਤੇ ਅਸੀਂ ਰੀਸਾਈਕਲ ਆਪਣੇ ਸੈਲਸ ਨੂੰ ਕਰ ਲੈਂਦੇ ਹਾਂ। ਸੁਭਾਅ, ਸੁਭਾਅ ਦਾ ਮਤਲਬ ਹੁੰਦਾ ਸਵੈਮ ਦਾ ਭਾਵ, ਭਾਵ ਸਾਡੇ ਫੀਲਿੰਗਸ, ਅਤੇ ਜਿਹੜਾ ਨਾ ਸਾਹ ਹੈ ਉਹ ਸਾਡੀ ਫੀਲਿੰਗਸ ਨੂੰ ਚੇਂਜ ਕਰਦਾ, ਭਾਵ ਨੂੰ ਚੇਂਜ। ਸੁਭਾਵ ਦਾ ਮਤਲਬ ਨੇਚਰ, ਨੇਚਰ ਮਤਲਬ ਜੋ ਸਾਡੀ ਪਰਮਾਤਮਾ ਨੇ ਸਾਡੀ ਨੇਚਰ ਹੋਈ, ਸ਼ਾਂਤ ਰਹਿਣ ਦੀ, ਪ੍ਰਸੰਨ ਰਹਿਣ ਦੀ, ਖੁਸ਼ ਰਹਿਣ ਦੀ, ਸ਼ਾਂਤ, ਖੁਸ਼ੀ, ਸੰਤੁਸ਼ਟਤਾ, ਹਰਸ਼ਿਤ ਮੁਕਤਾ, ਚਿਹਰਾ ਸਾਡਾ ਪ੍ਰਸੰਨ ਰਹੇ, ਉਹ ਤਾਂ ਹੀ ਰਹੇਗਾ ਜੇ ਸਾਡੇ ਕੋਲ ਪ੍ਰੋਪਰ, ਜਿਹੜੇ ਬੰਦੇ ਕੋਲ ਆਕਸੀਜਨ ਹੁੰਦੀ ਨਾ, ਬ੍ਰੇਨ 'ਚ ਪ੍ਰੋਪਰ ਆਕਸੀਜਨ ਹੈ, ਹੈ ਨਾ, ਸਾਡਾ ਬਲੱਡ ਵੀ ਆਕਸੀਜਨ ਦੇ ਨਾਲ ਚੱਲਦਾ, ਫਲੋ ਕਰਦਾ ਸਾਡੀ ਬੋਡੀ 'ਚ, ਇੱਕ ਹਵਾ ਸਾਨੂੰ ਪੁਸ਼ ਕਰਦੀ ਹੈ, ਸਾਡੇ ਅੰਦਰ ਗੰਦਗੀ ਵੀ ਬਾਹਰ ਹਵਾ ਹੀ ਨਿਕਾਲਦੀ ਆ ਪਸੀਨੇ ਦੇ ਦੁਆਰਾ ਜਾਂ ਮਲ ਮੂਤਰ ਦੇ ਦੁਆਰਾ, ਅਤੇ ਉਹ ਜੇ ਅਸੀਂ ਸਾਹ ਪ੍ਰੋਪਰ ਕਰ ਲੈਂਦੇ ਹਾਂ, ਡੀਪ ਬਰੀਦਿੰਗ ਕਰਦੇ ਹਾਂ, ਲੌਂਗ ਬਰੀਦਿੰਗ ਕਰਦੇ ਹਾਂ, ਹੌਲੀ ਸਾਹ ਲੈਂਦੇ ਹਾਂ, ਫਿਰ ਸਾਡੇ ਸੁਭਾਵ 'ਚ, ਸਾਡੇ ਮਨ 'ਚ, ਸਾਡੇ ਬੋਲ 'ਚ, ਆਚਾਰ ਵਿਵਹਾਰ 'ਚ ਪਰਿਵਰਤਨ ਆਉਂਦਾ।
2: ਮੈਂ ਯੋਗਾ ਤਾਂ ਕਰਨਾ ਚਾਹੁੰਦਾ ਹਾਂ ਜੀ, ਪਰ ਮੈਂ ਰਾਤੀ ਕੰਮ ਕਰਦਾ ਅਤੇ ਦਿਨ ਵੇਲੇ ਆਰਾਮ ਵੀ ਕਰਨਾ ਹੁੰਦਾ, ਇਸ ਲਈ ਯੋਗਾ ਨਹੀਂ ਕਰ ਹੁੰਦਾ, ਕਿਹੜੇ ਵੇਲੇ ਕਰੀਏ?
1: ਵਿਨੋਦ ਜੀ, ਇਹ ਅਮਨ ਸਨ ਜੋ ਨਾਈਟ ਸ਼ਿਫਟ ਦੇ ਵਿੱਚ ਕੰਮ ਕਰਦੇ ਨੇ ਅਤੇ ਦਿਨ ਵੇਲੇ ਆਰਾਮ ਕਰਦੇ ਨੇ। ਇਹ ਆਪਣੀ ਜ਼ਿੰਦਗੀ 'ਚ ਯੋਗ ਕਿਵੇਂ ਸ਼ਾਮਿਲ ਕਰ ਸਕਦੇ ਨੇ? ਕਿਉਂਕਿ ਕਹਿੰਦੇ ਨੇ ਕਿ ਯੋਗ ਕਰਨ ਦਾ ਸਭ ਤੋਂ ਉੱਤਮ ਸਮਾਂ ਤਾਂ ਸਵੇਰੇ ਹੀ ਹੁੰਦਾ ਹੈ।
0: ਦੇਖੋ, ਸਵੇਰੇ ਤਾਂ ਬੈਸਟ ਹੈ ਕਿਉਂਕਿ ਸਾਡਾ ਵਾਤਾਵਰਨ ਸਾਡਾ ਸਾਥ ਦਿੰਦਾ ਹੈ
1: ਜੀ,
0: ਥੋੜ੍ਹਾ ਸ਼ਾਂਤੀ ਵੀ ਹੁੰਦੀ ਹੈ ਸਵੇਰੇ। ਸਵੇਰੇ ਵੀ ਆਪਾਂ ਅਰਲੀ ਮੋਰਨਿੰਗ, ਕਈ ਲੋਕ ਤੋਂ 4 ਵਜੇ ਉੱਠ ਕੇ ਕਰਦੇ ਆ, 5 ਵਜੇ 6 ਵਜੇ ਤੱਕ ਠੀਕ ਰਹਿੰਦਾ, 7 ਵਜੇ ਤੱਕ
1: ਜੀ।
0: ਲੇਕਿਨ ਜੇ ਅਸੀਂ ਕੁਛ ਨਹੀਂ ਕਰ ਸਕਦੇ, ਖਾਣਾ ਵੀ ਤਾਂ ਬੰਦਾ 2-3 ਵਾਰ ਖਾਂਦਾ ਨਾ, ਇਸ ਤਰ੍ਹਾਂ ਅਸੀਂ ਬਰੀਦਿੰਗ ਟੈਕਨੀਕਸ ਜਾਂ ਯੋਗਾ ਵੀ ਅਸੀਂ ਸ਼ਾਮ ਨੂੰ ਵੀ ਕਰ ਸਕਦੇ। ਬਸ ਇਹ ਹੈਗਾ ਵੀ ਸਾਡਾ ਜਿਹੜਾ ਵਾਤਾਵਰਣ ਹੈ ਜਿੱਥੇ ਅਸੀਂ ਕਰਨਾ ਹੈ ਉੱਥੇ ਥੋੜ੍ਹਾ ਸ਼ਾਂਤ ਮਾਹੌਲ ਹੋਵੇ ਔਰ ਸ਼ੁੱਧ ਹੋਵੇ, ਜ਼ਿਆਦਾ ਡਿਸਟਰਬੈਂਸ ਨਾ ਹੋਵੇ, ਤਾਂ ਸ਼ਾਮ ਨੂੰ ਵੀ ਕਰ ਸਕਦੇ ਹਾਂ। ਬਾਕੀ ਜਿੱਦਾਂ ਤੁਸੀਂ ਕਿਹਾ ਕੋਈ ਸ਼ਿਫਟ ਲਗਾਉਂਦਾ, ਰਾਤ ਨੂੰ ਲਗਾਉਂਦਾ, ਅਤੇ ਰਾਤ ਨੂੰ ਲਗਾਉਂਦਾ ਉਹਨੂੰ ਫਿਰ ਦਿਨ ਵੇਲੇ ਆਰਾਮ ਵੀ ਚਾਹੀਦਾ ਆ, ਉਹਦੇ ਬਾਅਦ ਜਾਣ ਤੋਂ ਪਹਿਲਾਂ ਥੋੜ੍ਹਾ ਕਰਕੇ ਚਲ ਜਾਓ, ਫਰੈਸ਼ ਰਹੇਗਾ, ਹੈ ਨਾ
1: ਜੀ।
0: ਸਵੇਰੇ ਇਸ ਕਰਕੇ ਕਰਨਾ ਹੁੰਦਾ ਵੀ ਆਪਾਂ ਜਿਹੜਾ ਕੰਮ ਦਿਨ ਵੇਲੇ ਕਰਨੇ ਆ ਉਹ ਕੰਮ ਸਾਡੇ ਚੰਗੀ ਤਰ੍ਹਾਂ ਤਾਂ ਹੀ ਹੋ ਸਕਦੇ ਆ ਜੇ ਸਾਡੀ ਬੋਡੀ ਅਤੇ ਸਾਡਾ ਮਾਇੰਡ ਫਰੈਸ਼ ਹੈ। ਜਿਸ ਤਰ੍ਹਾਂ ਅਸੀਂ ਕੱਪੜੇ ਸਾਫ਼ ਕਰਦੇ ਹਾਂ, ਬਰਤਨ ਸਾਫ਼ ਕਰਦੇ ਹਾਂ, ਜਿਸ ਕਮਰੇ 'ਚ ਰਹਿੰਦੇ ਘਰ ਨੂੰ ਵੀ ਸਾਫ਼ ਕਰਦੇ ਹਾਂ, ਇਸ 'ਤੇ ਸਾਡੀ ਬੋਡੀ ਅੰਦਰੋਂ ਸਾਫ਼ ਕਰਨੀ, ਉਹਦੇ ਲਈ ਬ੍ਰੈਥ ਸਾਡੀ ਮਦਦ ਕਰਦੀ ਹੈ, ਆਸਣ ਸਾਡੀ ਮਦਦ ਕਰਦੇ।
1: ਇਸਦਾ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਜੋ ਸਮਾਂ ਉਸ ਲਈ ਕੰਫਰਟੇਬਲ ਹੈ,
0: ਹਾਂ, ਕੋਈ ਵੀ ਸਮਾਂ
1: ਹੋਏ ਉਸ ਦੇ ਵਿੱਚ
0: ਖਾਲੀ ਪੇਟ ਹੋਣਾ ਚਾਹੀਦਾ
1: ਜੀ। ਬਿਲਕੁਲ, ਇਹ ਤੁਸੀਂ ਬਹੁਤ ਵਧੀਆ ਪੁਆਇੰਟ ਦੱਸਿਆ। ਯੋਗ ਕਰਨ ਦੇ ਲਈ ਸਭ ਤੋਂ ਪਹਿਲਾਂ ਜ਼ਰੂਰੀ ਚੀਜ਼ਾਂ ਤੁਸੀਂ ਦੱਸਿਆ ਕਿ ਖਾਲੀ ਪੇਟ ਹੋਣਾ ਚਾਹੀਦਾ, ਇਸ ਦੇ ਬਾਰੇ ਵੀ ਕੁਝ ਹੋਰ ਵਿਸਤਾਰ ਸਹਿਤ ਦੱਸੋ।
0: ਹੁਣ ਦੇਖੋ, ਜਿਸ ਤਰ੍ਹਾਂ ਆਪਾਂ ਮੰਨ ਲਓ ਫੂਡ ਲੈਂਦੇ ਹਾਂ, ਫੂਡ ਇਨਟੇਕ ਕਰਨ ਨੂੰ, ਡਾਇਜੈਸਟ ਕਰਨ ਨੂੰ, ਉਹਦੇ ਵਿੱਚ ਨਿਊਟ੍ਰੀਐਂਟ ਨਿਕਾਲਣ ਨੂੰ, ਸਰਕੂਲੇਸ਼ਨ ਵਾਸਤੇ ਬਲੱਡ ਦੇ ਵਿੱਚ ਉਹ ਨਿਊਟ੍ਰੀਐਂਟ ਜਾਣ, ਅਲੱਗ ਅਲੱਗ ਅੰਗਾਂ ਨੂੰ ਮਿਲਣ, ਉਹਦੇ ਲਈ ਸਾਨੂੰ ਟਾਈਮ ਚਾਹੀਦਾ
1: ਜੀ।
0: ਮਤਲਬ ਤੁਸੀਂ ਖਾਣਾ ਖਾਧਾ 2-3 ਘੰਟੇ 4 ਘੰਟੇ ਤੁਹਾਡੀ ਬੋਡੀ ਨੂੰ ਐਮਪਟੀ ਹੋਣ ਨੂੰ, ਸਟਮਕ ਨੂੰ ਸਮਾਂ ਲੱਗਦਾ ਖਾਲੀ ਪੇਟ ਹੋਣ ਨੂੰ
1: ਜੀ।
0: ਅਤੇ ਜੇ ਉਹ ਫਿਰ ਸਾਡਾ ਪ੍ਰਾਣ, ਜੇ ਆਪਾਂ ਐਨਰਜੀ ਜਿਹੜੀ ਰੀਜਨਰੇਟ ਕਰਨੀ ਹੈ ਉਹ ਉਹਦੇ 'ਤੇ ਹੀ ਲੱਗ ਜਾਣੀ, ਖਾਣੇ 'ਤੇ ਮਤਲਬ, ਅਤੇ ਇਸ ਕਰਕੇ ਖਾਲੀ ਪੇਟ 'ਚ ਕਰਾਂਗੇ ਉਹ ਜ਼ਿਆਦਾ ਅੱਛਾ ਰਹਿੰਦਾ ਹੈਗਾ। ਜਦੋਂ ਅਸੀਂ ਯੋਗ ਕਰਦੇ ਹਾਂ 'ਚ ਰਿਫਰੈਸ਼ ਹੁੰਦਾ, ਰਿਲੈਕਸ ਹੁੰਦਾ ਔਰ ਦੁਬਾਰਾ ਤੋਂ ਐਨਰਜੀ ਸਾਡੀ ਪੈਦਾ ਹੋ ਜਾਂਦੀ ਹੈ। ਪ੍ਰਾਣਾਯਾਮ ਦੇਖੋ 2-3 ਤਰ੍ਹਾਂ ਦੇ, ਇੱਕ ਤਾਂ ਉਹਨੇ ਸ਼ੁੱਧੀ ਕਿਰਿਆ ਜਿਹੜੇ ਸਾਡੇ ਸਰੀਰ ਨੂੰ ਸਾਫ਼ ਕਰਦੇ ਆ
1: ਜੀ,
0: ਉਹ ਥੋੜ੍ਹੇ ਫਾਸਟ ਹੁੰਦੇ ਆ, ਹੈ ਨਾ, ਜਿਸ ਤਰ੍ਹਾਂ ਕਪਾਲਭਾਤੀ ਆ, ਭਸਤ੍ਰਿਕਾ ਆ, ਲੇਕਿਨ ਜਿਹੜੇ ਪ੍ਰਾਣਾਯਾਮ ਸਾਨੂੰ ਰਿਲੈਕਸ ਕਰਦੇ ਆ, ਰੈਸਟ ਵਿੱਚ ਲੈ ਕੇ ਜਾਂਦੇ ਆ ਔਰ ਆਰਾਮ ਮਿਲਦਾ ਆ, ਉਹਦੇ ਵਿੱਚ ਅਨੁਲੋਮ ਵਿਲੋਮ ਬੈਸਟ ਪ੍ਰਾਣਾਯਾਮ ਮੰਨਿਆ ਜਾਂਦਾ। ਅਨੁਲੋਮ ਵਿਲੋਮ ਦਾ ਮਤਲਬ ਹੁੰਦਾ ਹੈ, ਅਨੁਲੋਮ ਦਾ ਮਤਲਬ ਮਾਈਕਰੋ, ਵਿਲੋਮ ਮਤਲਬ ਮੈਕਰੋ। ਅਸੀਂ ਛੋਟੇ ਜਿੱਦਾਂ ਕਹਿ ਲਓ ਵੀ ਬਰਤਨ ਆ ਅਤੇ ਅਸੀਂ ਸਮੁੰਦਰ ਦੇ ਵਿੱਚੋਂ ਕੋਈ ਚੀਜ਼ ਲੈਣੀ ਆ, ਇਸ ਤਰ੍ਹਾਂ ਉਹ ਸਮੁੰਦਰ ਆ ਜਿਹੜਾ ਸਾਡੇ ਆਸੇ ਪਾਸੇ ਵਾਤਾਵਰਣ ਸਮੁੰਦਰ ਆ, ਅਤੇ ਜਦੋਂ ਅਸੀਂ ਬੈਠ ਕੇ ਟਿੱਕ ਕੇ ਸਾਹ ਲੈਂਦੇ ਨਾ, ਅਨੁਲੋਮ ਵਿਲੋਮ, ਲੈਫਟ ਤੋਂ ਲੈ ਕੇ ਰਾਈਟ ਨਿਕਾਲਣਾ, ਰਾਈਟ ਤੋਂ ਲੈ ਕੇ ਲੈਫਟ ਨਿਕਾਲਣਾ, ਅਲਟਰਨੇਟ ਬਰੀਦਿੰਗ ਕਰਦੇ ਆ, ਉਹਦੇ ਨਾਲ ਸਾਨੂੰ ਐਨਰਜੀ ਰੀਜਨਰੇਟ ਹੋ ਜਾਂਦੀ ਆ।
1: ਦਫ਼ਤਰ ਦੇ ਵਿੱਚ ਬੈਠਿਆਂ ਵੀ ਅਸੀਂ ਪ੍ਰਾਣਾਯਾਮ ਕਰ ਸਕਦੇ ਹਾਂ?
0: ਹਾਂ, ਦਫ਼ਤਰ 'ਚ ਬੈਠੇ ਬਸ ਕੰਫਰਟੇਬਲ ਚੇਅਰ 'ਤੇ ਬੈਠ ਕੇ ਕਰ ਸਕਦੇ ਤੁਸੀਂ ਆਰਾਮ ਨਾਲ। ਬਸ ਇਹ ਆ ਵੀ ਚੱਲਦੇ ਟਾਈਮ ਨਹੀਂ ਕਰਨਾ, ਖੜ੍ਹੇ ਹੋ ਕੇ ਨਹੀਂ ਕਰਨਾ, ਗੱਲਾਂ ਕਰਦੇ ਨਹੀਂ ਕਰਨਾ, ਅੱਖਾਂ ਖੋਲ੍ਹ ਕੇ ਨਹੀਂ ਕਰਨਾ, ਇਹ ਕੁਛ ਹੈ ਵੀ ਅੱਖਾਂ ਬੰਦ ਹੋਣ, ਆਰਾਮ ਨਾਲ।

0: ਜ਼ਿਆਦਾ ਲੱਗਦਾ ਹੈ। ਅਤੇ ਕੁਝ ਕੁ ਲੋਕ ਅਜਿਹੇ ਵੀ ਨੇ ਜੋ ਪੂਰਾ ਦਿਨ ਖੜ੍ਹੇ ਰਹਿ ਕੇ ਕੰਮ ਕਰਦੇ ਨੇ, ਉਹਨਾਂ ਨੂੰ ਕਿਹੜੇ ਯੋਗ ਕਰਨੇ ਚਾਹੀਦੇ ਨੇ?
1: ਮੈਂ ਦੇਖਦਾ ਜਿਹੜੇ ਲੋਕ ਖੜ੍ਹੇ ਰਹਿੰਦੇ ਨਾ ਜ਼ਿਆਦਾ, ਮੈਂ ਦੇਖ ਕਿਚਨ ਵਿੱਚ ਵੀ ਲੇਡੀਜ਼ ਜ਼ਿਆਦਾ ਖੜ੍ਹੀਆਂ ਰਹਿੰਦੀਆਂ ਹੈਗੀਆਂ
0: ਜੀ,
1: ਜਾਂ ਕੋਈ ਅੱਜ ਕੱਲ੍ਹ ਆਫਿਸ ਵਿੱਚ ਚੇਅਰ ਨਹੀਂ, ਕਈ ਜਗ੍ਹਾ 'ਤੇ ਇੱਦਾਂ ਨਾ ਚੇਅਰ ਨਹੀਂ ਰੱਖਣਾ ਅਲਾਊਡ ਨਹੀਂ ਹੈਗਾ ਨਾ, ਅਤੇ ਉਹਨਾਂ ਨੂੰ ਵੈਰੀਕੋਜ਼ ਵੇਨਸ ਦੀ ਪ੍ਰੋਬਲਮ ਆ ਜਾਂਦੀ ਆ
0: ਜੀ।
1: ਲੱਤਾਂ ਦੇ ਵਿੱਚ ਵਾਲਵਸ ਹੁੰਦੇ ਆ ਸਾਡੇ, ਕਾਫ ਮਸਲ ਦੇ ਵਿੱਚ ਵੀ ਹੁੰਦੇ, ਉਹ ਜਿਹੜੇ ਵਾਲਵਸ ਹਨ ਨਾ ਉਹ ਢਿੱਲੇ ਪੈ ਜਾਂਦੇ ਆ, ਲੱਤਾਂ 'ਚ ਨੀਲੇ ਨਿਸ਼ਾਨ ਪੈ ਜਾਂਦੇ ਆ, ਬਲੱਡ ਉੱਪਰ ਨਹੀਂ ਆਉਂਦਾ ਹੈਗਾ, ਉਹਦਾ ਕੋਈ ਇਲਾਜ ਵੀ ਨਹੀਂ ਮਿਲਦਾ ਆਮ ਤੌਰ 'ਤੇ। ਇਸ ਕਰਕੇ ਉਹਨਾਂ ਨੂੰ ਥੋੜ੍ਹੀ ਦੇਰ ਬੈਠ ਕੇ ਜਾਂ ਲੇਟ ਕੇ ਨਾ ਦੀਵਾਰ ਦੇ ਨਾਲ, ਉਹਨੂੰ ਕਹਿੰਦੇ ਆਪਾਂ ਵਿਪਰੀਤ ਕਰਨੀ ਆਸਣ
0: ਜੀ,
1: ਉਹ ਕਰਨਗੇ ਤਾਂ ਉਹਨਾਂ ਬੜਾ ਫਰਕ ਪੈਂਦਾ। ਉਹ 3 ਮਿੰਟ ਕਰ ਲਓ, 6 ਮਿੰਟ ਕਰ ਲਓ, ਜਦੋਂ ਤੁਸੀਂ ਸ਼ਾਮ ਨੂੰ ਘਰ ਆਉਂਦੇ ਆ ਅਤੇ ਬੈੱਡ ਦੇ ਨਾਲ ਲੈਗਸ ਸਟਰੇਟ 90 ਡਿਗਰੀ 'ਤੇ ਰੱਖ ਕੇ ਆਪਾਂ ਲੇਟ ਸਕਦੇ ਹਾਂ, ਜਾਂ ਦੀਵਾਰ ਨਾਲ ਲੈਗਸ ਸਿੱਧਾ ਲੇਟ ਕੇ ਨਾ ਦੀਵਾਰ ਦੇ ਨਾਲ ਲੱਤਾਂ 30 ਡਿਗਰੀ 'ਤੇ ਲਿਜਾ ਕੇ, ਜਾਂ 60 ਜਾਂ 90, ਉਹਦੇ ਨਾਲ ਵੀ ਬੰਦੇ ਦੇ ਅੰਦਰ ਉਹ ਬਲੱਡ ਸਰਕੂਲੇਸ਼ਨ ਪ੍ਰੋਪਰ ਹੋ ਜਾਂਦਾ। ਯੋਗ ਜਿਹੜਾ ਨਾ ਸਾਡਾ ਇਹਦੇ 'ਚ ਬੋਡੀ ਨੂੰ ਹੈਲਦੀ ਰੱਖਦਾ। ਜਿਸ ਤਰ੍ਹਾਂ ਮੈਂ ਦੇਖਦਾ ਕਈਆਂ ਨੂੰ ਸਿਰ ਦਰਦ ਰਹਿੰਦਾ ਬਹੁਤ ਜ਼ਿਆਦਾ, ਮਾਈਗਰੇਨ ਰਹਿੰਦਾ, ਜੇ ਤੁਸੀਂ ਸਿਰ ਦਰਦ ਦੇ ਵਿੱਚ ਉਹ ਮਾਈਗਰੇਨ ਤੁਹਾਨੂੰ ਹੋ ਰਿਹਾ ਹੈਗਾ ਅਤੇ ਤੁਸੀਂ ਉਹ ਆਪਣਾ ਕੰਮ ਸਹੀ ਤਰ੍ਹਾਂ ਨਹੀਂ ਕਰ ਸਕਦੇ
0: ਜੀ।
1: ਇਸ ਤਰ੍ਹਾਂ ਕਿਸੇ ਨੂੰ ਕਮਰ ਦਰਦ ਹੋ ਰਹੀ ਆ, ਜਾਂ ਪੇਟ ਵਿੱਚ ਦਰਦ ਹੈ, ਜੋ ਬਹੁਤ ਜ਼ਿਆਦਾ ਗੈਸ ਜਾਂ ਏਸਿਡ ਬਣਿਆ, ਜਲਨ ਹੋ ਰਹੀ ਹੈ, ਉਹ ਵੀ ਆਪਣਾ ਕੰਮ ਅੱਛੇ ਤਰ੍ਹਾਂ ਨਹੀਂ ਕਰ ਸਕਦਾ। ਲੇਕਿਨ ਜਿੱਦਾਂ ਅਸੀਂ ਯੋਗ ਕਰਦੇ ਨਾ, ਥੋੜ੍ਹੇ ਦਿਨਾਂ ਬਾਅਦ ਸਾਨੂੰ ਬੋਡੀ 'ਚ ਚੇਂਜਸ ਫੀਲ ਹੁੰਦੀਆਂ। ਪਹਿਲੇ ਤਾਂ ਨਹੀਂ ਲੱਗਦਾ ਵੀ 1-2 ਦਿਨਾਂ 'ਚ, ਜਿੱਦਾਂ 10-15 ਦਿਨ ਹੋ ਜਾਂਦੇ, ਮਹੀਨਾ ਹੋ ਜਾਂਦਾ, ਇਹ ਪਰ ਇਹਨੂੰ ਲਗਾਤਾਰ ਕਰਨਾ ਪੈਂਦਾ। ਅਤੇ ਜੇ ਸਾਡੀ ਬੋਡੀ ਹੈਲਦੀ ਹੈ, ਅਸੀਂ ਖੁਸ਼ ਹਾਂ, ਸਾਨੂੰ ਮਤਲਬ ਸਿਰ ਦਾ ਠੀਕ ਹੈ, ਪੇਟ ਠੀਕ ਹੈ, ਪਿੱਠ ਠੀਕ ਹੈ, ਅਤੇ ਅਸੀਂ ਆਪਣੇ ਕੰਮ ਨੂੰ ਬੜੇ ਵਧੀਆ ਖੁਸ਼ੀ ਖੁਸ਼ੀ ਕਰਾਂਗੇ। ਨਹੀਂ ਤਾਂ ਸਾਡਾ ਧਿਆਨ ਬਾਰ ਬਾਰ ਸਰੀਰ ਆਪਣੇ ਵੱਲ ਖਿੱਚਦਾ। ਦੇਖੋ ਮੈਂ ਖੁਦ ਪ੍ਰਿੰਸੀਪਲ ਵੀ ਕਾਲਜ, ਅੱਜ ਕੱਲ੍ਹ ਕਿਸੇ ਵੀ ਜੋਬ ਦੇ ਵਿੱਚ ਤੁਸੀਂ ਉਹਦੇ ਜ਼ਿੰਮੇਵਾਰੀ ਜ਼ਿਆਦਾ ਹੁੰਦੀ ਹੈ ਨਾ, ਜਦੋਂ ਅਸੀਂ ਹੈੱਡ ਬਣ ਜਾਂਦੇ ਹਾਂ, ਫੈਮਿਲੀ ਦੇ ਵਿੱਚ ਵੀ ਹੈੱਡ, ਉਹਦੇ ਬਾਅਦ ਸੰਸਥਾ ਦੇ ਵਿੱਚ ਵੀ ਮੈਂ ਹੈੱਡ ਹਾਂ, ਅਤੇ ਉਹਦੇ ਲਈ ਜਦੋਂ ਅਸੀਂ ਮੈਂ ਦੇਖਦਾ ਮੈਨੂੰ ਕਦੀ ਵੀ ਕੋਈ ਕਿਸੇ ਤਰ੍ਹਾਂ ਦੀ ਦਵਾਈ ਨਹੀਂ ਲੈਣ ਦੀ ਲੋੜ ਪੈਂਦੀ ਹੈ। ਜੇ ਤੁਸੀਂ ਆਪਣਾ 15 ਮਿੰਟ ਤੋਂ ਲੈ ਕੇ 1 ਘੰਟੇ ਤੱਕ ਯੋਗ ਦੀ ਪ੍ਰੈਕਟਿਸ ਕਰ ਲੈਂਦੇ, ਪਹਿਲੇ ਥੋੜ੍ਹੇ ਸਮੇਂ ਤੋਂ ਕਰੋ, 10 ਮਿੰਟ ਕਰੋ, 15 ਮਿੰਟ ਕਰੋ, ਫਿਰ ਹੌਲੀ ਹੌਲੀ ਨੂੰ ਵਧਾਉਂਦੇ ਜਾਓ, ਤਾਂ ਉਹਦੇ ਨਾਲ ਤੁਹਾਡਾ ਕੰਮ ਕਰਨ ਵਿੱਚ ਵੀ, ਜਿਹੜਾ ਕੰਮ ਤੁਸੀਂ ਘੰਟੇ ਵੱਧ ਬੈਠੇ ਰਹਿੰਦੇ ਹੋ, ਉਹ ਤੁਹਾਡਾ ਮਿੰਟਾਂ 'ਚ ਕੰਮ ਖਤਮ ਹੋ ਜਾਂਦਾ। ਦੇਖੋ ਯੋਗ ਤਾਂ ਵੈਸੇ ਜਿਸ ਤਰ੍ਹਾਂ ਬੱਚਾ ਪੜ੍ਹਦਾ ਹੈ ਸਕੂਲ 'ਚ ਜਾਏਗਾ, ਉਹਨੂੰ ਜ਼ਿਆਦਾ ਅੱਛੀ ਤਰ੍ਹਾਂ ਨਾਲ ਸਮਝ ਸਕਦਾ, ਉਹਨੂੰ ਮਾਹੌਲ ਵੀ ਮਿਲਦਾ ਉੱਥੇ ਨਾ। ਜੇ ਬੱਚਾ ਘਰ ਹੀ ਪੜ੍ਹ ਲੇਗਾ ਪਿੱਛੇ, ਜੇ ਔਨਲਾਈਨ ਕਲਾਸਿਸ ਲੱਗਦੀ ਰਹੀ ਬੱਚੇ 'ਤੇ, ਉਹ ਅਸਰ ਨਹੀਂ ਹੁੰਦਾ। ਅਤੇ ਉਹਨੂੰ ਪਹਿਲਾਂ ਕਿਸੇ ਜਗ੍ਹਾ 'ਤੇ, ਅੱਛੀ ਜਗ੍ਹਾ 'ਤੇ ਜੁਆਇਨ ਕਰਨਾ ਚਾਹੀਦਾ, ਫਿਰ ਜੇ ਦੂਰ ਪੈਂਦਾ ਜੇ ਕਿਸੇ ਤਰ੍ਹਾਂ ਵੀ, ਉਹ ਆਪਣੇ ਘਰ 'ਚ ਖੁਦ ਵੀ ਪ੍ਰੈਕਟਿਸ ਕਰ ਸਕਦਾ। 2 ਤਰ੍ਹਾਂ ਦੀ ਪ੍ਰੈਕਟਿਸ ਹੁੰਦੀ ਹੈ, ਇੱਕ ਹੁੰਦੀ ਗਰੁੱਪ ਵਿੱਚ, ਇੱਕ ਇੰਡੀਵਿਜੁਅਲ
0: ਜੀ।
1: ਅਤੇ ਪਹਿਲੇ ਉਹ ਗਰੁੱਪ 'ਚ ਸਿੱਖੇ, ਉਹਦੇ ਬਾਅਦ ਇੰਡੀਵਿਜੁਅਲ ਪ੍ਰੈਕਟਿਸ ਕਰੇ। ਜੇ ਚਲੋ ਕਿਸੇ ਨੇ ਓਪਰੇਟ ਕਰਾਇਆ ਹੈ ਨਾ, ਕਿਸੇ ਨੂੰ ਪੱਥਰੀ ਗੋਲ ਬਲੈਡਰ ਦੇ ਵਿੱਚ ਜਾਂ ਕਿਡਨੀ ਵਿੱਚ ਹੈ, ਜਾਂ ਕੋਈ ਹੋਰ ਹਰਨੀਆਂ ਦਾ ਓਪਰੇਟ ਕਰਾਇਆ ਹੈ, ਉਹਨੂੰ ਥੋੜ੍ਹਾ ਜਿਹਾ ਹਾਰਟ ਦੇ ਵਿੱਚ ਕੋਈ ਪ੍ਰੋਬਲਮ ਆਈ ਹੈ, ਉਹਨੂੰ ਥੋੜ੍ਹਾ ਗੈਪ ਦੇਣਾ ਚਾਹੀਦਾ, ਡਾਕਟਰ ਦੀ ਸਲਾਹ ਦੇ ਨਾਲ ਹੀ ਕਰਨਾ ਚਾਹੀਦਾ
0: ਜੀ।
1: 3 ਮਹੀਨੇ 6 ਮਹੀਨੇ ਦੇ ਗੈਪ ਦੇ ਬਾਅਦ ਰੈਸਟ ਕਰਕੇ ਫਿਰ ਕਰਨਾ ਚਾਹੀਦਾ
0: ਜੀ। ਕੀ ਕੁਝ ਸਮੇਂ ਤੋਂ ਬਾਅਦ ਡਾਕਟਰ ਦੀ ਸਲਾਹ ਦੇ ਨਾਲ ਉਹ ਮੁੜ ਦੁਬਾਰਾ ਯੋਗ ਨਾਲ ਪ੍ਰੋਪਰਲੀ ਜੁੜ ਸਕਦੇ ਨੇ?
1: ਬਿਲਕੁਲ, ਪਹਿਲੀ ਗੱਲ ਤਾਂ ਪ੍ਰੋਬਲਮ ਆਉਂਦੀ ਨਹੀਂ ਜੇ ਤੁਸੀਂ ਰੈਗੂਲਰ ਯੋਗ ਕਰਦੇ ਆ
0: ਜੀ,
1: ਪਰ ਜੇ ਆ ਗਈ ਹੋਈ ਆ ਤਾਂ ਡਾਕਟਰ ਦੀ ਸਲਾਹ ਲਓ ਪ੍ਰੋਪਰ। ਅੱਜ ਕੱਲ੍ਹ ਡਾਕਟਰ ਵੀ ਖੁਦ ਵੀ ਯੋਗ ਕਰਦੇ ਆ, ਇਸ ਤਰ੍ਹਾਂ ਨਹੀਂ ਕੋਈ ਕਹੇਗਾ ਵੀ ਮੈਂ ਯੋਗ ਨਹੀਂ ਕਰਨਾ। ਲੇਕਿਨ ਇਹ ਹੁੰਦਾ ਕਈਆਂ ਨੇ ਨਾ ਯੋਗ ਨੂੰ ਇਹ ਸਮਝਿਆ ਵੀ ਬੜੇ ਔਖਾ ਹੈਗਾ, ਉਲਟਾ ਲਟਕਣਾ ਹੈਗਾ ਯੋਗ, ਤੁਸੀਂ ਜੇ ਅੱਖਾਂ ਬੰਦ ਕੇ ਬੈਠ ਜਾਂਦੇ ਤਾਂ ਵੀ ਯੋਗ ਦਾ ਮਤਲਬ ਜੁੜਨਾ ਖੁਦ ਦੇ ਨਾਲ
0: ਜੀ।
1: ਜਿਹੜਾ ਬੰਦਾ ਸਾਡੇ ਨਾ ਦੇਖੋ ਜ਼ਿੰਦਗੀ 'ਚ ਸਭ ਤੋਂ ਨੇੜੇ, ਕੋਈ ਕਹਿੰਦਾ ਨਾ ਵੀ ਆਹ ਬੰਦਾ ਮੇਰੇ ਬਹੁਤ ਨੇੜੇ ਆ, ਮੇਰੀ ਗੱਲ ਸਮਝਦਾ ਆ, ਲੇਕਿਨ ਸਭ ਤੋਂ ਨੇੜੇ ਸਾਡੇ ਸਾਹ ਹੈਗੇ ਆ। ਜਦੋਂ ਸਾਹਾਂ ਦੇ ਉੱਤੇ ਫੋਕਸ ਕਰਦੇ ਆ, ਕੁਛ ਧਿਆਨ ਦੀ ਟੈਕਨੀਕ ਸਹੀ, ਜਿੱਦਾਂ ਬੇਪਸਨਾ ਧਿਆਨ ਹੈਗਾ, ਉਹਦੇ 'ਚ ਕੀ ਕਰਦੇ ਸਾਹਾਂ ਨੂੰ ਹੀ ਦੇਖਦੇ ਆ
0: ਜੀ,
1: ਅਤੇ ਉਹਦੇ ਨਾਲ ਬੰਦੇ ਦੇ ਅੰਦਰ ਜਿਹੜੇ ਨਾ ਉਹ ਤੁਸੀਂ ਕਿਸੇ ਵੀ ਤਰ੍ਹਾਂ ਕਰ ਸਕਦੇ। ਜਿੱਦਾਂ ਮਤਲਬ ਕੋਈ ਵੀ ਵੱਡੀ ਤੋਂ ਵੱਡੀ ਵੀ ਬਿਮਾਰੀ ਹੈ ਨਾ, ਤੁਸੀਂ ਕਿਸੇ ਨੇ ਜੀਵਨ 'ਚ ਆ ਗਈ ਆ, ਅਤੇ ਤੁਸੀਂ ਸਾਹ ਨੂੰ ਵੀ ਦੇਖਣਾ ਸ਼ੁਰੂ ਕਰ ਦਿਉ, ਸਾਹ ਨੂੰ ਹੌਲੀ ਹੌਲੀ ਲੰਬਾ ਕਰਨਾ ਸ਼ੁਰੂ ਕਰ ਦਿਉ, ਫਿਰ ਹੌਲੀ ਹੱਥਾਂ ਪੈਰਾਂ ਦੀ ਕਿਰਿਆਵਾਂ ਕਰੋ, ਫਿਰ ਆਸਣਾਂ ਵੱਲ ਮਨ ਬਣਾਓਗੇ, ਮਾਇੰਡ ਮੇਕਅਪ ਕਰਨਾ ਵੀ ਮੈਂ ਇਹ ਕੰਮ ਕਰਨਾ ਹੀ ਕਰਨਾ
0: ਜੀ।
1: ਫਿਰ ਜਦੋਂ ਤੁਸੀਂ ਕਰਨ ਲੱਗੇ, ਮੈਂ ਤੁਹਾਨੂੰ ਕਿਹਾ ਨਾ ਜਿਸ ਤਰ੍ਹਾਂ ਸ਼ਵ ਆਸਣ ਵੀ ਸਿੱਖ ਲਓ, ਤੁਸੀਂ ਸਿੱਖਣਾ ਤਾਂ ਪੈਂਦਾ ਹੀ ਹੈ, ਅਤੇ ਉਹਦੇ ਵਿੱਚ ਵੀ ਬੰਦੇ ਨੂੰ ਇੰਨਾ ਜ਼ਿਆਦਾ ਰਿਲੀਫ ਮਿਲਦਾ ਹੈ। ਫਿਰ ਕੁਛ ਆਸਣ ਹੈਗੇ ਜਿਸ ਤਰ੍ਹਾਂ ਮਕਰ ਆਸਣ ਹੈ, ਪਵਨ ਮੁਕਤ ਆਸਣ ਹੈ, ਸੇਤੂਬੰਧ ਆਸਣ ਹੈ, ਇਹ ਤੁਸੀਂ ਘਰ ਹੀ ਕਰ ਸਕਦੇ, ਜ਼ਿਆਦਾ ਦੂਰ ਕਿਤੇ ਜਾਣ ਦੀ ਲੋੜ ਨਹੀਂ, ਪਰ ਇੱਕ ਵਾਰੀ ਤਾਂ ਸਿੱਖਣਾ ਪੈਣਾ ਕਿਤੇ ਜਾ ਕੇ। ਜੇ ਨਹੀਂ ਵੀ ਹੈਗਾ ਅੱਜ ਤਾਂ ਚਲੋ ਔਨਲਾਈਨ ਵੀ ਹੈਗਾ, ਜਾਂ ਫਿਰ ਮੋਬਾਈਲ 'ਤੇ ਵੀ ਲੋਕ ਦੇਖ ਲੈਂਦੇ, ਯੂਟਿਊਬ 'ਤੇ ਵੀ ਦੇਖ ਲੈਂਦੇ, ਲੇਕਿਨ ਉਹ ਵੀ ਉੱਥੇ ਵੀ ਉਹਨੂੰ ਦੇਖਣਾ ਉਸ ਬੰਦੇ ਨੂੰ ਜਿਹੜਾ ਸਲੋ ਯੋਗ ਹੈ ਨਾ, ਅਸਲ ਵਿੱਚ ਹੌਲੀ ਕਰਨਾ ਚਾਹੀਦਾ
0: ਜੀ।
1: ਜਿਹੜਾ ਵੀ ਤੁਹਾਨੂੰ ਯੂਟਿਊਬ 'ਤੇ ਜਾਂ ਕਿਤੇ ਵੀ ਤੇਜ਼ ਕਰਦਾ ਦਿਖਦਾ ਨਾ, ਉਹ ਬੰਦੇ ਨੂੰ ਕਦੀ ਫੋਲੋ ਨਹੀਂ ਕਰਨਾ, ਸਲੋ ਕਰਨ ਵਾਲੇ ਸਰ, ਯੋਗ ਹੈ ਠਹਿਰਾਵ ਦਾ ਕੰਮ ਵਿਸ਼ੇ। ਲੇਕਿਨ ਜਦੋਂ ਜੋਬ ਕਰ ਰਹੇ ਹੁੰਦੇ ਆ ਉਸ ਟਾਈਮ ਉਹਨਾਂ ਨੂੰ ਫਿਰ ਬਿਮਾਰੀਆਂ ਤੋਂ, ਜਿਸ ਤਰ੍ਹਾਂ ਮੈਂ

0: ਚੀਜ਼ ਹੈ, ਇਹ ਆਸਣ ਕਰਦੇ ਕਰਦੇ ਸਾਡੀ ਬੋਡੀ ਜਿਹੜੀ ਨਾ ਉਹ ਧਰਤੀ ਦੇ ਨਾਲ ਕੁਦਰਤ ਦੇ ਨਾਲ ਆਪਣੇ ਆਪ ਸੈੱਟ ਹੋ ਜਾਂਦੀ ਹੈ
1: ਜੀ।
0: ਉਹ ਸਮੇਂ ਸਿਰ ਸੌਣ ਲੱਗ ਪੈਂਦੀ, ਸਮੇਂ ਸਿਰ ਭੁੱਖ ਲੱਗਣ ਲੱਗ ਪੈਂਦੀ ਆ, ਪੇਟ ਸਾਫ਼ ਹੋਣ ਲੱਗ ਜਾਂਦਾ, ਨੀਂਦ ਆਉਣ ਲੱਗ ਪੈਂਦੀ ਹੈ, ਅਤੇ ਉਹਦੇ ਨਾਲ ਸਾਡੇ ਕੰਮ ਕਾਜ ਵਿੱਚ ਉਹਨੂੰ ਫਾਇਦਾ ਮਿਲਦਾ ਹੈ, ਅਤੇ ਜਿਹੜਾ ਅੱਜ ਕੱਲ੍ਹ ਤਣਾਅ ਦਾ ਮਾਹੌਲ ਹੈ ਉਹ ਤੋਂ ਬਚ ਸਕਦਾ।
1: ਨੀਂਦ ਦੀ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ, ਕਿਉਂਕਿ ਕਈ ਵਾਰੀ ਲਗਾਤਾਰ ਅਸੀਂ ਕੰਮ ਕਰ ਰਹੇ ਹੁੰਦੇ ਹਾਂ ਤਾਂ ਫਿਰ ਨੀਂਦ ਵੀ ਪ੍ਰਭਾਵਿਤ ਹੁੰਦੀ ਹੈ ਜੀ। ਹੁਣ ਗੱਲ ਕਰਦੇ ਹਾਂ ਵਰਕ ਫਰੋਮ ਹੋਮ ਦੀ, ਕਿਉਂਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਵਰਕ ਫਰੋਮ ਹੋਮ ਵੀ ਚੱਲਿਆ ਆ ਰਿਹਾ, ਅਤੇ ਉਸ ਦੇ ਨਾਲ ਸਾਡੀ ਰੂਟੀਨ ਬਹੁਤ ਖਰਾਬ ਹੁੰਦੀ ਹੈ, ਖਾਣ ਪੀਣ ਦੀ, ਸੌਣ ਉੱਠਣ ਦੀ, ਕੰਮ ਕਾਜ ਕਰਨ ਦੀ, ਅਤੇ ਸਾਡੇ ਪੂਰੇ ਦਿਨ ਦੇ ਜੋ ਕੰਮ ਕਾਜ ਨੇ। ਵਰਕ ਫਰੋਮ ਹੋਮ ਵਾਲਿਆਂ ਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ?
0: ਕੰਮ ਤੁਸੀਂ ਘਰ 'ਚ ਕਰਦੇ ਹੋ ਅਤੇ ਬਾਹਰ ਕਰਦੇ ਬੜਾ ਫਰਕ ਹੁੰਦਾ
1: ਜੀ।
0: ਜਦੋਂ ਤੁਸੀਂ ਬਾਹਰ ਕਿਤੇ ਜਾਂਦੇ ਜਾਂ ਆਪਣੀ ਜੋਬ 'ਤੇ ਜਾਂਦੇ, ਸਾਨੂੰ ਤਿਆਰ ਹੋਣਾ ਪੈਂਦਾ, ਰਸਤਾ ਵੀ ਸਾਡਾ ਲੰਬਾ ਹੋ ਸਕਦਾ ਹੈਗਾ, ਜੇ ਘਰ ਬੈਠੇ ਆ ਤੁਸੀਂ ਤਿਆਰ ਹੋਏ ਨਹੀਂ ਹੋਏ ਕਿਸੇ ਨੂੰ ਕੀ ਪਤਾ ਲੱਗਦਾ ਨਾ, ਉਹਦੇ ਨਾਲ ਕੀ ਹੁੰਦਾ ਤੁਸੀਂ ਥੋੜ੍ਹੇ ਜਿਹੇ ਆਲਸੀ ਬਣ ਜਾਂਦੇ ਆ, ਅਤੇ ਬੰਦਾ ਕਈ ਵਾਰ ਕੰਮ ਵੀ ਇੱਦਾਂ ਦੇ ਵੀ ਬੈਠੇ ਰਹਿਣਾ ਪੈਂਦਾ ਜ਼ਿਆਦਾ, ਅੱਜ ਕੱਲ੍ਹ ਔਨਲਾਈਨ ਜਿਹੜੇ ਕੰਮ ਹੈ ਉਹ 'ਚ ਬੈਠਣਾ ਬਹੁਤ ਪੈਂਦਾ, ਸਿਟਿੰਗ ਜ਼ਿਆਦਾ ਹੁੰਦੀ ਆ, ਸਿਟਿੰਗ ਦੇ ਕਾਰਨ ਕਮਰ ਵਿੱਚ ਦਰਦ, ਜਿਸ ਤਰ੍ਹਾਂ ਪਹਿਲਾਂ ਮੈਂ ਕਿਹਾ ਗੈਸ ਬਣ ਲੱਗ ਪੈਂਦੀ, ਏਸਿਡ ਬਣ ਲੱਗ ਪੈਂਦਾ ਹੈ ਨਾ, ਅਤੇ ਵਾਰ ਵਾਰ ਸਕਰੀਨ ਦੇਖਣ ਨਾਲ ਆਈਸਾਈਟ ਵੀ ਵੀਕ ਹੋ ਜਾਂਦੀ ਆ। ਉਹਦੇ ਵਿੱਚ ਵੀ ਤੁਸੀਂ ਜੇ ਅੱਧਾ ਘੰਟਾ 15 ਮਿੰਟ ਹੈ ਨਾ ਆਪਣਾ ਐਕਸਰਸਾਈਜ਼ ਕਰਦੇ ਹੋ, ਯੋਗ ਖਾਸ ਤੌਰ 'ਤੇ, ਅਤੇ ਉਹ ਤੁਹਾਨੂੰ ਉਹ ਵਰਕ ਫਰੋਮ ਹੋਮ ਵਿੱਚ ਵੀ ਮਦਦ ਕਰਦਾ। ਦੇਖੋ ਅੱਜ ਤੋਂ 15-20 ਸਾਲ ਪਹਿਲਾਂ ਇਹ ਬੜਾ ਔਖਾ ਲੱਗਦਾ ਸੀਗਾ, ਮੈਂ ਖੁਦ ਵੀ, ਮੈਨੂੰ ਤਾਂ ਹੁਣ 30 ਸਾਲ ਹੋ ਗਏ ਯੋਗ ਕਰਵਾਉਂਦੇ ਨੂੰ, ਬੜੇ ਲੋਕਾਂ ਲੋਕ ਮਜ਼ਾਕ ਵੀ ਉਡਾਉਂਦੇ ਸੀਗੇ ਕਿ ਕੀ ਯੋਗ ਹੋਇਆ ਇੰਨਾ ਸਲੋ, ਬੈਠ ਗਿਆ ਅੱਖਾਂ ਬੰਦ ਕੇ, ਲੇਕਿਨ ਹੁਣ ਲੋਕਾਂ ਨੂੰ ਲੱਗਦਾ ਵੀ ਇਹ ਥੈਰੇਪੀ ਆ
1: ਜੀ,
0: ਇੱਕ ਮੈਡੀਸਿਨ ਹੈ। ਮੈਡੀਸਿਨ ਦਾ ਮਤਲਬ ਇਹ ਹੁੰਦਾ ਜਿਹੜੀ ਸਾਡੇ ਸਰੀਰ ਨੂੰ ਸਵਸਥ ਕਰਦੀ ਉਹ ਮੈਡੀਸਿਨ, ਅਤੇ ਯੋਗਾ ਸਾਡੇ ਹੁਣ ਲੋਕਾਂ ਦੇ ਇੱਕ ਕਈ ਤੋਂ ਫੈਸ਼ਨ ਦੇ ਤਰ੍ਹਾਂ ਵੀ ਕਰਦੇ ਹੈਗੇ ਆ, ਔਰ ਆਪਣੀ ਫਿਜ਼ੀਕ ਨੂੰ ਸ਼ੇਪ ਵਿੱਚ ਲਿਆਉਣ ਵਾਸਤੇ ਵੀ ਕਰਦੇ ਹੈਗੇ ਆ, ਅਤੇ ਬੱਚਿਆਂ ਨੂੰ ਅੱਜ ਕੱਲ੍ਹ ਸਕੂਲਾਂ ਵਿੱਚ ਵੀ ਕੰਪਲਸਰੀ ਹੋ ਗਿਆ, ਮੈਂ ਖੁਦ ਕਈ ਸਕੂਲਾਂ ਵਿੱਚ ਯੋਗਾ ਕਰਵਾ ਰਿਹਾ, ਅਤੇ ਬੱਚਿਆਂ ਨੂੰ ਇੰਟਰਸਟ ਵੀ ਹੈ। ਜੇ ਅਸੀਂ ਬੱਚਿਆਂ ਨੂੰ ਦੱਸਾਂਗੇ ਨਹੀਂ ਜਾਂ ਲੋਕਾਂ ਨੂੰ ਪਤਾ ਹੀ ਨਹੀਂ ਹੋਊਗਾ ਵੀ ਇਸ ਰਸਤੇ ਵੀ ਅਸੀਂ ਜਾ ਕੇ ਆਪਣੇ ਆਪ ਨੂੰ ਠੀਕ ਕਰ ਸਕਦੇ ਹਾਂ, ਹੈਲਦੀ ਰਹਿ ਸਕਦੇ ਹਾਂ, ਉਹਨੂੰ ਇੱਕੋ ਹੀ ਰਸਤਾ ਦਿਸਦਾ, ਬਸ ਬਿਮਾਰ ਹੋ ਗਏ ਦਵਾਈ ਖਾ ਲਓ, ਬਿਮਾਰ ਹੋ ਗਏ ਹੋਸਪਿਟਲ 'ਚ ਜੋ, ਲੇਕਿਨ ਜਦੋਂ ਸਾਨੂੰ ਪਤਾ ਲੱਗਦਾ ਵੀ ਸਾਡੇ ਕੋਲ ਇਹ ਰਸਤਾ ਵੀ ਹੈਗਾ, ਅਸੀਂ ਆਪਣੇ ਨੂੰ ਠੀਕ ਕਰ ਸਕਦੇ ਹਾਂ ਔਰ ਲੰਬੇ ਸਮੇਂ ਤੱਕ ਠੀਕ ਰਹਿ ਸਕਦੇ ਹਾਂ, ਫਿਰ ਆਪਣੇ ਆਪ ਲੋਕ ਇਹ ਅਪਣਾਉਂਦੇ ਆ, ਮੌਸਮ ਦੇ ਮੁਤਾਬਕ, ਉਮਰ ਦੇ ਮੁਤਾਬਕ, ਰੋਗ ਦੇ ਮੁਤਾਬਕ ਯੋਗ ਬਣਿਆ। ਯੋਗ ਇੱਕ ਕਲਪ ਵਰਿਕਸ਼ ਦੀ ਤਰ੍ਹਾਂ ਹੈ, ਜਿਹੜਾ ਇਹਦੇ ਕੋਲ ਆ ਜਾਂਦਾ ਨਾ ਉਹਨੂੰ ਸਾਰੀਆਂ ਇੱਛਾਵਾਂ ਉਹਦੀਆਂ ਪੂਰੀਆਂ ਹੋ ਜਾਂਦੀਆਂ।
1: ਬਹੁਤ ਬਹੁਤ ਸ਼ੁਕਰੀਆ ਯੋਗਾਚਾਰਿਆ ਵਿਨੋਦ ਜੀ। ਅੱਜ ਕੱਲ੍ਹ ਬਹੁਤ ਸਾਰੀਆਂ ਕੰਮ ਦੀਆਂ ਜਗ੍ਹਾ 'ਤੇ ਯੋਗਾ ਬ੍ਰੇਕਸ ਵੀ ਲਈਆਂ ਜਾ ਰਹੀਆਂ ਨੇ, ਅਤੇ ਕੰਮ ਦੌਰਾਨ ਅਸੀਂ ਕਿਵੇਂ ਆਪਣੇ ਆਪ ਯੋਗਾ ਦੇ ਨਾਲ ਜੁੜ ਸਕਦੇ ਹਾਂ ਇਸ ਦੇ ਬਾਰੇ ਦੱਸ ਰਹੇ ਨੇ ਯੋਗਾ ਮਾਹਿਰ ਸਪਨਾ।
2: ਸਾਨੂੰ ਛੋਟੀਆਂ ਛੋਟੀਆਂ ਬ੍ਰੇਕਸ ਆਪਾਂ ਨੂੰ ਲੈ ਲੈਣੀਆਂ ਚਾਹੀਦੀਆਂ ਵੈਨ ਐਵਰ ਪੋਸੀਬਲ। ਜ਼ਰੂਰੀ ਨਹੀਂ ਹੈ ਕਿ ਆਪਾਂ ਆਵਰਸ ਦੀਆਂ ਘੰਟਿਆਂ ਦੀਆਂ ਬ੍ਰੇਕਸ ਲਈਏ, ਛੋਟੀਆਂ ਆਪਾਂ ਬ੍ਰੇਕਸ ਲੈ ਕੇ ਸੁਪੋਜ਼ ਕਰੋ ਕਿ ਆਪਾਂ ਮਾਈਂਡਫੁਲ ਬ੍ਰੀਦਿੰਗ ਕਰ ਸਕਦੇ ਹਾਂ, ਜਸਟ ਇਨਹੇਲ ਐਕਸੇਲ, ਜੇ ਇਹਦੇ ਉੱਤੇ ਵੀ ਆਪਾਂ ਫੋਕਸ ਕਰਦੇ ਹਾਂ ਤਾਂ ਇੰਸਟੈਂਟਲੀ ਸਟ੍ਰੈਸ ਐਂਡ ਐਨਜ਼ਾਇਟੀ ਦੇ ਵਿੱਚ ਤੁਹਾਨੂੰ ਫਰਕ ਮਹਿਸੂਸ ਹੁੰਦਾ। ਆਪਾਂ ਲੰਬੇ ਸਮੇਂ ਤੱਕ ਬੈਠੇ ਹਾਂ ਇਹਦਾ ਬੋਡੀ 'ਤੇ ਬਹੁਤ ਨੁਕਸਾਨ ਹੁੰਦਾ। ਥੋੜ੍ਹੀ ਥੋੜ੍ਹੀ ਦੇਰ ਬਾਅਦ ਆਪਾਂ ਨੂੰ ਸਟ੍ਰੈਚਿੰਗ ਕਰਨੀ ਚਾਹੀਦੀ ਹੈ, ਆਪਾਂ ਆਪਣੇ ਪੈਰਾਂ ਦੀ ਸਟ੍ਰੈਚਿੰਗ ਕਰ ਸਕਦੇ ਹਾਂ। ਜ਼ਰੂਰੀ ਨਹੀਂ ਹੈ ਕਿ ਆਪਾਂ ਨੂੰ ਮੈਟ ਹਮੇਸ਼ਾ ਕੋਲ ਰੱਖਣਾ ਪਏਗਾ, ਆਪਾਂ ਚੇਅਰ 'ਤੇ ਬੈਠ ਕੇ ਵੀ ਐਂਕਲ ਸਟ੍ਰੈਚ ਐਂਡ ਥੋੜ੍ਹੀ ਨੀਸ ਦੀ ਮੂਵਮੈਂਟ, ਥੋੜ੍ਹੀ ਬੈਕ ਦੀ ਮੂਵਮੈਂਟ, ਰਿਸਟ ਮੂਵਮੈਂਟ ਐਂਡ ਸ਼ੋਲਡਰਸ ਮੂਵਮੈਂਟ ਕਰ ਸਕਦੇ ਹਾਂ। ਯੋਗਾ ਦੀ ਇੰਪੋਰਟੈਂਸ ਇੰਨੀ ਜ਼ਿਆਦਾ ਹੈ ਵਰਕ ਪਲੇਸ 'ਤੇ ਕਿ ਨਾ ਕੇਵਲ ਇੰਡੀਆ ਬਟ ਫੋਰਨ ਕੰਟਰੀਜ਼ ਵੀ ਡੈਫੀਨੇਟਲੀ ਹੁਣ ਦਿਸ ਇਜ਼ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਹੈਗਾ ਯੋਗਾ ਐਟ ਵਰਕ ਪਲੇਸ। ਕਾਰਪੋਰੇਟ ਕੰਪਨੀਜ਼ ਯੋਗਾ ਕਰਵਾਉਂਦੀਆਂ ਹੈਗੀਆਂ, ਲਾਈਕ ਉਹ ਮੇ ਬੀ ਫੋਰ ਹਾਫ ਐਨ ਆਵਰ। ਐਂਡ ਇੰਡੀਆ ਦੀ ਗਵਰਨਮੈਂਟ ਨੇ, ਸਾਨੂੰ ਸ਼ਾਇਦ ਸਾਰਿਆਂ ਨੂੰ ਨਹੀਂ ਪਤਾ ਹੋਏਗਾ, ਯੋਗਾ ਬ੍ਰੇਕ ਐਪ ਹੈ ਜੋ ਅਸੀਂ ਵਰਕ ਪਲੇਸ 'ਤੇ ਆਪਾਂ ਉਹਨੂੰ ਉਸ ਐਪ ਤੋਂ ਆਪਾਂ ਛੋਟੇ ਛੋਟੇ ਯੋਗਿਕ ਪ੍ਰੈਕਟਿਸਿਸ ਕਰਕੇ ਆਪਾਂ ਆਪਣੇ ਆਪ ਨੂੰ ਫਰੈਸ਼ ਰੱਖ ਸਕਦੇ ਹਾਂ। ਸੋ ਆਪਾਂ ਗੱਲ ਕਰਦੇ ਹਾਂ ਕਿ ਜੋ ਯੋਗਾ ਸਟੱਡੀ ਹੈ ਕਿ ਸਿਰਫ ਇਹ ਥਿਊਰੈਟੀਕਲ ਹੈ, ਬਟ ਨੋ, ਇਹਦੇ ਸਾਇੰਟੀਫਿਕ ਰਿਸਰਚ ਹੈ। RCT ਟ੍ਰਾਇਲਸ ਹੋਏ ਆ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਉਹ ਟ੍ਰਾਇਲਸ ਜਿਨ੍ਹਾਂ 'ਤੇ ਅਸੀਂ ਭਰੋਸਾ ਕਰ ਸਕਦੇ ਹਾਂ। ਡਿਊਕ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਨੇ ਇਹ ਇੱਕ ਕੰਪਨੀ ਦੇ 239 ਇੰਪਲੋਈਜ਼ 'ਤੇ ਜਦੋਂ ਇਹ ਟ੍ਰਾਇਲ ਕੀਤਾ, 1 ਆਵਰ ਉਹਨਾਂ ਨੂੰ 12 ਵੀਕਸ ਦੀ ਯੋਗਾ ਕਲਾਸ ਦਿੱਤੀ ਗਈ, ਤਾਂ ਉਸ ਤੋਂ ਬਾਅਦ ਕੀ ਸਾਨੂੰ ਦੇਖਣ ਨੂੰ ਮਿਲਿਆ, 28% ਸਟ੍ਰੈਸ ਦੇ ਵਿੱਚ ਕਮੀ ਆਈ ਹੈ ਔਰ 20% ਨੀਂਦ ਦੇ ਵਿੱਚ ਬੈਟਰ ਹੋਈ ਹੈ ਔਰ 19% ਜੋ ਹੈਗਾ ਹੈ ਜੋ ਉਹਨਾਂ ਨੂੰ ਪੇਨ ਸੀਗਾ, ਬੈਕ ਪੇਨ ਹੈ, ਸਰਵਾਈਕਲ ਪੇਨ ਹੈ, ਉਹਦੇ ਵਿੱਚ ਕਮੀ ਆਈ ਹੈ ਔਰ ਇਹਦੇ ਹੋਰ ਜ਼ਿਆਦਾ ਬਹੁਤ ਫਾਇਦੇ ਦੇਖਣ ਨੂੰ ਮਿਲੇ ਹੈ ਕਿ ਹਾਰਟ ਰੇਟ, ਬਲੱਡ ਪ੍ਰੈਸ਼ਰ,

0: एंड ब्रेथ रेट बहुत अच्छे तरीके दे नाल एहे मैनेज होया। अपने आप नू फिट एंड हैप्पी रखो, छोटियां छोटियां योगा ब्रेक्स लेंदे रहो एंड कीप योर सेल्फ एंड योर वर्क प्लेस अ पॉजिटिव प्लेस।
1: वाकई कामकाज करदे रहना ही असल काम नहीं है, बल्कि इन्हां कामकाज दे लई अपने शरीर ते मन दे लई काम करना साडा पहला साडा सब तो मुढ़ला काम है। योग एक जीवन दर्शन है जो सानू संतुलन संजम ते चेतना दे नाल जीना सिखाउंदा है। सानू दसदा है कि असली ताकत सिर्फ मजबूत मांसपेशियां विच ही नहीं हुंदी, बल्कि शांत मन ते दृढ़ इरादियां च भी हुंदी है। सो योग साडी काम करन दी समर्था नू कई गुणा वधा सकदा है। दुनिया भर दे लखां कामकाजी ते बेहद व्यस्त लोग भी योग नू जीवन दा अहम हिस्सा बनाउंदिया होया जी रहे ने ते कई गुणा ज्यादा ऊर्जा दे नाल ते चंगी सेहत नाल जीवन बिता रहे ने। सिर्फ कुछ पलां दा ही योग अभ्यास सानू बेहतर बना सकदा है। लोड़ है तां बस कदम चुकण दी। एक कदम चंगी सेहत वल, एक कदम बेहतर तन मन वल, एक कदम योग वल।
2: ਹੁਣੇ ਤੁਸੀਂ ਕੰਮਕਾਜੀ ਲੋਕਾਂ ਲਈ ਯੋਗ ਇਸ ਵਿਸ਼ੇ ਦੇ ਉੱਤੇ ਵਿਨੋਦ ਕੁਮਾਰ ਯੋਗ ਮਾਹਰ ਨਾਲ ਕੀਤੀ ਮੁਲਾਕਾਤ ਸੁਣ ਰਹੇ ਸੀ। ਇਹਨਾਂ ਨਾਲ ਮੁਲਾਕਾਤ ਕੀਤੀ ਪੂਨਮ ਰਾਣੀ ਨੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ ਨਾਲ ਆਕਾਸ਼ਵਾਣੀ ਦੇ ਪਟਿਆਲਾ ਬਠਿੰਡਾ ਅਤੇ ਲੁਧਿਆਣਾ ਕੇਂਦਰਾਂ ਤੋਂ ਵੀ ਇਸ ਪ੍ਰੋਗਰਾਮ ਦਾ ਪ੍ਰਸਾਰਣ ਨਾਲੋ ਨਾਲ ਕੀਤਾ ਗਿਆ।
3: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ, ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ, ਖਿਡਾਰੀਆਂ ਦਾ ਜਨੂੰਨ, ਮੈਦਾਨਾਂ ਦਾ ਰੋਮਾਂਚ, ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ।

0: ਸਤਿ ਸ਼੍ਰੀ ਅਕਾਲ ਪੰਜਾਬੀਓ। ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਸਹਿਭਾਗੀ ਨਿਆਏ ਤੇ ਘਰ ਘਰ ਨਿਆਏ ਲਈ ਇੱਕ ਇਤਿਹਾਸਿਕ ਪਹਿਲ ਕੀਤੀ ਗਈ ਹੈ, ਜਿੱਥੇ ਮਿਲੇਗਾ ਤੁਹਾਡੇ ਕੇਸ ਨੂੰ ਤੁਰੰਤ ਸਨਮਾਨਜਨਕ ਹੱਲ। ਹਿੱਸਾ ਬਣੋ ਸਮਾਧਾਨ ਸਮਾਰੋਹ 2026 ਦਾ। 21-22 ਤੇ 23 ਅਗਸਤ ਨੂੰ ਸੁਪਰੀਮ ਕੋਰਟ ਵਿੱਚ ਵਿਸ਼ੇਸ਼ ਲੋਕ ਅਦਾਲਤ ਲੱਗ ਰਹੀ ਹੈ।
1: ਪਰ ਕੀ ਉਸਦੇ ਲਈ ਮੈਨੂੰ ਦਿੱਲੀ ਜਾਣਾ ਪਏਗਾ?
0: ਜ਼ਰੂਰੀ ਨਹੀਂ, ਤੁਸੀਂ ਆਨਲਾਈਨ ਵੀ ਜੁੜ ਸਕਦੇ ਹੋ।
1: ਅਪਲਾਈ ਕਿਵੇਂ ਕਰੀਏ?
0: ਸੁਪਰੀਮ ਕੋਰਟ ਦੀ ਵੈਬਸਾਈਟ www.sei.gov.in ਤੇ ਗੂਗਲ ਫਾਰਮ ਰਾਹੀਂ ਬੇਨਤੀ ਭੇਜੋ। ਯਾਦ ਰੱਖੋ, ਆਖਰੀ ਤਾਰੀਖ 31 ਮਈ 2026 ਹੈ। ਸਹਾਇਤਾ ਲਈ 0112311242428 ਤੇ ਸੰਪਰਕ ਕਰੋ।
1: ਸਮਾਧਾਨ ਸਮਾਰੋਹ 2026, ਆਪਸੀ ਸਹਿਮਤ ਤੇ ਪੱਕਾ ਨਿਪਟਾਰਾ।
2: ਸਰਕਾਰ ਦੇ ਮਾਣ ਮੱਤੇ 12 ਸਾਲ ਪੂਰੇ ਹੋਣ ਤੇ ਆਕਾਸ਼ਵਾਣੀ ਦਾ ਸਮਾਚਾਰ ਸੇਵਾ ਵਿਭਾਗ 1 ਜੂਨ ਤੋਂ ਪ੍ਰਸਾਰਿਤ ਕਰ ਰਿਹਾ ਹੈ 21 ਲੜੀਆਂ ਦਾ ਇੱਕ ਵਿਸ਼ੇਸ਼ ਪ੍ਰੋਗਰਾਮ।

0: 35 ਮਿੰਟ ਦੇ ਇਸ ਪ੍ਰੋਗਰਾਮ ਦਾ ਪ੍ਰਸਾਰਣ ਹੁੰਦਾ ਹੈ ਰੋਜ਼ਾਨਾ ਸ਼ਾਮ 7:10 ਤੋਂ ਲੈ ਕੇ 7:45 ਤੱਕ। ਇਸ ਲਈ ਸ਼ਾਮ 7:30 ਪ੍ਰਸਾਰਿਤ ਹੋਣ ਵਾਲੀਆਂ ਪੰਜਾਬੀ ਖਬਰਾਂ ਦਾ ਪ੍ਰਸਾਰਣ ਰੋਜ਼ ਸ਼ਾਮ 7 ਕੀਤਾ ਜਾ ਰਿਹਾ ਹੈ। ਸਰਕਾਰ ਦੇ ਮਾਣ ਮੱਤੇ 12 ਸਾਲਾਂ ਦੀ ਕਾਮਯਾਬੀ ਦੀ ਕਹਾਣੀ ਆਕਾਸ਼ਵਾਣੀ ਦੇ ਸਮਾਚਾਰ ਸੇਵਾ ਵਿਭਾਗ ਦੀ ਜ਼ੁਬਾਨ।
1: ਮੇਰੇ ਵੇਬ 347.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਪ੍ਰੋਗਰਾਮ ਹੈਲੋ ਫਰਮਾਇਸ਼।

ਜੀ ਬਿਲਕੁਲ, ਆਕਾਸ਼ਵਾਣੀ ਜਲੰਧਰ ਦੇ ਨਾਲ ਵੀ ਤੁਹਾਡਾ ਸਾਥ ਹਮੇਸ਼ਾ ਬਣਿਆ ਰਹਿੰਦਾ ਤੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਾਥ ਹੁੰਦਾ ਤੁਹਾਡੀਆਂ ਫਰਮਾਇਸ਼ਾਂ ਦਾ। ਪਰ ਅਜੇ ਤੱਕ ਫੋਨ ਲਾਈਨ ਦੇ ਜ਼ਰੀਏ ਮੇਰੇ ਕੋਲ ਕਿਸੇ ਵੀ ਕਾਲਰ ਦੀ ਕਾਲ ਨਹੀਂ ਆਈ ਹੈ। ਸੋ ਤੁਹਾਡੀਆਂ ਫਰਮਾਇਸ਼ਾਂ ਦਾ ਮੈਨੂੰ ਇੰਤਜ਼ਾਰ ਹੈ ਤੇ ਗੀਤਾਂ ਦਾ ਇੰਤਜ਼ਾਰ ਤੁਹਾਡਾ ਖਤਮ ਕਰਾਂਗੇ। ਅਗਲਾ ਗੀਤ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ, ਆਰਜ਼ੂ ਫਿਲਮ ਦੇ ਵਿੱਚੋਂ ਲਿਆ।

0: ਜੀ ਯਾਦ ਤਾਂ ਅਸੀਂ ਵੀ ਕਰ ਰਹੇ ਸੀ ਆਪਣੇ ਪ੍ਰੋਗਰਾਮ ਦੇ ਵਿੱਚ ਕਾਲਰਸ ਨੂੰ, ਅਤੇ ਬਿਲਕੁਲ ਜੀ ਸਰ, ਕਾਲਰ ਜਿਹੜੇ ਆ ਤੁਹਾਡੀਆਂ ਫੋਨ ਆਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਸਾਡੇ ਪ੍ਰੋਗਰਾਮ ਦੇ ਵਿੱਚ, ਕਾਲ ਆਈ ਹੈ ਪਹਿਲੇ ਕਾਲਰ ਦੀ, ਅਤੇ ਨੰਬਰ ਥੋੜ੍ਹਾ ਜਿਹਾ ਬਦਲ ਗਿਆ ਜੀ। ਹਾਂ, 0181 ਏਰੀਆ ਕੋਡ ਹੈ, ਅਤੇ 2813074 ਅੱਜ ਦਾ ਨੰਬਰ ਹੈ ਜੀ ਇਸ ਪ੍ਰੋਗਰਾਮ ਦਾ, ਜਿਸ ਦੇ ਉੱਤੇ ਕਾਲ ਮਿਲਾ ਕੇ ਤੁਸੀਂ ਆਉਣਾ ਹੈ ਜਿਵੇਂ ਸਾਡੇ ਕਾਲਰ ਆਏ ਨੇ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਮੈਡਮ ਜੀ, ਮੈਂ ਰਾਜੂ ਬੋਲਦਾ ਜੀ, ਚੰਡੀਗੜ੍ਹ ਤੋਂ।
0: ਜੀ ਰਾਜੂ ਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਧੰਨਵਾਦ ਮੈਡਮ ਜੀ, ਤੁਹਾਡਾ ਵੀ ਸਵਾਗਤ ਹੈ ਜੀ।
0: ਜੀ, ਤੇ ਮੌਸਮ ਦਾ ਕੀ ਹਾਲ ਚਾਲ ਹੈ ਚੰਡੀਗੜ੍ਹ ਦੇ ਵਿੱਚ?
1: ਮੌਸਮ ਬੱਦਲਵਾਈ ਹੈ ਜੀ, ਮੌਸਮ ਠੰਡਾ ਹੈ।
0: ਠੰਡਾ ਹੋ ਗਿਆ ਥੋੜਾ ਜਿਹਾ ਮੌਸਮ?
1: ਹਾਂਜੀ ਹਾਂਜੀ, ਕੱਲ ਤੱਕ ਦੱਸਦੇ ਬਾਰਿਸ਼।
0: ਠੀਕ ਹੈ ਜੀ, ਤੁਸੀਂ ਬਾਰਿਸ਼ ਦਾ ਇੰਤਜ਼ਾਰ ਕਰੋ, ਪਰ ਨਾਲ ਦੀ ਨਾਲ ਤੁਹਾਡੇ ਪਸੰਦ ਦੇ ਗੀਤ ਦਾ ਇੰਤਜ਼ਾਰ ਖਤਮ ਕਰਦੇ ਹਾਂ। ਗੀਤ ਦੱਸੋ ਕਿਹੜਾ ਸੁਣੋਗੇ?
1: ਮੈਡਮ ਜੀ, ਫਿਲਮ ਹੈ ਜੀ ਹਮ ਸਾਥ ਸਾਥ ਦਾ, ਕੋਈ ਵੀ ਗੀਤ ਲਾ।
0: ਚਲੋ, ਫਿਲਮ ਤੁਹਾਡੀ ਪਸੰਦ ਦੀ, ਗੀਤ ਮੇਰੀ ਪਸੰਦ ਆ, ਅਲਕਾ ਯਾਗਨਿਕ, ਕਵਿਤਾ ਕ੍ਰਿਸ਼ਨਾ ਮੂਰਤੀ ਅਤੇ ਅਨੁਰਾਧਾ ਪੌਂਡਵਾਲ ਦੀਆਂ ਆਵਾਜ਼ਾਂ ਦੇ ਵਿੱਚ ਹਮ ਸਾਥ ਸਾਥ ਹੈ ਫਿਲਮ ਦੇ ਵਿੱਚੋਂ ਲਿਆ ਗੀਤ ਤੁਹਾਡੇ ਤੱਕ ਪਹੁੰਚ ਰਿਹਾ। ਸ਼ੁਕਰੀਆ ਕਾਲ ਕਰਨ ਦੇ ਲਈ ਜੀ।
1: ਧੰਨਵਾਦ, ਸਤਿ ਸ਼੍ਰੀ ਅਕਾਲ।

ਬਿਲਕੁਲ ਜੀ, ਸਾਡੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਫੋਨ ਲਾਈਨ ਥੋੜ੍ਹੀ ਜਿਹੀ ਨਾ ਗੜਬੜ ਜੀ ਕਰ ਰਹੀ ਹੈ, ਕਾਲਸ ਆ ਰਹੀਆਂ ਨੇ, ਕੱਟੀਆਂ ਜਾ ਰਹੀਆਂ ਨੇ, ਗੱਲਬਾਤ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਹੈ, ਫਿਰ ਅਗਲੇ ਕਾਲਰ ਦੇ ਨਾਲ ਗੱਲ ਕਰਕੇ ਦੇਖਦੇ ਹਾਂ। ਲਓ ਜੀ, ਕਾਲ ਆਈ ਪਰ ਉਹਨਾਂ ਦੀ ਕਾਲ ਵੀ ਕੱਟੀ ਗਈ, ਪਰ ਇਹਨਾਂ ਨੇ ਫਰਮਾਇਸ਼ ਸਾਨੂੰ ਦੱਸ ਦਿੱਤੀ ਸੀ ਜੀ ਮਦਰ ਇੰਡੀਆ ਫਿਲਮ ਦੇ ਵਿੱਚੋਂ, ਕਹਿੰਦੇ ਕੋਈ ਵੀ ਗੀਤ ਸਾਨੂੰ ਸੁਣਾ ਦਿੱਤਾ ਜਾਵੇ, ਅਤੇ ਤੁਹਾਨੂੰ ਗੀਤ ਸੁਣਾਉਣ ਜਾ ਰਹੇ ਹਾਂ ਲਤਾ ਮੰਗੇਸ਼ਕਰ, ਊਸ਼ਾ ਮੰਗੇਸ਼ਕਰ ਅਤੇ ਮੀਨਾ ਮੰਗੇਸ਼ਕਰ ਦੀਆਂ ਆਵਾਜ਼ਾਂ ਦੇ ਵਿੱਚ ਗਾਇਆ।

0: ਦੇ ਰਾਜ ਕਰਦਾ ਜੀ।
1: ਬਿਲਕੁਲ ਜੀ, ਤੇ ਜਲੰਧਰ ਦੇ
0: ਬਹੁਤ
1: ਉੱਤੇ ਇਸ
0: ਦੂਰੋਂ
1: ਵੇਲੇ
0: ਫੋਨ
1: ਬੱਦਲ ਰਾਜ
0: ਆਉਂਦੇ ਨੇ,
1: ਕਰ ਰਹੇ
0: ਮੱਧ
1: ਨੇ।
0: ਪ੍ਰਦੇਸ਼ ਤੋਂ ਵੀ ਨੰਦਨੀ ਜੀ ਦੀ, ਰੇਨੂ ਗੁਪਤਾ ਜੀ, ਉਹ ਵੀ ਕਰਦੇ ਨੇ ਫੋਨ। ਦੇਖੋ ਕਿੱਡੀ ਦੂਰੋਂ, ਉਹਨਾਂ ਨੂੰ ਵੀ ਸਲਾਮ ਆਈ ਸਦਾ
1: ਜੀ। ਚਲੋ ਹੁਣ ਤੁਸੀਂ ਗੀਤ ਦੱਸ ਦਿਓ, ਕਿਹੜਾ ਸੁਣੋਗੇ ਸੁਖਵੀਰ ਜੀ?
0: ਗੀਤ ਰਾਜ ਮੂਵੀ ਦਾ ਲਾ ਦਿਓ ਜੀ,
1: ਕਿਹੜਾ ਕੋਈ ਖਾਸ ਹੈ, ਜਿਹੜਾ ਮਰਜ਼ੀ।
0: ਤੁਮ ਅਗਰ ਸਾਹਮਣੇ ਆ ਜਾਏ ਇਹ ਲਾ ਦਿਓ ਜੀ।
1: ਅਲਕਾ ਯਾਗਨਿਕ ਤੇ ਅਭਿਜੀਤ ਦੀ ਆਵਾਜ਼ਾਂ ਦੇ ਵਿੱਚ ਗੀਤ ਤੁਹਾਡੇ ਤੱਕ ਪਹੁੰਚ ਰਿਹਾ। ਸ਼ੁਕਰੀਆ ਕਾਲ ਕਰਨ ਦੇ ਲਈ ਜੀ।
0: ਸ਼ੁਕਰੀਆ ਮੈਮ।

0: ਜੀ ਜਿਹੜੀ ਸਟੂਡੀਓ ਦੀ ਘੜੀ ਆ ਨਾ ਉਹ ਮੈਨੂੰ ਕਹਿ ਰਹੀ ਹੈ ਕਿ ਅੱਜ ਦੇ ਇਸ ਪ੍ਰੋਗਰਾਮ ਦਾ ਸਮਾਂ ਹੁਣ ਬਿਲਕੁਲ ਖਤਮ ਹੋਣ ਵਾਲਾ ਹੈ ਅਤੇ ਜਾਂਦੇ ਜਾਂਦੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਖਰੀ ਕਾਲਰ ਆਏ ਨੇ, ਦੇਖਦੇ ਹਾਂ ਕੌਣ ਆਏ ਨੇ, ਕਿਹੜੀ ਫਰਮਾਇਸ਼ ਦੇ ਨਾਲ ਆਏ ਨੇ। ਹੈਲੋ
1: ਮੈਡਮ, ਨਮਸਕਾਰ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਮੈਂ ਸੋਹਣ ਲਾਲ ਬੋਲਦਾ, ਪਿੰਡ ਸਮਾਂ ਵਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ।
0: ਹਾਂਜੀ ਸੋਹਣ ਲਾਲ ਜੀ, ਕੀ ਹਾਲ ਚਾਲ ਹੈ?
1: ਠੀਕ ਠਾਕ ਜੀ ਮੈਡਮ, ਤੁਸੀਂ ਦੱਸੋ।
0: ਮੇਰਾ ਵੀ ਵਧੀਆ ਜੀ, ਅਤੇ ਮੌਸਮ ਦਾ ਕੀ ਹਾਲ ਚਾਲ ਹੈ?
1: ਮੌਸਮ ਰਾਤ ਦਾ ਮੀਂਹ ਪਿਆ ਜੀ, ਅੱਜ ਤਾਂ ਧੁੱਪ ਆਇਆ।
0: ਹੁਣ ਤਾਂ ਧੁੱਪ ਨਿਕਲ ਆਈ ਹੈ, ਕੋਈ ਗੱਲ ਨਹੀਂ ਜੀ, ਬਾਰਿਸ਼ ਦਾ ਆਪਣਾ ਮਜ਼ਾ ਹੈ ਅਤੇ ਧੁੱਪ ਦੇ ਵਿੱਚ ਤੁਸੀਂ ਆਪਣਾ ਖਿਆਲ ਰੱਖਣਾ ਹੈ, ਗਰਮੀ ਤੋਂ ਖਿਆਲ ਰੱਖਣਾ ਹੈ, ਖਾਣ ਪੀਣ ਦਾ ਖਿਆਲ ਰੱਖਣਾ ਹੈ, ਅਤੇ ਤੁਹਾਡੇ ਗੀਤਾਂ ਦੇ, ਤੁਹਾਡੀ ਫਰਮਾਇਸ਼ ਦਾ ਖਿਆਲ ਅਸੀਂ ਰੱਖਣਾ ਹੈ। ਗੀਤ ਦੱਸ ਦਿਓ, ਕਿਹੜਾ ਸੁਣੋਗੇ?
1: ਮਹਿਬੂਬ ਕੇ ਮਹਿੰਦੀ ਹੈ।
0: ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ ਮਹਿਬੂਬ ਕੀ ਮਹਿੰਦੀ ਫਿਲਮ ਦੇ ਵਿੱਚ ਚੱਲਿਆ ਗੀਤ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਸ਼ੁਕਰੀਆ ਕਾਲ ਕਰਨ ਦੇ ਲਈ ਜੀ।
1: ਧੰਨਵਾਦ, ਸ਼ੁਕਰੀਆ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼, ਮੀਡੀਅਮ ਵੇਵ 343.6 ਮੀਟਰ ਜਾਂ 873 ਕਿਲੋ ਹਰਟਸ 'ਤੇ। ਅਸੀਂ ਆਕਾਸ਼ਵਾਣੀ 'ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 11 ਵੱਜ ਰਹੇ ਨੇ। ਲੋ ਹੁਣ ਹਿੰਦੀ ਵਿੱਚ ਸਮਾਚਾਰ ਸੁਣਦੇ ਹਾਂ।

ਆਪਣਾ ਮਨਪਸੰਦ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਜੀ ਦੋਸਤੋ, ਤੁਹਾਡਾ ਮਨਪਸੰਦ ਪ੍ਰੋਗਰਾਮ ਰੋਜ਼ਾਨਾ ਤੁਸੀਂ ਇਸ ਵੇਲੇ ਯਾਨੀ ਕਿ 11:05 'ਤੇ ਸੁਣਦੇ ਹੋ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸੁਣਦੇ ਹੋ ਆਪਣੇ ਮਨਪਸੰਦ ਗੀਤ ਸਾਨੂੰ ਫਰਮਾਇਸ਼ਾਂ ਕਰਕੇ ਵਟਸਐਪ ਦੇ ਜ਼ਰੀਏ। ਸੋ ਫਰਮਾਇਸ਼ਾਂ ਸਾਡੇ ਤੋਂ ਕਿੱਦਾਂ ਪਹੁੰਚਾਉਣੀਆਂ ਨੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਇੱਕ ਫੋਨ ਨੰਬਰ ਤੁਹਾਨੂੰ ਦੱਸਦੇ ਹਾਂ, ਉਹ ਨੋਟ ਕਰੋ, 9465536077। ਜੀ, ਇਸ ਨੰਬਰ ਨੂੰ ਡਾਇਲ ਕਰਕੇ ਵਟਸਐਪ 'ਤੇ ਜਾ ਕੇ ਤੁਸੀਂ ਕੀ ਕਰਨਾ ਹੈ, ਆਪਣਾ ਨਾਮ ਟਾਈਪ ਕਰਨਾ ਹੈ, ਆਪਣੇ ਰਿਸ਼ਤੇਦਾਰਾਂ ਦਾ ਜਾਂ ਚਾਹਣ ਵਾਲਿਆਂ ਦਾ ਨਾਮ ਟਾਈਪ ਕਰਨਾ ਹੈ ਜੋ ਇਸ ਗੀਤ ਦੀ ਫਰਮਾਇਸ਼ ਸਾਡੇ ਕੋਲ ਕਰਨਾ ਚਾਹੁੰਦੇ ਨੇ, ਅਤੇ ਨਾਲ ਦੇ ਨਾਲ ਜ਼ਰੂਰੀ ਹੈ ਉਸ ਗੀਤ ਦੇ ਬੋਲ ਨੂੰ ਟਾਈਪ ਕਰਨਾ ਜਿਹੜਾ ਗੀਤ ਤੁਸੀਂ ਸਾਨੂੰ ਫਰਮਾਇਸ਼ ਕਰਕੇ ਸੁਣਨਾ ਚਾਹੁੰਦੇ ਹੋ। ਸੋ ਦੋਸਤੋ, ਇਹ ਸਾਰੀ ਡਿਟੇਲ ਸਾਨੂੰ ਭੇਜ ਦਿਓ, ਅਸੀਂ ਫਟਾਫਟ ਤੁਹਾਡੇ ਨਾਮ ਪੜ੍ਹ ਕੇ ਤੁਹਾਡੇ ਗੀਤਾਂ ਦੀ ਫਰਮਾਇਸ਼ਾਂ ਤੁਹਾਡੇ ਤੱਕ ਪਹੁੰਚਾਵਾਂਗੇ। ਸੋ ਦੋਸਤੋ, ਬਹੁਤ ਹੀ ਜ਼ਰੂਰੀ ਹੈ ਸਾਡੇ ਵਾਸਤੇ ਜ਼ਿੰਦਗੀ ਦੇ ਵਿੱਚ ਹੱਸਣਾ ਖੇਡਣਾ, ਕਿਉਂਕਿ ਰੋਣੀ ਸੂਰਤ ਨੂੰ ਤਾਂ ਕੋਈ ਵੀ ਨਹੀਂ ਬੁਲਾਉਂਦਾ, ਨਾ ਹੀ ਉਹਦੇ ਕੋਲ ਆ ਕੇ ਬੈਠਦਾ, ਅਤੇ ਜਿਹੜਾ ਇਨਸਾਨ ਹੱਸਦਾ ਖੇਡਦਾ ਖੇੜੇ ਮੱਥੇ ਸਭ ਨੂੰ ਬੁਲਾਉਂਦਾ, ਹਰ ਕੋਈ ਚਾਹੁੰਦਾ ਕਿ ਅਸੀਂ ਉਹਦੀ ਸੰਗਤ ਕਰੀਏ। ਸੋ ਦੋਸਤੋ, ਸਾਡੇ ਗੀਤਾਂ ਵਿੱਚ ਵੀ ਇਸ ਚੀਜ਼ ਦਾ ਬਹੁਤ ਜ਼ਿਆਦਾ ਜ਼ਿਕਰ ਹੈ ਕਿ ਹੱਸੋ ਖੇਡੋ ਜ਼ਿੰਦਗੀ ਨੂੰ ਮਾਣੋ, ਅਤੇ ਨਾਲੇ ਕੁਝ ਗੀਤਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਖਾਓ ਪੀਓ ਮਿੱਤਰੋ ਐਸ਼ ਕਰੋ। ਅਤੇ ਆਓ ਸੁਣਦੇ ਹਾਂ ਗੁਰਦਾਸ ਮਾਨ ਦੀ ਆਵਾਜ਼ ਵਿੱਚ ਸ਼ੁਰੂਆਤੀ ਗੀਤ। ਉਮੀਦ ਕਰਦੇ ਹਾਂ ਕਿ ਜੋ ਗੱਲ ਕੀਤੀ ਹੈ ਉਹਦਾ ਥੋੜ੍ਹਾ ਅਸਰ ਲਓਗੇ, ਅਤੇ ਇਸ ਗੀਤ 'ਤੇ ਵੀ ਥੋੜ੍ਹਾ ਜਿਹਾ ਅਸਰ ਆਪਣੇ ਉੱਤੇ ਜ਼ਰੂਰ ਅਪਲਾਈ ਕਰੋਗੇ। ਸੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਦਾ ਸ਼ੁਰੂਆਤੀ ਗੀਤ ਅਸੀਂ ਸੁਣਾਉਣ ਜਾ ਰਹੇ ਹਾਂ ਗੁਰਦਾਸ ਮਾਨ ਦੀ ਆਵਾਜ਼ ਵਿੱਚ, ਅਤੇ ਤੁਸੀਂ ਸਾਰੀ ਡਿਟੇਲ ਸਾਨੂੰ ਭੇਜ ਦਿਉ 9465536077 ਯਾਨੀ ਕਿ 9465536077 'ਤੇ।

ਜੀ ਦੋਸਤੋ, ਥੋੜ੍ਹਾ ਥੋੜ੍ਹਾ ਹੱਸਣਾ ਜ਼ਰੂਰ ਚਾਹੀਦਾ, ਪਰ ਨਹੀਂ, ਜੇਕਰ ਦਿਲ ਕਰਦਾ ਤਾਂ ਤੁਸੀਂ ਖੁੱਲ੍ਹ ਕੇ ਵੀ ਹੱਸ ਸਕਦੇ ਹੋ ਅਤੇ ਆਪਣੀ ਜ਼ਿੰਦਗੀ ਦੇ ਨਾਲ ਬਾਕੀਆਂ ਨੂੰ ਵੀ ਹਸਾ ਸਕਦੇ ਹੋ। ਆਪਣੇ ਸੋਹਣੇ ਚੰਗੇ ਜਿਹੜੇ ਤੁਹਾਡੇ ਸੁਭਾਅ ਨੇ ਦੂਸਰਿਆਂ ਦੇ ਮੂੰਹ 'ਤੇ ਮੁਸਕਰਾਹਟ ਲੈ ਕੇ ਆ ਸਕਦੇ ਨੇ। ਸੋ ਦੋਸਤੋ, ਜਿਸ ਤਰ੍ਹਾਂ ਕਿ ਇਸ ਪ੍ਰੋਗਰਾਮ ਦਾ ਵੀ ਇਹੀ ਮੰਤਵ ਹੈ ਕਿ ਤੁਹਾਡੇ ਪਿਆਰੇ ਪਿਆਰੇ ਗੀਤ ਜਦੋਂ ਅਸੀਂ ਤੁਹਾਨੂੰ ਸੁਣਾਈਏ ਤਾਂ ਤੁਸੀਂ ਖੁਸ਼ ਹੋ ਜਾਓ ਅਤੇ ਮੁਸਕਰਾ ਜਾਓ ਕਿ ਹਾਏ, ਸਾਡਾ ਪਿਆਰਾ ਪਿਆਰਾ ਗੀਤ ਜਿਹੜਾ ਫਰਮਾਇਸ਼ ਕੀਤਾ ਸੀ ਉਹ ਤਾਂ ਲੱਗ ਗਿਆ। ਸੋ ਦੋਸਤੋ, ਆਓ ਹੁਣ ਤੁਹਾਨੂੰ ਤੁਹਾਡੀਆਂ ਫਰਮਾਇਸ਼ਾਂ ਤੁਹਾਡੇ ਤੱਕ ਪਹੁੰਚਾ ਦਈਏ ਅਤੇ ਅਗਲੀ ਜਿਹੜੀ ਯਾਨੀ ਕਿ ਪ੍ਰੋਗਰਾਮ ਦੀ ਪਹਿਲੀ ਫਰਮਾਇਸ਼ ਆਈ ਹੈ ਜੀ, ਇਹ ਸਾਨੂੰ ਆਈ ਹੈ ਜੀ ਮਾਲਵਾ ਰੇਡੀਓ ਸੰਘ ਗ੍ਰਾਮ ਹਿੰਗੜੀ ਅਲੋਡ ਜ਼ਿਲ੍ਹਾ ਰਤਲਾਮ MP ਮੱਧ ਪ੍ਰਦੇਸ਼ ਤੋਂ। ਇਹ ਸਾਨੂੰ ਫਰਮਾਇਸ਼ ਭੇਜੀ ਜੀ ਜਗਦੀਸ਼ ਧਾਂਗੜ ਨਿਆਮਾ, ਸ਼੍ਰੀਮਤੀ ਰੰਜੂ ਬਾਈ ਧਾਂਗੜ, ਯੁਵਰਾਜ ਸਿੰਘ ਧਾਕੜ ਅਤੇ ਸ਼ਿਵਾਂਗੀ ਧਾਕੜ ਹੋਰਾਂ ਨੇ ਇਹਨਾਂ ਨੇ ਫਰਮਾਇਸ਼ ਕੀਤੀ ਹੈ ਹਰਭਜਨ ਮਾਨ ਦੇ ਗਾਏ ਹੋਏ ਗੀਤ ਨੂੰ ਸੁਣਨ ਦੀ। ਅਤੇ ਅਗਲੀ ਜਿਹੜੀ ਫਰਮਾਇਸ਼ ਭੇਜੀ ਹੈ ਜੀ ਪਿੰਡ ਨੰਗਲ ਖੇੜਾ ਨੇੜੇ ਫਗਵਾੜਾ ਤੋਂ, ਅਤੇ ਇਹ ਫਰਮਾਇਸ਼ ਭੇਜਣ ਵਾਲੇ ਨੇ ਬਾਲ ਕ੍ਰਿਸ਼ਨ ਸ਼ਰਮਾ, ਪ੍ਰਵੀਨ ਸ਼ਰਮਾ, ਮੁਨੀਸ਼ ਸ਼ਰਮਾ, ਰਾਹੁਲ ਸ਼ਰਮਾ, ਇਹਨਾਂ ਨੇ ਵੀ ਹਰਭਜਨ ਮਾਨ ਦੇ ਗਾਏ ਹੋਏ ਗੀਤ ਨੂੰ ਸੁਣਨ ਦੀ ਫਰਮਾਇਸ਼ ਕੀਤੀ ਹੈ। ਅਗਲੀ ਜਿਹੜੀ ਫਰਮਾਇਸ਼ ਆਈ ਹੈ ਜੀ ਰੰਮੀ ਹੈਬੋਵਾਲ ਆਪਣੇ ਪੂਰੇ ਪਰਿਵਾਰ ਨਾਲ ਹੈਬੋਵਾਲ ਹਲਕਾ ਕਲਾ ਹਲਕਾ ਉੱਤਰੀ ਜ਼ਿਲ੍ਹਾ ਲੁਧਿਆਣਾ ਪੰਜਾਬ ਤੋਂ, ਇਹ ਵੀ ਇਸੇ ਗੀਤ ਨੂੰ ਫਰਮਾਇਸ਼ ਕਰ ਰਹੇ ਨੇ ਕਿ ਸਾਨੂੰ ਹਰਭਜਨ ਮਾਨ ਦਾ ਗਾਇਆ ਗੀਤ ਸੁਣਿਆ ਜਾਵੇ। ਅਤੇ ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਰਾਮ ਰਾਮ ਜੀ ਮੱਲਾਪੁਰ ਦਾਖਾ ਮੰਡੀ ਤੋਂ, ਅਤੇ ਇਹ ਫਰਮਾਇਸ਼ ਭੇਜ ਰਹੇ ਨੇ ਸਾਨੂੰ ਬਿੱਟੂ ਜੈਨ, ਮੱਟੂ ਜੈਨ, ਦੀਪਕ ਜੈਨ, ਗੌਤਮ ਜੈਨ ਨਿਊਜ਼ੀਲੈਂਡ ਤੋਂ, ਪਤਾ ਨਹੀਂ ਉਹਨਾਂ ਦਾ ਤਾਂ ਨਾਮ ਨਹੀਂ ਲਿਖਿਆ, ਨਿਊਜ਼ੀਲੈਂਡ ਇਕੱਲਾ ਹੀ ਲਿਖਿਆ ਇਹਨਾਂ ਨੇ। ਅਤੇ ਅਗਲੀ ਜਿਹੜੀ ਫਰਮਾਇਸ਼ ਆਈ ਹੈ ਜੀ ਪਿੰਡ ਅਲੂਣਾ ਮਿਆਣਾ ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਤੋਂ, ਇਹ ਫਰਮਾਇਸ਼ ਕਰ ਰਹੇ ਨੇ ਜੀ ਇਹ ਦਰਸ਼ਨ ਸਿੰਘ ਅਤੇ ਅਵਤਾਰ ਸਿੰਘ ਹੁਰੀ ਹਰਭਜਨ ਮਾਨ ਦੇ ਗਾਏ ਹੋਏ ਗੀਤ ਨੂੰ ਸੁਣਨ ਦੀ। ਅਤੇ ਅਗਲੀ ਜਿਹੜੀ ਫਰਮਾਇਸ਼ ਆਈ ਹੈ ਜੀ ਮੱਖੂ ਤੋਂ ਬਿੱਲਾ ਬਜਾਜ ਕਪੂਰ ਹੈ ਫਿਰੋਜ਼ਪੁਰੀਆ, ਮਨੋਜ ਬਜਾਜ, ਮਨੀਸ਼ ਬਜਾਜ, ਅਤੇ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ ਅਤੇ ਆਓ ਸੁਣਦੇ ਹਾਂ ਹਰਭਜਨ ਦੀ ਮਾਨ ਦੀ ਆਵਾਜ਼ ਵਿੱਚ ਇਹ ਗੀਤ।

ਤਮਕ ਜਲੰਧਰ ਪੈਂਦੀ ਪ੍ਰੋਗਰਾਮ ਚ ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਭੇਜਣ ਵਾਲੇ ਨੇ ਫਰਮਾਇਸ਼ ਰਾਮਨਾਥ ਅਥਾਪੁਰੀ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਜਸਬੀਰ ਜੱਸੀ ਦਾ ਗਾਇਆ ਹੋਇਆ ਗੀਤ ਸੁਣਨਾ ਚਾਹੁੰਦੇ ਨੇ ਅਤੇ ਅਗਲੀ ਜਿਹੜੀ ਫਰਮਾਇਸ਼ ਆਈ ਹੈ ਜੀ ਨਨੀਓਲਾ ਅੰਬਾਲਾ ਤੋਂ ਹੈ ਅਤੇ ਭੇਜਣ ਵਾਲੇ ਨੇ ਫਰਮਾਇਸ਼ ਮਹਿੰਦਰ ਰੋਇਲਾ, ਰਣਜੀਤ ਰੋਇਲਾ, ਮਨੀ, ਰੂਬੀ, ਹੈਪੀ, ਕਿਰਨ ਅਤੇ ਸੀਮੂ ਰੋਇਲਾ ਅਤੇ ਪੂਰੀ ਰੋਇਲਾ ਫੈਮਿਲੀ, ਇਹਨਾਂ ਨੇ ਵੀ ਇਸੇ ਗੀਤ ਦੀ ਫਰਮਾਇਸ਼ ਕੀਤੀ ਹੈ ਕਿ ਜੇ ਇਹਨਾਂ ਨੂੰ ਜਸਬੀਰ ਜੱਸੀ ਦੀ ਆਵਾਜ਼ ਵਿੱਚ ਗੀਤ ਸੁਣਾਇਆ ਜਾਵੇ ਅਤੇ ਜਲਾਲਾਬਾਦ ਵੈਸਟ ਤੋਂ ਗੀਤ ਸੁਣਨਾ ਚਾਹੁੰਦੇ ਨੇ ਸੁਰੇਸ਼ ਗਗਨੀਜਾ, ਪੂਨਮ ਗਗਨੀਜਾ, ਵਿਸ਼ਾਲ ਪ੍ਰੀਆ, ਦਿਸ਼ਾਨੀ ਅਤੇ ਨਮਿਤ ਅਹੂਜਾ। ਅਗਲੀ ਫਰਮਾਇਸ਼ ਆਈ ਹੈ ਜੀ ਸਾਨੂੰ ਪੰਚਕੂਲਾ ਸੈਕਟਰ 9 ਤੋਂ ਅਤੇ ਫਰਮਾਇਸ਼ ਭੇਜਣ ਵਾਲੇ ਨੇ ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਵਿੰਦ ਚੁੱਗ, ਟੋਨੀ ਦੀਵਾਨ, ਲਵ ਦੀਵਾਨ ਅਤੇ ਰਾਧੇ ਬਾਹਿਕ ਢੀਂਗਰਾ। ਅਗਲੀ ਜਿਹੜੀ ਫਰਮਾਇਸ਼ ਆਈ ਹੈ ਜੀ ਸਾਨੂੰ ਪਿੰਡ ਅਰਾਇਣ, ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਭੇਜਣ ਵਾਲੇ ਨੇ ਫਰਮਾਇਸ਼ ਡਾਕਟਰ ਬਨਵਾਰੀ ਲਾਲ ਜੈਪਾਲ, ਸ਼੍ਰੀਮਤੀ ਬਿਮਲਾ ਜੈਪਾਲ, ਸੋਨੂੰ, ਮਮਤਾ, ਦਿਸ਼ਾ, ਮੋਕਸ਼, ਸੁਸ਼ਾਂਤ, ਵਿਕਰਮ ਜੈਪਾਲ ਅਤੇ ਉਹਨਾਂ ਦੇ ਬਹੁਤ ਸਾਰੇ ਸਾਥੀ। ਅਤੇ ਅਗਲੀ ਫਰਮਾਇਸ਼ ਸਾਨੂੰ ਭੇਜਣ ਵਾਲੇ ਨੇ ਪਿੰਡ ਜਗੂੜੀ, ਜ਼ਿਲ੍ਹਾ ਯਮੁਨਾਨਗਰ ਤੋਂ ਫਰਮਾਇਸ਼ ਭੇਜੀ ਹੈ ਜੀ ਰਣਧੀਰ ਬਾਂਗੜ, ਗੁਰਮੇਜੋ, ਗੌਰਵ ਪ੍ਰਵੀਨ, ਯੁਗਮ ਵਿਰੇਨ, ਮਨਕੀਰਤ ਅਤੇ ਮਨਰਾਜ ਹੋਰਾਂ ਨੇ। ਸੋ ਅਗਲੀ ਫਰਮਾਇਸ਼ ਸਾਨੂੰ ਭੇਜੀ ਹੈ ਜੀ ਬੰਸੀਲਾਲ ਸੰਧੂ, ਪਿੰਡ ਤੇਜਾ ਮੋਦੀ, ਅੰਬਾਲਾ ਤੋਂ। ਸੋ ਅਗਲੀ ਜਿਹੜੀ ਫਰਮਾਇਸ਼ ਸਾਨੂੰ ਆਈ ਹੈ ਜੀ ਜਸਬੀਰ ਜੱਸੀ ਦੇ ਗਾਏ ਹੋਏ ਗੀਤ ਨੂੰ ਸੁਣਨ ਦੀ ਹੈ ਅਤੇ ਆਓ ਅਸੀਂ ਗੀਤ ਸੁਣਾਉਂਦੇ ਹਾਂ ਅਤੇ ਇਹ ਸਭ ਦੀ ਫਰਮਾਇਸ਼ ਪੂਰੀ ਕਰਦੇ ਹਾਂ।

ਕਰ ਰਹੇ ਨੇ ਸੁਣਨ ਦੀ। ਅਗਲੀ ਫਰਮਾਇਸ਼ ਜਿਹੜੀ ਆਈ ਹੈ ਜੀ ਸਾਨੂੰ ਮਲਸੀਆਨਾ ਸਰਦਨਾ ਮੇਰਠ ਤੋਂ, ਅਤੇ ਇਹ ਫਰਮਾਇਸ਼ ਭੇਜੀ ਅਨਿਲ ਜੈਨ, ਸੰਯਮ ਜੈਨ, ਮੁਸਕਾਨ ਜੈਨ, ਮਾਸਟਰ ਜੀਵਮ ਜੈਨ ਅਤੇ ਮਰਥਨਾ ਮੇਰਠ ਤੋਂ। ਫਰਮਾਇਸ਼ ਆਈ ਹੈ ਆਦਿ ਜੈਨ, ਅੰਸ਼ ਜੈਨ, ਭਵਿਆ ਜੈਨ ਹੋਰਾਂ ਨੇ। ਸੋ ਇਹਨਾਂ ਸਭ ਦੀ ਫਰਮਾਇਸ਼ ਪੂਰੀ ਕਰਦੇ ਹਾਂ ਅਤੇ ਆਓ ਸੁਣਾਉਂਦੇ ਹਾਂ ਤੁਹਾਨੂੰ ਹੰਸਰਾਜ ਹੰਸਦੀਵਾਸ ਵਿੱਚ ਇਹ ਗੀਤ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਮਨਪਸੰਦ ਗੀਤ ਸਾਨੂੰ ਵਟਸਐਪ ਦੇ ਜ਼ਰੀਏ ਫਰਮਾਇਸ਼ ਕਰਕੇ ਭੇਜਣਾ ਚਾਹੁੰਦੇ ਹੋ ਤਾਂ ਵਟਸਐਪ ਨੰਬਰ ਨੋਟ ਕਰੋ 9465536077 ਯਾਨੀ ਕਿ 9466636077। ਸੋ ਇਸੇ ਨੰਬਰ 'ਤੇ ਆਪਣੀ ਪੂਰੀ ਡਿਟੇਲ ਸਾਨੂੰ ਭੇਜੋ, ਤੁਹਾਡੇ ਫਰਮਾਇਸ਼ੀ ਗੀਤ ਤੁਹਾਨੂੰ ਉਸੇ ਵੇਲੇ ਅਸੀਂ ਸੁਣਾਵਾਂਗੇ। ਸੋ ਜੁੜੇ ਰਹੋ ਇਸ ਪ੍ਰੋਗਰਾਮ ਦੇ ਨਾਲ। ਵੇਲਾ ਹੋ ਰਿਹਾ ਇੱਕ ਛੋਟੇ ਜਿਹੇ ਅੰਤਰਾਲ ਦਾ, ਬਾਕੀ ਦੇ ਗੀਤ ਬਾਕੀ ਦੀ ਫਰਮਾਇਸ਼ਾਂ ਇਸ ਛੋਟੇ ਜਿਹੇ ਅੰਤਰਾਲ ਤੋਂ ਬਾਅਦ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ। ਜੋ ਕਹਾਣੀਆਂ ਹਮ ਸੁਣਤੇ ਆਏ ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
2: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।

0: अवतार सिंह बिलिंग दे नावल होया देश पराया ते आधारित ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ
1: ਤੇ ਸੋਚਾਂ ਵਿੱਚ ਮੈਂ ਹੁਣ ਫੋਲਾਂ ਕੀ ਖੋਇਆ ਕੀ ਪਾਇਆ
0: ਲੜੀਵਾਰ ਨਾਟਕ ਹੋਇਆ

ਬਲਕਾਰ ਸਿੱਧੂ ਦੀ ਆਵਾਜ਼ ਵਿੱਚ ਆਪਾਂ ਸਾਰੇ ਗੀਤ ਸੁਣ ਰਹੇ ਸੀ ਅਤੇ ਇਸ ਦਰਮਿਆਨ ਬਹੁਤ ਸਾਰੀਆਂ ਫਰਮਾਇਸ਼ਾਂ ਸਾਡੇ ਕੋਲ ਪਹੁੰਚ ਚੁੱਕੀਆਂ ਨੇ ਅਤੇ ਅਗਲੀ ਫਰਮਾਇਸ਼ ਅਸੀਂ ਪੜ੍ਹਨ ਜਾ ਰਹੇ ਹਾਂ ਜੀ। ਇਹ ਫਰਮਾਇਸ਼ ਸਾਨੂੰ ਆਈ ਹੈ ਜੀ ਫਰੈਂਡਸ ਕਲੋਨੀ ਕਰਨਾਲ ਤੋਂ ਅਤੇ ਭੇਜਣ ਵਾਲੇ ਨੇ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਪਾਂਧਾ ਅਤੇ ਜੀ ਐਸ ਰਾਮਗੜੀਆ। ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਫਤਿਹਾਬਾਦ ਹਰਿਆਣਾ

ਥਾਣਾ ਪੁਰਾਣੀ ਤਹਿਸੀਲ ਚੌਂਕ ਤੋਂ ਭੇਜਣ ਵਾਲੇ ਨੇ ਫਰਮਾਇਸ਼, ਇੰਦਰਪਾਲ ਬਿੱਟੂ ਸਟੈਂਪ ਮੇਕਰ ਚੰਚਲਪੁਰੀ, ਆਂਚਲਪੁਰੀ, ਗਗਨਪੁਰੀ, ਪ੍ਰਿੰਸਪੁਰੀ ਅਤੇ ਜੀਵਨ ਸਿੰਘ ਬੂਕ ਅਤੇ ਪੂਰਾ ਬੂਕ ਪਰਿਵਾਰ। ਅਗਲੀ ਫਰਮਾਇਸ਼ ਸਾਨੂੰ ਹੋਈ ਹੈ ਜੀ, ਪਿੰਡ ਸ਼ਾਹਪੁਰ, ਮਹਿਤਪੁਰ, ਬੂਟਾ ਸਿੰਘ, ਵਿਜੇਪਾਲ ਸਿੰਘ, ਅਜੇਪਾਲ ਸਿੰਘ, ਪਹੁਲਜੋਤ ਸਿੰਘ, ਅਨਾਹੀ ਕੌਰ, ਲਵਪ੍ਰੀਤ ਕੌਰ, ਪਰਵਿੰਦਰ ਕੌਰ ਅਤੇ ਹਰਪ੍ਰੀਤ ਕਸੂਰ, ਗਗਨ ਸਿੰਘ ਹੋਰਾਂ ਵੱਲੋਂ ਫਰਮਾਇਸ਼ ਹੈ ਜੀ ਕਿ ਇਹ ਸਤਿੰਦਰ ਸਰਤਾਜ ਦਾ ਗਾਇਆ ਹੋਇਆ ਗੀਤ ਸੁਣਨਾ ਚਾਹੁੰਦੇ ਨੇ। ਅਤੇ ਅਗਲੀ ਜਿਹੜੀ ਫਰਮਾਇਸ਼ ਆਈ ਹੈ ਜੀ ਮੁਰਾਦਾਬਾਦ ਯੂਪੀ ਤੋਂ, ਅਤੇ ਭੇਜਣ ਵਾਲੇ ਨੇ ਰਣਵੀਰ ਸਿੰਘ, ਗੀਤਾ ਰਾਣੀ, ਪਾਇਲ ਕਸ਼ਪ ਅਤੇ ਉਹਨਾਂ ਦੇ ਬਹੁਤ ਸਾਰੇ ਸਾਥੀ। ਸੋ ਅਗਲੀ ਫਰਮਾਇਸ਼ ਆਈ ਹੈ ਜੀ ਜਮਸ਼ੇਦਪੁਰ ਤੋਂ, ਅਤੇ ਫਰਮਾਇਸ਼ ਭੇਜਣ ਵਾਲੇ ਨੇ ਹਰਜਿੰਦਰ ਸਿੰਘ ਪਾਟੀਆ, ਐਂਜਲ ਪਾਟੀਆ, ਨਵਨੀਤ ਪਾਟੀਆ, ਪੱਪੀ ਪਾਟੀਆ ਅਤੇ ਸੋਨੂ ਪਾਟੀਆ। ਅਗਲੀ ਫਰਮਾਇਸ਼ ਆਈ ਹੈ ਜੀ, ਬਹੁਤ ਸਾਰੀਆਂ ਫਰਮਾਇਸ਼ਾਂ ਨੇ, ਕਈ ਵਾਰੀ ਆਪਣੇ ਸ਼ਹਿਰ ਦਾ ਨਾਮ ਨਹੀਂ ਲਿਖਿਆ ਹੁੰਦਾ ਅਤੇ ਕਈ ਵਾਰੀ ਉਹਨਾਂ ਨੇ ਆਪਣੇ ਸੂਬੇਦਾਰ ਸੰਧੂ ਸਿੰਘ ਪੱਟੀ ਪਿੰਡ ਬਸੌਲੀ ਵਾਲਾ, ਆਰਵ ਭੱਟੀ, ਸ਼ਕੀਲਾ ਪੱਟੀ, ਕੁਲਵੰਤ, ਟੀਨੂ ਪੱਟੀ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀਆਂ ਨੇ ਵੀ ਫਰਮਾਇਸ਼ ਕੀਤੀ ਹੈ ਜੀ ਸਤਿੰਦਰ ਸਰਤਾਜ ਦੇ ਗਾਏ ਹੋਏ ਗੀਤ ਨੂੰ ਸੁਣਨ ਦੀ। ਅਤੇ ਇਹਨਾਂ ਸਭ ਦੀ ਗੀਤ ਦੀ ਫਰਮਾਇਸ਼ ਪੂਰੀ ਕਰਦੇ ਹਾਂ।

ਜੀ, ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਸਾਨੂੰ ਪਹੁੰਚੀ ਹੈ ਜੀ ਨਿਊ ਅਮਰਦਾਸ ਕਲੋਨੀ ਗੁਰਦਾਸਪੁਰ ਤੋਂ। ਭੇਜਣ ਵਾਲੇ ਨੇ ਫਰਮਾਇਸ਼, ਪ੍ਰੀਤਮ ਦਾਸ, ਸੱਤਿਆ ਦੇਵੀ, ਪੋਤਰੀ ਵਾਨੀਆ ਅਤੇ ਪੋਤਰੇ ਅਮਨ ਅਤੇ ਅਵਿਰਾਜ ਦੇ ਵੱਲੋਂ ਫਰਮਾਇਸ਼ ਆਈ ਹੈ ਜੀ। ਇਹ ਜੱਸੀ ਗਿੱਲ ਦਾ ਗਾਇਆ ਗੀਤ ਸੁਣਨਾ ਚਾਹੁੰਦੇ ਨੇ ਅਤੇ ਜੱਸੀ ਗਿੱਲ ਦੇ ਗਾਏ ਹੋਏ ਗੀਤ ਨੂੰ ਸੁਣਨਾ ਚਾਹੁੰਦੇ ਨੇ। ਬਾਂਡੀਵਾਲਾ ਫਾਜ਼ਿਲਕਾ ਤੋਂ ਪੰਜਾਬ, ਕ੍ਰਿਆਂਸ਼ ਬਾਂਗੜੀਆ, ਯੋਗੇਸ਼ ਬਾਂਗੜੀਆ, ਓਮ ਬਾਂਗੜੀਆ, ਬੇਬੀ ਗਰਿਮਾ ਬਾਂਗੜੀਆ, ਰਜਤ ਅਤੇ ਮਨੀਸ਼ ਚੌਧਰੀ। ਅਗਲੀ ਫਰਮਾਇਸ਼ ਆਈ ਹੈ ਜੀ ਸਾਨੂੰ ਮੋਤਾ ਸਿੰਘ ਨਗਰ ਜਲੰਧਰ ਤੋਂ, ਅਤੇ ਫਰਮਾਇਸ਼ ਭੇਜਣ ਵਾਲੇ ਨੇ ਮਨੋਜ, ਸਮੰਤਾ ਜੈਨ, ਅਰਸ਼ ਜੈਨ, ਵਿਸ਼ਾਲ, ਅਰਿਹਤ, ਸੁਰਭੀ, ਬਿੱਟੂ ਅਤੇ ਰਾਜਾ ਜੈਨ। ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ, ਇਹਨਾਂ ਨੇ ਸਿਰਫ ਆਪਣੇ ਫਾਜ਼ਿਲਕਾ ਪਿੰਡ ਦਾ ਨਾਮ ਲਿਖਿਆ ਹੋਇਆ, ਆਪਣਾ ਨਾਮ ਨਹੀਂ ਇਹਨਾਂ ਨੇ ਲਿਖਿਆ। ਇਹਨਾਂ ਨੇ ਵੀ ਇਹੀ ਫਰਮਾਇਸ਼ ਕੀਤੀ ਹੈ ਜੀ, ਇਹਨਾਂ ਨੂੰ ਜੱਸੀ ਗਿੱਲ ਦਾ ਗਾਇਆ ਗੀਤ ਸੁਣਾਇਆ ਜਾਵੇ। ਅਗਲੀ ਫਰਮਾਇਸ਼ ਸਾਨੂੰ ਆਈ ਜੀ ਰਘੁਨਾਥਪੁਰਾ, ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਭੇਜਣ ਵਾਲੇ ਨੇ ਲਾਲਗਿਰੀ ਗੋਸਵਾਮੀ, ਹੇਮਲਤਾ ਹੀਨਾ, ਹਰਸ਼ਿਤ ਅਤੇ ਗੋਸਵਾਮੀ ਹੋਰਾਂ ਵੱਲੋਂ। ਅਗਲੀ ਫਰਮਾਇਸ਼ ਹੈ ਜੀ ਪਿੰਡ ਜੋਗੀਵਾਲਾ, ਸ਼੍ਰੀ ਗੰਗਾਨਗਰ ਤੋਂ ਹੀ ਭੇਜਣ ਵਾਲੇ ਨੇ ਫਰਮਾਇਸ਼, ਪ੍ਰੇਮ ਸਰਾਹਨ, ਮੋਨਿਕਾ ਅਤੇ ਮਨੀਸ਼ ਸਰਾਹਨ। ਸੋ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ ਅਤੇ ਆਓ ਸੁਣਾਉਂਦੇ ਹਾਂ ਜੱਸੀ ਗਿੱਲ ਦੀ ਆਵਾਜ਼ ਵਿੱਚ ਇਹ ਗੀਤ।

ਜੀ ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਪ੍ਰੋਗਰਾਮ ਤਮਕ ਜਲੰਧਰ ਪੈਂਦੀ ਦੇ ਵਿੱਚ ਕਸਬਾ ਚਿਲਕਾਣਾ ਜ਼ਿਲ੍ਹਾ ਸਹਾਰਨਪੁਰ ਤੋਂ ਅਤੇ ਫਰਮਾਇਸ਼ ਭੇਜੀਏ ਜੀ ਜ਼ਰੀਫ ਅੰਸਾਰੀ ਨਾਈਮ ਅੰਸਾਰੀ ਡਾਕਟਰ ਆਮਿਰ ਮੁਆਨਾ ਨਾਜ਼ਿਮ ਹੋਰਾਂ ਨੇ ਅਤੇ ਅਗਲੀ ਫਰਮਾਇਸ਼ ਆਈ ਹੈ ਜੀ ਫਤਿਹਾਬਾਦ ਹਰਿਆਣਾ ਤੋਂ ਅਤੇ ਫਰਮਾਇਸ਼ ਭੇਜਣ ਵਾਲੇ ਨੇ ਹਰੀਸ਼ ਕਥੂਰੀਆ ਅਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਅਤੇ ਸਾਨੂੰ ਅਗਲੀ ਫਰਮਾਇਸ਼ ਆਈ ਹੈ ਜੀ ਪਿੰਡ ਹਾਂਡੀ ਖੇੜਾ ਜ਼ਿਲ੍ਹਾ ਸਿਰਸਾ ਹਰਿਆਣਾ ਤੋਂ ਭੇਜਣ ਵਾਲੇ ਨੇ ਰਾਧੇ ਸ਼ਾਮ ਸ਼ਰਮਾ ਇੰਦਰ ਸ਼ਰਮਾ ਸਮਰਥ ਸ਼ਰਮਾ ਅਗਲੀ ਫਰਮਾਇਸ਼ ਆਈ ਇਹਨਾਂ ਨੇ ਫਰਮਾਇਸ਼ ਕੀਤੀ ਹੈ ਜੀ ਇਹਨਾਂ ਨੂੰ ਪੰਮੀ ਬਾਈ ਦਾ ਗਾਇਆ ਹੋਇਆ ਗੀਤ ਸੁਣਨਾ ਚਾਹੁੰਦੇ ਨੇ ਅਤੇ ਅਗਲੀ ਫਰਮਾਇਸ਼ ਆਈ ਹੈ ਜੀ ਮੁਰਾਦਾਬਾਦ ਪਿੰਡ ਦੋਹਲਾਪੁਰ ਉੱਤਰ ਪ੍ਰਦੇਸ਼ ਤੋਂ ਫਰਮਾਇਸ਼ ਭੇਜਣ ਵਾਲੇ ਨੇ ਮੁਹੰਮਦ ਫਰਮਾਨ ਮੁਹੰਮਦ ਸਲਮਾਨ ਮੁਹੰਮਦ ਇਰਫਾਨ ਮੁਹੰਮਦ ਇਸਰਾਰ ਅਤੇ ਨਰਗਿਸ ਖਾਤੂਨ ਅਗਲੀ ਜਿਹੜੀ ਫਰਮਾਇਸ਼ ਆਈ ਹੈ ਜੀ ਸਾਨੂੰ ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਰਾਜਸਥਾਨ ਤੋਂ ਆਈ ਹੈ ਅਤੇ ਫਰਮਾਇਸ਼ ਭੇਜਣ ਵਾਲੇ ਨੇ ਜਗਮਾਲ ਸਿੰਘ ਡਾਗਲਾ ਹੈਪੀ ਡਾਗਲਾ ਜੀ ਐੱਸ ਨਾਇਕ ਸ਼ੋਭਾ ਨਾਇਕ ਅਤੇ ਸਾਰਾ ਡਾਗਲਾ ਪਰਿਵਾਰ ਅਗਲੀ ਜਿਹੜੀ ਫਰਮਾਇਸ਼ ਸਾਨੂੰ ਆਈ ਹੈ ਜੀ ਕਸਬਾ ਬਰਾੜ ਜ਼ਿਲ੍ਹਾ ਅੰਬਾਲਾ ਹਰਿਆਣਾ ਤੋਂ ਇਹ ਫਰਮਾਇਸ਼ ਭੇਜੀ ਹੈ ਜੀ ਰਵੀ ਕੁਮਾਰ ਰਾਹੁਲ ਰਣਜੀਤ ਕੌਰ ਜੈਪ੍ਰਕਾਸ਼ ਰਾਹੁਲ ਪ੍ਰਿਯੰਕਾ ਗੁਰਕੀਰਤ ਮੰਨਤ ਸਿਮਰਨ ਗੁਰਸ਼ਬਦ ਰਾਹੁਲ ਅਤੇ ਵਿਜਿੰਦਰ ਯਜਮਾਨ ਹੋਰਾਂ ਨੇ ਅਗਲੀ ਫਰਮਾਇਸ਼ ਆਈ ਹੈ ਜੀ ਮਲਕੀਤ ਸਿੰਘ ਮੇਨ ਬਾਜ਼ਾਰ ਗੋਨਿਆਣਾ ਮੰਡੀ ਜ਼ਿਲ ਮੰਡੀ ਤੋਂ ਭੇਜਣ ਵਾਲੇ ਨੇ ਜੋਗਿੰਦਰ ਸਿੰਘ ਪਿੰਡ ਸਿਵੀਆਂ ਜੀ ਸੁਰਜੀਤ ਸਿੰਘ ਪਿੰਡ ਖਿਆਲੀ ਵਾਲਾ ਜੀ ਕਲਵੰਤ ਮਲੋਟ ਤੋਂ ਸੋ ਇਹਨਾਂ ਸਾਰਿਆਂ ਦੀ ਫਰਮਾਇਸ਼ ਅਸੀਂ ਪੂਰੀ ਕਰਦੇ ਹਾਂ ਅਤੇ ਪ੍ਰੋਗਰਾਮ ਦਾ ਆਖਰੀ ਗੀਤ ਸੁਣਨ ਜਾ ਰਹੇ ਹਾਂ ਤੁਹਾਨੂੰ ਅਸੀਂ ਪੰਮੀ ਬਾਈ ਦੀ ਆਵਾਜ਼ ਵਿੱਚ।

0: नमस्कार। ਅੱਜ ਤਾਂ ਵਾਸਤੇ ਮੇਰੇ ਪ੍ਰੋਗਰਾਮ ਲੈ ਕੇ ਹਾਜ਼ਰ ਜੀ ਮੈਂ ਗੁਰਪ੍ਰੀਤ ਕੌਰ ਅਤੇ ਮੇਰੇ ਨਾਲ
1: ਨਾਲ ਹਾਜ਼ਰ ਹੈ ਜੀ ਜੋਤੀ ਅਤੇ ਪ੍ਰੀਤੀ
0: ਜੀ।
1: ਇਸ ਮੰਚ 'ਤੇ ਨਾ ਸਾਨੂੰ ਆਪਣੇ ਸਰੋਤਿਆਂ ਦੇ ਨਾਲ ਰੂਬਰੂ ਹੋਣ ਦਾ ਮੌਕਾ ਮਿਲਦਾ ਹੈ
0: ਜੀ,
1: ਨਾਲ ਦੇ ਨਾਲ ਅੱਜ ਬਾਰਿਸ਼ ਨਾਲ ਮਿਲਣ ਦਾ ਮੌਕਾ ਵੀ ਮਿਲ ਗਿਆ ਸਾਨੂੰ ਸਭ ਨੂੰ।
0: ਦੇਖੋ ਜੀ, ਇਹ ਕੁਦਰਤ ਜਿਹੜੀ ਹੈ ਨਾ,

0: ਉਹ ਆਪਣੇ ਰੰਗ ਵਟਾਉਂਦੀ ਹੈ ਔਰ ਇਹ ਅਲੱਗ ਅਲੱਗ ਮੌਸਮ ਉਹਨਾਂ ਦਾ ਅਸੀਂ ਆਨੰਦ ਮਾਣਦੇ ਹਾਂ ਔਰ ਪਰ ਇਹ ਗੱਲ ਜ਼ਰੂਰ ਹੈ ਜੋਤੀ ਜੀ ਕਿ ਜਦੋਂ ਅਸੀਂ ਗਰਮੀ ਦੇ ਵਿੱਚ ਜਿਸ ਤਰ੍ਹਾਂ ਮੀਂਹ ਆ ਜਾਂਦਾ ਤਾਂ ਸਾਨੂੰ ਥੋੜ੍ਹਾ ਜਿਹਾ ਲੱਗਦਾ ਹੈ ਕਿ ਬਈ ਵਧੀਆ ਵਧੀਆ ਅਹਿਸਾਸ ਜਿਹੜਾ ਹੁੰਦਾ ਹੈ ਪਰ ਫਿਰ ਵੀ ਅਸੀਂ ਇਹ ਜ਼ਰੂਰ ਕਹਾਂਗੇ ਕਿ ਜਦੋਂ ਵੀ ਕਦੀ ਕੋਈ ਮੌਸਮ ਬਦਲਦਾ ਹੈ ਉਹਦੇ ਨਾਲ ਨਾਲ ਸਾਡੇ ਆਪ ਮੁਹਾਰੇ ਸਾਡੇ ਰਹਿਣ ਸਹਿਣ ਦੇ ਸਲੀਕੇ ਵਿੱਚ ਸਾਡੇ ਭੋਜਨ ਦੇ ਵਿੱਚ ਸਾਡੇ ਜਿਹੜਾ ਹੈ ਜੀਵਨ ਸ਼ੈਲੀ ਜਿਹੜੀ ਹੈ ਸਾਡੀ ਉਹਦੇ ਵਿੱਚ ਪਹਿਰਾਵੇ ਵਿੱਚ ਪਰਿਵਰਤਨ ਜਿਹੜਾ ਹੈ ਉਹ ਆ ਜਾਂਦਾ ਹੈ ਔਰ ਇਸ ਦੇ ਲਈ ਇਹ ਬਹੁਤ ਲਾਜ਼ਮੀ ਵੀ ਹੋ ਜਾਂਦਾ ਹੈ ਕਿਉਂਕਿ ਇਹਦੇ ਨਾਲ ਹੀ ਜਦੋਂ ਅਸੀਂ ਪਰਿਵਰਤਨ ਦੇ ਨਾਲ ਆਪਣੇ ਜੀਵਨ ਸ਼ੈਲੀ ਵਿੱਚ ਪਰਿਵਰਤਨ ਲੈ ਕੇ ਆਉਂਦੇ ਹਾਂ ਨਾ ਤਾਂ ਫਿਰ ਹੀ ਅਸੀਂ ਤੰਦਰੁਸਤ ਜਿਹੜਾ ਹੈ ਉਹ ਰਹਿ ਸਕਦੇ ਹਾਂ।
1: ਬਿਲਕੁਲ ਜੀ, ਔਰ ਮੌਸਮ ਮੁਤਾਬਿਕ ਹੀ ਸਾਨੂੰ ਚੱਲਣਾ ਚਾਹੀਦਾ ਹੈ ਔਰ ਦੇਖੋ ਕੁਦਰਤ ਤਾਂ ਬਹੁਤ ਬੇਅੰਤ ਹੈ ਪ੍ਰੀਤੀ, ਦੇਖੋ ਅਗਲੇ ਹੀ ਪਲ ਕੁਝ ਵੀ ਬਦਲ ਸਕਦਾ ਹੈ ਕੁਦਰਤ ਦੇ ਵਿੱਚ, ਬਹੁਤ ਸਾਰੇ ਰੰਗ ਜਿਹੜੀ ਹੈ ਕੁਦਰਤ ਸਾਨੂੰ ਦਿਖਾਉਂਦੀ ਹੈ, ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਹਮੇਸ਼ਾ ਹਮੇਸ਼ਾ ਕੁਦਰਤ ਦੇ ਨਾਲ ਇੱਕ ਸਾਂਝ ਪਾ ਕੇ ਚੱਲੀਏ।
0: ਬਿਲਕੁਲ ਜੀ, ਔਰ ਖਾਸ ਤੌਰ 'ਤੇ ਆਪਣੇ ਆਲੇ ਦੁਆਲੇ ਨਾਲ ਸਾਂਝ ਜ਼ਰੂਰ ਪਾਈਏ, ਆਪਣੇ ਪਰਿਵਾਰ ਦੇ ਜੀਆਂ ਦੇ ਨਾਲ ਸਾਂਝ ਜ਼ਰੂਰ ਪਾਈਏ। ਸਾਂਝ ਦੀ ਗੱਲ ਜਦੋਂ ਹੁੰਦੀ ਹੈ ਨਾ, ਦੇਖੋ ਅੱਜ ਕੱਲ੍ਹ ਛੁੱਟੀਆਂ ਵੀ ਨੇ
1: ਜੀ,
0: ਅਤੇ ਛੋਟੇ ਛੋਟੇ ਕਦਮ ਛੋਟੀਆਂ ਛੋਟੀਆਂ ਗੱਲਾਂ ਅਸੀਂ ਆਪਣੇ ਬੱਚਿਆਂ ਨੂੰ ਜਦੋਂ ਪਰਿਵਾਰ ਵਿੱਚ ਸਿਖਾਉਂਦੇ ਹਾਂ ਅਤੇ ਉਹਨਾਂ ਦੇ ਅੰਦਰ ਉਹ ਖੁਸ਼ੀ ਵੀ ਭਰਦੀਆਂ ਨੇ ਅਤੇ ਇੱਕ ਉਹਨਾਂ ਦੇ ਅੰਦਰ ਆਪਣੇਪਨ ਔਰ ਜਿਹੜਾ ਮਿਲਵਰਤਨ ਹੈ ਸਾਂਝ ਹੈ ਨਾ, ਉਹ ਗੁਣ ਜਿਹੜੇ ਨੇ ਆਪ ਮੁਹਾਰੇ ਪੈਦਾ ਹੋ ਜਾਂਦੇ ਨੇ। ਵੈਸੇ ਵੀ ਕਹਿੰਦੇ ਨੇ ਨਾ ਕਿ ਦਿਲਾਂ ਦੀ ਸਾਂਝ ਕਦੇ ਮੁੱਕਦੀ ਨਹੀਂ
1: ਜੀ,
0: ਦਿਲਾਂ ਦੀ ਸਾਂਝ ਕਦੇ ਮੁੱਕਦੀ ਨਹੀਂ, ਪਿਆਰ ਦੀ ਡੋਰ ਕਦੇ ਟੁੱਟਦੀ ਨਹੀਂ, ਜੇਕਰ ਰਿਸ਼ਤੇ ਵਿੱਚ ਹੋਵੇ ਸਤਿਕਾਰ ਤਾਂ ਜ਼ਿੰਦਗੀ ਦੀ ਖੁਸ਼ੀ ਕਦੀ ਰੁੱਸਦੀ ਨਹੀਂ।
1: ਵਾਕਿਆ ਜੀ ਬਹੁਤ ਸੋਹਣੀ ਗੱਲ ਤੁਸੀਂ ਕਹੀ, ਕਿਉਂਕਿ ਗੂੜੀ ਸਾਂਝ ਜਿਹੜੀ ਹੁੰਦੀ ਹੈ ਸਾਡੇ ਜੀਵਨ ਨੂੰ ਅਰਥਪੂਰਨ ਬਣਾਉਂਦੀ ਹੈ ਔਰ ਸਾਨੂੰ ਖੁਸ਼ਹਾਲ ਬਣਾਉਂਦੀ ਹੈ। ਔਰ ਵੈਸੇ ਸਾਡੀ ਜਿਹੜੀ ਸਾਂਝ ਸਾਡੇ ਸਰੋਤਿਆਂ ਦੇ ਨਾਲ ਵੀ ਬਹੁਤ ਹੀ ਗੂੜੀ ਹੈ। ਜਦੋਂ ਸਾਡੇ ਸਰੋਤੇ ਸਾਨੂੰ ਲਿਖ ਕੇ ਭੇਜਦੇ ਆ ਨਾ ਕਿ ਬਈ ਅਸੀਂ ਆਕਾਸ਼ਵਾਣੀ ਨਾਲ ਬਹੁਤ ਦੇਰ ਤੋਂ ਜੁੜੇ ਹੋਏ
0: ਜੀ,
1: ਅਤੇ ਸੱਚ ਜਾਣਿਓ ਸਾਨੂੰ ਵੀ ਬਹੁਤ ਚੰਗਾ ਲੱਗਦਾ ਹੈ।
0: ਬਿਲਕੁਲ ਜੀ, ਦੇਖੋ ਔਰ ਫਿਰ ਸਾਡੇ ਪ੍ਰੋਗਰਾਮ ਦਾ ਮੰਤਵ ਵੀ ਹੈ ਜੋਤੀ ਜੀ ਕਿ ਜਾਣਕਾਰੀਆਂ ਅਤੇ ਮਨੋਰੰਜਨ ਨਾਲ ਨਾਲ, ਅਤੇ ਜਦੋਂ ਇੱਕ ਖਾਸ ਦਿਨ ਕੋਈ ਹੋਵੇ ਨਾ ਅਤੇ ਉਹਦੇ ਬਾਰੇ ਅਸੀਂ ਆਪਣੇ ਸਰੋਤਿਆਂ ਨੂੰ ਜ਼ਰੂਰ ਵਿਸ਼ੇਸ਼ ਤੌਰ 'ਤੇ ਜਾਣੂ ਕਰਵਾਉਂਦੇ ਹਾਂ।
1: ਬਿਲਕੁਲ,
0: ਅਤੇ ਅੱਜ ਦਾ ਦਿਨ ਵੀ ਜਿਹੜਾ ਹੈ ਉਹ ਖਾਸ ਹੈ ਜੀ, ਅੱਜ ਇੰਟਰਨੈਸ਼ਨਲ ਐਲਬਨਿਜ਼ਮ ਅਵੇਅਰਨੈਸ ਡੇ ਹੈ।
1: ਬਿਲਕੁਲ ਜੀ, ਅੰਤਰਰਾਸ਼ਟਰੀ ਰੰਗਹੀਨਤਾ ਜਾਗਰੂਕਤਾ ਦਿਵਸ ਹੈ ਅੱਜ, ਔਰ ਐਲਬਨਿਜ਼ਮ ਜਿਹੜਾ ਹੈ ਉਹ ਇੱਕ ਜੈਨੇਟਿਕ ਬਿਮਾਰੀ ਹੈ ਔਰ ਇਸ ਬਿਮਾਰੀ ਨਾਲ ਸੰਬੰਧਿਤ ਬਹੁਤ ਸਾਰੇ ਮਿੱਥ ਨੇ, ਉਹਨਾਂ ਨੂੰ ਦੂਰ ਕਰਨਾ ਹੀ ਇਸ ਦਿਹਾੜੇ ਦਾ ਮੰਤਵ ਹੈ। ਔਰ ਕੀ ਹੈ ਐਲਬਨਿਜ਼ਮ ਔਰ ਕੀ ਧਾਰਨਾਵਾਂ ਨੇ, ਕਿਸ ਤਰ੍ਹਾਂ ਇਸ ਤੋਂ ਬਚਿਆ ਜਾ ਸਕਦਾ ਹੈ, ਇਸ ਬਾਰੇ ਸਾਨੂੰ ਜਾਣਕਾਰੀ ਦੇਣਗੇ ਡਾਕਟਰ ਕਰਨ ਛਾਬੜਾ ਜੀ, ਅਤੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਸੁਖਪ੍ਰੀਤ ਕੌਰ ਜੀ ਨੇ, ਅਤੇ ਆਓ ਜਾਣਦੇ ਹਾਂ ਕਿ ਕੀ ਹੈ ਐਲਬਨਿਜ਼ਮ।
2: ਆਪਣੇ ਭਾਰਤ ਦੇਸ਼ ਵਿੱਚ ਬਹੁਤ ਸਾਰੇ ਦਿਨ ਮਨਾਏ ਜਾਂਦੇ ਨੇ, ਬਹੁਤ ਸਾਰੇ ਤਿਉਹਾਰ ਵੀ। ਜੇਕਰ ਦਿਨਾਂ ਦੀ ਗੱਲ ਕਰੀਏ ਤਾਂ ਅੱਜ 13 ਜੂਨ ਦਾ ਦਿਨ ਹੈ, ਅੱਜ ਅਸੀਂ ਮਨਾ ਰਹੇ ਹਾਂ ਐਲਬਨਿਜ਼ਮ ਡੇ। ਸਾਡੇ ਨਾਲ ਮੌਜੂਦ ਨੇ ਡਾਕਟਰ ਕਰਨ ਛਾਬੜਾ, ਜੋ ਕਿ ਡਰਮਾਟੋਲੋਜਿਸਟ ਨੇ, ਹੈੱਡ ਆਫ ਸਕਿਨ ਡਿਪਾਰਟਮੈਂਟ, ਪਿੰਸ ਜਲੰਧਰ। ਡਾਕਟਰ ਕਰਨ ਜੀ, ਤੁਹਾਡਾ ਸਵਾਗਤ ਕਰਦੇ ਹਾਂ।
3: ਸਤਿ ਸ਼੍ਰੀ ਅਕਾਲ।
2: ਜਿਵੇਂ ਕਿ 13 ਜੂਨ ਦਾ ਦਿਨ ਹੈ ਔਰ ਐਲਬਨਿਜ਼ਮ ਡੇ ਹੈ ਅੱਜ ਦਾ, ਇਹ ਕਿ ਐਲਬਨਿਜ਼ਮ ਅਸਲ ਵਿੱਚ ਕੀ ਹੁੰਦਾ ਹੈ?
3: ਦੇਖੋ ਜੀ, ਐਲਬਨਿਜ਼ਮ ਦੇ ਪੇਸ਼ੈਂਟ ਅਤੇ ਆਮ ਇੰਡੀਵਿਜੁਅਲ ਦੇ ਵਿੱਚ ਕੀ ਫਰਕ ਹੈ? ਸਾਡੀ ਸਕਿਨ ਦੇ ਵਿੱਚ ਇੱਕ ਮੈਲੇਨੋਸਾਈਟ ਹੈ, ਮੈਲੇਨੋਸਾਈਟ ਜਿਹੜਾ ਮੈਲੇਨਿਨ ਬਣਾਉਂਦਾ ਹੈ, ਜਿਹੜੇ ਸਾਡੇ ਸਕਿਨ ਨੂੰ ਕਲਰ ਦਿੰਦਾ ਹੈ, ਉਹ ਐਲਬਨਿਜ਼ਮ ਦੇ ਵਿੱਚ ਡੈਫੀਸ਼ੈਂਟ ਹੁੰਦਾ ਹੈ ਜਾਂ ਉਹਦਾ ਘਾਟਾ ਹੁੰਦਾ। ਅਤੇ ਇੱਕ ਇਨਜ਼ਾਈਮ ਹੈਗਾ ਟਾਇਰੋਸਿਨੇਸ, ਜਿਹੜਾ ਐਲਬਨਿਜ਼ਮ ਦੇ ਵਿੱਚ ਉਹਨਾਂ ਦੀ ਕਮੀ ਹੁੰਦੀ ਹੈ, ਜਿਹਦੇ ਕਰਕੇ ਐਲਬਨਿਜ਼ਮ ਦੇ ਪੇਸ਼ੈਂਟ ਜਿਹੜੇ ਹੈਗੇ ਉਹਨਾਂ ਦੀ ਸਕਿਨ ਵਾਈਟ ਹੁੰਦੀ ਹੈ, ਆਈ ਇਨਵੋਲਵਮੈਂਟ ਹੁੰਦੀ ਹੈ, ਆਈ ਦੇ ਵਿੱਚ ਰੈਡਨੈਸ, ਬਲੂ ਕਲਰ ਆਈਜ਼ ਜਾਂ ਗ੍ਰੇ ਕਲਰ ਆਈਜ਼, ਯਸ ਹੇਅਰ ਦੇ ਬਾਲ ਵਾਈਟ ਕਲਰ ਹੁੰਦੇ ਹੈ ਜਾਂ ਗੋਲਡਨ ਬਰਾਊਨ ਕਲਰ ਹੁੰਦੇ ਹੈ। ਐਲਬਨਿਜ਼ਮ ਇੱਕ ਜੈਨੇਟਿਕ ਬਿਮਾਰੀ ਹੈ ਜੋ ਬੱਚੇ ਦੇ ਹੋਣ ਦੇ ਟਾਈਮ ਹੀ ਉਹਨੂੰ ਇਹ ਇਨਹੈਰਿਟ ਕੀਤੀ ਜਾਂਦੀ ਹੈ। ਹੁਣ ਐਲਬਨਿਜ਼ਮ ਕਿਸ ਤਰ੍ਹਾਂ ਇਨਹੈਰਿਟ ਹੁੰਦੀ ਹੈ? ਐਲਬਨਿਜ਼ਮ ਦੇ ਮਿਊਟੇਸ਼ਨ ਹੁੰਦੇ ਹੈ, ਜਾਂ ਪੇਰੈਂਟਸ ਨੂੰ ਜਾਂ ਉਹਨਾਂ ਦੇ ਮੈਟਰਨਲ ਜਾਂ ਪੈਟਰਨਲ ਸਾਈਡ ਕਿਸੇ ਨੂੰ ਐਲਬਨਿਜ਼ਮ ਹੋ ਤਾਂ ਉਹ ਬੱਚੇ ਨੂੰ ਆ ਸਕਦਾ ਹੈ, ਜਾਂ ਐਲਬਨਿਜ਼ਮ ਉਹਨਾਂ ਦੇ ਵਿੱਚ ਕਿਸੇ ਨੂੰ ਨਾ ਹੋਵੇ, ਇਹ ਇੱਕ ਸੋਮੈਟਿਕ ਮਿਊਟੇਸ਼ਨ ਹੁੰਦੀ ਹੈ ਜਿਹੜੇ ਬੱਚੇ ਨੇ ਖੁਦ ਗ੍ਰਹਿਣ ਕੀਤਾ, ਉਹ ਉਹਦੇ ਨਾਲ ਬੋਰਨ ਹੁੰਦਾ ਹੈ।
2: ਪਰ ਕੀ ਇਹ ਬਚਪਨ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਉਸ ਸਮੇਂ?
3: ਜੀ ਹਾਂ, ਬਚਪਨ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਇਹਦੇ ਵਿੱਚ ਇਸ ਤਰ੍ਹਾਂ ਤਾਂ ਫੁਲਵੈਰੀ ਵੀ ਹੁੰਦਾ ਹੈ। ਫੁਲਵੈਰੀ ਅਤੇ ਐਲਬਨਿਜ਼ਮ 'ਚ ਕੀ ਫਰਕ ਹੈ? ਫੁਲਵੈਰੀ ਅੱਗੇ ਵਿਦ ਜੈਨੇਟਿਕ ਵੀ ਆ ਸਕਦਾ, ਉਹ ਇੱਕ ਸਮਾਲ ਪੈਚ ਨਾਲ ਹੁੰਦਾ ਜਿਹੜਾ ਅੱਗੇ ਅੱਗੇ ਕਰਕੇ ਵੱਧਦਾ ਹੈ।

0: ਆਰਗੇਨਿਜ਼ਮ ਦੀ ਜਿਹੜਾ ਪੇਸ਼ੈਂਟ ਹੁੰਦਾ ਹੈ ਉਹ ਫੁੱਲ ਬੋਡੀ ਵਾਈਟ ਹੁੰਦੀ ਹੈ, ਉਹਦਾ ਸਕਿਨ ਕਲਰ ਹੀ ਵਾਈਟ ਹੁੰਦਾ ਹੈ, ਉਹਦੇ ਵਿੱਚ ਮੈਲੇਨਿਨ ਹੀ ਨਹੀਂ ਬਣ ਰਿਹਾ ਜਿਹਦੇ ਕਰਕੇ ਰੰਗ ਮਿਲਦਾ ਹੈ। ਫੁਲਵੈਰੀ ਦਾ ਪੈਚ ਅੱਗੇ ਅੱਗੇ ਵਿਦ ਪੈਸੇਜ ਆਫ ਟਾਈਮ ਇੰਕਰੀਜ਼ ਹੋਊਗਾ ਸਾਈਜ਼ 'ਚ। ਫੁਲਵੈਰੀ ਦਾ ਬੱਚਾ ਉਸ ਟਾਈਮ ਵਾਈਟ ਸਕਿਨ ਦੇ ਨਾਲ ਨਹੀਂ ਹੋਊਗਾ, ਉਹ ਅੱਗੇ ਵਿਦ ਪੈਸੇਜ ਆਫ ਏਜ ਅੱਗੇ ਇਨਹੈਰਿਟ ਕਰ ਸਕਦਾ ਹੈ। ਐਲਬਿਨਿਜ਼ਮ ਬਰਥ 'ਤੇ ਹੈ, ਫੁਲਵੈਰੀ ਵਿਦ ਏਜ ਹੈ, ਚਾਹੇ ਉਹ ਬਰਥ ਦੇ ਵਿੱਚ ਹੋ। ਬਰਥ ਦੇ ਵਿੱਚ ਵੀ ਫੁਲਵੈਰੀ ਜਿਹੜਾ ਇੱਕ ਸਮਾਲ ਪੈਚ ਨਾਲ ਹੁੰਦਾ ਹੈ, ਅਤੇ ਐਲਬਿਨਿਜ਼ਮ 'ਚ ਵਾਈਟ ਬਾਲ ਹੁੰਦੇ ਆ, ਅੱਖਾਂ ਦੀ ਇਨਵੋਲਵਮੈਂਟ ਹੁੰਦੀ ਹੈ। ਜਦ ਇਸ ਤਰ੍ਹਾਂ ਦੇ ਕੇਸ ਆਉਂਦੇ ਆ ਤਾਂ ਸਭ ਤੋਂ ਪਹਿਲਾਂ ਇਹਨਾਂ ਦਾ ਆਈ ਚੈੱਕਅਪ ਹੁੰਦਾ ਹੈ। ਆਈ ਦੇ ਵਿੱਚ ਰੈਟੀਨਾ, ਆਇਰਿਸ, ਕੋਰਨੀਆ ਸਾਰਾ ਦੇਖਿਆ ਜਾਂਦਾ ਕਿ ਉਹਦੀ ਇਨਵੋਲਵਮੈਂਟ ਹੈ ਕਿ ਨਹੀਂ। ਫਿਰ ਜਿੱਦਾਂ ਜਿੱਦਾਂ ਅੱਗੇ ਬੱਚੇ ਵੱਡੇ ਹੁੰਦੇ ਹੈ, ਉਹਦੇ ਵਿੱਚ ਉਹਨਾਂ ਦੀ ਅੱਖਾਂ 'ਚ ਦਿਸਣਾ ਉਹ ਦਿੱਕਤ ਹੁੰਦੀ ਹੈ, ਜਾਂ ਉਹਨਾਂ ਨੂੰ ਧੁੱਪ ਤੋਂ ਬਰਨ ਹੋ ਜਾਣਾ ਸਕਿਨ ਦੇ ਵਿੱਚ, ਉਹਨਾਂ ਨੂੰ ਬਰਨਸ ਦੇ ਨਾਲ ਪਲੱਸ ਉਹਨਾਂ ਦੇ ਹੇਅਰ ਗ੍ਰੇ ਵਾਈਟ ਕਲਰ ਹੋ ਸਕਦੇ ਹੈ, ਅਤੇ ਇਹ ਜਿਹੜੇ ਬਰਨ ਹੁੰਦੇ ਅੱਗੇ ਬੱਚਿਆਂ ਦੇ ਚਾਂਸਿਸ ਹੁੰਦੇ, ਇਹਨਾਂ ਨੂੰ ਕੈਂਸਰ ਵੀ ਬਣ ਸਕਦਾ ਹੈ।
1: ਅਤੇ ਇਹਦੇ ਮੁੱਖ ਕਾਰਨ ਕੀ ਨੇ?
0: ਦੇਖੋ, ਵੈਸੇ ਤਾਂ ਮੁੱਖ ਕਾਰਨ ਇਹਦਾ ਕੋਈ ਨੋਨ ਨਹੀਂ ਹੈ, ਇਹ ਕੁਦਰਤੀ ਜੈਨੇਟਿਕ ਹੀ ਬਣਦਾ ਹੈ। ਇਹਦੇ ਵਿੱਚ ਇਹ ਹੈ ਕਿ ਮਿਊਟੇਸ਼ਨ ਹੁੰਦੀ ਹੈ ਜੀਨ ਦੇ ਵਿੱਚ, ਜਿਹੜਾ ਇੱਕ ਮੈਲੇਨਿਨ ਸਾਡਾ ਇੱਕ ਪ੍ਰੋਡਕਟ ਬਣਦਾ ਹੈ ਮੈਲੇਨੋਸਾਈਟ ਤੋਂ। ਜਿੱਦਾਂ ਫੈਕਟਰੀ ਹੁੰਦੀ ਹੈ, ਫੈਕਟਰੀ ਤੋਂ ਆਪਾਂ ਸਾਰਾ ਇੱਕ ਪੁਰਜ਼ਾ ਇਕੱਠਾ ਕਰਕੇ ਇੱਕ ਪ੍ਰੋਡਕਟ ਬਣਾਉਂਦੇ ਹਾਂ, ਉੱਦਾਂ ਹੀ ਮੈਲੇਨਿਨ ਬਣਦਾ ਹੈ। ਫੈਕਟਰੀ ਦੇ ਵਿੱਚ ਉਹ ਪ੍ਰੋਡਕਟ ਨੂੰ ਬਣਾਉਣ ਵਾਸਤੇ ਜਿਹੜਾ ਇਨਜ਼ਾਈਮ ਲੱਗਦਾ ਹੈ ਟਾਇਰੋਸਿਨੇਸ, ਉਹਦੇ ਵਿੱਚ ਗੜਬੜ ਹੁੰਦੀ ਹੈ, ਜਾਂ ਉਹ ਟਾਇਰੋਸਿਨੇਸ ਚੰਗੀ ਤਰ੍ਹਾਂ ਕੰਮ ਨਹੀਂ ਕਰਦੀ, ਉਹਨੂੰ ਕੰਮ ਨਹੀਂ ਕੀਤਾ ਜਾ ਰਿਹਾ। ਪਰ ਇਹਦੇ ਵਿੱਚ ਇੱਕ ਗੱਲ ਦੱਸਾਂ, ਐਲਬਿਨਿਜ਼ਮ 'ਚ ਮੈਲੇਨੋਸਾਈਟਸ ਨੋਰਮਲ ਪਏ ਹੁੰਦੇ ਆ, ਪਰ ਉਹ ਐਕਟਿਵ ਨਹੀਂ ਹੁੰਦੇ, ਉਹ ਮੈਲੇਨਿਨ ਹੀ ਨਹੀਂ ਬਣਾ ਪਾ ਰਿਹਾ। ਸਾਡੀ ਸਕਿਨ ਅਤੇ ਐਲਬਿਨਿਜ਼ਮ ਦੇ ਕੇਸ ਦੇ ਵਿੱਚ ਕੀ ਫਰਕ ਹੈ? ਸਾਡੇ ਕੋਲ ਮੈਲੇਨੋਸਾਈਟਸ ਹੈ ਪਰ ਉਹ ਮੈਲੇਨਿਨ ਬਣਾ ਰਿਹਾ ਹੈ। ਜਿਹੜੇ ਐਲਬਿਨਿਜ਼ਮ ਦੇ ਪੇਸ਼ੈਂਟ ਉਹਨਾਂ 'ਚ ਮੈਲੇਨੋਸਾਈਟ ਨੋਰਮਲ ਨੰਬਰ 'ਚ ਪ੍ਰੈਜੈਂਟ ਹੈ, ਪਰ ਉਹ ਟਾਇਰੋਸਿਨੀਸ ਉਹਨਾਂ ਦਾ ਕੰਮ ਹੀ ਨਹੀਂ ਕਰਿਆ, ਜਿਹਦੇ ਕਰਕੇ ਅੱਗੇ ਮੈਲੇਨਿਨ ਬਾਈ ਪ੍ਰੋਡਕਟ ਹੀ ਨਹੀਂ ਬਣ ਰਿਹਾ, ਜਿਹਦੇ ਕਰਕੇ ਪਿਗਮੈਂਟੇਸ਼ਨ ਨਹੀਂ ਹੈ।
1: ਮੇਨ ਕਾਰਨ ਧੁੱਪ ਦਾ ਹੈ ਜਾਂ ਕੁਝ ਹੋਰ ਵੀ ਹੈ?
0: ਜੈਨੇਟਿਕ ਹੈ। ਧੁੱਪ ਨਾਲ ਤਾਂ ਇਹਨਾਂ ਨੂੰ ਪਰਹੇਜ਼ ਰੱਖਣਾ ਪੈਂਦਾ, ਕਿਉਂਕਿ ਇਹਨਾਂ ਨੂੰ ਈਜ਼ੀਲੀ ਇੱਕ ਤਾਂ ਨਾ ਇਹਨਾਂ ਦੀ ਟੈਨਿੰਗ ਹੁੰਦੀ ਹੈ, ਨਾ ਇਹਨਾਂ ਦਾ ਇਹਨਾਂ ਦੀ ਸਕਿਨ ਬਰਨ ਦੇ ਚਾਂਸਿਸ ਜ਼ਿਆਦਾ ਹੁੰਦੇ ਹੈ। ਸਭ ਤੋਂ ਜ਼ਿਆਦਾ ਇਹ ਅਫਰੀਕਾ ਕੰਟਰੀਜ਼ 'ਚ ਵਿੱਚ ਮਿਲਦਾ ਹੈ, ਜਿਹਦੇ ਵਿੱਚ ਇੱਕ ਐਲਬਿਨਿਜ਼ਮ ਦਾ ਪੇਸ਼ੈਂਟ 30,000 to 35,000 ਨੋਰਮਲ ਪਾਪੂਲੇਸ਼ਨ 'ਚ ਪ੍ਰੈਜੈਂਟ ਹੈ। ਫਿਰ ਸੈਕਿੰਡ ਯੂਰਪ ਹੈ, ਫਿਰ USA ਹੈ, ਅਮਰੀਕਾ ਹੈ, ਅਤੇ ਇੰਡੀਆ ਦੇ ਵਿੱਚ ਇੱਕ ਐਲਬਿਨਿਜ਼ਮ ਦਾ ਪੇਸ਼ੈਂਟ 13,500 ਦੇ ਵਿੱਚ ਨੋਰਮਲ ਪਾਪੂਲੇਸ਼ਨ 'ਚ ਪਾਇਆ ਜਾਂਦਾ ਹੈ।
1: ਅਤੇ ਇਹਦੇ ਕਾਰਨ ਕੀ ਪਰੇਸ਼ਾਨੀਆਂ ਹੁੰਦੀਆਂ ਨੇ ਜੇਕਰ ਕਿਸੇ ਨੂੰ ਇਹ ਬਿਮਾਰੀ ਹੈ, ਚਮੜੇ ਦਾ ਰੋਗ ਹੈ ਇਹ ਵਾਲਾ?
0: ਐਲਬਿਨਿਜ਼ਮ ਦੇ ਕੇਸ ਦੇ ਵਿੱਚ ਇੱਕ ਤਾਂ ਪੇਸ਼ੈਂਟ ਨੂੰ ਦੇਖਣ 'ਚ ਦਿੱਕਤ ਹੁੰਦੀ ਹੈ, ਕਿਸੇ ਨੂੰ ਫਾਰ ਸਾਈਟਡਨੈਸ ਦੀ ਪ੍ਰੋਬਲਮ ਆਉਂਦੀ ਹੈ, ਕਿਸੇ ਨੂੰ ਨੀਅਰ ਸਾਈਟਡਨੈਸ ਦੀ ਪ੍ਰੋਬਲਮ ਆਉਂਦੀ ਹੈ। ਸੈਕਿੰਡ ਥਿੰਗ, ਪੇਸ਼ੈਂਟ ਨੂੰ ਧੁੱਪ 'ਚ ਜਾਵੇ ਉਹਦੇ ਨਾਲ ਐਲਰਜੀ ਹੈ, ਡਰਾਈ ਆਈਜ਼ ਹੁੰਦੀ ਹੈ, ਉਹਨਾਂ ਦੀ ਅੱਖਾਂ ਵੀ ਜਿਹੜੀ ਹੈਗੀ ਉਹ ਲਾਈਟ ਨੂੰ ਐਬਜ਼ੋਰਬ ਨਹੀਂ ਕਰ ਪਾਉਂਦੀਆਂ, ਅਤੇ ਉਹਦੇ ਕਰਕੇ ਉਹਨਾਂ ਨੂੰ ਗੋਗਲਸ ਜਾਂ ਉਹ ਕੁਝ ਪਾਉਣੇ ਪੈਂਦੇ ਆ, ਅਤੇ ਪਲੱਸ ਉਹਨਾਂ ਦੀ ਬੋਡੀ ਦੀ ਸਕਿਨ ਟੈਨ ਨਹੀਂ ਹੁੰਦੀ, ਅਤੇ ਪਲੱਸ ਉਹਨਾਂ ਨੂੰ ਚਾਂਸਿਸ ਹੁੰਦੇ ਬਰਨ ਹੋਣ ਦੇ, ਅਤੇ ਅੱਗੇ ਇਹ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਸਕਿਨ ਕੈਂਸਰ ਦੇ ਚਾਂਸਿਸ ਰਿਸਕ ਹੁੰਦੇ ਆ।
1: ਖਾਰਿਸ਼ ਵੀ ਹੁੰਦੀ ਹੈ ਕਿ ਇਹੋ ਜਿਹੇ ਪੇਸ਼ੈਂਟਸ ਨੂੰ?
0: ਨੋ, ਖਾਰਿਸ਼ ਦੇ ਕੇਸ ਆਪਾਂ ਨਹੀਂ ਦੇਖੇ, ਬਟ ਇਹ ਹੈ ਕਿ ਜਦ ਪੇਸ਼ੈਂਟ ਬੋਰਨ ਹੁੰਦਾ ਤਾਂ ਇਹਦਾ ਜਦ ਐਲਬਿਨਿਜ਼ਮ ਡਾਇਗਨੋਸ ਕੀਤਾ ਜਾਂਦਾ ਹੈ ਤਾਂ ਇਹਨੂੰ ਟਾਈਮਲੀ ਹਰ 6 ਮਹੀਨੇ ਜਾਂ ਸਾਲ ਦੇ ਵਿੱਚ ਇਹਨਾਂ ਨੂੰ ਆਈ ਚੈੱਕਅਪ ਜਾਂ ਸਕਿਨ ਚੈੱਕਅਪ ਕਰਾਉਣਾ ਚਾਹੀਦਾ ਹੈ। ਦੇਖੋ, ਜਦ ਬੱਚਾ ਬੋਰਨ ਹੁੰਦਾ ਹੈ ਉਹਦੀ ਸਕਿਨ ਦਾ ਕਲਰ ਦੇ ਵਿੱਚ ਫਰਕ ਦਿਸ ਜਾਂਦਾ ਹੈ, ਫੁੱਲ ਬੋਡੀ ਵਾਈਟ ਸਕਿਨ ਹੁੰਦੀ ਹੈ, ਆਈ ਦਾ ਕਲਰ ਡਿਫਰੈਂਟ ਹੋਵੇ, ਬਲੂ ਕਲਰ ਹੋਵੇ ਜਾਂ ਗ੍ਰੇਡ ਕਲਰ ਹੋਵੇ ਜਾਂ ਗ੍ਰੇ ਕਲਰ ਹੋਵੇ, ਅਤੇ ਬਾਲ ਵੀ ਵਾਈਟ ਹੋਣ। ਫੁਲਵੈਰੀ ਦੇ ਇਹਦੇ ਵਿੱਚ ਇਹ ਫਰਕ ਹੈ ਕਿ ਫੁਲਵੈਰੀ ਦਾ ਇੱਕ ਪੈਚ ਛੋਟਾ ਹੁੰਦਾ ਜੋ ਬਰਥਮਾਰਕ ਵੀ ਹੋ ਸਕਦਾ ਹੈ ਜਾਂ ਫੁਲਵੈਰੀ ਵੀ ਹੋ ਸਕਦਾ, ਉਹ ਅੱਗੇ ਟਾਈਮ ਨਾਲ ਵੱਧਦਾ। ਇਸ ਤਰ੍ਹਾਂ ਦੇ ਕੇਸ ਦੇ ਵਿੱਚ ਆਪਾਂ ਚਾਹੁੰਦੇ ਹਾਂ ਕਿ ਪੇਸ਼ੈਂਟ ਨੂੰ ਹਰ 4-5 ਮਹੀਨੇ 'ਚ ਆ ਕੇ ਵਿਜ਼ਿਟ ਕਰਨ, ਸਾਨੂੰ ਫੋਲੋਅਪ ਕਰਨ, ਸੋ ਦੈਟ ਇਹਨਾਂ ਨੂੰ ਹੋਰ ਕੋਈ ਫੁਲਵੈਰੀ ਹੋਏ ਉਹਦੇ ਨਾਲ ਆਪਾਂ ਡਿਫਰੈਂਸ਼ੀਏਟ ਕਰ ਸਕਦੇ ਹਾਂ।
1: ਪਰ ਕੋਈ ਲੋਕ ਸੋਚਦੇ ਨੇ ਕਿ ਚਮੜੀ ਦਾ ਜਿਹੜਾ ਰੋਗ ਹੈਗਾ ਐਲਬਿਨਿਜ਼ਮ ਨਹੀਂ ਦਿਖਾਉਣਾ ਜਾਂ ਕੁਝ ਇਸ ਤਰ੍ਹਾਂ ਨਹੀਂ ਕਰਨਾ, ਕੋਈ ਟੋਟਕੇ ਕਰ ਲੈਂਦੇ ਆ, ਇਹ ਵੀ ਤਾਂ ਲੋਕਾਂ ਨੂੰ ਵਹਿਮ ਨੇ।
0: ਇਹ ਬਿਲਕੁਲ ਵਹਿਮ ਹੈ। ਕਈ ਕਹਿੰਦੇ ਆ ਜੀ ਇਹਨਾਂ ਨੂੰ ਕੈਲਸ਼ੀਅਮ ਦੀ ਕਮੀ ਹੈ, ਮੇਰੇ ਕੋਲ ਆਉਂਦੇ ਆ ਕੈਲਸ਼ੀਅਮ ਦੀ ਕਮੀ ਹੈ, ਕੋਈ ਕਹਿੰਦੇ ਆ ਜੀ ਇਹਨੂੰ ਕੋਈ ਝਾੜਾ ਕਰਾ ਲਓ, ਇਹ ਕਰਾ ਲਓ। ਇਹ ਆਪਾਂ ਪਹਿਲੇ ਦਿਨ ਹੀ ਪੇਸ਼ੈਂਟ ਨੂੰ ਦੱਸਦੇ ਹਾਂ, ਜੇ ਕੋਈ ਐਸਾ ਵਾਈਟ ਕਲਰ ਦਾ ਤਿਲ ਵੀ ਆਉਂਦਾ, ਪਰ ਪੇਸ਼ੈਂਟ ਨੂੰ ਆਪਾਂ ਇਹੀ ਕਹਿੰਦੇ ਹਾਂ ਕਿ ਤੁਸੀਂ ਹਰ 3 ਜਾਂ 4 ਮਹੀਨੇ 'ਚ ਆ ਕੇ ਸਾਨੂੰ ਇੱਕ ਵਾਰ ਚੈੱਕ ਕਰੋ, ਆਪਾਂ ਉਹਦਾ ਪ੍ਰੋਗਰੈਸ ਦੇਖਾਂਗੇ ਕਿ ਉਹ ਵੱਧਦਾ ਪਿਆ ਕਿ ਨਹੀਂ। ਪਰ ਐਲਬਿਨਿਜ਼ਮ ਦਾ ਜਿਹੜਾ ਕੇਸ ਹੈਗਾ ਉਹ ਫੁੱਲ ਬੋਡੀ ਹੀ ਵਾਈਟ ਹੁੰਦੀ ਹੈ, ਉਹ ਕਲਾਸਿਕਲੀ ਕਲੀਨਿਕਲੀ ਹੀ ਦਿਸ ਜਾਂਦਾ। ਇਹ ਉਹਦੇ ਵਿੱਚ ਆਪਾਂ ਕਰਦੇ ਹਾਂ ਜਿਹਨਾਂ ਨੂੰ ਫੁਲਵੈਰੀ ਹੋ ਜਾਂ ਕੋਈ ਤਿਲ ਹੋ, ਉਹਦੇ ਵਿੱਚ ਆਪਾਂ ਇਹਨੂੰ ਪੇਸ਼ੈਂਟ ਨੂੰ ਹਰ ਫ੍ਰੀਕੁਐਂਟਲੀ ਬੁਲਾਉਂਦੇ ਹਾਂ। ਐਲਬਿਨਿਜ਼ਮ ਦੇ ਕੇਸ ਵਿੱਚ ਆਪਾਂ ਉਹਨਾਂ ਨੂੰ ਅੱਗੇ ਇਸ ਕਰਕੇ ਬੁਲਾਉਂਦੇ ਹਾਂ ਕਿ ਅੱਗੇ ਇਹਨਾਂ ਕੋਈ ਕੰਪਲੀਕੇਸ਼ਨ ਨਾ ਹੋ ਸਕਿਨ ਦੇ ਵਿੱਚ ਜਾਂ ਆਈ ਦੇ ਵਿੱਚ। ਦਵਾਈ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਪ੍ਰੀਵੈਂਸ਼ਨ ਕਰ ਸਕੇ। ਪ੍ਰੀਵੈਂਸ਼ਨ ਦੇ ਵਿੱਚ ਇੱਕ ਤਾਂ ਵੈਕਸੀਨ ਇਹਨਾਂ ਦੀ ਅਵੇਲੇਬਲ ਨਹੀਂ ਹੈ, ਕਿਉਂਕਿ ਹਾਂ ਜੇ ਫੈਮਿਲੀ ਦੇ ਵਿੱਚ ਫੈਮਿਲੀ ਹਿਸਟਰੀ ਹੋ ਜਾਂ ਪੇਰੈਂਟਸ ਨੂੰ ਹੋ ਜਾਂ ਦਾਦਕੇ ਨਾਨਕੇ ਸਾਈਡ ਹੋ, ਤਾਂ ਇਹਨਾਂ ਨੂੰ ਕੌਸ਼ੀਅਸ

0: ਰਹਿਣਾ ਚਾਹੀਦਾ ਹੈ ਕਿ ਜੈਨੇਟਿਕ ਕਾਉਂਸਲਿੰਗ ਕੀਤੀ ਜਾਵੇ ਮਦਰ ਦੀ, ਸੋ ਦੈਟ ਇਹ ਇਸ ਤਰ੍ਹਾਂ ਦਾ ਜਿਹੜਾ ਜੀਨ ਅੱਗੇ ਬੱਚੇ ਨੂੰ ਪਾਸ ਹੋ ਉਹ ਪ੍ਰੀਵੈਂਟ ਕਰ ਸਕਣ, ਜੈਨੇਟਿਕ ਕਾਉਂਸਲਿੰਗ। ਸੈਕਿੰਡ ਥਿੰਗ, ਇੱਕ ਗੋਲੀ ਹੈ ਜਿਹੜੀ FDA ਅਪਰੂਵਡ ਹੈ, ਪਰ ਉਹਦੇ ਵਿੱਚ ਐਫੀਕੇਸੀ ਆਪਾਂ ਅੱਗੇ ਕਿੰਨਾ ਐਲਬਿਨਿਜ਼ਮ ਹੈ ਉਹ ਰੋਕ ਸਕਦੇ ਹਾਂ, ਪਰ ਕੰਪਲੀਟਲੀ ਕਿਉਰ ਐਲਬਿਨਿਜ਼ਮ ਦਾ ਨਹੀਂ ਹੈ।
1: ਤੇ ਇਹਦੇ ਨਾਲ ਤੁਸੀਂ ਦੱਸਿਆ ਕਿ ਕੈਂਸਰ ਵੀ ਹੋ ਸਕਦਾ ਹੈ, ਤੇ ਕਿਵੇਂ ਪਤਾ ਲੱਗ ਜਾਂਦਾ ਕਿ ਹੁਣ ਇਸ ਕਾਰਨ ਦੀ ਬਿਮਾਰੀ ਹੋਰ ਸੀਰੀਅਸ ਹੋ ਗਈ ਹੈ?
0: ਹਾਂ, ਸਭ ਤੋਂ ਪਹਿਲਾਂ ਬੱਚੇ ਦੇ ਪੇਰੈਂਟਸ, ਉਹਨਾਂ ਨੂੰ ਕਾਉਂਸਲ ਕਰਨਾ ਜ਼ਰੂਰੀ ਹੈ। ਜੇ ਥਾਂ ਉਹਨਾਂ ਨੂੰ ਲੱਗਦਾ ਹੈ ਕਿ ਕੁਛ ਸਕਿਨ ਦੇ ਵਿੱਚ ਕੋਈ ਗਰੋਥ ਹੋ ਰਹੀ ਹੈ ਜਾਂ ਕੁਛ ਸਕਿਨ ਕਲਰ ਚੇਂਜ ਹੈ, ਉਹ ਤੁਰੰਤ ਆ ਕੇ ਸਾਨੂੰ ਦਿਖਾਉਣ। ਇਹਦੇ ਵਿੱਚ ਆਪਾਂ ਸਕਿਨ ਦੀ ਬਾਇਪਸੀ ਕਰਦੇ ਹਾਂ। ਸਭ ਤੋਂ ਪਹਿਲਾਂ ਸਕਿਨ ਦੀ ਬਾਇਪਸੀ 'ਚ ਆਪਾਂ ਦੇਖਦੇ ਹਾਂ ਕਿ ਇਹ ਕੀ ਮਿਊਟੇਟ ਤਾਂ ਨਹੀਂ ਹੋ ਰਿਹਾ, ਕਿ ਕੈਂਸਰ ਕਾਰਸੀਨੋਜੈਨਿਕ ਤਾਂ ਨਹੀਂ ਹੋ ਰਿਹਾ। ਅਤੇ ਇਹਦੇ ਵਿੱਚ ਆਪਾਂ ਬਾਇਪਸੀ ਦੇ ਫਿਰ ਰਿਪੋਰਟ ਕਰਾ ਕੇ ਉਹਦੀ ਰਿਪੋਰਟ, ਲਿਖਿਤ ਰਿਪੋਰਟ ਹੁੰਦੀ ਹੈ ਪੈਥੋਲੋਜਿਸਟ ਤੋਂ, ਉਹਦੇ ਵਿੱਚ ਆਪਾਂ ਕਨਫਰਮ ਕਰਦੇ ਕਿ ਵੈਦਰ ਇਟ ਇਜ਼ ਚੇਂਜਿੰਗ ਟੂ ਕੈਂਸਰ ਔਰ ਨੋਟ। ਉਹ ਪਰ ਜਾ ਜਾਂ ਅੱਛਾ, ਦੂਜੀ ਚੀਜ਼, ਬੱਚਿਆਂ ਨੂੰ ਇਹ ਕਾਉਂਸਲ ਕਰਨਾ ਚਾਹੀਦਾ ਹੈ ਕਿ ਜ਼ਿਆਦਾ ਧੁੱਪ 'ਚ ਨਹੀਂ ਜਾਣਾ, ਫੁੱਲ ਬਾਜੂ ਵਾਲੇ ਕਾਟਨ ਦੇ ਕੱਪੜੇ ਪਾਓ, ਹੈਟ ਪਹਿਨੋ, ਜਾਂ ਅੰਬਰੇਲਾ ਜਾਣਾ ਵੀ ਹੈ ਤਾਂ ਘੱਟ ਅੰਬਰੇਲਾ ਲੈ ਕੇ ਜਾਓ ਧੁੱਪ ਦੇ ਵਿੱਚ, ਜਾਂ ਆਪਣੇ ਆਈਜ਼ ਨੂੰ ਕਵਰ ਕਰੋ ਵਿਦ ਗੋਗਲਸ, ਸੋ ਦੈਟ ਇਹ ਅੱਗੇ ਕੰਪਲੀਕੇਟ ਨਾ ਹੋਵੇ।
1: ਔਰ ਇਹ ਹੈ ਕਿ ਇਸ ਬਿਮਾਰੀ ਕਾਰਨ ਲੋਕ ਕਈ ਵਾਰੀ ਵਿਤਕਰੇ ਦਾ ਸ਼ਿਕਾਰ ਹੁੰਦੇ ਨੇ, ਗਰੀਬੀ ਹੈ, ਹਿੰਸਾ ਹੋ ਸਕਦੀ ਹੈ, ਇੱਥੋਂ ਤੱਕ ਕਿ ਇਹ ਵੀ ਸੁਣਨ ਵਿੱਚ ਆਇਆ ਕਿ ਲੋਕਾਂ ਨੂੰ ਮਾਰ ਵੀ ਦਿੱਤਾ ਜਾਂਦਾ ਹੈ। ਐਲਬਿਨਿਜ਼ਮ ਇੱਕ ਐਸੀ ਸੀਰੀਅਸ ਬਿਮਾਰੀ ਹੈ, ਵਧੇਰੇ ਕਰਕੇ ਜਿਵੇਂ ਤੁਸੀਂ ਦੱਸਿਆ ਕਿ ਅਫਰੀਕਾ 'ਚ ਪਾਇਆ ਜਾਂਦਾ ਹੈ, ਅਤੇ ਇੱਦਾਂ ਦੇ ਹਾਲਾਤ ਵਿੱਚ ਵੀ ਉਹਨਾਂ ਨੂੰ ਸਫ਼ਰ ਕਰਨਾ ਪੈਂਦਾ ਕਿ
0: ਬਿਲਕੁਲ। ਇਮੋਸ਼ਨਲ ਸਟ੍ਰੈਸ, ਸੋਸ਼ਲ ਸਟਿਗਮਾ, ਇਹ ਸਭ ਤੋਂ ਇਹ ਕਾਮਨ ਹੈ, ਪਰ ਇਹਨਾਂ ਦੀ ਕਾਉਂਸਲਿੰਗ ਕੀਤੀ ਜਾਵੇ। ਸਾਡੇ ਕੋਲ ਹੁਣ ਅੱਜ ਕੱਲ੍ਹ ਕੀ ਚੀਜ਼ਾਂ ਅਵੇਲੇਬਲ ਨਹੀਂ, ਸੈਕੈਟਰਿਸਟ ਹੈਗੇ, ਸੈਕੈਟਰਿਸਟ ਨਾਲ ਕਾਉਂਸਲ ਕਰ ਸਕਦੇ ਆ, ਉਹਨੂੰ ਸਾਰੀ ਪ੍ਰੋਪਰ ਮੈਂਟਲ ਜਿਹੜੀ ਉਹਨਾਂ ਦੀ ਸਟੱਡੀ ਹੈ ਉਹ ਕੀਤੀ ਜਾਂਦੀ ਹੈ। ਪੇਰੈਂਟਸ ਨੂੰ ਕਾਉਂਸਲ ਕਰਨਾ ਚਾਹੀਦਾ ਹੈ ਤਾਂ ਕਿ ਉਹ ਇਸ ਬਾਰੇ ਨਾ ਸੋਚਣ।
1: ਅਤੇ ਬਹੁਤ ਸਾਰੇ ਐਸੀਆਂ ਬਿਮਾਰੀਆਂ ਨੇ ਜਿਨ੍ਹਾਂ ਬਾਰੇ ਸੈਮੀਨਾਰਸ ਹੁੰਦੇ ਨੇ, ਡਾਕਟਰ ਸਮੇਂ ਸਮੇਂ 'ਤੇ ਜਾ ਕੇ ਵਿਜ਼ਿਟ ਕਰਕੇ ਬਹੁਤ ਸਾਰੀਆਂ ਥਾਵਾਂ 'ਤੇ ਜਾਂਦੇ ਨੇ, ਇਹਦੇ ਬਾਰੇ ਵੀ ਕੀ ਦੱਸਿਆ ਜਾਂਦਾ ਹੈ? ਕੋਈ ਸੈਮੀਨਾਰਸ ਹੁੰਦੇ ਨੇ, ਕੋਈ ਕਾਨਫਰੰਸਿਸ ਹੁੰਦੀਆਂ ਨੇ ਜਿਸ 'ਤੇ ਮੀਟਿੰਗ ਹੋ ਕੇ ਫਿਰ ਦੱਸਿਆ ਜਾਂਦਾ ਕਿ ਹਾਂ ਵੀ ਇਹ ਜਿਹੜੀ ਦਵਾਈ ਹੈ ਇਸ ਵਾਸਤੇ ਹੈ, ਇਹ ਤਾਂ ਅੱਗੇ ਲੋਕਾਂ ਨੂੰ ਦੱਸਣਾ ਚਾਹੀਦਾ।
0: ਸੈਮੀਨਾਰਸ, ਕਾਨਫਰੰਸ ਦੇ ਵਿੱਚ ਦਵਾਈ ਬਾਰੇ ਗੱਲ ਕੀਤੀ ਜਾਂਦੀ ਹੈ, ਅਤੇ ਹਰ ਡਾਕਟਰ ਪੂਰੇ ਇੰਡੀਆ ਦੇ ਵਿੱਚ ਆ ਕੇ ਉਸ ਸੈਮੀਨਾਰ ਜਾਂ ਕਾਨਫਰੰਸ 'ਚ ਇਕੱਠੇ ਹੁੰਦੇ ਆ, ਅਤੇ ਉਹ ਇਹ ਡਿਸਕਸ ਕਰਦੇ ਹੈ ਕਿ ਉਹਨਾਂ ਨੇ ਆਪਣੀ ਐਕਸਪੀਰੀਅੰਸ ਦੇ ਵਿੱਚ ਕਿੱਦਾਂ ਦੇ ਐਲਬਿਨਿਜ਼ਮ ਕੇਸ ਦੇਖੇ ਹੈ। ਹਰ ਡਾਕਟਰ ਨੇ ਆਪਣਾ ਇੱਕ ਐਕਸਪੀਰੀਅੰਸ ਉਸ ਪਲੇਟਫਾਰਮ ਦੇ ਵਿੱਚ ਡਿਸਕਸ ਕਰਕੇ ਦੱਸਦੇ ਕਿ ਆਪਾਂ ਇਹ ਕੀਤਾ, ਇਹ ਟ੍ਰੀਟਮੈਂਟ ਕੀਤਾ, ਅਤੇ ਬਹੁਤ ਓਪਰਚੁਨਿਟੀਜ਼ ਹੈਗੀਆਂ, ਬਟ ਕੋਈ ਪ੍ਰੋਪਰਲੀ ਅਪਰੂਵਡ ਨਹੀਂ ਹੈ। ਇਹ ਸਭ ਤੋਂ ਇੰਪੋਰਟੈਂਟ ਇਹ ਹੈ ਕਿ ਐਲਬਿਨਿਜ਼ਮ ਦੇ ਵਿੱਚ ਇਸ ਜੈਨੇਟਿਕ ਬਿਮਾਰੀ ਹੈ ਜਿਹਦਾ ਪ੍ਰੀਵੈਂਸ਼ਨ ਕਰਨਾ ਔਖਾ ਹੈ। ਹਾਂ, ਫੈਮਿਲੀ ਦੇ ਵਿੱਚ ਹੋ, ਅੱਗੇ ਉਹਨਾਂ ਨੂੰ ਕਾਉਂਸਲ ਟਾਈਮਲੀ ਕੀਤਾ ਜਾਵੇ, ਪ੍ਰੈਗਨੈਂਸੀ ਦੇ ਟਾਈਮ ਉਹਨਾਂ ਦੀ ਹਿਸਟਰੀ ਚੰਗੀ ਲਈ ਜਾਵੇ, ਕਿ ਪੇਸ਼ੈਂਟ ਦੇ ਮਦਰ ਜਾਂ ਫਾਦਰ ਉਹਨਾਂ ਨੂੰ ਹਿਸਟਰੀ ਲਈ ਜਾਵੇ ਕਿ ਉਹਨਾਂ ਦੇ ਫੈਮਿਲੀ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਬਿਮਾਰੀ ਹੋ ਜਾਂ ਕੋਈ ਹਿਸਟਰੀ ਹੋ, ਚਾਹੇ ਸਕਿਨ ਦੀ ਹੋ, ਨੇਲ ਦੀ ਹੋ, ਹੇਅਰ ਦੀ ਹੋ, ਕੋਈ ਵੀ ਹੋ, ਉਹ ਸਾਰੀ ਪ੍ਰੋਪਰ ਹਿਸਟਰੀ ਦੇ ਵਿੱਚ ਨੋਟ ਕੀਤਾ ਜਾਵੇ, ਸੋ ਦੈਟ ਆਪਾਂ ਇਹਨੂੰ ਪਹਿਲੇ ਦਿਨ ਹੀ ਫੜ ਕੇ ਜੈਨੇਟਿਕ ਕਾਉਂਸਲਿੰਗ ਵਾਸਤੇ ਕਰਾਂ। ਜੈਨੇਟਿਕ ਕਾਉਂਸਲਿੰਗ ਦੇ ਵਿੱਚ ਇਹ ਹੈ ਕਿ ਮਿਊਟੇਸ਼ਨ ਜਿਹੜੀ ਜੀਨ ਮਿਊਟੇਟ ਕਰਦੀ ਹੈ, ਉਹ ਜੀਨ ਨੂੰ ਪਹਿਲਾਂ ਆਈਡੈਂਟੀਫਾਈ ਕੀਤਾ ਜਾਂਦਾ ਹੈ, ਅਤੇ ਉਹਦੇ ਹਿਸਾਬ ਨਾਲ ਮਿਊਟੇਸ਼ਨ ਜਿਹੜੀ ਹੈ ਉਹ ਸਾਰਾ ਲੈਬ ਬੇਸਡ ਵਰਕ ਹੈ, ਜਿਹਦੇ ਵਿੱਚ ਸਾਰੀ ਮਿਊਟੇਸ਼ਨ ਜਿਹੜੀ ਹੈ ਉਹਨੂੰ ਉਸ ਜੀਨ ਨੂੰ ਸਪੈਸੀਫਿਕਲੀ ਇੰਪਰੋਵਾਈਜ਼ ਜਾਂ ਉਹਨੂੰ ਉਹਦੇ ਵਿੱਚ ਹੋਰ ਸੁਪਰ ਮਿਊਟੇਸ਼ਨ ਕਰਕੇ, ਸੋ ਦੈਟ ਇਹ ਐਲਬਿਨਿਜ਼ਮ ਅੱਗੇ ਨਾ ਬਣੇ।
1: ਅਸੀਂ ਗੱਲ ਕਰ ਰਹੇ ਸੀ ਸੋਸ਼ਲ ਸਟਿਗਮਾ ਦੀ, ਕਿਸ ਤਰ੍ਹਾਂ ਦਾ ਸੋਸ਼ਲ ਸਟਿਗਮਾ ਕਹਿਣ ਤੋਂ ਭਾਵ ਹੈ ਕਿ ਕਿਸ ਤਰ੍ਹਾਂ ਦਾ ਬੱਚੇ ਨੂੰ ਫੇਸ ਕਰਨਾ ਪੈਂਦਾ ਹੈ, ਕਿ ਬੱਚੇ ਖੇਡਦੇ ਨਹੀਂ ਉਸ ਬੱਚੇ ਨਾਲ ਜਾਂ ਫਿਰ ਉਹਨੂੰ ਦੂਰ ਰੱਖਦੇ ਨੇ?
0: ਦੇਖੋ, ਪਹਿਲੇ ਦਿਨ ਤੋਂ ਜੋ ਬੱਚਾ ਇਹ ਐਲਬਿਨਿਜ਼ਮ ਦਾ ਕੇਸ ਅਡੈਪਟ ਕਰ ਰਿਹਾ ਹੈ ਉਹ ਉੱਦਾਂ ਹੀ ਸੋਸ਼ਲ ਸਟਿਗਮਾ ਦੇ ਵਿੱਚ ਹੈ। ਉਹਨੂੰ ਗਰੁੱਪ 'ਚ ਜਾ ਕੇ ਖੇਡਣਾ ਨਹੀਂ ਪਸੰਦ, ਉਹਨੂੰ ਡਰ ਲੱਗਦਾ ਹੈ ਕਿ ਕੋਈ ਮੈਨੂੰ ਕੁਝ ਬੋਲੂਗਾ ਜਾਂ ਮੈਨੂੰ ਕੋਈ ਛੇੜੂਗਾ। ਹਾਂ, ਇਹ ਉਹਨੂੰ ਉਹਦੀ ਓਵਰਆਲ ਕੌਨਫੀਡੈਂਸ ਬਿਲਡਅਪ ਕਰਨੀ ਹੈ, ਉਹ ਪੇਰੈਂਟਸ ਨੇ ਹੈਲਪ ਕਰਨਾ, ਡਾਕਟਰਸ ਨੇ ਹੈਲਪ ਕਰਨਾ, ਜਾਂ ਉਸ ਪੀਅਰ ਗਰੁੱਪ ਦੇ ਵਿੱਚ ਜਾਏ ਉਹਨੂੰ ਕਾਉਂਸਲ ਕੀਤਾ ਜਾਵੇ ਕਿ ਇਹ ਤੁਹਾਡਾ ਆਪਣਾ ਹੀ ਇੱਕ ਬੰਦਾ ਹੈ, ਗੁੱਡ ਇਨਵਾਇਰਮੈਂਟ ਕ੍ਰੀਏਟ ਕੀਤਾ ਹੈ।
1: ਅਤੇ ਐਲਬਿਨਿਜ਼ਮ ਦੇ ਜਿਹੜੇ ਮਰੀਜ਼ ਨੇ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਸਿਹਤ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ?
0: ਚੁਣੌਤੀਆਂ ਸਭ ਤੋਂ ਪਹਿਲਾਂ ਅੱਖਾਂ ਦਾ ਵਿਜ਼ਨ, ਸਕਿਨ ਕੈਂਸਰ, ਅੱਗੇ ਏਜ ਨਾਲ ਸਕਿਨ ਕੈਂਸਰ ਦੇ ਚਾਂਸਿਸ ਹੋ ਸਕਦੇ ਹੈ, ਸੋਸ਼ਲ ਸਟਿਗਮਾ ਹੋ ਸਕਦੇ ਹੈ, ਇੰਬੈਰੈਸਮੈਂਟ ਉਹਨਾਂ ਨੂੰ ਫੀਲ ਹੁੰਦਾ ਹੈ, ਸੈਕੈਟਰਿਕ ਇਲਨੈਸ ਹੋ ਸਕਦੀ ਹੈ, ਪੇਸ਼ੈਂਟ ਦੂਰੋਂ ਡਰਦਾ ਹੈ ਕਿ ਮੈਨੂੰ ਇਹ ਬਿਮਾਰੀ ਹੈ, ਅੰਦਰੋਂ ਡਿਪਰੈਸਡ ਹੁੰਦਾ ਹੈ, ਅੱਜ ਕੱਲ੍ਹ ਡਿਪਰੈਸ਼ਨ ਕਿੰਨਾ ਕਾਮਨ ਹੈ। ਸਭ ਤੋਂ ਪਹਿਲਾਂ ਜਿਹੜਾ ਪੇਸ਼ੈਂਟ ਹੈ, ਬੱਚਾ ਹੈ ਜਾਂ ਅਡਲਟ ਹੈ, ਉਹਨੂੰ ਸਭ ਤੋਂ ਪਹਿਲਾਂ ਆਪਣੇ ਮਨ ਨੂੰ ਠੀਕ ਕਰਨਾ ਹੈ, ਚਾਹੇ ਉਹ ਚੀਜ਼ ਐਲਬਿਨਿਜ਼ਮ ਹੋ, ਉਹਨੂੰ ਆਪਣੇ ਆਪ ਨੂੰ ਸਟਰੋਂਗ ਰੱਖਣਾ ਹੈ। ਜਦ ਤੱਕ ਵਿਲ ਪਾਵਰ ਹੋਗੀ ਸਟਰੋਂਗ,

0: ਰਹੂਗਾ, ਫਿਰ ਇਹ ਚੀਜ਼ਾਂ ਕੁਛ ਨਹੀਂ ਰਹਿਣਗੀਆਂ। ਉਹਦੇ ਵਾਸਤੇ ਹੈਲਪ ਕਰਨ ਵਾਸਤੇ ਵੀ ਆਰ ਦੇਅਰ, ਪੇਰੈਂਟਸ ਆ ਦੇਅਰ। ਪੇਰੈਂਟਸ ਦਾ ਰੋਲ ਬਹੁਤ ਇੰਪੋਰਟੈਂਟ ਹੈ, ਜਿਹੜੇ ਸਾਰਾ ਟਾਈਮ ਬੱਚੇ ਨਾਲ ਹੁੰਦੇ ਆ। ਡਾਕਟਰਸ ਕੈਨ ਗਾਈਡ, ਪਰ ਪੇਰੈਂਟਸ ਜਿਹੜਾ ਹੈ ਉਹਨਾਂ ਨੂੰ ਸਟਰੋਂਗ ਹੋਣਾ। ਪੇਰੈਂਟਸ ਨੂੰ ਇਹ ਚੀਜ਼ ਨਹੀਂ ਸੋਚਣਾ, ਉਹ ਬੱਚੇ ਨੂੰ ਇੱਕ ਨੋਰਮਲ ਬਾਕੀ ਬੱਚਿਆਂ ਵਾਂਗੂ ਕੰਸਿਡਰ ਕਰਨਾ ਚਾਹੀਦਾ।
1: ਤੁਹਾਡੀ ਜ਼ਿੰਦਗੀ ਵਿੱਚ ਕੋਈ ਐਸਾ ਕੇਸ ਆਇਆ?
0: ਮੇਰੇ ਇੱਕ ਦੋ ਕੇਸ ਆਏ ਸੀਗੇ, ਬਟ ਥੈਂਕਫੁਲੀ ਉਹ ਸਾਰਾ ਵਧੀਆ ਗਿਆ। ਉਹਦੇ ਵਿੱਚ ਕੋਈ ਐਸਾ ਸੋਸ਼ਲ ਸਟਿਗਮਾ ਜਾਂ ਉਹ ਕੇਸ ਨਹੀਂ ਸੀ, ਪੇਰੈਂਟਸ ਚੰਗੇ ਸੀਗੇ।
1: ਜਦੋਂ ਕਿਸੇ ਤੁਸੀਂ ਸੈਮੀਨਾਰ 'ਤੇ ਜਾਂਦੇ ਹੋ ਜਾਂ ਜਦੋਂ ਬਿਮਾਰੀਆਂ ਬਾਰੇ ਡਿਸਕਸ਼ਨ ਹੁੰਦੀ ਹੈ ਤਾਂ ਮਾਡਰਨ ਰਿਸਰਚ ਹੀ ਕਹਿੰਦੀ ਹੈ ਇਸ 'ਤੇ?
0: ਮਾਡਰਨ ਰਿਸਰਚ ਇਹੀ ਹੈ ਕਿ ਜੈਨੇਟਿਕ 'ਤੇ ਬੇਸਿਸ 'ਤੇ ਕੀਤਾ ਜਾਵੇ, ਫੈਮਲੀ ਹਿਸਟਰੀ ਹੋਵੇ। ਵੈਕਸੀਨੇਸ਼ਨ ਕੋਸ਼ਿਸ਼ ਕੀਤੀ ਜਾ ਰਹੀ ਹੈ, ਵੈਕਸੀਨ ਬਣਾਈ ਜਾਵੇ, ਅਤੇ ਟ੍ਰੀਟਮੈਂਟ ਟੈਬਲੇਟ ਵੀ ਹਜੇ ਇੱਕ ਮਿਲੀ ਹੈ, ਹਜੇ ਹੋਰ ਟ੍ਰੀਟਮੈਂਟ ਆਪਸ਼ਨ ਦਿੱਤੀ ਜਾਣ। ਹੁਣ ਆਮ ਤੌਰ 'ਤੇ ਮੇਰੇ ਕੋਲ ਪੇਸ਼ੈਂਟ ਆਉਂਦੇ, ਉਹ ਤਾਂ ਪਹਿਲਾਂ ਕਹਿੰਦੇ ਜੀ ਫੁਲਵੈਰੀ ਹੈ। ਸਭ ਤੋਂ ਪਹਿਲਾਂ ਉਹਨਾਂ ਨੂੰ ਐਲਬਿਨਿਜ਼ਮ ਨਹੀਂ ਪਤਾ ਹੈ, ਉਹਨਾਂ ਨੂੰ ਪਹਿਲਾਂ ਫੁਲਵੈਰੀ ਦਿਖਦਾ ਹੈ। ਸਭ ਤੋਂ ਪਹਿਲਾਂ ਸੋਸ਼ਲ ਸਟਿਗਮਾ ਇੰਨਾ ਹੈ ਕਿ ਇਹ ਜੀ ਫੁਲਵੈਰੀ ਹੈ, ਅਤੇ ਪੇਸ਼ੈਂਟ ਉਹਨਾਂ ਦੀ ਮਦਰ ਸਭ ਤੋਂ ਜ਼ਿਆਦਾ ਘਬਰਾਉਂਦੇ ਹੈ ਕਿ ਅੱਗੇ ਇਹਦਾ ਕੁੜੀ ਹੋ, ਉਹਦਾ ਵਿਆਹ ਕਰਨਾ ਹੈ, ਇਹਦਾ ਵਿਆਹ ਕਿੱਦਾਂ ਕਰਾਂਗੇ। ਅਤੇ ਇਹ ਸਾਰੀ ਸੋਸ਼ਲ ਸਟਿਗਮਾ ਬਹੁਤ ਕੋਮਨ ਹੈ। ਕੁੜੀ ਨੂੰ ਅੰਦਰ ਡਿਪਰੈਸ਼ਨ ਫੀਲ ਹੁੰਦਾ ਹੈ, ਅੱਗੇ ਉਹਨੇ ਵਿਆਹ ਕਰਨਾ, ਅਤੇ ਕੁੜੀ ਨੂੰ ਇਹ ਲੱਗਦਾ ਕਿ ਮਤਲਬ ਇਹਦਾ ਵਿਆਹ ਨਹੀਂ ਹੋਣਾ। ਇਹ ਬਹੁਤ ਸਾਰੀ ਚੀਜ਼ਾਂ ਨੇ। ਪੇਰੈਂਟਸ ਨੂੰ ਕਾਉਂਸਲ ਕਰਨਾ ਬਹੁਤ ਜ਼ਰੂਰੀ ਹੈ, ਪੇਰੈਂਟਸ ਨੂੰ ਸਟਰੋਂਗ ਹੋਣਾ ਜ਼ਿਆਦਾ ਜ਼ਰੂਰੀ ਹੈ, ਅਤੇ ਬੱਚੇ ਨੂੰ ਮੈਂਟਲੀ ਸਟਰੋਂਗ ਰੱਖਣਾ ਹੋਰ ਜ਼ਰੂਰੀ ਹੈ।
1: ਅਤੇ ਬੱਚੇ ਵਾਸਤੇ ਪੇਰੈਂਟਸ ਨੇ, ਡਾਕਟਰਸ ਵੀ ਨੇ, ਕਾਉਂਸਲਰਸ ਵੀ ਨੇ, ਯਾਨੀ ਕਿ ਹਰ ਇੱਕ ਤਰ੍ਹਾਂ ਨਾਲ ਉਹਦੀ ਹੈਲਪ ਕਰਨ ਵਾਸਤੇ ਇੱਕ ਪੂਰੀ ਟੀਮ ਵਰਕ ਹੈ। ਅਤੇ ਜੇਕਰ ਇਹਦੀ ਦਵਾਈ ਹੁੰਦੀ ਹੈ ਜਾਂ ਦਵਾਈ ਆ ਜਾਂਦੀ ਹੈ ਕਿ ਇਹ ਕਾਰਗਰ ਸਾਬਿਤ ਹੁੰਦੀ ਹੈ ਜਾਂ ਹੋਈ ਹੈ?
0: ਕੰਪਲੀਟਲੀ ਨਹੀਂ, ਕੰਪਲੀਟਲੀ ਨਹੀਂ, ਕਿਉਂਕਿ ਦੇਖੋ ਐਲਬਿਨਿਜ਼ਮ ਵੀ ਵੱਖਰੇ ਵੱਖਰੇ ਟਾਈਪ ਹੁੰਦੇ ਆ। ਸਾਡੇ ਇੰਡੀਆ ਦੇ ਵਿੱਚ ਜ਼ਿਆਦਾਤਰ ਓਕਿਲੋਕਿਊਟੀਨੀਅਸ ਐਲਬਿਨਿਜ਼ਮ ਪ੍ਰੈਜੈਂਟ ਹੈ। ਇੱਕ ਹੁੰਦਾ ਐਲਬਿਨਿਜ਼ਮ ਵੀ 7-8 ਟਾਈਪ ਦੇ ਹੈਗੇ। ਇੱਕ ਸਿਰਫ ਓਕੂਲਰ, ਸਿਰਫ ਅੱਖਾਂ ਦੀ ਇਨਵੋਲਵਮੈਂਟ ਹੈ, ਅੱਖਾਂ ਦੀ ਇਨਵੋਲਵਮੈਂਟ ਹੈ, ਬਾਕੀ ਸਕਿਨ ਠੀਕ ਹੈ। ਇੱਕ ਹੁੰਦਾ ਸਕਿਨ ਦੇ ਵਿੱਚ ਇਨਵੋਲਵਮੈਂਟ ਅਤੇ ਅੱਖਾਂ ਅਤੇ ਬਾਲਾਂ 'ਚ ਵੀ ਹੈ, ਉਹ ਕੋਮਨ ਹੈ। ਜਿਨ੍ਹਾਂ ਦੇ ਸਿਰਫ ਅੱਖਾਂ 'ਚ ਪ੍ਰੋਬਲਮ ਹੈ, ਸਕਿਨ ਬਾਕੀ ਠੀਕ ਹੈ, ਅਤੇ ਉਹਨਾਂ ਨੂੰ ਸਿਰਫ ਆਈ ਦੀ ਪ੍ਰੋਬਲਮ ਜ਼ਿਆਦਾ ਰਹਿਣੀ ਹੈ, ਅਤੇ ਉਹਨਾਂ ਦਾ ਜਿਹੜਾ ਮੈਂਟਲ ਸਾਊਂਡ ਹੈ ਉਹਦੇ ਵਿੱਚ ਵੀ ਫਰਕ ਹੁੰਦਾ ਹੈ ਬਾਕੀਆਂ ਨਾਲੋਂ।
1: ਪਰ ਜਿਵੇਂ ਤੁਸੀਂ ਗੱਲ ਕੀਤੀ ਕਿ ਅੱਖਾਂ ਦਾ ਰੰਗ ਨੀਲਾ ਹੁੰਦਾ ਹੈ, ਤਾਂ ਨੀਲੀ ਆਈਸ ਤਾਂ ਬਹੁਤ ਸਾਰੇ ਬੱਚਿਆਂ ਦੀ ਹੁੰਦੀਆਂ ਨੇ, ਹਰ ਇੱਕ ਨੂੰ ਤਾਂ ਐਲਬਿਨਿਜ਼ਮ ਨਹੀਂ ਹੁੰਦਾ ਨਾ?
0: ਹਾਂਜੀ, ਇਹ ਸਭ ਜੈਨੇਟਿਕਸ ਹੈ ਜਿਹੜੀ ਮਿਊਟੇਸ਼ਨ ਕਰਦੀ ਹੈ, ਜਿਹਦੇ ਕਰਕੇ ਇੱਕ ਪ੍ਰੋਡਕਟ ਬਣਦਾ ਹੈ। ਸਾਡੀ ਜਿਹੜੀ ਬੋਡੀ ਬਣੀ ਹੈ ਇੱਕ ਫੈਕਟਰੀ ਦੇ ਸਾਡੇ ਜੀਨਸ ਹੈਗੇ, ਸਾਰੇ ਜੀਨਸ ਇਕੱਠੇ ਕਰਕੇ ਤੁਸੀਂ ਇੱਕ ਫੈਕਟਰੀ ਦੇ ਵਿੱਚ ਪ੍ਰੋਡਕਟ ਬਣਾਉਂਦੇ ਹੋ। ਜੇ ਪ੍ਰੋਡਕਟ ਸਹੀ ਨਹੀਂ ਹੋਊਗਾ ਉਹਨੂੰ ਡਿਸਕਾਰਡ ਕਰ ਦਿੰਦੇ ਆ, ਜਿਹੜਾ ਪ੍ਰੋਡਕਟ ਸਹੀ ਹੁੰਦਾ ਉਹਨੂੰ ਅੱਗੇ ਗੋ ਹੈਡ ਦਿੰਦੇ ਆ। ਸਾਡੀ ਬੋਡੀ ਵੀ ਇਸ ਤਰ੍ਹਾਂ, ਜਿਹੜੇ ਸਾਰੇ ਜੀਨਸ ਹੈ ਉਹਨੇ ਹੀ ਕੰਪਰਾਈਜ਼ ਕਰਕੇ ਇੱਕ ਪੇਸ਼ੈਂਟ ਨੂੰ ਹਿਊਮਨ ਬਣਾਉਂਦਾ ਹੈ।
1: ਡਿਊਰਿੰਗ ਪ੍ਰੈਗਨੈਂਸੀ ਨਹੀਂ ਪਤਾ ਲੱਗ ਸਕਦਾ, ਜੇ ਪਤਾ ਲੱਗ ਜਾਵੇ, ਕਿਉਂਕਿ ਅੱਜ ਕੱਲ੍ਹ ਤਾਂ ਇਹ ਕਿ ਕਾਫੀ ਤਰ੍ਹਾਂ ਦੀ ਜਿਹੜੀ ਸਕੈਨਿੰਗ ਹੋ ਜਾਂਦੀ ਹੈ, ਪਤਾ ਲੱਗ ਜਾਂਦਾ ਕਿ ਅੰਦਰ ਹੀ ਅੰਦਰ ਇੱਕ ਬੱਚੇ ਨੂੰ ਬਿਮਾਰੀ ਹੋ ਰਹੀ। ਇਜ਼ ਇਟ ਪੋਸੀਬਲ ਕਿ
0: ਇਹ ਪੋਸੀਬਲ ਨਹੀਂ ਹੈ, ਕਿਉਂਕਿ ਐਲਬਿਨਿਜ਼ਮ ਇੱਕ ਜੈਨੇਟਿਕ ਹੈ। ਹਾਂ, ਬਟ ਫੈਮਿਲੀ ਹਿਸਟਰੀ ਹੋਵੇ ਤਾਂ ਉਹਦੇ ਵਿੱਚ ਹੋਵੇ ਤਾਂ ਆਪਾਂ ਅਲਰਟ ਰਹਿ ਸਕਦੇ ਹਾਂ, ਆਪਾਂ ਇਹ ਚੀਜ਼ ਨੂੰ ਜ਼ਿਆਦਾ ਨਜ਼ਰ 'ਚ ਰੱਖ ਸਕਦੇ ਹਾਂ ਕਿ ਐਲਬਿਨਿਜ਼ਮ ਬੱਚੇ 'ਚ ਨਾ ਹੋ।
1: ਅਤੇ ਇਸ ਨੂੰ ਬਚਾਉਣ ਵਾਸਤੇ ਜਾਂ ਬਚਣ ਵਾਸਤੇ ਕੀ ਕਰਨਾ ਚਾਹੀਦਾ ਇੱਕ ਪੇਸ਼ੈਂਟ ਨੂੰ?
0: ਪਹਿਲੀ ਗੱਲ ਤਾਂ ਵੈਕਸੀਨ ਆਉਂਦੀ ਨਹੀਂ। ਜੇ ਫੈਮਿਲੀ ਹਿਸਟਰੀ ਹੈ, ਜੈਨੇਟਿਕ ਕਾਉਂਸਲਿੰਗ ਹੋ ਸਕਦੀ ਹੈ ਤਾਂ ਬਹੁਤ ਵਧੀਆ, ਬਟ ਅੱਜ ਤੱਕ ਮੈਂ ਇੰਨੇ ਕੋਈ ਐਕਸਪੈਕਟਿਡ ਗੁੱਡ ਰਿਜ਼ਲਟਸ ਨਹੀਂ ਦੇਖੇ।
1: ਅਤੇ ਬੱਚੇ ਵਾਸਤੇ ਖਾਸ ਜ਼ਰੂਰੀ ਹੈ ਕਿ ਸਕੂਲ ਵਿੱਚ ਜਿਹੜੇ ਅਧਿਆਪਕ ਨੇ ਉਹ ਅਸੀਂ ਸਹਾਇਤਾ ਕਰਨ।
0: ਬਿਲਕੁਲ,
1: ਬੱਚੇ ਨੂੰ ਐਲਬਿਨਿਜ਼ਮ ਹੈ,
0: ਬਿਲਕੁਲ, ਟੀਚਰਸ ਉਹਨਾਂ ਦਾ ਬਹੁਤ ਰੋਲ ਹੈ, ਪੇਰੈਂਟਸ ਦਾ ਰੋਲ ਹੈ, ਡਾਕਟਰਸ ਦਾ ਰੋਲ ਹੈ, ਉਹ ਬਹੁਤ ਜ਼ਰੂਰੀ ਹੈ। ਸਕੂਲ ਦੇ ਵਿੱਚ ਬੱਚੇ ਸਭ ਤੋਂ ਪਹਿਲਾਂ ਕਿੱਥੇ ਕਲਾਸ 'ਚ ਬਹਿੰਦੇ? ਸਾਰੇ ਬੱਚਿਆਂ ਦੇ ਵਿੱਚ ਸਭ ਤੋਂ ਪਹਿਲਾਂ ਉਹ ਜਿਹੜੇ ਬੱਚੇ ਉਸ ਕਲਾਸ 'ਚ ਬੈਠੇ ਉਹ ਉਹਨਾਂ ਨਾਲ ਫਰੈਂਡਲੀ ਹੋਣ, ਤਾਂ ਕਿ ਉਹਨੂੰ ਇਹ ਫੀਲ ਨਾ ਹੋਵੇ। ਟੀਚਰਸ ਦਾ ਰੋਲ ਸਭ ਤੋਂ ਪਹਿਲਾਂ, ਪ੍ਰਿੰਸੀਪਲ ਦਾ ਰੋਲ ਹੈ ਕਿ ਬੱਚਿਆਂ ਨੂੰ ਗਰੁੱਪ 'ਚ ਸਮਝਾਇਆ ਜਾਵੇ ਕਿ ਸਾਡੇ ਕੋਲ ਜਿਸ ਤਰ੍ਹਾਂ ਦੇ ਵੀ ਬੱਚੇ ਆਉਣ, ਚਾਹੇ ਉਹਨਾਂ ਨੂੰ ਆਪਣੇ ਵਰਗਾ ਸਮਝੋ।
1: ਮੰਨ ਲਓ ਕੋਈ ਆਲਰੇਡੀ ਕੈਂਸਰ ਪੇਸ਼ੈਂਟ ਹੈ, ਉਸਨੂੰ ਇਸ ਬਿਮਾਰੀ ਕਾਰਨ ਹੋਰ ਬਿਮਾਰੀ ਹੋ ਜਾਂਦੀ ਹੈ, ਇਤਨੀ ਸੀਰੀਅਸ।
0: ਕੈਂਸਰ ਵੀ ਕਿਸ ਤਰ੍ਹਾਂ ਦੇ ਹੁੰਦੇ ਹੈ? ਕੈਂਸਰ ਇੱਕ ਤਾਂ ਬੇਜ਼ਲ ਸੈੱਲ ਕਾਰਸੀਨੋਮਾ, ਸਕੁਇਮਸ ਸੈੱਲ ਕਾਰਸੀਨੋਮਾ ਹੁੰਦਾ ਹੈ। ਉਹ ਡਿਪੈਂਡ ਕਰਨਾ ਕਿੰਨਾ ਕੈਂਸਰ ਸਪਰੈਡ ਹੋਇਆ। ਜੇ ਸਮਾਲ ਹੈਗਾ, ਘੱਟ ਸਾਈਜ਼ 'ਚ ਹੈਗਾ, ਉਹ ਐਕਸਾਈਜ਼ ਹੋ ਜਾਂਦਾ ਹੈ। ਫਿਰ ਅੱਗੇ ਐਂਟੀ ਕੈਂਸਰ ਏਜੰਟਸ ਆਉਂਦੇ ਆ, ਕੀਮੋਥੈਰੇਪੀ ਦੇ ਸਕਦੇ ਹੈ। ਬਾਕੀ ਜੇ ਏਰੀਆ ਜ਼ਿਆਦਾ ਹੈ ਉਹਦੇ ਵਾਸਤੇ ਟ੍ਰੀਟਮੈਂਟ ਹੋਰ ਐਕਸਟੈਂਸਿਵ ਹੋਊਗਾ। ਸਭ ਤੋਂ ਪਹਿਲਾਂ ਜੇ ਫੈਮਿਲੀ ਹਿਸਟਰੀ ਹੈ, ਉਹਨਾਂ ਨੂੰ ਸਭ ਤੋਂ ਜ਼ਿਆਦਾ ਅਲਰਟ ਰਹਿਣਾ ਚਾਹੀਦਾ, ਅਵੇਅਰ ਰਹਿਣਾ ਚਾਹੀਦਾ ਕਿ ਅੱਗੇ ਸਾਡੀ ਫੈਮਿਲੀ 'ਤੇ ਉਹਨਾਂ ਨੂੰ ਨਾਲ, ਕਈ ਤਾਂ ਇੰਡੀਆ 'ਚ ਗੱਲਾਂ ਵੀ ਨਹੀਂ ਕਰਦੇ। ਸਭ ਤੋਂ ਪਹਿਲਾਂ ਆ ਕੇ ਖੁੱਲ੍ਹ ਕੇ ਗੱਲ ਕਰੋ ਡਾਕਟਰ ਨਾਲ ਕਿ ਸਾਡੇ ਫੈਮਿਲੀ 'ਚ ਇਸ ਤਰ੍ਹਾਂ ਦੀ ਇੱਕ ਬਿਮਾਰੀ ਸੀ, ਉਹਦੇ ਬਾਰੇ ਡਾਕਟਰ ਨਾਲ ਗੱਲ ਕਰਨ। ਆਦਿ ਦਾ ਚੀਜ਼ਾਂ ਲੋਕ ਦੱਸਦੇ ਨਹੀਂ ਹੈ, ਚਾਹੇ ਫੁਲਵੈਰੀ ਹੋ ਚਾਹੇ ਐਲਬਿਨਿਜ਼ਮ ਹੋ। ਫੁਲਵੈਰੀ ਦਾ ਫਿਰ ਵੀ ਲੋਕ, ਜੇ ਏਰੀਆ ਜ਼ਿਆਦਾ ਹੈ, ਘੱਟ ਹੈਗਾ, ਤਾਂ ਲੋਕ ਫਿਰ ਵੀ ਛੁਪਾ ਲੈਂਦੇ, ਦੱਸਦੇ ਨਹੀਂ ਹੈ। ਐਲਬਿਨਿਜ਼ਮ ਤਾਂ ਸਾਹਮਣੇ ਪੂਰੇ ਫੁੱਲ ਬੋਡੀ, ਸਿਰ ਤੋਂ ਲੈ ਕੇ ਪੈਰ।

0: ਲਓ ਜੀ, ਹਮੇਸ਼ਾ ਨੱਚਦੇ ਗਾਉਂਦੇ ਤਾਂ ਰਹਿਣਾ ਚਾਹੀਦਾ ਪ੍ਰੀਤੀ, ਨਾਲ ਦੇ ਨਾਲ ਛੱਤ 'ਤੇ ਚੜ੍ਹ ਕੇ ਵੀ ਚੈੱਕ ਕਰ ਲੈਣਾ ਚਾਹੀਦਾ ਕਿ ਕਿਤੇ ਕੋਈ ਮੁਰੰਮਤ ਲੱਗਣ ਵਾਲੀ ਤਾਂ ਨਹੀਂ ਹੈ।
1: ਬਿਲਕੁਲ ਜੀ, ਕਿਉਂਕਿ ਬਾਰਿਸ਼ ਦੇ ਮੌਸਮ ਦੇ ਵਿੱਚ ਫਿਰ ਸਾਨੂੰ ਲੱਗਦਾ ਹੈ ਕਿ ਬਈ ਪਹਿਲੇ ਹੀ ਇਸ ਵੱਲ ਧਿਆਨ ਦੇ ਦੇਣਾ ਚਾਹੀਦਾ ਸੀ ਜੀ।
0: ਬਿਲਕੁਲ ਜੀ, ਔਰ ਅਗਲਾ ਜਿਹੜਾ ਗੀਤ ਹੈ

0: ਫਰਮਾਇਸ਼ ਜਿਹੜੀ ਹੈ ਉਹ ਸੁਣਾਵਾਂਗੇ। ਨਿਮਰਤ ਖਹਿਰਾ ਦੀ ਆਵਾਜ਼ 'ਚ ਗੀਤ ਸੁਣਨਾ ਚਾਹੁੰਦੇ ਨੇ ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸ਼ਾਇਨਾ ਸ਼ਰਮਾ ਅਤੇ ਨਿਵਾਨ ਸ਼ਰਮਾ। ਮੰਡੀ ਗੋਲੂਵਾਲਾ ਰਾਜਸਥਾਨ ਤੋਂ ਬ੍ਰਿਜ ਲਾਲ ਚੌਹਾਨ ਅਤੇ ਨੀਰਜ ਕੁਮਾਰ ਚੌਹਾਨ। ਮਹਿਜ਼ਗੇਟ ਨਾਭਾ ਤੋਂ ਸੋਮਦੱਤ, ਕੈਰਵ, ਜੋਤੀ ਰਾਣੀ ਅਤੇ ਗੁਰਮੰਨਤ ਉਹਨਾਂ ਨੇ ਫਰਮਾਇਸ਼ ਲਿਖ ਕੇ ਭੇਜੀ ਹੈ ਜੀ।
1: ਜੀ ਇਸੇ ਗੀਤ ਨੂੰ ਸੁਣਨਾ ਚਾਹੁੰਦੇ ਨੇ ਜੀ। ਬਠਿੰਡਾ ਰੋਡ ਡੱਬ ਵਾਲੀ ਤੋਂ ਰਜਿੰਦਰ ਨਾਰੰਗ, ਅੰਜੂ ਨਾਰੰਗ ਅਤੇ ਮੋਹਿਤ ਨਾਰੰਗ। ਡੱਬ ਵਾਲੀ ਹਰਿਆਣਾ ਤੋਂ JK ਬਕੌਲੀਆ, ਸ਼੍ਰੀਮਤੀ ਸੁਨੀਤਾ ਬਕੌਲੀਆ, ਸੰਜੇ, ਅਨਿਲ ਅਤੇ ਮੀਨੂ ਬਕੌਲੀਆ। ਮੱਖੂ ਤੋਂ ਆਪਣੀ ਫਰਮਾਇਸ਼ ਭੇਜ ਰਹੇ ਨੇ ਜੀ RK ਬਜਾਜ, ਬਿੱਲਾ ਅਤੇ ਮਨੂ ਬਜਾਜ, ਕੁਲਦੀਪ ਕੁਮਾਰ, ਸੁਮਿਤ ਕੁਮਾਰ, ਵਿਸ਼ਾਲ ਕੁਮਾਰ, ਕਵਿਤਾ ਰਾਣੀ। ਇਹਨਾਂ ਨੇ ਸਾਨੂੰ ਆਪਣੀ ਫਰਮਾਇਸ਼ ਭੇਜੀ ਹੈ ਪਿੰਡ ਕੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ। ਆਓ ਜੀ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਇਹ ਗੀਤ।

0: ਜੀ ਸਿਲਸਿਲਾ ਚੱਲ ਰਿਹਾ ਜੀ ਝਾਂਚਰਾਂ ਦੇ ਬੋਰ, ਅਤੇ ਉਹਦੇ ਵਿੱਚ ਵੱਖ ਵੱਖ ਗੀਤ ਜਿਹੜੇ ਨੇ ਜਿਨ੍ਹਾਂ ਦੀ ਫਰਮਾਇਸ਼ ਸਾਡੇ ਤੱਕ ਪਹੁੰਚੀ ਹੈ, ਸਰੋਤਿਆਂ ਦੀ ਫਰਮਾਇਸ਼ ਪੂਰੀ ਕਰ ਰਹੇ ਹਾਂ। ਔਰ ਅਗਲਾ ਗੀਤ ਜਿਹੜਾ ਹੈ ਜੀ ਸਰਦੂਲ ਸਿਕੰਦਰ ਹੋਣਾ ਦੀ ਆਵਾਜ਼ ਵਿੱਚ ਤੁਹਾਡੇ ਤੱਕ ਪਹੁੰਚੇਗਾ, ਔਰ ਉਸਦੀ ਫਰਮਾਇਸ਼ ਸਾਨੂੰ ਭੇਜੀ ਹੈ ਜੀ। ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਆਪਣੀ ਫਰਮਾਇਸ਼ ਭੇਜ ਰਹੇ ਨੇ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਆਸ਼ੀਸ਼ ਮਲਹੋਤਰਾ, ਬੇਬੀ ਗਾਵਿਆ ਅਤੇ ਭਾਈ ਸੁੱਚਾ ਸਿੰਘ ਸੁੱਚਾ ਪਾਠਕ। ਮੰਡੀ ਹਰਜੀ ਰਾਮ ਮਲੋਟ ਤੋਂ ਫਰਮਾਇਸ਼ ਆਈ ਹੈ ਜੀ, ਭੇਜਣ ਵਾਲੇ ਨੇ ਮਹੇਸ਼ ਗਰਗ, ਸੁਸ਼ਮਾ ਗਰਗ, ਜਸ਼ਨ ਗਰਗ ਅਤੇ ਵਿਨੋਦ ਗਰਗ। ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਫਰਮਾਇਸ਼ ਭੇਜ ਰਹੇ ਨੇ ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਅਤੇ ਗੀਤਾ।
1: ਔਰ ਇਹ ਫਰਮਾਇਸ਼ ਹੈ ਜੀ ਖੁਰਜਾ

ਉੱਤਰ ਪ੍ਰਦੇਸ਼ ਤੋਂ ਤਿਲਕ ਰਾਜ ਅਰੋੜਾ, ਪ੍ਰਕਾਸ਼ ਅਰੋੜਾ, ਚੰਦਨ ਅਤੇ ਅੰਕੁਸ਼ ਅਰੋੜਾ ਹੋਣਾ ਦੀ, ਮਸੀਤਾ ਡੱਬਵਾਲੀ ਤੋਂ ਦਰਸ਼ਨ ਲੋਟ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ ਅਤੇ ਹਨੀ ਲੋਟ, ਪਿੰਡ ਨਵੇਂ ਤੋਂ ਹੈ ਜੀ ਨੱਥਾ ਸਿੰਘ ਰਾਮਗੜੀਆ, ਬਲਜੀਤ ਸਿੰਘ ਪੋਤਾ, ਹੈਪੀ ਸਿੰਘ ਪੋਤਾ ਅਤੇ ਗੁਰਕਿਰਤ ਸਿੰਘ ਪੜੋਤਾ। ਆਓ ਸੁਣਦੇ ਹਾਂ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਸਿਰਦੂਲ ਸਿਕੰਦਰ ਦਾ ਗਾਇਆ ਇਹ ਗੀਤ।

0: ਜੀ ਪ੍ਰੀਤੀ, ਬਹੁਤ ਹੀ ਖੂਬਸੂਰਤ ਗੀਤਾਂ ਦੀ ਫਰਮਾਇਸ਼ ਸਾਡੇ ਸਰੋਤੇ ਸਾਨੂੰ ਕਰਦੇ ਨੇ, ਔਰ ਅਸੀਂ ਵੀ ਸਾਨੂੰ ਵੀ ਸੁਣਨ ਦਾ ਮੌਕਾ ਮਿਲ ਜਾਂਦਾ ਹੈ
1: ਜੀ।
0: ਔਰ ਅਗਲੀ ਫਰਮਾਇਸ਼ ਵੱਲ ਚੱਲਦੇ ਹਾਂ ਜੀ, ਜੋ ਕਿ ਆਈ ਹੈ ਸਰਵਜੀਤ ਦੇ ਗਾਏ ਗੀਤ ਲਈ। ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਤੋਂ ਆਏ ਨੇ ਜੀ, ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਜੇ ਐਸ ਨਾਇਕ, ਸ਼ੋਭਾ ਨਾਇਕ ਅਤੇ ਪੂਰਾ ਡਾਗਲਾ ਪਰਿਵਾਰ। ਪਿੰਡ ਅਮੀਰ ਸ਼ਾਹ ਵਾਲਾ, ਤਹਿਸੀਲ ਜੀਰਾ ਤੋਂ ਮੁਖਤਿਆਰ ਸਿੰਘ ਅਤੇ ਇਹਨਾਂ ਦੇ ਬਹੁਤ ਸਾਰੇ ਦੋਸਤ ਮਿੱਤਰ ਫਰਮਾਇਸ਼ ਲਿਖ ਕੇ ਭੇਜ ਰਹੇ ਨੇ ਜੀ। ਪਿੰਡ ਚਤਰਾ, ਤਹਿਸੀਲ ਜੀਰਾ, ਜ਼ਿਲ੍ਹਾ ਫਿਰੋਜ਼ਪੁਰ ਤੋਂ ਜਗਜੀਤ ਸਿੰਘ ਚਤਰਾ, ਟਹਿਲ ਸਿੰਘ, ਪ੍ਰੇਮ ਭੂਸ਼ਣ ਗੁਪਤਾ, ਕੁਲਦੀਪ ਸਿੰਘ, ਅਜੀਤ ਸਿੰਘ, ਜੀਤ ਸਿੰਘ, ਬੂਟਾ ਸਿੰਘ, ਹਰਨੇਕ ਸਿੰਘ, ਗੁਰਸੇਵਕ ਸਿੰਘ ਅਤੇ ਗੁਰਚੈਨ ਸਿੰਘ, ਅਤੇ ਨਾਲ ਸੁਖਚੈਨ ਸਿੰਘ ਜੀ ਵੀ ਨੇ, ਅਤੇ ਨਾਲ ਦੇ ਨਾਲ ਲਿਖਾਰੀ ਸਭਾ ਦੇ ਸਾਰੇ ਮੈਂਬਰ ਸਾਹਿਬਾਨ ਨੇ।
1: ਬਿਲਕੁਲ ਜੀ।

0: ਅਗਲੀ ਇਸੇ ਗੀਤ ਦੀ ਫਰਮਾਇਸ਼ ਜਿਹੜੀ ਹੈ ਜੀ ਮੇਰੇ ਕੋਲ ਵੀ ਖਤ ਨੇ ਕੁਛ ਸ਼ਾਮਿਲ ਕਰ ਰਹੇ ਹਾਂ। ਮੁੱਲਾਪੁਰ ਮੰਡੀ ਤੋਂ ਆਪਣੀ ਫਰਮਾਇਸ਼ ਭੇਜ ਰਹੇ ਨੇ ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ ਸ਼ਰਮਾ, ਮੀਨੂ ਸ਼ਰਮਾ, ਆਸ਼ੀਸ਼ ਸ਼ਰਮਾ, ਬਿੱਟੂ ਚੈਨ ਅਤੇ ਦੀਪਕ ਚੈਨ। ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ ਔਰ ਇਸ ਦੇ ਨਾਲ ਹੀ ਮੌਲਾ ਪਿੰਡ ਤੋਂ ਆਪਣੀ ਫਰਮਾਇਸ਼ ਭੇਜ ਰਹੇ ਨੇ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦੀਸ਼ਾ ਮੌਲਾ, ਦਰਸ਼ਨ ਬਰਾੜ ਅਤੇ ਮਲਕੀਤ ਕੁੜਿਆਣਾ। ਫਾਜ਼ਿਲਕਾ ਤੋਂ ਫਰਮਾਇਸ਼ ਆਈ ਹੈ ਜੀ ਭੇਜਣ ਵਾਲੇ ਨੇ ਮੋਹਨ ਸਿੰਘ, ਗੁਰਪ੍ਰੀਤ ਸਿੰਘ, ਸੁਖਪ੍ਰੀਤ ਸਿੰਘ ਚੌਹਾਨ, ਰਵਨੀਤ ਕੌਰ ਚੌਹਾਨ ਅਤੇ ਸਾਰਾ ਚੌਹਾਨ ਪਰਿਵਾਰ। ਅਤੇ ਸੰਗਰੂਰ ਤੋਂ ਆਪਣੀ ਫਰਮਾਇਸ਼ ਭੇਜ ਰਹੇ ਨੇ ਜੀ ਅਸ਼ਵਨੀ ਗਰਗ, ਪ੍ਰਿਯੰਕਾ ਗਰਗ, ਵਿਨੋਦ ਗਰਗ ਅਤੇ ਉਹਨਾਂ ਦੇ ਨਾਲ ਬਹੁਤ ਸਾਰੇ ਸਾਥੀ
1: ਜੀ। ਅਤੇ ਆਓ ਫਿਰ ਸੁਣਦੇ ਹਾਂ ਸਰਬਜੀਤ ਦੀ ਆਵਾਜ਼ ਦੇ ਵਿੱਚ ਇਹਨਾਂ ਦੀ ਫਰਮਾਇਸ਼ ਦਾ ਇਹ ਗੀਤ।

0: ਲਓ ਜੀ, ਅਗਲੀ ਫਰਮਾਇਸ਼ ਆਈ ਹੈ ਪਿੰਡ ਬੁਰਜ ਤੋਂ ਰਾਮ ਸਿੰਘ ਧੱਗੜ, ਭਿੰਦਰ ਕੌਰ ਧੱਗੜ, ਕੁਲਪ੍ਰੀਤ ਧੱਗੜ, ਹੈਪੀ ਅਤੇ ਪੁੰਨੂ ਹੁਣਾਂ ਦੀ, ਔਰ ਹਨੂੰਮਾਨਗੜ੍ਹ ਟਾਊਨ ਰਾਜਸਥਾਨ ਤੋਂ ਰਜ਼ਾਕ ਮੁਹੰਮਦ, ਸ਼ਮੀਮ ਬੇਗਮ, ਇਮਰਾਨ ਖਾਨ, ਇਰਫਾਨ ਖਾਨ ਅਤੇ ਜਿਸ਼ਾਨ ਖਾਨ ਹੁਣਾਂ ਨੇ ਫਰਮਾਇਸ਼ ਲਿਖ ਕੇ ਭੇਜੀ ਹੈ ਜੀ।
1: ਜੀ, ਇਸ ਗੀਤ ਨੂੰ ਸੁਣਨਾ ਚਾਹੁੰਦੇ ਨੇ ਬਾਘਾ ਪੁਰਾਣਾ ਤੋਂ ਗਗਨਦੀਪ ਕੌਰ, ਗੁਰਪ੍ਰੀਤ ਕੌਰ, ਪਰਮਜੀਤ ਕੌਰ, ਪਾਲ ਸਿੰਘ ਅਤੇ ਪਰਮਜੀਤ ਸਿੰਘ, ਅਤੇ ਇਸ ਗੀਤ ਦੀ ਫਰਮਾਇਸ਼ ਭੇਜ ਰਹੇ ਨੇ ਰਾਣੀ, ਰੂਪ ਰਾਣੀ, ਰੂਹਾਨੀ, ਮਾਨਵੀ ਅਤੇ ਕਿਰਨਾ ਰਾਣੀ, ਇਹਨਾਂ ਨੇ ਸਾਨੂੰ ਭੇਜੀ ਹੈ ਜੀ ਫਰਮਾਇਸ਼ ਪਿੰਡ ਹੋਲਾ ਵਾਲੀ ਤੋਂ
0: ਜੀ। ਔਰ ਪ੍ਰੀਤੀ, ਇਹ ਸਾਰੇ ਕਹਿੰਦੇ ਕਿ ਸਾਨੂੰ ਸੁਰਜੀਤ ਪਿੰਦਰਖੀਆ ਦੀ ਆਵਾਜ਼ 'ਚ ਗੀਤ ਸੁਣਾ ਦਿਓ,
1: ਅਤੇ ਲਓ ਜੀ ਸੁਣੋ ਜੀ।

ਹੁਣ ਤੋਂ ਥੋੜ੍ਹੀ ਹੀ ਦੇਰ ਬਾਅਦ ਯਾਨੀ 1:15 ਤੋਂ ਲੈ ਕੇ 1:40 ਤੱਕ ਅਤੇ ਫਿਰ 2 ਤੋਂ ਲੈ ਕੇ 2:15 ਤੱਕ ਤੁਸੀਂ ਸੁਣੋਗੇ ਫਿਲਮੀ ਗੀਤਾਂ 'ਤੇ ਆਧਾਰਿਤ ਪ੍ਰੋਗਰਾਮ ਫੌਜੀ ਵੀਰਾਂ ਲਈ।

ਆਪਣੀ ਦੂਜੀ ਸਭਾ ਦੇ ਪ੍ਰੋਗਰਾਮਸ ਲੈ ਕੇ ਆਵਾਂਗੇ ਸ਼ਾਮ 4 ਵਜੇ ਤੇ ਸਭਾ ਦੇ ਸ਼ੁਰੂ ਵਿੱਚ ਯਾਨੀ ਕਿ 4 ਵਜੇ ਮੁੱਖ ਸਮਾਚਾਰਾਂ ਤੋਂ ਬਾਅਦ 4:02 ਤੇ ਸੁਣੋਗੇ ਹਫ਼ਤੇ ਭਰ ਦੀਆਂ ਖੇਡ ਗਤੀਵਿਧੀਆਂ।

ਸ਼ਾਮ 4:30 ਵਜੇ ਤੁਹਾਨੂੰ ਲੈ ਚੱਲਾਂਗੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਤੇ ਸਰਵਣ ਕਰੋਗੇ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਸ਼ਾਮ 5:30 ਵਜੇ।

6 ਵਜੇ ਦੇਸ਼ ਪਿਆਰ ਦੇ ਕੁਝ ਗੀਤ ਸੁਣਾਏ ਜਾਣਗੇ ਤੇ ਨਾਲ ਹੀ ਮੌਸਮ ਦਾ ਹਾਲ ਸੁਣਵਾਇਆ ਜਾਏਗਾ। ਸ਼ਾਮੀ 6:30 ਵਜੇ ਸੁਣੋਗੇ ਦਿਹਾਤੀ ਪ੍ਰੋਗਰਾਮ। ਅੱਜ ਇਸ ਪ੍ਰੋਗਰਾਮ ਦੇ ਵਿੱਚ ਸੁਣੋਗੇ ਕੰਮ ਦੀਆਂ ਗੱਲਾਂ, ਮੰਡੀਆਂ ਦੇ ਭਾਅ ਤੋਂ ਇਲਾਵਾ ਸੋਇਆਬੀਨ ਦੀ ਬਿਜਾਈ। ਇਸ ਵਿਸ਼ੇ 'ਤੇ ਗੱਲਬਾਤ ਕਰਨਗੇ ਡਾਕਟਰ ਗੁਰ ਇਕਬਾਲ ਸਿੰਘ।

0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 1:10 ਵੱਜਣ ਵਾਲੇ ਨੇ, ਆਓ ਸੁਣਦੇ ਹਾਂ ਪ੍ਰਦੇਸ਼ੀ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਜਗਜੀਵਨ ਸਿੰਘ ਤੋਂ ਪ੍ਰਦੇਸ਼ਿਕ ਖਬਰਾਂ ਸੁਣੋ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਦੇ ਨੌਜਵਾਨ ਵਿਗਿਆਨ, ਤਕਨਾਲੋਜੀ, ਪੁਲਾੜ ਨਿਰਮਾਣ, ਸੈਮੀਕੰਡਕਟਰ ਅਤੇ ਡਰੋਨ ਵਰਗੇ ਖੇਤਰਾਂ ਵਿੱਚ ਸ਼ਾਨਦਾਰ ਸਫਲਤਾ ਪ੍ਰਾਪਤ ਕਰ ਰਹੇ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਭਾਰਤ ਅੱਜ ਦੁਨੀਆ ਦੇ ਮੋਹਰੀ ਸਟਾਰਟਅਪ ਹੱਬਾਂ ਵਿੱਚੋਂ ਇੱਕ ਹੈ ਅਤੇ ਛੋਟੇ ਕਸਬਿਆਂ ਅਤੇ ਪਿੰਡਾਂ ਦੇ ਨੌਜਵਾਨ ਇਸ ਦੀ ਸਫਲਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ। ਪ੍ਰਧਾਨ ਮੰਤਰੀ ਨੇ ਖੇਡਾਂ ਵਿੱਚ ਨੌਜਵਾਨਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤੀ ਅਥਲੀਟਾਂ ਨੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਟਾਰਟਅਪਸ ਇੰਡੀਆ, ਡਿਜੀਟਲ ਇੰਡੀਆ, ਸਕਿੱਲ ਇੰਡੀਆ ਅਤੇ ਅਟਲ ਇਨੋਵੇਸ਼ਨ ਵਰਗੀਆਂ ਪਹਿਲਕਦਮੀਆਂ ਨੇ ਨਵੀਨਤਾ ਅਤੇ ਉੱਦਮਤਾ ਨੂੰ ਉਤਸ਼ਾਹਿਤ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਪਿਛਲੇ 12 ਸਾਲਾਂ ਤੋਂ NDA ਸਰਕਾਰ ਨੌਜਵਾਨਾਂ ਦੀ ਅਗਵਾਈ ਵਾਲੇ ਵਿਕਾਸ ਨੂੰ ਉਤਸ਼ਾਹਿਤ ਕਰ ਰਹੀ ਹੈ। ਗੁਰਦਾਸਪੁਰ ਨਗਰ ਕੌਂਸਲ ਚੋਣਾਂ ਲਈ ਸਵੇਰੇ 8 ਤੋਂ ਵੋਟਾਂ ਪੈ ਰਹੀਆਂ ਨੇ। ਗੁਰਦਾਸਪੁਰ ਵਿੱਚ ਕੁੱਲ 29 ਵਾਰਡ ਅਤੇ 70 ਪੋਲਿੰਗ ਬੂਥ ਬਣਾਏ ਗਏ ਨੇ, ਜਦਕਿ ਦੀਨਾਨਗਰ ਕੌਂਸਲ ਵਿੱਚ 15 ਵਾਰਡ ਅਤੇ 21 ਪੋਲਿੰਗ ਬੂਥ ਬਣਾਏ ਗਏ ਨੇ। ਵੋਟਾਂ EVM ਰਾਹੀਂ ਪੈ ਰਹੀਆਂ ਨੇ। ਅੱਜ ਸ਼ਾਮੀ 4 ਤੋਂ ਬਾਅਦ ਵੋਟਾਂ ਦੇ ਨਤੀਜੇ ਐਲਾਨੇ ਜਾਣ ਦੀ ਉਮੀਦ ਹੈ। ਬਟਾਲਾ ਦੇ SSP ਡਾਕਟਰ ਮਹਿਤਾਬ ਸਿੰਘ ਨੇ ਵੇਰਵੇ ਸਾਂਝੇ ਕਰਦਿਆਂ ਦੱਸਿਆ
2: ਕਾਦੀਆਂ ਦੇ ਵਿੱਚ ਅੱਜ ਟੋਟਲ 14 ਵਾਰਡ ਦੇ ਵਿੱਚ ਜਿਹੜੀ ਇਲੈਕਸ਼ਨ ਹੋ ਰਹੀ ਹੈਗੀ, ਇਹਦੇ ਵਿੱਚ ਇਹ ਸਾਰੇ ਬੂਥ ਜਿਹੜੇ ਹੈਗੇ ਸਾਰੇ ਲੋਕੇਸ਼ਨ ਸੈਂਸਿਟਿਵ ਹੈਗੀਆਂ ਨੇ, ਅਸੀਂ ਅਕੋਰਡਿੰਗਲੀ ਸਾਰੇ ਪ੍ਰਬੰਧ ਕੀਤੇ। ਸਾਡੇ ਵੱਲੋਂ ਇੱਥੇ 3 SP ਸਾਹਿਬਾਨ, 6 DSP ਸਾਹਿਬਾਨ ਅਤੇ 7 SHO ਸਾਹਿਬਾਨ ਦੇ ਮਿਲਾ ਕੇ 500 ਦੀ ਫੋਰਸ ਜਿਹੜੀ ਇੱਥੇ ਡਿਪਿਊਟ ਕੀਤੀ ਗਈ ਹੈ।

0: ਜਿਵੇਂ ਤੁਸੀਂ ਦੇਖ ਰਹੇ ਹੋ ਤੇ ਹੁਣ ਤੱਕ ਬਿਲਕੁਲ ਸ਼ਾਂਤਮਈ ਢੰਗ ਨਾਲ ਜਿਹੜੀਆਂ ਵੋਟਾਂ ਉਹ ਪੈ ਰਹੀਆਂ ਹੈਗੀਆਂ। 4 ਵਜੇ ਤੱਕ ਜਿਹੜੀਆਂ ਵੋਟਾਂ ਉਹ ਪੈਣੀਆਂ ਹੈਗੀਆਂ, ਉਸ ਤੋਂ ਬਾਅਦ ਜਿਹੜੀ ਕਾਊਂਟਿੰਗ ਹੈ ਉਹ ਵੀ ਅੱਜ ਹੀ ਹੋਣੀ ਹੈਗੀ, ਤਾਂ ਸਾਨੂੰ ਲੱਗਦਾ ਹੈ ਕਿ ਈਵਨਿੰਗ ਤੱਕ ਜਿਹੜਾ ਹੈਗਾ ਇਹ ਪ੍ਰੋਸੈਸ ਕੰਪਲੀਟ ਹੋ ਜਾਵੇ। ਮੇਰਾ ਇਹੀ ਸੁਨੇਹਾ ਹੈਗਾ ਕਿ ਬਿਨਾਂ ਕਿਸੇ ਡਰ ਤੋਂ ਆਪਣੀ ਵੋਟ ਦਾ ਇਸਤੇਮਾਲ ਕਰਨ, ਅਸੀਂ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਆ, ਬਿਲਕੁਲ ਸ਼ਾਂਤਮਈ ਢੰਗ ਨਾਲ ਜਿਹੜੀਆਂ ਵੋਟਾਂ ਉਹ ਸੰਪੰਨ ਹੋਣਗੀਆਂ।
1: ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕੱਲ੍ਹ ਨਵੀਂ ਦਿੱਲੀ ਵਿੱਚ ਉਪ ਰਾਸ਼ਟਰਪਤੀ ਅਤੇ ਕੇਂਦਰੀ ਮੰਤਰੀ ਨਾਲ ਕਈ ਮਹੱਤਵਪੂਰਨ ਮੀਟਿੰਗਾਂ ਕੀਤੀਆਂ ਨੇ। ਇਸ ਦੌਰਾਨ ਪੰਜਾਬ ਅਤੇ ਚੰਡੀਗੜ੍ਹ ਵਿੱਚ ਸ਼ਾਸਨ, ਸੱਭਿਆਚਾਰ, ਖੇਡਾਂ ਅਤੇ ਕਾਨੂੰਨੀ ਬੁਨਿਆਦੀ ਢਾਂਚੇ ਨਾਲ ਸੰਬੰਧਿਤ ਮਾਮਲਿਆਂ 'ਤੇ ਚਰਚਾ ਕੀਤੀ ਗਈ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਅਤੇ ਮੁਲਾਕਾਤ ਦੌਰਾਨ ਰਾਜਪਾਲ ਨੇ ਉਹਨਾਂ ਨੂੰ ਪੰਜਾਬ ਅਤੇ ਚੰਡੀਗੜ੍ਹ ਨਾਲ ਸੰਬੰਧਿਤ ਵੱਖ ਵੱਖ ਵਿਕਾਸ ਕਦਮੀਆਂ ਅਤੇ ਪ੍ਰਸ਼ਾਸਕੀ ਤਰਜੀਹਾਂ ਤੋਂ ਜਾਣੂ ਕਰਵਾਇਆ ਅਤੇ ਜਨਤਕ ਮਹੱਤਵ ਦੇ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਹੈ। ਇਸ ਤੋਂ ਬਾਅਦ ਸ੍ਰੀ ਕਟਾਰੀਆ ਨੇ ਕੇਂਦਰੀ ਸੱਭਿਆਚਾਰ ਅਤੇ ਸੈਰ ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਕੀਤੀ ਅਤੇ ਚੰਡੀਗੜ੍ਹ ਵਿੱਚ ਸਰਕਾਰੀ ਅਜਾਇਬ ਘਰ ਅਤੇ ਆਰਟ ਗੈਲਰੀ ਦੇ ਅਪਗ੍ਰੇਡੇਸ਼ਨ ਲਈ ਸਹਾਇਤਾ ਦੀ ਮੰਗ ਕੀਤੀ ਹੈ। ਉਹਨਾਂ ਨੇ ਪ੍ਰਸਿੱਧ ਆਰਟੈਕਟ ਲੀ ਕਾਰਬੂਜੀਏ ਵੱਲੋਂ ਡਿਜ਼ਾਇਨ ਕੀਤੇ ਗਏ ਵਿਲੱਖਣ ਗ੍ਰੇਡ 1 ਵਿਰਾਸਤੀ ਸੰਸਥਾ ਨੂੰ ਸੁਰੱਖਿਅਤ ਰੱਖਣ ਅਤੇ ਆਧੁਨਿਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਹੈ। ਤਜਵੀਜ਼ਸ਼ੁਦਾ ਪ੍ਰੋਜੈਕਟ ਦਾ ਉਦੇਸ਼ ਇਸ ਦੇ ਅਨਮੋਲ ਸੰਗ੍ਰਹਿ ਦੀ ਸੰਭਾਲ ਨੂੰ ਮਜ਼ਬੂਤ ਕਰਨਾ ਹੈ, ਇਸ ਦੀ ਵਸਤੂ ਕਲਾ ਦੀ ਵਿਰਾਸਤ ਨੂੰ ਸੁਰੱਖਿਅਤ ਰੱਖਣਾ ਅਤੇ ਸਮਕਾਲੀ ਅਜਾਇਬ ਘਰ ਦੇ ਮਿਆਰਾਂ ਦੇ ਅਨੁਸਾਰ ਸੈਲਾਨੀ ਸਹੂਲਤਾਂ ਨੂੰ ਵਧਾਉਣਾ ਹੈ। ਇੱਕ ਹੋਰ ਮੀਟਿੰਗ ਵਿੱਚ ਸ੍ਰੀ ਕਟਾਰੀਆ ਨੇ ਕੇਂਦਰੀ ਯੁਵਾ ਮਾਮਲਿਆਂ ਅਤੇ ਖੇਡ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਨਾਲ ਮੁਲਾਕਾਤ ਕੀਤੀ ਅਤੇ ਚੰਡੀਗੜ੍ਹ ਦੇ ਪ੍ਰਮੁੱਖ ਅੰਤਰਰਾਸ਼ਟਰੀ ਖੇਡ ਸਮਾਗਮਾਂ ਦੀ ਮੇਜ਼ਬਾਨੀ ਦੇ ਨਾਲ ਤਜਵੀਜ਼ਾਂ 'ਤੇ ਚਰਚਾ ਕੀਤੀ ਹੈ, ਜਿਨ੍ਹਾਂ ਵਿੱਚ ਏਸ਼ੀਅਨ ਰਿਲੇਅ ਚੈਂਪੀਅਨਸ਼ਿਪ 2027, 21ਵੀਂ ਏਸ਼ੀਅਨ ਰੋਲਰ ਸਕੇਟਿੰਗ ਚੈਂਪੀਅਨਸ਼ਿਪ 2027 ਅਤੇ ਨਵੰਬਰ 2026 ਵਿੱਚ ਹੋਣ ਵਾਲੀ ਦੂਜੀ ਅੰਤਰਰਾਸ਼ਟਰੀ ਚੰਡੀਗੜ੍ਹ ਮੈਰਾਥਨ ਸ਼ਾਮਲ ਹੈ। ਉਹਨਾਂ ਨੇ ਸੈਕਟਰ 42 ਸਪੋਰਟਸ ਕੰਪਲੈਕਸ ਵਿਖੇ ਇੱਕ ਆਧੁਨਿਕ ਅੰਤਰਰਾਸ਼ਟਰੀ ਬਹੁ ਉਦੇਸ਼ੀ ਇਨਡੋਰ ਸਪੋਰਟਸ ਹਾਲ ਦੀ ਸਥਾਪਨਾ ਅਤੇ ਪੰਜਾਬ 'ਚ ਖੇਡ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਸਹਾਇਤਾ ਦੀ ਮੰਗ ਕੀਤੀ। ਕੇਂਦਰੀ ਖੇਡ ਮੰਤਰੀ ਨੇ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਹੈ। ਬਾਅਦ ਵਿੱਚ ਸ੍ਰੀ ਕਟਾਰੀਆ ਨੇ ਕੇਂਦਰੀ ਕਾਨੂੰਨਾਂ ਅਤੇ ਨਿਆਂ ਮੰਤਰੀ ਅਰਜੁਨ ਰਾਮ ਮੇਘਵਾਲ ਨਾਲ ਮੁਲਾਕਾਤ ਕੀਤੀ ਅਤੇ ਕਾਨੂੰਨੀ ਭਾਈਚਾਰੇ ਨਾਲ ਸੰਬੰਧਿਤ ਮੁੱਦਿਆਂ 'ਤੇ ਚਰਚਾ ਕੀਤੀ ਹੈ। ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕੱਲ੍ਹ ਲੁਧਿਆਣਾ 'ਚ ਉਦਯੋਗਪਤੀਆਂ ਨਾਲ ਇੱਕ ਮਹੱਤਵਪੂਰਨ ਮੀਟਿੰਗ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਅਤੇ ਸੁਝਾਵਾਂ ਨੂੰ ਧਿਆਨ ਨਾਲ ਸੁਣਿਆ। ਇਸ ਮੌਕੇ BJP ਆਗੂਆਂ ਨਾਲ ਇੱਕ ਮੀਟਿੰਗ ਦੌਰਾਨ ਸ਼ਹਿਰ ਦੀਆਂ ਮੁੱਖ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਾਸਨ ਦੇ 12 ਸਾਲ ਪੂਰੇ ਹੋਣ ਦੇ ਮੌਕੇ ਸੰਬੋਧਨ ਕਰਦਿਆਂ ਉਹਨਾਂ ਨੇ ਕਿਹਾ ਕਿ ਲਗਾਤਾਰ 3 ਵਾਰ ਪ੍ਰਧਾਨ ਮੰਤਰੀ ਬਣਨਾ ਮੋਦੀ ਦੀ ਕਾਰਜਸ਼ੈਲੀ, ਸਭ ਨੂੰ ਨਾਲ ਲੈ ਕੇ ਚੱਲਣ ਦੀ ਯੋਗਤਾ, ਦੇਸ਼ ਨੂੰ ਸੁਰੱਖਿਅਤ ਰੱਖਣ ਅਤੇ ਆਰਥਿਕ ਤੌਰ 'ਤੇ ਮਜ਼ਬੂਤ ਬਣਾਉਣ ਦੀ ਸੋਚ ਦਾ ਨਤੀਜਾ ਹੈ। ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਬੀਤੇ ਕੱਲ੍ਹ ਨਗਰ ਕੌਂਸਲ ਖਰੜ ਡੇਰਾਬੱਸੀ ਜੀਰਕਪੁਰ ਵਿੱਚ ਵੱਖ ਅਪਡੇਟਾਂ ਦਾ ਐਲਾਨ ਕੀਤਾ ਹੈ। ਉਹਨਾਂ ਦੱਸਿਆ ਕਿ ਟ੍ਰਾਈਸਿਟੀ ਮੋਹਾਲੀ, ਪੰਚਕੂਲਾ ਅਤੇ ਚੰਡੀਗੜ੍ਹ ਨਾਲ ਲੱਗਦੇ ਕਸਬੇ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਨੂੰ ਅਪਡੇਟ ਕੀਤਾ ਜਾ ਰਿਹਾ ਹੈ। ਕਪੂਰਥਲਾ ਦੇ ਡਿਸਟ੍ਰਿਕਟ ਕਮਿਸ਼ਨਰ ਆਕਾਸ਼ ਬੰਸਲ ਨੇ ਜ਼ਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪੁਲਿਸ ਦੀ ਗਸ਼ਤ ਵਧਾਉਣ ਅਤੇ ਤੁਰੰਤ CCTV ਕੈਮਰੇ ਲਗਾਉਣ ਦੀ ਹਦਾਇਤ ਕੀਤੀ ਹੈ। ਜ਼ਿਲ੍ਹਾ ਸਿਹਤ ਬੋਰਡ ਦੀ ਮੀਟਿੰਗ ਦੌਰਾਨ ਉਹਨਾਂ ਨੇ ਓਟ ਕਲੀਨਿਕਾਂ ਦੀ ਸਿੱਖਿਆ ਨਿਗਰਾਨੀ ਲਈ ਸੁਰੱਖਿਆ ਗਾਰਡ ਅਤੇ ਤਾਇਨਾਤ ਕੀਤੇ ਜਾਣ ਦੇ ਨਿਰਦੇਸ਼ ਦਿੱਤੇ ਨੇ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ। ਸਾਡਾ ਇੱਕ ਸੈਂਡਲ AIR@ANU ਜਲੰਧਰ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲਟਿਨ ਤੋਂ ਸੁਣੋਗੇ 1:40 'ਤੇ। ਨਮਸਕਾਰ।
2: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦਾ 1:15 ਵੱਜ ਰਿਹਾ। ਆਓ ਸੁਣਦੇ ਹਾਂ ਪ੍ਰੋਗਰਾਮ ਫੌਜੀ ਵੀਰਾਂ ਲਈ।

ਫੌਜੀ ਵੀਰੋ ਜੈ ਹਿੰਦ। ਤੁਹਾਡੇ ਮਨੋਰੰਜਨ ਵਾਸਤੇ ਲੈ ਕੇ ਆਏ ਹਾਂ ਕੁਝ ਫਿਲਮੀ ਗੀਤ, ਤਾਂ ਕਿ ਤੁਹਾਡੇ ਦਿਨ ਦੀ ਥਕਾਵਟ ਲੱਥੇ ਅਤੇ ਬਾਕੀ ਦਾ ਜੋ ਦਿਨ ਹੈ ਉਹ ਤਰਾਵਟ ਦੇ ਨਾਲ ਭਰ ਜਾਏ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇਸ ਪਿਆਰੇ ਜਿਹੇ ਫਿਲਮੀ ਗੀਤ ਦੇ ਨਾਲ।

ਲਵ ਸਟੋਰੀ ਇਸ ਫਿਲਮ ਦਾ ਗੀਤ ਤੁਸੀਂ ਸੁਣ ਰਹੇ ਸੀ ਅਮਿਤ ਕੁਮਾਰ ਅਤੇ ਲਤਾ ਮੰਗੇਸ਼ਕਰ ਦੀਆਂ ਆਵਾਜ਼ਾਂ ਵਿੱਚ। ਪ੍ਰੋਗਰਾਮ ਦਾ ਅਗਲਾ ਗੀਤ ਆਓ ਤੁਹਾਨੂੰ ਸੁਣਾਉਂਦੀ ਹਾਂ, ਮੁਹੰਮਦ ਫਿਲਮ ਮੁਹੱਬਤ ਫਿਲਮ 'ਚ ਲਿਆ ਗਿਆ, ਆਵਾਜ਼ ਕਿਸ਼ੋਰ ਕੁਮਾਰ।

0: ਤੁਸੀਂ ਸੁਣ ਰਹੇ ਪ੍ਰੋਗਰਾਮ ਫੌਜੀ ਵੀਰਾਂ ਲਈ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਬਾਕੀ ਦੇ ਗੀਤ ਇਸ ਛੋਟੇ ਜਿਹੇ ਅੰਤਰਾਲ ਤੋਂ ਬਾਅਦ। ਜੁੜੇ ਰਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
2: एक जमाने से कहानी है सुना रही आकाशवाणी।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਫੌਜੀ ਵੀਰਾਂ ਲਈ। ਪ੍ਰੋਗਰਾਮ ਹਜੇ ਜਾਰੀ ਹੈ, ਸਮਾਂ ਹੋ ਰਿਹਾ। ਹੁਣ ਤੋਂ ਕੁਝ ਹੀ ਪਲਾਂ ਬਾਅਦ ਤੁਸੀਂ ਸੁਣੋਗੇ ਪੰਜਾਬੀ 'ਚ ਖਬਰਾਂ, ਉਸ ਤੋਂ ਬਾਅਦ 1:50 'ਤੇ ਤੁਸੀਂ ਸੁਣੋਗੇ ਉਰਦੂ 'ਚ ਸਮਾਚਾਰ। ਲਓ ਪਹਿਲਾਂ ਸੁਣੋ ਪੰਜਾਬੀ ਵਿੱਚ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਤੇ ਸਲੋਵਾਕੀਆ ਦੇ 6 ਦਿਨਾਂ ਦੌਰੇ ਲਈ ਰਵਾਨਾ ਹੋਏ। ਪ੍ਰਧਾਨ ਮੰਤਰੀ ਨੇ ਕਿਹਾ ਭਾਰਤ ਦੇ ਨੌਜਵਾਨ ਵਿਗਿਆਨ, ਟੈਕਨੋਲੋਜੀ, ਪੁਲਾੜ ਨਿਰਮਾਣ ਤੇ ਡਰੋਨ ਵਰਗੇ ਖੇਤਰਾਂ 'ਚ ਸ਼ਾਨਦਾਰ ਪ੍ਰਾਪਤੀਆਂ ਕਰ ਰਹੇ ਨੇ। ਅਸਮ 'ਚ ਅੱਜ ਸਵੇਰੇ ਭਾਰਤੀ ਹਵਾਈ ਸੈਨਾ ਦਾ ਇੱਕ AN-32 ਜਹਾਜ਼ ਹਾਦਸਾਗ੍ਰਸਤ ਹੋ ਗਿਆ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਉੱਤਰਾਖੰਡ ਦੇ ਦੇਹਰਾਦੂਨ 'ਚ ਭਾਰਤੀ ਸੈਨਾ ਅਕਾਦਮੀ ਵਿਖੇ ਪਾਸਿੰਗ ਆਊਟ ਪਰੇਡ 'ਚ ਸ਼ਿਰਕਤ ਕੀਤੀ। ਕਿਹਾ ਪਹਿਲੀ ਵਾਰ ਮਹਿਲਾ ਕੈਡਿਟਾਂ ਦਾ ਪਾਸ ਆਊਟ ਹੋਣਾ ਇਤਿਹਾਸਕ ਹੈ। ਅਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਨਵੀਂ ਦਿੱਲੀ 'ਚ ਉਪ ਰਾਸ਼ਟਰਪਤੀ ਤੇ ਕੇਂਦਰੀ ਮੰਤਰੀਆਂ ਨਾਲ ਕਈ ਮਹੱਤਵਪੂਰਨ ਮੀਟਿੰਗਾਂ, ਸ਼ਾਸਨ, ਸਭਿਆਚਾਰ, ਖੇਡਾਂ ਤੇ ਕਾਨੂੰਨੀ ਬੁਨਿਆਦੀ ਢਾਂਚੇ ਨਾਲ ਸਬੰਧਤ ਮਾਮਲਿਆਂ 'ਤੇ ਕੀਤੀ ਚਰਚਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਤੇ ਸਲੋਵਾਕੀਆ ਦੇ 6 ਦਿਨਾਂ ਦੌਰੇ ਲਈ ਰਵਾਨਾ ਹੋ ਗਏ ਨੇ। ਪ੍ਰਧਾਨ ਮੰਤਰੀ ਅੱਜ ਸ਼ਾਮ ਫਰਾਂਸ ਦੇ ਨੀਸ ਪਹੁੰਚਣਗੇ। ਇਹ ਦੌਰਾ ਯੂਰਪੀਅਨ ਯੂਨੀਅਨ ਨਾਲ ਆਪਣੀ ਵਿਆਪਕ ਰਣਨੀਤਿਕ ਭਾਈਵਾਲੀ ਨੂੰ ਅੱਗੇ ਵਧਾਉਣ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਵੀ ਦੁਹਰਾਏਗਾ। ਇਹ ਉਨ੍ਹਾਂ ਦੇ ਫਰਾਂਸ ਤੇ ਸਲੋਵਾਕੀਆ ਦੇ ਦੌਰੇ ਦੀ ਸ਼ੁਰੂਆਤ ਹੋਵੇਗੀ। ਫਰਾਂਸ ਵਿੱਚ ਪ੍ਰਧਾਨ ਮੰਤਰੀ G7 ਸੰਮੇਲਨ 'ਚ ਹਿੱਸਾ ਲੈਣਗੇ ਅਤੇ ਦੋਵਾਂ ਦੇਸ਼ਾਂ ਦਰਮਿਆਨ ਰਣਨੀਤਿਕ ਸਹਿਯੋਗ ਵਧਾਉਣ ਲਈ ਦੁਵੱਲੀ ਗੱਲਬਾਤ ਕਰਨਗੇ। ਆਪਣੇ ਰਵਾਨਗੀ ਸਮੇਂ ਬਿਆਨ 'ਚ ਸ੍ਰੀ ਮੋਦੀ ਨੇ ਕਿਹਾ ਕਿ ਫਰਾਂਸ ਰਣਨੀਤਿਕ ਦ੍ਰਿਸ਼ਟੀਕੋਣ ਤੋਂ ਭਾਰਤ ਲਈ ਖਾਸ ਤੌਰ 'ਤੇ ਮਹੱਤਵਪੂਰਨ ਹੈ। ਸ੍ਰੀ ਮੋਦੀ ਨੇ ਕਿਹਾ ਕਿ ਇਸ ਦੌਰੇ ਦਾ ਮੁੱਖ ਉਦੇਸ਼ ਭਾਰਤ ਤੇ

0: ਫਰਾਂਸ ਦਰਮਿਆਨ ਆਰਥਿਕ ਅਤੇ ਸਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕਰਨਾ ਏ। ਸ੍ਰੀ ਮੋਦੀ ਕੱਲ੍ਹ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਇੰਡੀਆ ਇਨੋਵੇਟਸ ਸੰਮੇਲਨ ਦਾ ਉਦਘਾਟਨ ਕਰਨਗੇ। ਉਨਾਂ ਕਿਹਾ ਕਿ ਇਸ ਸਮਾਗਮ ਭਾਰਤੀ ਸਟਾਰਟਅਪਸ ਨੂੰ ਦੁਨੀਆਂ ਦੇ ਨਾਲ ਜੋੜੇਗਾ। ਸ੍ਰੀ ਮੋਦੀ ਕੱਲ੍ਹ ਨੀਸ ਤੋਂ ਸਲੋਵਾਕੀਆ ਦੇ ਦੋ ਦਿਨਾਂ ਦੌਰੇ ਲਈ ਰਵਾਨਾ ਹੋਣਗੇ। ਸ੍ਰੀ ਮੋਦੀ ਨੇ ਕਿਹਾ ਕਿ ਇਤਿਹਾਸਕ ਦੌਰਾ ਦੋਵਾਂ ਮੁਲਕਾਂ ਦਰਮਿਆਨ ਸਬੰਧਾਂ ਨੂੰ ਵਧਾਏਗਾ। ਪ੍ਰਧਾਨ ਮੰਤਰੀ ਮੋਦੀ ਬ੍ਰਾਤੀਸਲਾਵਾ ਚ ਸਲੋਵਾਕੀਆ ਦੇ ਰਾਸ਼ਟਰਪਤੀ ਪੇਲੇਗ੍ਰੀਨੀ ਤੇ ਪ੍ਰਧਾਨ ਮੰਤਰੀ ਫਿਕੋ ਨਾਲ ਮੁਲਾਕਾਤ ਵੀ ਕਰਨਗੇ। ਉਨਾਂ ਕਿਹਾ ਕਿ ਇਹ ਯੁਰਪੀਅਨ ਯੁਨੀਅਨ ਨਾਲ ਭਾਰਤ ਦੀ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰੇਗਾ, ਜਿਸ ਦਾ ਸਲੋਵਾਕੀਆ ਚ ਇਕ ਮਹੱਤਵਪੂਰਨ ਮੈਂਬਰ ਹੈ। ਸਲੋਵਾਕੀਆ ਤੋਂ ਬਾਅਦ ਸ੍ਰੀ ਮੋਦੀ ਫਰਾਂਸ ਦੇ ਏਵੀਅਨ ਜਾਣਗੇ, ਜਿੱਥੇ ਉਹ ਇਸ ਮਹੀਨੇ ਦੀ 16 ਤੇ 17 ਤਰੀਕ ਨੂੰ G7 ਸੰਮੇਲਨ ਚ ਸ਼ਿਰਕਤ ਕਰਨਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ G7 ਵਿਚ ਭਾਰਤ ਦੀ ਮੌਜੂਦਗੀ ਭਾਰਤ ਦੇ ਵੱਧਦੇ ਆਲਮੀ ਪ੍ਰਭਾਵ ਵਿਚ ਇਸ ਦੇ ਭਾਈਵਾਲਾਂ ਦੇ ਵਿਸ਼ਵਾਸ ਨੂੰ ਪ੍ਰਗਟਾਉਂਦੀ ਹੈ। ਦੌਰੇ ਦੀ ਸਮਾਪਤੀ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ 18 ਜੂਨ ਨੂੰ ਪੈਰਿਸ ਜਾਣਗੇ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਇਹ ਦੌਰੇ ਯੂਰਪ ਅਤੇ G7 ਦੋਵਾਂ ਨਾਲ ਭਾਰਤ ਦੇ ਡੂੰਘੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੇ ਨੌਜਵਾਨ ਵਿਗਿਆਨ, ਤਕਨਾਲੋਜੀ, ਪੁਲਾੜ ਨਿਰਮਾਣ, ਸੈਮੀਕੰਡਕਟਰ ਅਤੇ ਡਰੋਨ ਵਰਗੇ ਖੇਤਰਾਂ 'ਚ ਸ਼ਾਨਦਾਰ ਪ੍ਰਾਪਤੀਆਂ ਕਰ ਰਹੇ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਕਿਹਾ ਕਿ ਭਾਰਤ ਅੱਜ ਦੁਨੀਆਂ ਦੇ ਮੋਹਰੀ ਸਟਾਰਟਅਪ ਹੱਬ ਵਿੱਚੋਂ ਇੱਕ ਹੈ ਅਤੇ ਛੋਟੇ ਕਸਬਿਆਂ ਅਤੇ ਪਿੰਡਾਂ ਦੇ ਨੌਜਵਾਨਾਂ ਨੇ ਇਸ ਦੀ ਸਫਲਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਪ੍ਰਧਾਨ ਮੰਤਰੀ ਨੇ ਖੇਡਾਂ ਵਿੱਚ ਨੌਜਵਾਨਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤੀ ਅਥਲੀਟਾਂ ਨੇ ਕੌਮਾਂਤਰੀ ਮੁਕਾਬਲਿਆਂ 'ਚ ਦੇਸ਼ ਦਾ ਨਾਮ ਰੋਸ਼ਨ ਕੀਤਾ। ਉਨ੍ਹਾਂ ਕਿਹਾ ਕਿ ਸਟਾਰਟਅਪ ਇੰਡੀਆ, ਡਿਜੀਟਲ ਇੰਡੀਆ, ਸਕਿੱਲ ਇੰਡੀਆ ਤੇ ਅਟਲ ਇਨੋਵੇਸ਼ਨ ਮਿਸ਼ਨ ਵਰਗੀਆਂ ਪਹਿਲਕਦਮੀਆਂ ਨੇ ਨਵੀਨਤਾ ਤੇ ਉੱਤਮਤਾ ਨੂੰ ਉਤਸ਼ਾਹਿਤ ਕੀਤਾ। ਸ੍ਰੀ ਮੋਦੀ ਨੇ ਕਿਹਾ ਕਿ ਪਿਛਲੇ 12 ਸਾਲਾਂ ਤੋਂ NDA ਸਰਕਾਰ ਨੌਜਵਾਨਾਂ ਦੀ ਅਗਵਾਈ ਵਾਲੇ ਵਿਕਾਸ ਨੂੰ ਉਤਸ਼ਾਹਿਤ ਕਰ ਰਹੀ ਹੈ, ਜਿਸ ਨੇ ਦੇਸ਼ ਦੇ ਨੌਜਵਾਨਾਂ ਦਾ ਭਰੋਸਾ ਵਧਾਇਆ ਤੇ ਉਨ੍ਹਾਂ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਯੋਗ ਬਣਾਇਆ ਏ। ਅਸਮ ਵਿਚ ਅੱਜ ਸਵੇਰੇ ਭਾਰਤੀ ਹਵਾਈ ਸੈਨਾ ਦਾ AN-32 ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਹ ਹਾਦਸਾ ਜ਼ੋਰਹਾਟ ਹਵਾਈ ਸੈਨਾ ਸਟੇਸ਼ਨ 'ਤੇ ਵਾਪਰਿਆ। ਹਾਦਸੇ ਤੋਂ ਬਾਅਦ ਜਹਾਜ਼ ਵਿੱਚ ਅੱਗ ਲੱਗ ਗਈ। ਹਵਾਈ ਸੈਨਾ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਇੱਕ ਜਾਂਚ ਕਮੇਟੀ ਬਣਾਈ ਗਈ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਉੱਤਰਾਖੰਡ ਦੇ ਦੇਹਰਾਦੂਨ ਵਿੱਚ ਭਾਰਤੀ ਸੈਨਾ ਅਕਾਦਮੀ ਵਿਖੇ ਪਾਸਿੰਗ ਆਊਟ ਪਰੇਡ 'ਚ ਸ਼ਿਰਕਤ ਕੀਤੀ। ਇਸ ਸਾਲ ਦੀ ਪਾਸਿੰਗ ਆਊਟ ਪਰੇਡ ਇਤਿਹਾਸਕ ਹੈ ਕਿਉਂਕਿ ਪਹਿਲੀ ਵਾਰ ਮਹਿਲਾ ਕੈਡਟਾਂ ਵੀ ਪਾਸ ਆਊਟ ਹੋਈਆਂ ਨੇ। ਸ਼ਾਨਦਾਰ ਸਮਾਰੋਹ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਉਹ 9 ਮਹਿਲਾ ਕੈਡਟਾਂ ਨੂੰ ਦੇਖ ਕੇ ਵਿਸ਼ੇਸ਼ ਤੌਰ 'ਤੇ ਖੁਸ਼ ਨੇ। ਉਨ੍ਹਾਂ ਕਿਹਾ ਕਿ ਇਹ ਨਾ ਸਿਰਫ ਭਾਰਤ ਦੇ ਰੱਖਿਆ ਬਲਾਂ ਦੇ ਇਤਿਹਾਸ 'ਚ ਇੱਕ ਮਹੱਤਵਪੂਰਨ ਉਪਲਬਧੀ ਹੈ, ਸਗੋਂ ਭਾਰਤ ਦੀ ਮਹਿਲਾ ਅਗਵਾਈ ਵਾਲੇ ਵਿਕਾਸ ਵੱਲ ਵੱਧ ਰਹੀ ਪ੍ਰੇਰਣਾਦਾਇਕ ਮਿਸਾਲ ਵੀ ਹੈ।
1: Specially delighted to see 9 women cadets. This is watershed moment in the history of IMA. It is not only a milestone in the history of India's defense forces, but also an inspiring example of India's march towards women-led development. I am sure that many more women cadets will join the academy.
0: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਹੈਦਰਾਬਾਦ ਦੇ ਡੂੰਡੀਗਲ 'ਚ ਹਵਾਈ ਸੈਨਾ ਅਕਾਦਮੀ ਵਿਖੇ 217ਵੇਂ ਬੈਚ ਦੀ ਸੰਯੁਕਤ ਪਾਸਿੰਗ ਆਊਟ ਪਰੇਡ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਨੇ ਨਵੇਂ ਕਮਿਸ਼ਨਡ ਅਧਿਕਾਰੀਆਂ ਨੂੰ ਬਦਲਦੀਆਂ ਜੰਗੀ ਤਕਨਾਲੋਜੀਆਂ ਦੇ ਮੁਤਾਬਕ ਆਪਣੇ ਆਪ ਨੂੰ ਤਿਆਰ ਰੱਖਣ ਦਾ ਸੱਦਾ ਦਿੱਤਾ। ਉਨ੍ਹਾਂ ਜ਼ਿਕਰ ਕੀਤਾ ਕਿ ਡਰੋਨ, ਸੈਟੇਲਾਈਟ ਅਤੇ ਰੋਬੋਟਿਕਸ ਵਰਗੀਆਂ ਤਕਨਾਲੋਜੀਆਂ ਆਧੁਨਿਕ ਜੰਗ ਵਿੱਚ ਵੱਡੀ ਭੂਮਿਕਾ ਨਿਭਾ ਰਹੀਆਂ ਨੇ। ਰੱਖਿਆ ਮੰਤਰੀ ਨੇ ਰਾਸ਼ਟਰੀ ਰੱਖਿਆ ਅਕਾਦਮੀ 'ਚ ਸਿਖਲਾਈ ਪ੍ਰਾਪਤ ਮਹਿਲਾ ਕੈਡਟਾਂ ਦੇ ਪਹਿਲੇ ਬੈਚ ਨੂੰ ਵੀ ਸ਼ਾਮਲ ਕੀਤਾ। ਸਮਾਰੋਹ ਵਿੱਚ ਸੁਖੋਈ 30 MAI ਸਾਰੰਗ ਤੇ ਸੂਰਿਆ ਕਿਰਨ ਐਰੋਬੈਟਿਕਸ ਟੀਮਾਂ ਵੱਲੋਂ ਹਵਾਈ ਪ੍ਰਦਰਸ਼ਨ ਵੀ ਕੀਤੇ ਗਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਗੱਲਬਾਤ ਦੌਰਾਨ ਖਾੜੀ 'ਚ ਅਮਰੀਕੀ ਸਮੁੰਦਰੀ ਫੌਜ ਦੇ ਹਮਲਿਆਂ, ਜਿਸ ਵਿੱਚ 3 ਭਾਰਤੀ ਮਲਾਹ ਮਾਰੇ ਗਏ ਸਨ, ਦਾ ਸਖ਼ਤ ਵਿਰੋਧ ਕੀਤਾ। ਡਾਕਟਰ ਜੈਸ਼ੰਕਰ ਨੇ ਕਿਹਾ ਕਿ ਵਪਾਰਕ ਜਹਾਜ਼ਾਂ ਖਿਲਾਫ਼ ਅਜਿਹੀ ਮਾਰੂ ਕਾਰਵਾਈ ਨਾਜਾਇਜ਼ ਹੈ। ਇਹ ਗੱਲਬਾਤ ਓਮਾਨ ਦੇ ਸਾਹਲ 'ਤੇ ਟੈਂਕਰ ਐਮਟੀ ਸਟੇਬੇਲੋ 'ਤੇ ਅਮਰੀਕੀ ਹਮਲੇ ਤੋਂ ਕੁਝ ਦਿਨ ਬਾਅਦ ਹੋਈ, ਜਿਸ ਵਿੱਚ 3 ਭਾਰਤੀ ਚਾਲਕ ਦਲ ਦੇ ਮੈਂਬਰ ਮਾਰੇ ਗਏ ਸਨ। ਜਹਾਜ਼ ਉੱਤੇ 24 ਭਾਰਤੀ ਚਾਲਕ ਦਲ ਦੇ ਮੈਂਬਰ ਸਵਾਰ ਸਨ। ਇਹਨਾਂ ਵਿੱਚੋਂ 21 ਨੂੰ ਸੁਰੱਖਿਅਤ ਬਚਾ ਲਿਆ ਗਿਆ। 3 ਲਾਪਤਾ ਨਾਵਿਕਾਂ ਦੀ ਬਾਅਦ ਵਿੱਚ ਮੌਤ ਦੀ ਪੁਸ਼ਟੀ ਕੀਤੀ ਗਈ। ਇਸ ਘਟਨਾ ਤੋਂ ਬਾਅਦ ਭਾਰਤ ਨੇ ਸਖ਼ਤ ਵਿਰੋਧ ਦਰਜ ਕੀਤਾ ਅਤੇ ਇੱਕ ਅਮਰੀਕੀ ਸਵਾਰਥੀ ਅਧਿਕਾਰੀ ਨੂੰ ਨਵੀਂ ਦਿੱਲੀ 'ਚ ਤਲਬ ਕੀਤਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਦੀਪ ਜੈਸਵਾਲ ਨੇ ਕਿਹਾ ਕਿ ਭਾਰਤੀ ਚਾਲਕ ਦਲ ਦੇ ਮੈਂਬਰਾਂ ਨੂੰ ਲੈ ਕੇ ਜਾਣ ਵਾਲੇ ਵਪਾਰੀ ਜਹਾਜ਼ਾਂ 'ਤੇ ਹਮਲੇ ਤੁਰੰਤ ਬੰਦ ਹੋਣੇ ਚਾਹੀਦੇ ਨੇ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਲਿਆਕੀ ਫਰੀਡਮ ਜਹਾਜ਼ 'ਤੇ ਭਾਰਤੀ ਮਲਾਹਾਂ ਦੇ ਜਾਨੀ ਨੁਕਸਾਨ ਦੀਆਂ ਖ਼ਬਰਾਂ ਫਰਜ਼ੀ ਨੇ। ਮੰਤਰਾਲੇ ਨੇ ਕਿਹਾ ਕਿ ਜਹਾਜ਼ ਦੇ ਕੈਪਟਨ ਨਾਲ ਸੰਪਰਕ ਕੀਤਾ ਗਿਆ ਅਤੇ ਕਿਹਾ ਕਿ ਸਾਰੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਨੇ। ਵਿਦੇਸ਼ ਮੰਤਰਾਲੇ ਦੀ ਤੱਥਾਂ ਦੀ ਜਾਂਚ ਬਾਰੇ ਇਕਾਈ ਨੇ ਲੋਕਾਂ ਨੂੰ ਅਜਿਹੇ ਝੂਠੇ ਦਾਅਵਿਆਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਫਿਨਲੈਂਡ ਦੀ ਵਿਦੇਸ਼ ਮੰਤਰੀ ਐਲੇਨਾ ਵਾਲਟੋਨੇਨ ਨੇ ਰੂਸ ਤੋਂ ਤੇਲ ਖਰੀਦਣ ਦੇ ਭਾਰਤ ਦੇ ਫੈਸਲੇ ਦਾ ਸਮਰਥਨ ਕੀਤਾ।

0: ਕੀਤਾ ਹੈ। ਉਨਾਂ ਕਿਹਾ ਕਿ ਭਾਰਤ ਪੱਛਮੀ ਦੇਸ਼ਾਂ ਵੱਲੋਂ ਨਿਰਧਾਰਤ ਮੁੱਲ ਹੱਦ ਦੀ ਪਾਲਣਾ ਕਰਦਾ ਹੈ। ਫਿਨਲੈਂਡ ਵਿਚ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਇਕ ਮੀਟਿੰਗ ਚ ਉਨਾਂ ਕਿਹਾ ਕਿ ਮੁੱਲ ਹੱਦ ਵਿਸ਼ਵ ਤੇਲ ਸਪਲਾਈ ਨੂੰ ਬਣਾਈ ਰੱਖਣ ਤੇ ਰੂਸ ਦੇ ਮੁਨਾਫੇ ਦੀ ਸੀਮਤ ਕਰਨ ਲਈ ਬਣਾਈ ਗਈ ਹੈ। ਇਸ ਦਾ ਅਰਥ ਹੈ ਕਿ ਭਾਰਤ ਨੇ ਬਿਲਕੁਲ ਉਹੀ ਕੀਤਾ ਜੋ ਨਿਰਧਾਰਿਤ ਕੀਤਾ ਗਿਆ ਸੀ। ਸ੍ਰੀ ਜੈਸ਼ੰਕਰ ਨੇ ਯੂਰਪੀਅਨ ਮੁਲਕਾਂ ਦੀ ਆਲੋਚਨਾ ਨੂੰ ਖਾਰਜ ਕਰਦਿਆਂ ਕਿਹਾ ਕਿ ਪੱਛਮੀ ਪਾਬੰਦੀਆਂ ਨੇ ਯੂਰਪ ਨੂੰ ਮੱਧ ਪੂਰਬ ਤੋਂ ਤੇਲ ਖਰੀਦਣ ਲਈ ਮਜਬੂਰ ਕੀਤਾ, ਜਿਸ ਕਰਕੇ ਭਾਰਤ ਨੂੰ ਹੋਰ ਵਧੇਰੇ ਆਰਥਿਕ ਵਿਕਲਪ ਤਲਾਸ਼ਣੇ ਪਏ। ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕੱਲ੍ਹ ਨਵੀਂ ਦਿੱਲੀ 'ਚ ਉਪ ਰਾਸ਼ਟਰਪਤੀ ਅਤੇ ਕੇਂਦਰੀ ਮੰਤਰੀਆਂ ਨਾਲ ਕਈ ਮੀਟਿੰਗਾਂ ਕੀਤੀਆਂ। ਇਸ ਦੌਰਾਨ ਪੰਜਾਬ ਅਤੇ ਚੰਡੀਗੜ੍ਹ ਵਿੱਚ ਸ਼ਾਸਨ, ਸੱਭਿਆਚਾਰ, ਖੇਡਾਂ ਅਤੇ ਕਾਨੂੰਨੀ ਬੁਨਿਆਦੀ ਢਾਂਚੇ ਨਾਲ ਸਬੰਧਤ ਮਾਮਲਿਆਂ 'ਤੇ ਚਰਚਾ ਕੀਤੀ ਗਈ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਨਾਲ ਮੁਲਾਕਾਤ ਦੌਰਾਨ ਰਾਜਪਾਲ ਨੇ ਉਨ੍ਹਾਂ ਨੂੰ ਪੰਜਾਬ ਅਤੇ ਚੰਡੀਗੜ੍ਹ ਵਿੱਚ ਸਬੰਧਤ ਵੱਖ ਵੱਖ ਵਿਕਾਸ ਪਹਿਲਕਦਮੀਆਂ ਅਤੇ ਪ੍ਰਸ਼ਾਸਕੀ ਤਰਜੀਹਾਂ ਤੋਂ ਜਾਣੂ ਕਰਵਾਇਆ ਅਤੇ ਜਨਤਕ ਮਹੱਤਵ ਦੇ ਮੁੱਦਿਆਂ 'ਤੇ ਵੀ ਵਿਚਾਰ ਵਟਾਂਦਰਾ ਕੀਤਾ। ਇਸ ਤੋਂ ਬਾਅਦ ਸ੍ਰੀ ਕਟਾਰੀਆ ਨੇ ਕੇਂਦਰੀ ਸੱਭਿਆਚਾਰਕ ਅਤੇ ਸੈਰ ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਕੀਤੀ ਅਤੇ ਚੰਡੀਗੜ੍ਹ 'ਚ ਸਰਕਾਰੀ ਅਜਾਇਬ ਘਰ ਅਤੇ ਆਰਟ ਗੈਲਰੀ ਦੀ ਅਪਗ੍ਰੇਡੇਸ਼ਨ ਲਈ ਸਹਾਇਤਾ ਦੀ ਮੰਗ ਕੀਤੀ। ਇਕ ਹੋਰ ਮੀਟਿੰਗ ਵਿੱਚ ਸ੍ਰੀ ਕਟਾਰੀਆ ਨੇ ਕੇਂਦਰੀ ਯੁਵਾ ਮਾਮਲਿਆਂ ਅਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਦੇ ਨਾਲ ਮੁਲਾਕਾਤ ਕੀਤੀ ਅਤੇ ਚੰਡੀਗੜ੍ਹ ਦੇ ਪ੍ਰਮੁੱਖ ਅੰਤਰਰਾਸ਼ਟਰੀ ਖੇਡ ਸਮਾਗਮਾਂ ਦੀ ਮੇਜ਼ਬਾਨੀ ਦੀਆਂ ਤਜਵੀਜ਼ਾਂ 'ਤੇ ਚਰਚਾ ਕੀਤੀ। ਉਨ੍ਹਾਂ ਨੇ ਸੈਕਟਰ 42 ਸਪੋਰਟਸ ਕੰਪਲੈਕਸ ਵਿਖੇ ਇੱਕ ਅਤਿਆਧੁਨਿਕ ਅੰਤਰਰਾਸ਼ਟਰੀ ਬਹੁਉਦੇਸ਼ੀ ਇਨਡੋਰ ਸਪੋਰਟਸ ਹਾਲ ਦੀ ਸਥਾਪਨਾ ਬਾਰੇ ਵੀ ਮੰਗ ਕੀਤੀ। ਬਾਅਦ ਵਿੱਚ ਸ੍ਰੀ ਕਟਾਰੀਆ ਨੇ ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਅਰਜਨ ਰਾਮ ਮੇਘਵਾਲ ਦੇ ਨਾਲ ਮੁਲਾਕਾਤ ਕੀਤੀ ਅਤੇ ਕਾਨੂੰਨੀ ਭਾਈਚਾਰੇ ਨਾਲ ਸੰਬੰਧਿਤ ਮੁੱਦਿਆਂ 'ਤੇ ਚਰਚਾ ਕੀਤੀ। ਕੇਂਦਰ ਸਰਕਾਰ ਦੀ ਬੇਟੀ ਬਚਾਓ ਬੇਟੀ ਪੜ੍ਹਾਓ ਯੋਜਨਾ ਦੇਸ਼ ਭਰ ਵਿੱਚ ਕੁੜੀਆਂ ਦੇ ਸਸ਼ਕਤੀਕਰਨ ਲਈ ਇੱਕ ਵੱਡੀ ਮੁਹਿੰਮ ਬਣ ਗਈ ਹੈ। ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਮੁਤਾਬਕ ਪਿਛਲੇ 10 ਸਾਲਾਂ 'ਚ ਜਨਮ ਸਮੇਂ ਲਿੰਗ ਅਨੁਪਾਤ 918 ਤੋਂ ਵੱਧ ਕੇ 929 ਹੋ ਗਿਆ। ਇਸ ਦੇ ਨਾਲ ਹੀ ਸੈਕੰਡਰੀ ਪੱਧਰ 'ਤੇ ਕੁੜੀਆਂ ਦਾ ਦਾਖਲਾ ਵੀ ਲਗਭਗ 75% ਤੋਂ ਵੱਧ ਕੇ 80% ਹੋ ਗਿਆ ਏ। ਨਵੀਂ ਦਿੱਲੀ 'ਚ ਨੀਤੀ ਆਯੋਗ ਅਤੇ ਜਰਮਨੀ ਦੇ ਵਫਦ ਦਰਮਿਆਨ ਭਾਰਤ ਜਰਮਨੀ ਵਿਕਾਸ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਇੱਕ ਮੀਟਿੰਗ ਕੀਤੀ ਗਈ। ਸਵੱਛ ਊਰਜਾ, ਵਾਤਾਵਰਨ ਸੁਰੱਖਿਆ, ਪਾਏਦਾਰ ਵਿਕਾਸ, ਖੇਤੀਬਾੜੀ ਸੁਧਾਰ, ਪਾਣੀ ਪ੍ਰਬੰਧਨ ਅਤੇ ਅਰਥ ਵਿਵਸਥਾ 'ਚ ਛੋਟੇ ਅਤੇ ਦਰਮਿਆਨੇ ਆਕਾਰ ਦੇ ਉੱਦਮਾਂ ਦੀ ਭਾਗੀਦਾਰੀ ਵਰਗੇ ਮੁੱਦਿਆਂ 'ਤੇ ਵੀ ਚਰਚਾ ਕੀਤੀ ਗਈ। ਦੁਨੀਆਂ ਦੇ ਸਭ ਤੋਂ ਅਮੀਰ ਕਾਰੋਬਾਰੀ ਐਲਨ ਮਸਕ ਦੁਨੀਆਂ ਦੇ ਪਹਿਲੇ ਖਰਬਪਤੀ ਬਣ ਗਏ ਨੇ। ਇਹ ਪ੍ਰਾਪਤੀ ਉਹਨਾਂ ਦੀ ਕੰਪਨੀ ਸਪੇਸ ਐਕਸ ਦੇ ਸਟਾਕ ਮਾਰਕੀਟ ਵਿੱਚ ਸ਼ਾਨਦਾਰ ਸ਼ੁਰੂਆਤ ਕਰਨ ਤੋਂ ਬਾਅਦ ਆਈ ਹੈ, ਜਿਸ ਨਾਲ ਸਪੇਸ ਐਕਸ ਦੇ ਸ਼ੇਅਰਾਂ ਦਾ ਮੁੱਲ ਲਗਭਗ 2,10,000 ਕਰੋੜ ਹੋ ਗਿਆ। ਅਤੇ ਆਖਿਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਅਤੇ ਸਲੋਵਾਕੀਆ ਦੇ 6 ਦਿਨਾਂ ਦੌਰੇ ਲਈ ਹੋਏ ਰਵਾਨਾ। ਪ੍ਰਧਾਨ ਮੰਤਰੀ ਨੇ ਕਿਹਾ ਭਾਰਤ ਦੇ ਨੌਜਵਾਨ ਵਿਗਿਆਨ, ਤਕਨਾਲੋਜੀ, ਪੁਲਾੜ ਨਿਰਮਾਣ ਅਤੇ ਡਰੋਨ ਵਰਗੇ ਖੇਤਰਾਂ 'ਚ ਸ਼ਾਨਦਾਰ ਪ੍ਰਾਪਤੀਆਂ ਕਰ ਰਹੇ ਨੇ। ਅਸਮ 'ਚ ਅੱਜ ਸਵੇਰੇ ਭਾਰਤੀ ਹਵਾਈ ਸੈਨਾ ਦਾ ਇੱਕ AN-32 ਜਹਾਜ਼ ਹਾਦਸਾਗ੍ਰਸਤ ਹੋ ਗਿਆ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਉੱਤਰਾਖੰਡ ਦੇ ਦੇਹਰਾਦੂਨ 'ਚ ਭਾਰਤੀ ਸੈਨਾ ਅਕਾਦਮੀ ਵਿਖੇ ਪਾਸਿੰਗ ਆਊਟ ਪਰੇਡ 'ਚ ਸ਼ਿਰਕਤ ਕੀਤੀ। ਕਿਹਾ ਪਹਿਲੀ ਵਾਰ ਮਹਿਲਾ ਕੈਡਿਟਾਂ ਦਾ ਪਾਸ ਆਊਟ ਹੋਣਾ ਇਤਿਹਾਸਕ ਹੈ। ਅਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਨਵੀਂ ਦਿੱਲੀ 'ਚ ਉਪ ਰਾਸ਼ਟਰਪਤੀ ਅਤੇ ਕੇਂਦਰੀ ਮੰਤਰੀਆਂ ਨਾਲ ਕਈ ਮਹੱਤਵਪੂਰਨ ਮੀਟਿੰਗਾਂ, ਸ਼ਾਸਨ, ਸੱਭਿਆਚਾਰ, ਖੇਡਾਂ ਅਤੇ ਕਾਨੂੰਨੀ ਬੁਨਿਆਦੀ ਢਾਂਚੇ ਨਾਲ ਸੰਬੰਧਿਤ ਮਾਮਲਿਆਂ 'ਤੇ ਕੀਤੀ ਚਰਚਾ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 'ਤੇ। ਨਮਸਕਾਰ।
1: आदाब, ये आकाशवाणी है। खबरों के साथ मैं नीतिका त्यागी। वज़ीर आज़म नरेंद्र मोदी फ्रांस और स्लोवाकिया के 6 रोज़ा दौरे पर रवाना हो गए हैं। उन्होंने कहा कि उनके इस दौरे से फ्रांस के साथ इक्तिसादी और सकाफती रिश्तों को तकवियत मिलेगी और स्लोवाकिया के साथ बाहमी ताल्लुकात मुस्तहकम होंगे। वज़ीर आज़म मोदी फ्रांस में एवियों में ग्रुप 7 की छोटी मीटिंग में भी शिरकत करेंगे। सदर जमहूरिया द्रौपदी मुर्मू ने देहरादून में इंडियन मिलिट्री एकेडमी की पासिंग आउट परेड में कैडेटों का खैर मकदम किया और कहा कि पहली बार 9 खातून कैडेटों के इस परेड में शामिल होने से जाहिर हो जाता है कि भारत खवातीन की ज़ेर क़यादत तरक्की की राह पर गामजन है। भारत ने खलीजी खित्ते में एक तेल बरदार बहरी जहाज पर अमरीकी बहरिया की कार्रवाई पर अमरीका से सख्त एहतजाज किया है। कार्रवाई के दौरान 3 भारतीय जहाजी मारे गए थे। भारत की फजाइया का AN-32 तैयारा आसाम में फजाइया के जोरहाट स्टेशन पर हादसे का शिकार हो गया। अब खबरें तफसील से। वज़ीर आज़म नरेंद्र मोदी फ्रांस और स्लोवाकिया के अपने 6 रोज़ा दौरे पर रवाना हो गए हैं। रवानगी से कबल अपने पैगाम में जनाब मोदी ने इस बात पर जोर दिया कि भारत के स्ट्रेटेजिक विजन में फ्रांस का खास मकाम

ਫੌਜੀ ਵੀਰੋ, ਇਸ ਗੀਤ ਦੇ ਨਾਲ ਹੀ ਪ੍ਰੋਗਰਾਮ ਫੌਜੀ ਵੀਰਾਂ ਲਈ ਖਤਮ ਕਰਨ ਦੀ ਇਜਾਜ਼ਤ ਦਿਓ। ਇਸ ਵਾਅਦੇ ਦੇ ਨਾਲ ਕਿ ਕੱਲ੍ਹ ਨੂੰ ਫਿਰ ਇਸੇ ਹੀ ਵੇਲੇ ਇਹ ਪ੍ਰੋਗਰਾਮ ਲੈ ਕੇ ਤੁਹਾਡੇ ਵਾਸਤੇ ਜ਼ਰੂਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਜੈ ਹਿੰਦ।

ਤੁਸੀਂ ਸੁਣ ਰਹੇ ਪ੍ਰੋਗਰਾਮ ਰੰਗਲੀ ਧਰਤੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਅੱਜ ਇਸ ਪ੍ਰੋਗਰਾਮ 'ਚ ਤੁਸੀਂ ਅਮਨਦੀਪ ਕੌਰ ਦੇ ਗਾਏ ਕੁਝ ਲੋਕ ਗੀਤ ਸੁਣ ਰਹੇ ਹੋ। ਆਓ ਸੁਣਦਿਆਂ ਇੱਕ ਹੋਰ ਲੋਕ ਗੀਤ ਰਮਨਦੀਪ ਦੀ ਅਮਨਦੀਪ ਦੀ ਆਵਾਜ਼ ਵਿੱਚ।

0: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੰਗਲੀ ਧਰਤੀ। ਅੱਜ ਇਸ ਪ੍ਰੋਗਰਾਮ 'ਚ ਤੁਸੀਂ ਅਮਨਦੀਪ ਕੌਰ ਦੇ ਗਾਏ ਕੁਝ ਲੋਕ ਗੀਤ ਸੁਣੇ। ਮੀਡੀਅਮ ਵੇਵ 343.6 meters ਯਾਨੀ 833 kHz 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 3 ਵੱਜ ਰਹੇ ਨੇ। ਸਾਡੀ ਅੱਜ ਦੀ ਇਹ ਸਭਾ ਇੱਥੇ ਹੀ ਸਮਾਪਤ ਹੁੰਦੀ ਹੈ। ਆਪਣੀ ਅਗਲੀ ਸਭਾ ਦੇ ਪ੍ਰੋਗਰਾਮਸ ਲੈ ਕੇ ਸ਼ਾਮੀ 4 ਵਜੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਨਮਸਕਾਰ।
1: DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਦੁਪਹਿਰ ਦੇ ਠੀਕ 3 ਵੱਜ ਚੁੱਕੇ ਨੇ। ਪੇਸ਼ ਹੁਣ ਤੱਕ ਦੀਆਂ ਮੁੱਖ ਖ਼ਬਰਾਂ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਫਰਾਂਸ ਤੇ ਸਲੋਵਾਕੀਆ ਦੇ 6 ਦਿਨਾਂ ਦੌਰੇ ਲਈ ਰਵਾਨਾ ਹੋਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਭਾਰਤ ਦੇ ਨੌਜਵਾਨ ਵਿਗਿਆਨ, ਟੈਕਨੋਲੋਜੀ, ਪੁਲਾੜ ਨਿਰਮਾਣ ਅਤੇ ਡਰੋਨ ਵਰਗੇ ਖੇਤਰਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰ ਰਹੇ ਹਨ। ਅਸਮ ਵਿੱਚ ਅੱਜ ਸਵੇਰੇ ਭਾਰਤੀ ਹਵਾਈ ਸੈਨਾ ਦਾ ਇੱਕ AN-32 ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਇੱਕ ਜਾਂਚ ਕਮੇਟੀ ਬਣਾਈ ਗਈ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਉੱਤਰਾਖੰਡ ਦੇ ਦੇਹਰਾਦੂਨ ਵਿੱਚ ਭਾਰਤੀ ਸੈਨਾ ਅਕਾਦਮੀ ਵਿਖੇ ਪਾਸਿੰਗ ਆਊਟ ਪਰੇਡ ਵਿੱਚ ਸ਼ਿਰਕਤ ਕੀਤੀ ਅਤੇ ਪਹਿਲੀ ਵਾਰ ਮਹਿਲਾ ਕੈਡਿਟਾਂ ਦਾ ਪਾਸ ਆਊਟ ਹੋਣਾ ਇਤਿਹਾਸਿਕ ਉਪਲਬਧੀ ਹੈ।

ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਨਵੀਂ ਦਿੱਲੀ ਵਿੱਚ ਉਪ ਰਾਸ਼ਟਰਪਤੀ ਅਤੇ ਕੇਂਦਰੀ ਮੰਤਰੀਆਂ ਨਾਲ ਕਈ ਮਹੱਤਵਪੂਰਨ ਮੀਟਿੰਗਾਂ, ਸ਼ਾਸਨ, ਸੱਭਿਆਚਾਰ, ਖੇਡਾਂ ਅਤੇ ਕਾਨੂੰਨੀ ਬੁਨਿਆਦੀ ਢਾਂਚੇ ਨਾਲ ਸੰਬੰਧਿਤ ਮਾਮਲਿਆਂ 'ਤੇ ਚਰਚਾ ਕੀਤੀ। ਗੁਰਦਾਸਪੁਰ ਨਗਰ ਕੌਂਸਲ ਚੋਣਾਂ ਲਈ ਅੱਜ ਵੋਟਾਂ ਪੈ ਰਹੀਆਂ ਨੇ। ਪੋਲਿੰਗ ਸ਼ਾਮ 4 ਵਜੇ ਤੱਕ ਹੋਏਗੀ। ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਨਗਰ ਕੌਂਸਲਾਂ ਖਰੜ, ਡੇਰਾਬੱਸੀ, ਜ਼ੀਰਕਪੁਰ, ਨਵਾਂਗਾਓਂ, ਬਨੂੜ, ਕੁਰਾਲੀ ਅਤੇ ਘੜੂਆ ਲਈ ਵੱਖ ਵੱਖ ਪ੍ਰੋਜੈਕਟਾਂ ਦਾ ਐਲਾਨ ਕੀਤਾ। ਮੌਸਮ ਵਿਭਾਗ ਨੇ 14 ਜੂਨ ਤੱਕ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਹਨੇਰੀ, ਝੱਖੜ ਅਤੇ ਬਿਜਲੀ ਲਿਸ਼ਕਣ ਨਾਲ ਮੀਂਹ ਬਾਰੇ ਯੈਲੋ ਅਲਰਟ

ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਤਿੰਨ ਮੈਚਾਂ ਦੀ ਇੱਕ ਰੋਜ਼ਾ ਕ੍ਰਿਕਟ ਲੜੀ ਦਾ ਪਹਿਲਾ ਮੈਚ ਅੱਜ ਧਰਮਸ਼ਾਲਾ ਵਿੱਚ ਅਤੇ ਔਰਤਾਂ ਦੇ ਆਈਸੀਸੀ 2020 ਕ੍ਰਿਕਟ ਵਿਸ਼ਵ ਕੱਪ 'ਚ ਭਾਰਤ ਦਾ ਪਹਿਲਾ ਮੈਚ ਭਲਕੇ ਐਤਵਾਰ ਨੂੰ ਪਾਕਿਸਤਾਨ ਨਾਲ ਹੋਏਗਾ। ਇਹ ਸਨ ਹੁਣ ਤੱਕ ਦੀਆਂ ਮੁੱਖ ਖ਼ਬਰਾਂ।

ਜੀ ਇਹ ਗੀਤ ਸੀ ਹਰਭਜਨ ਮਾਨ ਜੀ ਦੀ ਆਵਾਜ਼ ਦੇ ਵਿੱਚ ਅਤੇ ਰੌਣਕ ਲਗਾ ਦਿੱਤੀ ਗੀਤ ਨੇ। ਮੈਂ ਕਿਹਾ ਸਟਾਰਟਿੰਗ 'ਤੇ ਜਿਹੜੇ ਸਾਡੇ ਸਰੋਤੇ ਆ ਦੁਪਹਿਰ ਨੂੰ ਬੈਠੇ ਹੋਏ ਆਰਾਮ ਕਰ ਰਹੇ, ਨਾਲੇ TV ਰੇਡੀਓ ਸੁਣ ਰਹੇ ਆ ਅਤੇ ਆਪਣਾ ਪ੍ਰੋਗਰਾਮ ਸੁਣ ਰਹੇ ਆ ਚਿੱਠੀਆਂ ਮਿੱਠੀਆਂ, ਅਤੇ ਉਹਨਾਂ ਨੂੰ ਤੜਕ ਫੜਕ ਵਾਲਾ ਗਾਣਾ ਸੁਣਾ ਦਈਏ ਜਿਹੜਾ ਅੱਖਾਂ ਖੁੱਲ ਜਾਣ, ਕਿਤੇ ਨੀਂਦ ਹੀ ਨਾ ਆਉਂਦੀ ਹੋਵੇ ਕਿਉਂਕਿ ਹੁਣ ਬਾਰਿਸ਼ ਤਾਂ ਬੰਦ ਹੋਈ ਹੋਈ ਆ, ਧੁੱਪ ਨਿਕਲੀ ਹੋਈ ਹੈ। ਅਤੇ ਦੋਸਤੋ ਥੋੜ੍ਹੀ ਥੋੜ੍ਹੀ ਜਾਣਕਾਰੀ ਵੀ ਤੁਹਾਨੂੰ ਵਿੱਚ ਵਿੱਚ ਦਿੰਦੇ ਰਹੀਏ ਕਿਉਂਕਿ ਅੱਜ ਕੱਲ੍ਹ ਜਿਹੜਾ ਮੌਸਮ ਚੱਲ ਰਿਹਾ ਉਹਦੇ ਵਿੱਚ ਜਾਮੁਨ ਵੀ ਆ ਗਏ ਆ ਬਾਜ਼ਾਰ ਦੇ ਵਿੱਚ, ਦੇਖੇ ਆ ਕਿ ਜਾਮੁਨ ਬਹੁਤ ਆ ਚੁੱਕੇ ਆ। ਅਤੇ ਲੇਕਿਨ ਕਈ ਸਾਡੇ ਪਿੰਡਾਂ ਦੇ ਘਰਾਂ ਦੇ ਵਿੱਚ ਜਾਂ ਕਈ ਖੁੱਲ੍ਹੀਆਂ ਥਾਵਾਂ 'ਤੇ ਕਈਆਂ ਦੇ ਘਰ ਹੈਗੇ ਆ, ਉਹਨਾਂ ਨੇ ਜਾਮੁਨ ਦੇ ਪੇੜ ਲਗਾਏ ਹੋਏ ਆ ਅਤੇ ਉਹ ਜਾਮੁਨਾਂ ਜਿਹੜੀਆਂ ਹੁਣ ਬਸ ਤਿਆਰ ਆ ਕਿ ਉਹ ਬਾਜ਼ਾਰ ਦੇ ਵਿੱਚ ਵੀ ਆ ਗਈਆਂ, ਅਤੇ ਤੁਸੀਂ ਜਿਹੜੀਆਂ ਉਹ ਖਾਣ ਲਈ ਵੀ ਆਪਣੇ ਕੰਮ 'ਚ ਲਿਆ ਸਕਦੇ ਹੋ ਕਿਉਂਕਿ ਜਾਮੁਨ ਜਿਹੜੀ ਹੈ ਇੱਕ ਬਹੁਤ ਹੀ ਆਪਣੇ ਗਿਆਨ ਬੈਨੀਫਿਟ ਦੇਣ ਵਾਲੀ ਫਲ ਹੈਗਾ। ਜਾਮਨ ਵਿੱਚ ਜਿਹੜਾ ਕੀ ਹੁੰਦਾ ਜੀ, ਖੂਨ ਵਿੱਚ ਸ਼ੂਗਰ ਦੇ ਪੱਧਰ ਨੂੰ ਜਾਣੀ ਕਿ ਬਲੱਡ ਸ਼ੂਗਰ ਲੈਵਲ ਨੂੰ ਜਲਦੀ ਵਧਣ ਤੋਂ ਰੋਕਦੀ ਆ, ਤਾਂ ਹੀ ਲੋਕ ਕਈ ਜਦੋਂ ਜਾਮਣਾ ਆ ਜਾਂਦੀਆਂ ਬਹੁਤ ਸਾਰੀਆਂ ਅਤੇ ਉਸ ਵੇਲੇ ਜਾਮਣਾ ਦਾ ਸੇਵਨ ਕਰਦੇ ਆ ਜਿਹਨਾਂ ਨੂੰ ਸ਼ੂਗਰ ਵਗੈਰਾ ਦੀ ਪ੍ਰੋਬਲਮ ਹੁੰਦੀ ਹੈ। ਅਤੇ ਇਹਦੀਆਂ ਜਿਹੜੀਆਂ ਕਹਿੰਦੇ ਗਿਟਕਾਂ ਹੁੰਦੀਆਂ ਨਾ ਉਹ ਵੀ ਬੇਕਾਰ ਨਹੀਂ ਜਾਂਦੀਆਂ, ਉਹਨਾਂ ਦਾ ਵੀ ਪਾਊਡਰ ਬਣਾ ਲਿਆ ਜਾਂਦਾ। ਅਤੇ ਜਾਮਣਾ ਦੀਆਂ ਗਿਟਕਾਂ ਜਿਹੜੀਆਂ ਸੀਡਸ ਹੁੰਦੀਆਂ ਉਹਨਾਂ ਨੂੰ ਸੁਕਾ ਕੇ ਉਹਨਾਂ ਦਾ ਪਾਊਡਰ ਬਣਾ ਕੇ ਇਹ ਇੰਸੂਲਿਨ ਵਧਾਉਣ ਵਿੱਚ ਮਦਦਗਾਰ ਹੁੰਦੀਆਂ ਨੇ। ਅਤੇ ਇਹਦੀਆਂ ਜਿਹੜੀਆਂ ਗਿਟਕਾਂ ਵੀ ਮਤਲਬ ਜਿਹੜੀਆਂ ਉਹ ਫਾਇਦੇਮੰਦ ਹੁੰਦੀਆਂ ਨੇ ਅਤੇ ਪਾਚਨ ਕਿਰਿਆ ਵਿੱਚ ਵੀ ਸੁਧਾਰ ਲਿਆਉਂਦੀਆਂ ਨੇ। ਅਤੇ ਕਹਿੰਦੇ ਜੇ ਕਿਸੇ ਨੂੰ ਕਬਜ਼ ਵਗੈਰਾ ਜਾਂ ਗੈਸ ਦੀ ਕੋਈ ਪ੍ਰੋਬਲਮ ਹੋਵੇ, ਜਾਮਨ ਵਿੱਚ ਫਾਈਬਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜੋ ਬਦਹਜ਼ਮੀ ਅਤੇ ਗੈਸ ਦੀ ਸਮੱਸਿਆ ਨੂੰ ਦੂਰ ਕਰਦੀ ਹੈ। ਇਹਦਾ ਮਤਲਬ ਇਹ ਹੈ ਵੀ ਜਿਨ੍ਹਾਂ ਵੀ ਘਰਾਂ ਦੇ ਵਿੱਚ ਜਾਮੁਨ ਲੱਗੇ ਹੋਇਆ ਤਾਂ ਜਾਮਣਾਂ ਦਾ ਸੇਵਨ ਜ਼ਰੂਰ ਕਰੋ, ਜੇ ਬਾਜ਼ਾਰੋਂ ਲਿਆ ਕੇ ਕਰਨਾ ਤਾਂ ਤੁਸੀਂ ਉਹ ਵੀ ਲੈ ਕੇ ਕਰ ਸਕਦੇ ਹਾਂ। ਅਤੇ ਜੇ ਕੋਈ ਪੇਟ ਦਰਦ ਵਗੈਰਾ ਹੋ ਰਿਹਾ ਹੋਵੇ, ਡਾਈਜੈਸ਼ਨ ਸਹੀ ਨਾ ਹੋਵੇ, ਤਾਂ ਤੁਸੀਂ ਤਦ ਵੀ ਜਾਮਨ ਦਾ ਜਿਹੜਾ ਉਪਯੋਗ ਕਰ ਸਕਦੇ ਹਾਂ। ਅਤੇ ਤੁਸੀਂ ਦੇਖਿਆ ਕਿ ਅੱਜ ਕੱਲ੍ਹ ਪਤਾ ਨਹੀਂ ਕਿਉਂ ਸਾਡੀਆਂ ਖੁਰਾਕਾਂ 'ਚ ਫਰਕ ਹੈ ਜਾਂ ਅਸੀਂ ਢੰਗ ਸਿਰ ਖਾਂਦੇ ਨਹੀਂ ਹੈ ਜਾਂ ਕੀ ਗੱਲ ਹੈ ਕਿ ਖੂਨ ਦੀ ਕਮੀ ਜਿਹੜੀ ਹੈ ਆਮ ਤੌਰ 'ਤੇ ਸਾਨੂੰ ਦੇਖਣ ਨੂੰ ਮਿਲਦੀ ਹੈ। ਕਿਉਂਕਿ ਬੱਚਿਆਂ ਨੂੰ ਵੀ ਦੇਖੀਏ ਜੀ, ਉਹਨਾਂ ਨੂੰ ਜਿਹੜੀ ਚੀਜ਼ ਦਿਓ ਉਹ ਖਾਂਦੇ ਹੀ ਨਹੀਂ ਹੈ, ਇਹ ਨਹੀਂ ਖਾਣੀ, ਜਿਹੜੀ ਚੀਜ਼ ਦਿਓ ਆਹ ਨਹੀਂ ਖਾਣੀ। ਅਤੇ ਕਈ ਵੱਡੇ ਬੱਚੇ ਵੀ ਜਿਹੜੇ ਹੁੰਦੇ ਬੜੇ ਚੂਜ਼ੀ ਹੁੰਦੇ ਆ ਕਿ ਆਹ ਚੀਜ਼ ਖਾਣੀ ਅਤੇ ਆਹ ਨਹੀਂ ਖਾਣੀ, ਲੇਕਿਨ ਇਹਦੇ ਨਾਲ ਖੂਨ ਦੀ ਕਮੀ ਹੋ ਜਾਂਦੀ ਹੈ। ਅਤੇ ਆਇਰਨ ਨਾਲ ਭਰਪੂਰ ਜਿਹੜੀ ਜਾਮਣ ਦੇ ਵਿੱਚ ਆਇਰਨ ਭਰਪੂਰ ਮਾਤਰਾ 'ਚ ਹੁੰਦਾ ਵਾ। ਜਾਮਨ ਜੇ ਖਾਵਾਂਗੇ ਆਪਾਂ ਤਾਂ ਉਹਦੇ 'ਚ ਭਰਪੂਰ ਮਾਤਰਾ ਦੇ ਵਿੱਚ ਆਇਰਨ ਹੁੰਦਾ ਹੈ ਅਤੇ ਉਹ ਸਾਡੇ ਖੂਨ ਦੀ ਕਮੀ ਨੂੰ ਵੀ ਦੂਰ ਕਰਦਾ ਅਤੇ ਸਾਡੇ ਸਰੀਰ ਦੇ ਵਿੱਚ ਲਾਲ ਸੈੱਲ ਜਿਹੜੇ ਉਹਨਾਂ ਨੂੰ ਵਧਾਉਂਦਾ ਹੈ। ਇਹ ਸਰੀਰ ਵਿੱਚ ਲਾਲ ਖੂਨ ਦੇ ਸੈੱਲਾਂ ਜਿਹਦੇ ਕਿ RBC ਨੂੰ ਵਧਾ ਕੇ ਅਨੀਮੀਆ ਦੀ ਜਿਹੜੀ ਕਮੀ ਆ ਉਹਨੂੰ ਦੂਰ ਕਰਦਾ ਹੈ। ਅਤੇ ਜਾਮਣਾਂ ਜਿਹੜੀਆਂ ਹੈਗੀਆਂ ਇਹ ਚਮੜੀ ਅਤੇ ਅੱਖਾਂ ਲਈ ਵੀ ਬਹੁਤ ਫਾਇਦੇਮੰਦ ਹੈ। ਅਗਰ ਅਸੀਂ ਚਾਹੀਏ ਇਹਨੂੰ ਖਾਣਾ ਤਾਂ ਜ਼ਰੂਰ ਖਾਣਾ ਚਾਹੀਦਾ, ਕਿਤੇ ਇਹ ਨਹੀਂ ਸਿਰਫ ਸੋਚਣਾ ਚਾਹੀਦਾ ਕਿ ਇਹ ਸਿਰਫ ਸ਼ੂਗਰ ਜਿਹਨਾਂ ਨੂੰ ਹੈਗੀ ਉਹੀ ਖਾ ਸਕਦੇ ਆ, ਜਿਹਨਾਂ ਨੂੰ ਡਾਇਬਿਟਿਕ ਹੈਗੀ ਉਹੀ ਖਾ ਸਕਦੇ ਆ, ਜਦਕਿ ਤੁਸੀਂ ਇਹਦੇ ਫਾਇਦੇ ਦੇਖੋ। ਅਤੇ ਹੁਣ ਤੁਸੀਂ ਇਹ ਦੇਖੋ ਸਕਿਨ ਅਤੇ ਆਈ ਵਾਸਤੇ ਵੀ ਇਹ, ਮਤਲਬ ਕਿ ਅੱਖਾਂ ਵਾਸਤੇ ਅਤੇ ਚਮੜੀ ਵਾਸਤੇ ਵੀ ਇਹ ਜਿਹੜੀ ਆ ਐਂਟੀਬਾਇਓਟਿਕ ਦਾ ਐਂਟੀਆਕਸਾਈਡ ਆਕਸੀਡੈਂਟ ਲਈ ਵੀ ਗੁਣਕਾਰੀ ਹੈਗਾ ਅਤੇ ਇਹਦੇ ਨਾਲ ਚਮੜੀ ਦੀਆਂ ਸਮੱਸਿਆ ਜਿਵੇਂ ਕਿ ਕਿੱਲ ਮੁਹਾਸੇ ਨੂੰ ਵੀ ਠੀਕ ਕਰਦਾ ਹੈ। ਅਤੇ ਇਹਦੇ 'ਚ ਵਿਟਾਮਿਨ ਏ ਜਿਹੜਾ ਵਾ ਉਹ ਅੱਖਾਂ ਦੀ ਰੋਸ਼ਨੀ ਨੂੰ ਬਰਕਰਾਰ ਰੱਖਣ ਵਿੱਚ ਮਦਦ ਕਰਦਾ ਹੈ। ਅਤੇ ਜੇ ਆਪਾਂ ਦੇਖੀਏ ਕਿ ਜਾਮਣ ਵਿੱਚ ਵਿਟਾਮਿਨ ਸੀ ਵੀ ਹੁੰਦਾ ਹੈ, ਅਤੇ ਸੀ ਜਿਹੜਾ ਸਾਡਾ ਫਾਈਟੋਕੋਮਿਕਸਲਸ ਹੁੰਦਾ ਹੈ ਅਤੇ ਜੋ ਕਿ ਸਰੀਰ ਦੇ ਰੋਗਾਂ ਨੂੰ ਲੜਨ ਦੀ ਸ਼ਕਤੀ ਵਧਾਉਂਦਾ, ਜਾਣੀ ਕਿ ਵਿਟਾਮਿਨ ਸੀ ਜਿਹੜਾ ਇਹਦੇ 'ਚ ਹੁੰਦਾ ਹੈ ਉਹ ਸਾਡੀ ਇਮਿਊਨਿਟੀ ਨੂੰ ਮਜ਼ਬੂਤ ਕਰਦਾ ਹੈ ਅਤੇ ਜਿਹਦੇ ਨਾਲ ਸਾਡੀ ਤਾਕਤ ਜਿਹੜੀ ਉਹ ਬਣੀ ਰਹਿੰਦੀ ਹੈ। ਇਸ ਕਰਕੇ ਆਪਣੇ ਦੋਸਤਾਂ ਨੂੰ ਇਹੀ ਦੱਸਣਾ ਚਾਹੁੰਦੀ ਸਰੋਤਿਆਂ ਨੂੰ ਕਿ ਜਾਮਣਾ ਤਾਂ ਆਪਾਂ ਸਧਾਰਨ ਤਰੀਕੇ ਨਾਲ ਜਿੱਥੋਂ ਵੀ ਮਿਲਣ ਆਪਾਂ ਖਾ ਲੈਂਦੇ ਹਾਂ, ਚਾਹੇ ਰੇਹੜੀ ਤੋਂ ਲੈ ਕੇ ਖਾ ਲਈਆਂ ਜਾਂ ਪੇੜਾਂ ਦੇ ਉੱਤੇ ਜਿਹੜੇ ਘਰਾਂ ਦੇ ਵਿੱਚ ਕਈਆਂ ਦੇ ਲੱਗੇ ਹੁੰਦੇ ਪੇੜ ਉੱਥੋਂ ਲਾ ਕੇ ਖਾ ਲਈਆਂ, ਲੇਕਿਨ ਕਈ ਵਾਰੀ ਸਾਨੂੰ ਉਹਦੇ ਫਾਇਦਿਆਂ ਬਾਰੇ ਇੰਨਾ ਪਤਾ ਨਹੀਂ ਹੁੰਦਾ। ਅਤੇ ਇਹ ਤੁਸੀਂ ਸੁਣ ਲਿਆ ਹੈ ਕਿ ਇਹ ਸ਼ੂਗਰ ਵਾਸਤੇ ਵੀ, ਇਮਿਊਨਿਟੀ ਵਾਸਤੇ ਵੀ, ਅੱਖਾਂ ਵਾਸਤੇ ਵੀ, ਸਕਿਨ ਵਾਸਤੇ ਵੀ ਅਤੇ ਹੋਰ ਬਹੁਤ ਸਾਰੇ ਸਾਨੂੰ ਫਾਇਦੇ ਦਿੰਦੀ ਹੈ ਜਾਮੁਨ। ਅਤੇ ਗਰਮੀ ਦਾ ਸੀਜ਼ਨ ਹੈ ਜੀ, ਹੁਣ ਜਾਮੁਨ ਭਰਪੂਰ ਮਾਤਰਾ 'ਚ ਆਏ ਹੋਏ ਆ, ਲੇਕਿਨ ਆਪਣੇ ਲਿਮਿਟਸ 'ਚ ਜਿੰਨਾ ਕੁ ਖਾ ਸਕਦੇ ਹਾਂ ਤੁਸੀਂ ਉਨਾ ਕੁ ਖਾਣਾ ਤਾਂ ਕਿ ਤੁਸੀਂ ਇਸ ਤੋਂ ਜਿਹੜਾ ਵੱਧ ਤੋਂ ਵੱਧ ਫਾਇਦਾ ਲੈ ਸਕੋ।

ਇਸ ਦੇ ਨਾਲ ਹੀ ਆਪਾਂ ਅਗਲੀਆਂ ਚਿੱਠੀਆਂ ਲੈਂਦੇ ਹਾਂ। ਅਗਲੀਆਂ ਚਿੱਠੀਆਂ ਦੇ ਵਿੱਚ ਸਾਨੂੰ ਇੱਕ ਚਿੱਠੀ ਆਈ ਹੈ ਜੀ ਪੰਚਕੂਲਾ ਸੈਕਟਰ 9 ਤੋਂ ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਬਿੰਦ ਚੁੱਗ, ਟੋਨੀ ਦੀਵਾਨ, ਲਵ ਦੀਵਾਨ ਅਤੇ ਰਾਧੇ ਭਾਵਿਕ ਢਿੰਗਰਾ। ਅਤੇ ਇਹਨਾਂ ਨੇ ਇੱਕ ਬੜਾ ਵਧੀਆ ਸ਼ੇਅਰ ਵੀ ਲਿਖਿਆ ਹੈ ਜੀ, ਰਿਸ਼ਤੇ ਬਣੇ ਰਹੇ ਇਤਨਾ ਹੀ ਬਹੁਤ ਹੈ, ਰਿਸ਼ਤੇ ਬਣੇ ਰਹੇ ਇਤਨਾ ਹੀ ਬਹੁਤ ਹੈ, ਸਭ ਹੱਸਦੇ ਰਹੇ ਇਤਨਾ ਹੀ ਬਹੁਤ ਹੈ। ਬਹੁਤ ਬੜੀਆ ਜੀ, ਆਪਣੇ ਦੋ ਲਾਈਨੇ ਲਿਖੀ ਹੈ ਲੇਕਿਨ ਬਹੁਤ ਹੀ ਅਸਰਦਾਰ ਹੈ, ਕਿਉਂਕਿ ਹੱਸਣ ਦੇ ਨਾਲ ਤਾਂ ਤੁਹਾਨੂੰ ਪਤਾ ਸਾਰੇ ਮਸਲੇ ਹੱਲ ਹੋ ਜਾਂਦੇ ਆ, ਸਰੀਰ ਚੰਗਾ ਰਹਿੰਦਾ ਹੈ, ਸਿਹਤ ਚੰਗੀ ਰਹਿੰਦੀ ਆ, ਔਰ ਹੱਸਣ ਦੇ ਨਾਲ ਆਲਾ ਦੁਆਲਾ ਸਾਡਾ ਜਿਹੜਾ ਮਾਹੌਲ ਹੁੰਦਾ ਉਹ ਵੀ ਬੜਾ ਅੱਛਾ ਹੋ ਜਾਂਦਾ, ਸਭ ਖੁਸ਼ ਖੁਸ਼ ਨਜ਼ਰ ਆਉਂਦੇ ਆ ਔਰ ਬਹੁਤ ਸਾਰੀਆਂ ਟੈਨਸ਼ਨਾਂ ਤੋਂ ਦੂਰ ਹੋ ਜਾਂਦੇ ਆ। ਖਤ ਲਿਖਣ ਲਈ ਬਹੁਤ ਬਹੁਤ ਸ਼ੁਕਰੀਆ ਜੀ। ਅਤੇ ਅਗਲਾ ਖਤ ਸਾਡੇ ਕੋਲ ਹੈ ਜੀ ਮਾਡਲ ਟਾਊਨ ਕਰਨਾਲ ਤੋਂ ਸੁਧੀਰ, ਨੂਤਨ ਸੰਦੀਪ ਗੁਗਲਾਨੀ, ਜੱਗੀ ਦੁਆ, ਸੁਨੀਤਾ ਜੈਨ, ਸੁਨੀਤਾ ਸ਼ਰਮਾ, ਬਿਪਾਸ਼ਾ ਸ਼ਰਮਾ, ਇਸ਼ਪ੍ਰੀਤ ਸ਼ਰਮਾ ਅਤੇ ਜਗਮੋਹਨ ਪ੍ਰਜਾਪਤੀ ਅਤੇ ਨਰਿੰਦਰ ਤਨੇਜਾ। ਇਹਨਾਂ ਨੇ ਸਾਨੂੰ ਸਾਰਿਆਂ ਨੇ ਖਤ ਲਿਖਿਆ ਜੀ, ਖਤ ਲਿਖਣ ਲਈ ਬਹੁਤ ਸ਼ੁਕਰੀਆ। ਅਤੇ ਮਹਿਸ ਗੇਟ ਨਾਭਾ, ਸੋਮਦੱਤ ਕੈਰਵ, ਜੋਤੀ ਰਾਣੀ ਅਤੇ ਗੁਣਮੰਤ ਹੁਣਾਂ ਦਾ ਵੀ ਖਤ ਹੈ ਸਾਡੇ ਕੋਲ, ਅਤੇ ਇਹਨਾਂ ਨੇ ਵੀ ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਹੈ ਜੀ। ਅਗਲਾ ਵੀ ਸਾਡੇ ਕੋਈ ਵੀ ਗੀਤ ਦੀ ਫਰਮਾਇਸ਼ ਲਈ ਖਤ ਆਇਆ ਜੀ, ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ TD ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਜੈਵੀਰ ਸਿੰਘ ਠਾਕੁਰ, ਡਾਕਟਰ ਅਮਨਦੀਪ, ਅਨਿਲ ਸ਼ਰਮਾ ਕਾਲਕਾ ਤੋਂ, ਸ਼ੁਭ ਚੰਦਰ ਬਜਾਜ ਬਿੱਟਾ ਬਜਾਜ ਅਤੇ ਸਾਹਿਲ। ਇਹਨਾਂ ਸਾਰਿਆਂ ਨੇ ਵੀ ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਹੈ। ਚਲੋ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਅਗਲਾ ਗੀਤ।

ਜੀ ਪਿਆਰ ਦੀ ਮਿਸਾਲ ਹੈ ਜੀ, ਵੀ ਤੂੰ ਛਤਰੀ ਦੀ ਛਾਂ ਕਰ ਅਤੇ ਮੈਂ ਛਾਵੇਂ ਬਹਿੰਦੀ ਹਾਂ। ਅਤੇ ਅੱਜ ਕੱਲ੍ਹ ਦੇ ਯੁੱਗ ਦੇ ਵਿੱਚ ਇੱਦਾਂ ਦਾ ਸਮਾਂ ਹੈ ਕਿ ਕੋਈ ਛਤਰੀ ਦੀ ਛਾਂ ਕਰੇ ਅਤੇ ਆਪਾਂ ਉਹਦੇ ਥੱਲੇ ਬੈਠੀਏ। ਅਤੇ ਚਲੋ ਕੋਈ ਨਹੀਂ ਜੀ, ਦਿਲਾਂ ਦੇ ਸਾਂਝਾ ਵਾ ਇਹ, ਜੇ ਹੋ ਸਕੇ ਤਾਂ ਜ਼ਰੂਰ ਬੈਠ ਸਕਦੇ ਹਾਂ। ਅਤੇ ਇਹ ਸਾਡੇ ਕੋਲ ਆ ਖਤ ਹੈ ਜੀ ਪਵਨਾਲ ਹਾਜੀਪੁਰ ਤੋਂ, ਵਿਜੇ ਕੁੰਡਲ, ਪੂਜਾ ਕੌਂਡਲ, ਅਨੀਸ਼ਾ ਕੌਂਡਲ ਅਤੇ ਆਦਿ ਕੌਂਡਲ, ਇਹਨਾਂ ਨੇ ਸਰਬਜੀਤ ਜੀ ਦੇ ਗਾਣੇ ਦੀ ਫਰਮਾਇਸ਼ ਕੀਤੀ ਸੀ ਅਤੇ ਇਹ ਗਾਣਾ ਉਹਨਾਂ ਲਈ ਸੁਣਾ ਦਿੱਤਾ ਸੀ। ਅਤੇ ਸਾਡੇ ਕੋਲ ਦੋ ਖਤ ਸੀਗੇ ਜਿਹਨਾਂ ਨੇ ਗੁਰਦਾਸ ਮਾਨ ਦੇ ਗਾਣੇ ਦੀ ਵੀ ਫਰਮਾਇਸ਼ ਕੀਤੀ ਹੈ ਅਤੇ ਜ਼ਰੂਰ ਸੁਣਾਵਾਂਗੇ। ਬਾਘਾ ਪੁਰਾਣਾ ਤੋਂ ਖਤ ਹੈ ਜੀ ਸਤਨਾਮ ਸਿੰਘ ਰੱਖੜਾ, ਅਮਰਜੀਤ ਕੌਰ ਰੱਖੜਾ, ਪੋਤਰੀ ਜਸਗੁਨ ਰੱਖੜਾ, ਪੋਤਰਾ ਤੇਗ ਫਤਿਹ ਸਿੰਘ ਰੱਖੜਾ, ਅਤੇ ਇਹਨਾਂ ਨੇ ਵੀ ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਹੈ ਜੀ। ਅਗਲਾ ਇਹਨਾਂ ਦੇ ਸਾਡੇ ਕੋਲ ਦੋ ਖਤ ਆਏ ਹੋਏ ਆ ਜੀ, ਸਤਨਾਮ ਸਿੰਘ ਰੱਖੜਾ ਉਹਨਾਂ ਦੇ ਬਾਘਾ ਪੁਰਾਣਾ ਤੋਂ, ਇਹਨਾਂ ਦੇ ਦੋਨੇ ਖਤ ਸਾਨੂੰ ਮਿਲ ਚੁੱਕੇ ਆ ਜੀ। ਖਤ ਲਿਖਣ ਲਈ ਬਹੁਤ ਬਹੁਤ ਸ਼ੁਕਰੀਆ। ਅਤੇ ਅਗਲਾ ਖਤ ਸਾਡੇ ਕੋਲ ਆਇਆ ਜੀ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ, ਰਾਮਨਾਥ ਅਤਾਪੁਰ ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ। ਅਤੇ ਕਹਿੰਦੇ ਜੀ ਕੋਈ ਵੀ ਗੀਤ ਤੁਸੀਂ ਸੁਣਾ ਦਿਉ ਹਰਚਰਨ ਗਰੇਵਾਲ ਦਾ, ਅਤੇ ਕੋਈ ਨਹੀਂ ਜੀ ਜ਼ਰੂਰ ਗੀਤ ਤੁਹਾਡਾ ਵੀ ਸੁਣਾਇਆ ਜਾਏਗਾ। ਅਤੇ ਬਾਕੀ ਇਹਨਾਂ ਦਾ ਜਿਹੜਾ ਮੈਸੇਜ ਹਰ ਵਾਰੀ ਪਾਉਂਦੇ ਆ ਬਹੁਤ ਹੀ ਵਧੀਆ ਮੈਸੇਜ ਹੈ, ਬੇਟੀ ਬਚਾਓ ਬੇਟੀ ਪੜ੍ਹਾਓ ਦਾ ਰੁੱਖ ਲਗਾਓ, ਵਾਤਾਵਰਨ ਨੂੰ ਬਚਾਓ, ਧਰਤੀ ਬਚਾਓ, ਅਤੇ ਬਿਲਕੁਲ ਇਸ 'ਤੇ ਅਮਲ ਕੀਤਾ ਜਾਣਾ ਚਾਹੀਦਾ। ਜਿੰਨੀ ਵਾਰੀ ਵੀ ਆਪਾਂ ਪੜ੍ਹਾਂਗੇ ਉੱਨੀ ਵਾਰੀ ਸਾਡੇ ਕੋਈ ਨਾ ਕੋਈ ਸਰੋਤੇ ਇਸ 'ਤੇ ਜ਼ਰੂਰ ਅਮਲ ਕਰਨਗੇ ਕਿ ਹਾਂ ਸਾਨੂੰ ਇਸੇ ਤਰ੍ਹਾਂ ਹੀ ਕਰਨਾ ਚਾਹੀਦਾ ਹੈ। ਹੁਣੇ ਅਸੀਂ ਇਨਵਾਇਰਮੈਂਟ ਡੇ ਵੀ ਮਨਾਇਆ ਸੀ, ਉਸ ਦਿਨ ਵੀ ਇਹੀ ਸੀਗਾ ਕਿ ਵੱਧ ਤੋਂ ਵੱਧ ਰੁੱਖ ਲਗਾਈਏ, ਧਰਤੀ ਨੂੰ ਬਚਾਈਏ, ਹਰਿਆਲੀ ਲਗਾਈਏ, ਅਤੇ ਆਪਣੇ ਤਾਂ ਕਿ ਵਾਤਾਵਰਨ ਜਿਹੜਾ ਹੋਰ ਵੀ ਸਵੱਛ ਹੋ ਸਕੇ। ਅਤੇ ਕਿਉਂਕਿ ਪੇੜ ਪੌਦੇ ਜਿਹੜੇ ਉਹ ਆਕਸੀਜਨ ਛੱਡਦੇ ਅਤੇ ਆਕਸੀਜਨ ਜਿਹੜੀ ਉਹ ਸਾਡੀ ਸਿਹਤ ਲਈ ਚੰਗੀ ਹੈ। ਅਗਲਾ ਖਾਸ ਸਾਡੇ ਕੋਲ ਹੈ ਜੀ ਫਰੈਂਡ ਕਲੋਨੀ ਕਰਨਾਲ ਤੋਂ, ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਮਿੰਦਰ ਸਿੰਘ ਪਾਂਧਾ, ਇਹਨਾਂ ਨੇ ਵੀ ਕੋਈ ਵੀ ਪੰਜਾਬੀ ਗੀਤ ਦੀ ਫਰਮਾਇਸ਼ ਕੀਤੀ ਹੈ ਜੀ। ਚਲੋ ਇਹਨਾਂ ਦੀ ਪਸੰਦ ਦਾ ਗੀਤ ਸੁਣਾ ਦਿੰਦੇ ਹਾਂ ਜੀ। ਨਾਲੇ ਸਾਨੂੰ ਇੱਕ ਦੋ ਖਤ ਸੀਗੇ ਵਿੱਚ ਜਿਹਨਾਂ ਨੇ ਕਿਹਾ ਸੀ ਗੁਰਦਾਸ ਮਾਨ ਦਾ ਗੀਤ ਸੁਣਾਓ, ਅਤੇ ਆਓ ਸੁਣਦੇ ਹਾਂ ਗੁਰਦਾਸ ਮਾਨ ਦੀ ਆਵਾਜ਼ 'ਚ ਇਹ ਗੀਤ।

ਦੋਸਤੋ, ਗੁਰਦਾਸ ਮਾਨ ਜੀ ਨੇ ਤਾਂ ਕਿਹਾ ਕਿ ਥੋੜ੍ਹਾ ਥੋੜ੍ਹਾ ਹੱਸਣਾ ਜ਼ਰੂਰ ਚਾਹੀਦਾ, ਬਲਕਿ ਜ਼ਿਆਦਾ ਜ਼ਿਆਦਾ ਹੱਸਣਾ ਵੀ ਦੀਦੀ ਵੀ ਅਗਰ ਲੋੜ ਪੈ ਜਾਂਦੀ ਤਾਂ ਜ਼ਿਆਦਾ ਵੀ ਹੱਸ ਲੈਣਾ ਚਾਹੀਦਾ, ਕਿਉਂਕਿ ਥੋੜ੍ਹਾ ਥੋੜ੍ਹਾ ਹੱਸਣਾ ਵੀ ਸਾਡੀ ਸਿਹਤ ਲਈ ਵੀ ਓਨਾ ਹੀ ਜ਼ਰੂਰੀ ਹੈ, ਕਿਉਂਕਿ ਅੱਜ ਕੱਲ੍ਹ ਲੋਕਾਂ ਨੇ ਟੈਨਸ਼ਨਾਂ ਇੰਨੀਆਂ ਪਾਲੀਆਂ ਹੋਈਆਂ ਕਿ ਉਹਨਾਂ ਨੂੰ ਹਾਸਾ ਆਉਂਦਾ ਹੀ ਨਹੀਂ ਜਾਂ ਫਿਰ ਇਕੱਠੇ ਬਹਿੰਦੇ ਹੀ ਨਹੀਂ, ਅਤੇ ਜੇ ਆਪਾਂ ਗੁਰਦਾਸ ਮਾਨ ਜੀ ਦੇ ਕਹਿਣ ਦੇ ਮੁਤਾਬਕ ਇਕੱਠੇ ਬੈਠੀਏ ਹੱਸੀਏ ਤਾਂ ਉਹਦੇ ਨਾਲ ਸਾਡੀ ਸਿੱਧਾ ਸਿਹਤ 'ਤੇ ਅਸਰ ਪੈਂਦਾ ਅਤੇ ਮਾਹੌਲ ਵੀ ਖੁਸ਼ਨੁਮਾ ਹੋ ਜਾਂਦਾ, ਅਤੇ ਇਸ ਕਰਕੇ ਉਹਨਾਂ ਦਾ ਕਹਿਣਾ ਠੀਕ ਹੈ ਬਿਲਕੁਲ ਕਿ ਵੀ ਥੋੜ੍ਹਾ ਥੋੜ੍ਹਾ ਹੱਸਣਾ ਜ਼ਰੂਰ ਚਾਹੀਦਾ। ਅਤੇ ਦੋਸਤੋ, ਇਸੇ ਹਾਸੇ ਨੂੰ ਬਰਕਰਾਰ ਰੱਖਦੇ ਹੋਏ ਅਤੇ ਖੁਸ਼ੀ ਦੇ ਪਲਾਂ ਨੂੰ ਬਣਾਉਂਦੇ ਹੋਏ ਕਹਿੰਦੇ ਨੱਚਣਾ ਵੀ ਜ਼ਰੂਰ ਚਾਹੀਦਾ ਜੇ ਕਿਤੇ ਤੁਹਾਡਾ ਮਨ ਖੁਸ਼ ਹੈ ਤਾਂ, ਚਾਹੇ ਆਪਣੇ ਘਰ ਹੀ ਗਾਣੇ ਲਾ ਕੇ ਲਾ ਲਓ, ਚਾਹੇ ਤੁਸੀਂ ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ ਅਤੇ ਇਸੇ ਗਾਣਿਆਂ ਨੂੰ ਸੁਣ ਕੇ ਤੁਸੀਂ ਡਾਂਸ ਵੀ ਕਰ ਸਕਦੇ, ਨੱਚ ਵੀ ਸਕਦੇ, ਭੰਗੜਾ ਪਾ ਸਕਦੇ, ਕਿਉਂ ਹੈ ਕਿ ਨਹੀਂ ਦਸਰ? ਅਤੇ ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ, ਅਤੇ ਸਾਡੇ ਬਹੁਤ ਸਾਰੇ ਦੋਸਤ ਵੀ ਸਾਡੇ ਨਾਲ ਨਵੇਂ ਜੁੜਦੇ ਆ, ਜਿਹਨਾਂ ਦੀਆਂ ਵੀ ਚਿੱਠੀਆਂ ਦਾ ਸਾਨੂੰ ਜਿਹੜਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ, ਅਤੇ ਉਹਨਾਂ ਵਾਸਤੇ ਆਪਾਂ ਐਡਰੈਸ ਲਿਖਾ ਦਿੰਦੇ ਹਾਂ ਕਿ ਉਹ ਕਿਸ ਤਰ੍ਹਾਂ ਆਪਣਾ ਐਡਰੈਸ ਲਿਖ ਕੇ ਚਿੱਠੀਆਂ ਪਾ ਸਕਦੇ ਆ। ਪ੍ਰੋਗਰਾਮ ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਪਿੰਨ ਕੋਡ ਹੈ ਜੀ 144001। ਇਹ ਖਤ, ਇਹ ਤੁਸੀਂ ਐਡਰੈਸ ਲਿਖ ਕੇ ਖਤ ਜਦੋਂ ਪਾਓਗੇ ਤਾਂ ਸਿੱਧਾ ਖਤ ਜਿਹੜਾ ਆਕਾਸ਼ਵਾਣੀ ਦੇ ਵਿਹੜੇ ਆਏਗਾ ਅਤੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦੇ ਵਿੱਚ ਸ਼ਾਮਿਲ ਕੀਤਾ ਜਾਏਗਾ। ਅਤੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ ਆਪਾਂ ਅਗਲੀਆਂ ਚਿੱਠੀਆਂ ਲੈ ਲੈਂਦੇ ਹਾਂ। ਪਿੰਡ ਆਜਮਵਾਲਾ, ਤਹਿਸੀਲ ਫਾਜ਼ਿਲਕਾ, ਸੋਹਨ ਸਿੰਘ ਬੂਕ, ਨਿਸ਼ਾਨ ਸਿੰਘ ਬੂਕ, ਸੀਰਤ ਕੌਰ, ਕੀਰਤ ਕੌਰ, ਦਾਦੀ ਜਸਵੰਤ ਕੌਰ, ਰਾਜ ਮਿਸਤਰੀ, ਪਿੰਡ ਸੁਹਾਣਾ ਸਾਹੂਆਣਾ, ਬੋਦਲਾ ਢਾਈ ਨੇੜੇ ਖਾਨਾ ਅਰਮਨੀ ਵਾਲਾ, ਸੁਰਿੰਦਰ ਕੌਰ ਬੂਕ, ਬਲਵਿੰਦਰ ਕੌਰ ਬੂਕ, ਨੌਂ ਲਿਖਿਆ ਮੇਰੇ ਖਿਆਲ ਜੀ, ਰੀਨਾ ਰਾਣੀ, ਸੋਹਣਾ ਸੋਹਣਾ ਲਿਖਿਆ ਕਰੋ ਜੀ, ਗਲਤੀ ਨਾ ਹੋਵੇ, ਅਮਰਲਾਲ, ਅਤੇ ਪੋਸਟਮੈਨ ਵੀ ਲਿਖਿਆ ਹੈ ਬਲਦੇਵ ਸਿੰਘ ਵਰਵਲ ਵਾਰਵਲ ਜਾਂ ਕੁਛ ਇਸ ਤਰ੍ਹਾਂ ਲਿਖਿਆ ਹੋਇਆ। ਚਲੋ ਜੀ, ਤੁਹਾਡੀ ਖਤ ਆ ਗਿਆ ਅਤੇ ਤੁਸੀਂ ਇਹ ਸਮਝੋ ਕਿ ਤੁਹਾਡੇ ਨਾਮ ਵੀ ਸਹੀ ਬੋਲੇ ਗਏ ਆ। ਅਤੇ ਜੇ ਆਪਾਂ ਸੋਹਣਾ ਸੋਹਣਾ ਹੌਲੀ ਹੌਲੀ ਅਤੇ ਲਿਖਾਂਗੇ, ਇੱਦਾਂ ਰਨਿੰਗ ਹੈਂਡ ਰਾਈਟਿੰਗ 'ਚ ਲਿਖਾਂਗੇ ਅਤੇ ਕਈ ਵਾਰੀ ਸਾਡੇ ਕੋਲ ਜਿਹੜਾ ਨਾਮ ਉਹ ਸਹੀ ਤਰ੍ਹਾਂ ਨਹੀਂ ਪੜ੍ਹ ਹੁੰਦਾ, ਲੇਕਿਨ ਤਸੱਲੀ ਨਾਲ ਆਰਾਮ ਨਾਲ ਬੈਠ ਕੇ ਸੋਹਣਾ ਸੋਹਣਾ ਲਿਖਿਆ ਕਰੋ ਤਾਂ ਕਿ ਅਸੀਂ ਜਿਹੜਾ ਖਤ ਤੁਹਾਡਾ ਚੰਗੀ ਤਰ੍ਹਾਂ ਪੜ੍ਹ ਸਕੀਏ। ਖਤ ਲਿਖਣ ਲਈ ਬਹੁਤ ਬਹੁਤ ਸ਼ੁਕਰੀਆ। ਅੱਗੇ ਵੀ ਖਤ ਸਾਡੇ ਕੋਲ ਆਇਆ ਜੀ, ਜ਼ਿਲ੍ਹਾ ਫਾਜ਼ਿਲਕਾ, ਪਿੰਡ ਘੁੜਿਆਣਾ, ਭੋਲਾ ਸੁਹਾਗ, ਸੁਖਵਿੰਦਰ ਕੌਰ, ਡਾਕਟਰ ਅਮਨਜੀਤ ਸਿੰਘ, ਅੰਮ੍ਰਿਤਪਾਲ ਕੌਰ, ਪੋਤਰੀ ਹਰਮਨਜੋਤ ਅਤੇ ਪੋਤਰਾ ਗੁਰਤੇਸ਼ਵਰ, ਸਾਰੇ ਨਗਰ ਨਿਵਾਸੀ, ਅਤੇ ਅੱਗੇ ਕੀ ਲਿਖਿਆ ਜੀ, ਅਤੇ ਗੁਆਂਢੀ ਦੋਸਤ ਇਹਨਾਂ ਦੇ ਨਛੱਤਰ ਸਿੰਘ ਸਿੱਧੂ, ਅਜੀਤ ਸਿੰਘ, ਅਤੇ ਅੱਗੇ ਕੀ ਲਿਖਿਆ ਹੈ ਜੀ ਇਹਨਾਂ ਨੇ, ਨਿਹਾਲ, ਅਤੇ ਇਹਨਾਂ ਨੇ ਪੜ੍ਹਿਆ ਨਹੀਂ ਜਾ ਰਿਹਾ ਜੀ, ਤੁਸੀਂ ਰਨਿੰਗ ਹੈਂਡ ਰਾਈਟਿੰਗ 'ਚ ਲਿਖਿਆ ਹੋਇਆ, ਇਸ ਕਰਕੇ ਤੁਹਾਡੇ ਕੋਲ ਮਾਫ਼ੀ ਚਾਹੁੰਦੇ ਹਾਂ। ਅਤੇ ਇਹਨਾਂ ਨੇ ਵੀ ਕਿਹਾ ਹੈ ਸਾਨੂੰ ਕੋਈ ਵੀ ਪੰਜਾਬੀ ਗੀਤ ਸੁਣਾ ਦਿਉ। ਅਤੇ ਅਗਲਾ ਖਾਸ ਸਾਡੇ ਕੋਲ ਆਇਆ ਜੀ ਸਹਾਰਨਪੁਰ ਤੋਂ, ਆਸ਼ਾ ਪਾਰਤਿਕ, ਸੋਨਾਲੀ, ਸੁਰੇਸ਼ ਨਰੰਗ, ਆਸ਼ੂ ਨਰੰਗ ਹੋਣਾ ਦਾ, ਅਤੇ ਇਹਨਾਂ ਨੇ ਵੀ ਕੋਈ ਵੀ ਕੀਤੀ ਫਰਮਾਇਸ਼ ਕੀਤੀ ਹੈ ਜੀ। ਅਗਲਾ ਖਤ ਸਾਡੇ ਕੋਲ ਆਇਆ ਟਾਲੀਵਾਲਾ ਜੱਟਾ, ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ, ਹਰਜਿੰਦਰ ਗਿੱਦੜਵਾਹਾ ਤੋਂ, ਮਨਜੀਤ ਤਨੇਜਾ, ਪ੍ਰਵੀਨ ਤਨੇਜਾ ਹੋਣਾ ਦਾ, ਆਓ ਇਹਨਾਂ ਨੂੰ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਅਗਲਾ ਗੀਤ।

ਇਸੇ ਗੀਤ ਬੱਬੂ ਮਾਨ ਜੀ ਦੀ ਆਵਾਜ਼ ਦੇ ਵਿੱਚ, ਅਤੇ ਸਾਡੇ ਕੋਲ ਹੋਰ ਬਹੁਤ ਸਾਰੇ ਖਤ ਆਏ ਹੋਏ ਨੇ ਜੀ। ਇਹਨਾਂ ਨੇ ਕਿਹਾ ਜੀ ਸਤਿ ਸ਼੍ਰੀ ਅਕਾਲ ਜੀ, ਰਾਜਸਥਾਨ ਤੋਂ ਖਤ ਹੈ ਇਹ, ਆਕਾਸ਼ਵਾਣੀ ਦੇ ਸਰੋਤਿਆਂ ਨੂੰ ਇਹਨਾਂ ਨੇ ਸਤਿ ਸ਼੍ਰੀ ਅਕਾਲ ਕਿਹਾ ਹੈ ਜੀ। ਇਹ ਹੈਗੇ ਆ ਜੀ ਸਰੋਤਾ ਸੰਘ ਸੋਲੰਕੀ, ਰਣਜੀਤ ਸੋਲੰਕੀ, ਧਰਮਪਤਨੀ ਪਰਮਜੀਤ ਕੌਰ ਸੋਲੰਕੀ, ਵਿਸ਼ਨੂੰ ਦੇਵ ਸੋਲੰਕੀ, ਰਾਜਵੀਰ ਸੋਲੰਕੀ, ਰਮਨ ਰਠੌਰ, ਜੱਸੂ ਪਵਾਰ, ਜਗਵੀਰ ਸੋਲੰਕੀ ਅਤੇ ਪੂਰਾ ਪਰਿਵਾਰ। ਇਹ ਖਤ ਸਾਡੇ ਕੋਲ ਜੀ ਬੜਾ ਦੂਰੋਂ ਚੱਲ ਕੇ ਆਇਆ ਰਾਜਸਥਾਨ ਤੋਂ, ਅਤੇ ਇਹਨਾਂ ਨੇ ਗੁਰਦਾਸ ਮਾਨ ਦੇ ਗਾਣੇ ਦੀ ਫਰਮਾਇਸ਼ ਕੀਤੀ ਸੀ, ਅਤੇ ਅਸੀਂ ਇਹਨਾਂ ਨੂੰ ਹੁਣੇ ਬਹੁਤ ਵਧੀਆ ਗੀਤ ਸੁਣਾਇਆ ਸੀ, ਵੀ ਥੋੜ੍ਹਾ ਥੋੜ੍ਹਾ ਹੱਸਣਾ ਜ਼ਰੂਰ ਚਾਹੀਦਾ। ਗੁਰਦਾਸ ਮਾਨ ਜੀ ਦੀ ਆਵਾਜ਼ 'ਚ ਸੀ। ਅਤੇ ਇਹ ਖਤ ਸਾਡੇ ਕੋਲ ਆਇਆ ਜੀ ਚਕਲਾ ਬਾਜ਼ਾਰ ਸਮਾਣਾ ਤੋਂ, ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਜਿੰਦਲ, ਹਸਮੁਖ ਜਿੰਦਲ ਹੁਣਾਂ ਦਾ ਖਤ ਹੈ ਜੀ। ਇਹਨਾਂ ਨੇ ਵੀ ਕੋਈ ਵੀ ਪੰਜਾਬੀ ਗੀਤ ਦੀ ਫਰਮਾਇਸ਼ ਕੀਤੀ ਹੈ। ਅਤੇ ਅਗਲਾ ਖਤ ਸਾਡੇ ਕੋਲ ਹੈ ਜੀ ਰਾਜੀਪੁਰ, ਜ਼ਿਲ੍ਹਾ ਹੁਸ਼ਿਆਰਪੁਰ ਤੋਂ।

ਗੋਕਲਦਾਸ, ਪਤਨੀ ਬਿਮਲਾ ਦੇਵੀ, ਪੁੱਤਰ ਕੇਕੇ ਕੌਂਡਲ, ਕੇਕੇ ਕੌਂਡਲ ਅਤੇ ਰਜਨੀਸ਼, ਅਤੇ ਇਹਨਾਂ ਨੇ ਵੀ ਸਰਬਜੀਤ ਮੈਂ ਜੀ ਦੇ ਗਾਣੇ ਦੀ ਫਰਮਾਇਸ਼ ਕੀਤੀ ਸੀ ਜੀ। ਘਰ ਸਰਬਜੀਤ ਦਾ ਵੀ ਅਸੀਂ ਗਾਣਾ ਅੱਜ ਇਹਨਾਂ ਨੂੰ ਸੁਣਾਇਆ ਹੈਗਾ, ਇਹ ਕਿ ਸੋਹਣੇ ਵੇ ਚੀਰੇ ਵਾਲਿਆ ਮੈਂ ਕਹਿੰਦੀ ਹਾਂ ਘਰ ਛੱਤਰੀ ਦੀ ਛਾਵੇਂ ਤੇ ਛਾਵੇਂ ਬਹਿੰਦੀ ਹਾਂ। ਇਹ ਗੀਤ ਜਿਹੜਾ ਸਰਬਜੀਤ ਕੌਰ ਜੀ ਦੀ ਆਵਾਜ਼ ਦੇ ਵਿੱਚ ਹੀ ਸੀ। ਅਤੇ ਖਤ ਲਿਖਣ ਲਈ ਸ਼ੁਕਰੀਆ। ਅਗਲਾ ਖਤ ਸਾਡੇ ਕੋਲ ਆਇਆ ਜੀ, ਪ੍ਰੋਗਰਾਮ ਚਿੱਠੀਆਂ ਮਿੱਠੀਆਂ ਪੇਸ਼ ਕਰਨ ਵਾਲਿਆਂ ਨੂੰ ਇਹਨਾਂ ਨੇ ਨਮਸਕਾਰ ਕਿਹਾ ਜੀ। ਮੱਖੂ ਫਿਰੋਜ਼ਪੁਰ ਤੋਂ, ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ, ਅਤੇ ਇਹਨਾਂ ਨੇ ਕਿਹਾ ਜੀ ਇੰਚਾਰਜ ਸਾਹਿਬਾਂ ਨੂੰ ਵੀ ਨਮਸਕਾਰ, ਅਤੇ ਗੀਤ ਕੋਈ ਵੀ ਸੁਣਾ ਦਿਉ। ਅਗਲਾ ਖਤ ਸਾਡੇ ਕੋਲ ਆਇਆ ਜੀ ਮੁੱਲਾਪੁਰ ਦਾਖਾ ਮੰਡੀ ਤੋਂ, ਰਜੇਸ਼ ਜੈਨ, ਅਰੁਣਾ ਜੈਨ, ਦੀਪਕ ਜੈਨ, ਗੌਤਮ ਜੈਨ, ਬਿੱਟੂ ਜੈਨ, ਬੱਟੂ ਜੈਨ, ਮੰਟੂ ਜੈਨ ਅਤੇ ਸੰਜੀਵ ਜੈਨ, ਸਾਰਿਕਾ ਜੈਨ, ਅਰਹੰਤ ਜੈਨ, ਸੁਰਬੀ ਜੈਨ, ਮਨੋਜ ਜੈਨ, ਮਮਤਾ ਜੈਨ ਅਤੇ ਸੀਮਾ ਜੈਨ ਦਾ। ਅਗਲਾ ਖਤ ਸਾਡੇ ਕੋਲ ਆਇਆ ਹੈ ਮੋਤਾ ਸਿੰਘ ਨਗਰ ਜਲੰਧਰ ਤੋਂ, ਕੂਲ ਰੋਡ ਤੋਂ, ਮਨੋਜ ਜੈਨ, ਸਮਤਾ ਜੈਨ ਅਤੇ ਅਰਹਨ ਜੈਨ, ਵਾਸਲ ਜੈਨ, ਡੋਲਰ ਜੈਨ ਅਤੇ ਬਿੱਟੂ ਰਾਜਾ, ਰਕੇਸ਼ ਜੈਨ ਅਤੇ ਅਨੁਭਵ ਜੈਨ ਉਹਨਾਂ ਦਾ। ਅਤੇ ਇਹਨਾਂ ਨੇ ਵੀ ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਹੈ, ਕਹਿੰਦੇ ਜੀ ਕੋਈ ਵੀ ਲਵਲੀ ਜਿਹਾ ਗੀਤ ਸੁਣਾ ਦਿਉ। ਜ਼ਰੂਰ ਜੀ ਲਵਲੀ ਗੀਤ ਸੁਣਾਵਾਂਗੇ ਤੁਹਾਨੂੰ, ਆਓ ਸੁਣਦੇ ਹਾਂ ਅਗਲਾ ਗੀਤ ਵਿਰਾਸਤ ਸੰਧੂ ਦੀ ਆਵਾਜ਼ ਦੇ ਵਿੱਚ।

ਵੈਸੇ ਤਾਂ ਬਾਜ਼ਾਰ ਸਾਰਾ ਘੁੰਮ ਲਓ, ਸੂਟ ਪਸੰਦ ਨਹੀਂ ਛੇਤੀ ਆਉਂਦੇ, ਅਤੇ ਸੂਟਾਂ ਦੇ ਪਸੰਦ ਕੀ ਕਰਨ, ਆਪਣੇ ਹੀ ਛੇਤੀ ਕਿਤੇ ਪਸੰਦ ਆਉਂਦੇ। ਚਲੋ ਇਹ ਤਾਂ ਘਰ ਘਰ ਦੀ ਕਹਾਣੀ ਆ, ਹਰ ਔਰਤ ਜਦੋਂ ਵੀ ਬਾਜ਼ਾਰ ਜਾਂਦੀ ਪਹਿਲੀ ਗੱਲ ਤਾਂ ਉਹਨੂੰ ਸੂਟ ਨਹੀਂ ਛੇਤੀ ਪਸੰਦ ਆਉਂਦੇ, ਜਿਹੜਾ ਨਾਲ ਜਾਂਦਾ ਉਹ ਤੰਗ ਆ ਜਾਂਦਾ ਵੀ ਸੂਟ ਕਦੋਂ ਲੈਣਾ। ਚਲੋ ਜੀ, ਇਹ ਵਧੀਆ ਹਾਸੇ ਵਾਲੀਆਂ ਗੱਲਾਂ, ਖੁਸ਼ਹਾਲ ਮਾਹੌਲ ਬਣਾਉਣ ਵਾਲੀਆਂ ਗੱਲਾਂ ਨੇ, ਤਾਂ ਕਿ ਸਾਰੇ ਹੱਸਦੇ ਖੇਡਦੇ ਰਹਿਣ। ਅਤੇ ਆਪਾਂ ਚਿੱਠੀਆਂ ਦਾ ਸਿਲਸਿਲਾ ਅੱਗੇ ਵਧਾਉਂਦੇ ਹੋਏ ਦੱਸਦੇ ਹਾਂ ਕਿ ਅਗਲੀ ਚਿੱਠੀ ਸਾਡੇ ਕੋਲ ਜਿਹੜੀ ਆਈ ਹੈ ਮਲੋਟ ਤੋਂ ਆਈ ਹੈ। ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਗੈਵੀ ਗਿੱਲ, ਅਮਨਦੀਪ ਗਿੱਲ, ਸੁਖਬੀਰ ਸਿੰਘ ਅਤੇ ਛਾਜਲੀ ਤੋਂ, ਬੁਰਜ ਸਿੱਧਵਾਂ ਮਲੋਟ ਤੋਂ, ਸਰਬਜੀਤ ਸਿੱਧੂ, ਅਵਿਤਾਜ ਸਿੱਧੂ ਅਤੇ ਜਗਤਾਰ ਤੋਲਾ ਕਿੰਗਰਾ ਤੋਂ। ਇਹਨਾਂ ਨੇ ਕਿਹਾ ਜੀ ਕੋਈ ਵੀ ਗੀਤ ਸੁਣਾ ਦਿਉ ਤੁਸੀਂ। ਅਗਲਾ ਖਤ ਸਾਡੇ ਕੋਲ ਹੈ ਜੀ ਮੰਡੀ ਗੋਲੂਵਾਲਾ ਰਾਜਸਥਾਨ ਤੋਂ, ਬ੍ਰਜ ਲਾਲ ਚੌਹਾਨ ਹੋਣਾ ਦਾ, ਨੀਰਜ ਕੁਮਾਰ ਚੌਹਾਨ ਹੋਣਾ ਦਾ ਜੀ। ਕਹਿੰਦੇ ਚਿੱਠੀਆਂ ਮਿੱਠੀਆਂ ਕਾਰਜਕ੍ਰਮ ਰੋਜ਼ਾਨਾ 3 ਵਜੇ ਆਉਂਦਾ ਹੈ ਜੀ। ਹਾਂਜੀ, 3 ਵਜੇ ਪੂਰੇ ਆਉਂਦਾ, ਅਤੇ ਤੁਸੀਂ ਟਾਈਮ 'ਤੇ ਲਗਾ ਲਿਆ ਕਰੋ ਸੁਣਨ ਵਾਸਤੇ। ਅਤੇ ਕਹਿੰਦੇ ਜਿਹੜੀ ਪ੍ਰੋਗਰਾਮ ਪੇਸ਼ ਕਰਦੇ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਜੀ, ਅਤੇ ਆਪਣੀ ਪਸੰਦ ਦਾ ਕੋਈ ਵੀ ਤੁਸੀਂ ਕਹਿੰਦੇ ਪੰਜਾਬੀ ਗੀਤ ਸੁਣਾ ਦਿਉ। ਜ਼ਰੂਰ ਜੀ, ਤੁਹਾਨੂੰ ਪੰਜਾਬੀ ਗੀਤ ਸੁਣਾਉਂਦੇ ਹਾਂ। ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਜੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੋਖ ਸ਼ਰਮਾ, ਸ਼ਾਈਨਾ ਸ਼ਰਮਾ, ਨਿਵਾਨ ਸ਼ਰਮਾ ਹੋਣਾ ਦਾ, ਇਹਨਾਂ ਨੇ ਵੀ ਕੋਈ ਵੀ ਐਨੀ ਸੌਂਗ ਲਿਖਿਆ ਹੈ ਜੀ। ਠੀਕ ਹੈ, ਜ਼ਰੂਰ ਸੁਣਾਉਂਦੇ ਹਾਂ ਕੋਈ ਵੀ ਗੀਤ। ਗਾਂਧੀ ਚੌਂਕ ਰੋਪੜ ਪੰਜਾਬ ਤੋਂ ਹਰਦੇਵ ਮਿੱਕਾ, ਬਲਵਿੰਦਰ ਵਿਰਕ, ਜੇਤੇ ਵਿਰਕ ਅਤੇ ਮਿੱਕਾ ਵਿਰਕ ਹੋਣਾ ਦਾ, ਇਹਨਾਂ ਨੇ ਵੀ ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਹੈ। ਆਓ ਜੀ, ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਅਗਲਾ ਗੀਤ, ਹੈਪੀ ਰਾਜਕੋਟੀ ਦੀ ਆਵਾਜ਼ 'ਚ।

0: ਇਹੋ ਜਿਹੇ ਫੁੱਲ ਜ਼ਿੰਦਗੀ ਵਿੱਚ ਦੂਜੀ ਵਾਰ ਨਹੀਂ ਖਿਲਦੇ ਹੁੰਦੇ, ਇੱਕ ਵਾਰੀ ਜੇ ਦੂਰ ਹੋ ਜਾਵਣ ਮੁੜ ਨਹੀਂ ਮਾਪੇ ਮਿਲਦੇ ਹੁੰਦੇ। ਉਹ ਜਿਉਂਦੇ ਜੀ ਕਰੋ ਕਦਰ ਇਹਨਾਂ ਦੀ, ਇਹ ਤਾਂ ਇਕੱਲਾ ਪਿਆਰ ਹੀ ਚਾਹੁੰਦੇ। ਬਸ ਦੋ ਪਲ ਕੋਲੇ ਬੈਠ ਜਾਇਆ ਕਰੋ, ਮਾਂ ਪਿਓ ਕੋਠੀ ਘਰ ਨਹੀਂ ਚਾਹੁੰਦੇ, ਮਾਂ ਪਿਓ ਕੋਠੀ ਘਰ ਨਹੀਂ ਚਾਹੁੰਦੇ।
1: ਸੀ ਹੈਪੀ ਰਾਜਕੋਟੀ ਦੀ ਆਵਾਜ਼ ਦੇ ਵਿੱਚ ਮਾਂ ਦਾ ਦਿਲ, ਅਤੇ ਵਾਕਈ ਉਹਨਾਂ ਨੇ ਵਧੀਆ ਗੱਲ ਕੀਤੀ ਹੈ ਕਿ ਮਾਂ ਦੇ ਦਿਲ ਨੂੰ ਕਦੀ ਨਹੀਂ ਦਿਖਾਉਣਾ ਚਾਹੀਦਾ। ਜਿੰਨਾ ਵੀ ਹੋ ਸਕੇ ਟਾਈਮ ਕੱਢੋ, ਮਾਂ ਦੇ ਕੋਲ 10 ਮਿੰਟ ਬੈਠੋ, ਉਹਨਾਂ ਦੀ ਗੱਲ ਸੁਣੋ, ਕਿਉਂਕਿ ਜਦੋਂ ਇਹ ਪਲ ਸਾਡੇ ਕੋਲ ਹੁੰਦੇ ਹੈ ਸ਼ਾਇਦ ਅਸੀਂ ਉਹਦੀ ਮਹੱਤਤਾ ਨਹੀਂ ਸਮਝਦੇ, ਲੇਕਿਨ ਜਦੋਂ ਸਾਡੇ ਪਲ ਸਾਡੇ ਹੱਥੋਂ ਨਿਕਲ ਜਾਂਦੇ ਹਨ, ਅਤੇ ਜਿਸ ਤਰ੍ਹਾਂ ਉਹਨੇ ਕਿਹਾ ਵੀ ਜਿੰਦਿਆਂ ਨੇ ਥਾਂ ਲੈ ਲੈਣੀ ਹੈ, ਤਾਂ ਫਿਰ ਅਸੀਂ ਜਿੰਨਾ ਮਰਜ਼ੀ ਰੌਲਾ ਪਾਈਏ, ਤੱਕੀਏ, ਰੋਈਏ ਵੀ ਸਾਨੂੰ ਸਾਡੇ ਮਾਪੇ ਸਾਨੂੰ ਮਿਲ ਜਾਣ, ਜਾਂ ਸਾਡੇ ਕੋਲ ਹੁਣ ਟਾਈਮ ਹੈ ਕਿ ਅਸੀਂ ਉਹਨਾਂ ਦੇ ਨਾਲ ਬੈਠ ਕੇ ਗੱਲਬਾਤ ਕਰੀਏ, ਅਤੇ ਉਹ ਫਿਰ ਪਲ ਨਹੀਂ ਆਉਂਦੇ। ਅਤੇ ਇਹਨਾਂ ਪਲਾਂ ਨੂੰ ਅਸੀਂ ਸਮੇਟ ਕੇ ਰੱਖੀਏ, ਹਰ ਰੋਜ਼ ਆਪਣੇ ਮਾਂ ਬਾਪ ਦਾ ਆਦਰ ਸਨਮਾਨ ਕਰੀਏ, ਕੁਝ ਪਲ ਕੱਢ ਕੇ ਅਸੀਂ ਉਹਨਾਂ ਨਾਲ ਬਿਤਾਈਏ। ਅਤੇ ਬਹੁਤ ਅੱਛਾ ਗੀਤ ਲੱਗਾ ਮੈਨੂੰ, ਅਤੇ ਮੈਂ ਸੋਚਦੀ ਹਾਂ ਕਿ ਤੁਹਾਨੂੰ ਵੀ ਇਹ ਗੀਤ ਬਹੁਤ ਵਧੀਆ ਲੱਗਾ ਹੋਏਗਾ, ਤਾਂ ਆਪਾਂ ਇਹਨਾਂ 'ਤੇ ਅਮਲ ਵੀ ਕਰਾਂਗੇ। ਅਤੇ ਪ੍ਰੋਗਰਾਮ ਖਤਮ ਹੋਣ 'ਤੇ ਟਾਈਮ 'ਤੇ ਅੱਗੇ ਵੱਧਦਾ ਜਾ ਰਿਹਾ ਹੈ ਜੀ, ਅਤੇ ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ, ਅਤੇ ਪ੍ਰੋਗਰਾਮ ਪੇਸ਼ ਕਰ ਰਹੀ ਹੈ ਤੁਹਾਡੀ ਦੋਸਤ ਅਤੇ ਹੋਸਟ ਸ਼ੋਭਾ ਗਈ। ਅਗਰ ਪ੍ਰੋਗਰਾਮ ਅੱਛਾ ਲੱਗੇ ਤਾਂ ਜ਼ਰੂਰ ਤੁਸੀਂ ਸਾਨੂੰ ਇਹ ਲਿਖਣਾ, ਅਤੇ ਵੀ ਕਿੱਦਾਂ ਦਾ ਪ੍ਰੋਗਰਾਮ ਲੱਗਿਆ, ਔਰ ਅਗਰ ਤੁਸੀਂ ਵੀ ਕੋਈ ਵਰਡਿੰਗ ਅੱਛੀ ਲਿਖ ਕੇ ਭੇਜਦੇ ਆ ਤਾਂ ਅਸੀਂ ਜ਼ਰੂਰ ਪੜ੍ਹਾਂਗੇ। ਜਿੱਦਾਂ ਅੱਜ ਇੱਕ ਸ਼ੇਅਰ ਬਹੁਤ ਵਧੀਆ ਸੀ ਲਿਖ ਕੇ ਕਿਸੇ ਨੇ ਭੇਜੀਆਂ ਲਾਈਨਾਂ, ਅਤੇ ਬੜੀਆਂ ਵਧੀਆ ਲੱਗੀਆਂ, ਕਿਉਂਕਿ ਹਰ ਕਿਸੇ ਦਾ ਅਹਿਸਾਸ ਜਿਹੜਾ ਹੁੰਦਾ ਨਾ ਉਹੀ ਲਿਖਿਆ ਜਾਂਦਾ। ਅਤੇ ਅਗਰ ਆਪਾਂ ਵੀ ਖਤ ਦੇ ਉੱਤੇ, ਇਹ ਛੋਟਾ ਜਿਹਾ ਖਤ ਜਿਹੜਾ ਸਾਡੇ ਬਹੁਤ ਦਿਲਾਂ ਦੀ ਗਹਿਰਾਈ ਤੱਕ ਜਾਂਦਾ, ਜਿਹੜਾ ਸਾਡੀ ਆਕਾਸ਼ਵਾਣੀ 'ਚ ਆਉਂਦਾ, ਅਤੇ ਇਸ ਨੂੰ ਜਦੋਂ ਆਪਾਂ ਪਿਆਰ ਨਾਲ ਲਿਖਦੇ ਨਾ, ਅੱਜ ਦੀ ਜਨਰੇਸ਼ਨ ਜਿਹੜੀ ਹੈਗੀ ਸ਼ਾਇਦ ਉਹਨੂੰ ਇਹ ਖਤਾਂ ਦਾ ਪਤਾ ਵੀ ਨਹੀਂ ਵੀ ਕੀ ਹੁੰਦੇ ਆ, ਪਰ ਸਾਨੂੰ ਇਸ ਦੀ ਵੈਲਿਊ ਪਤਾ ਹੈ ਕਿ ਇੱਕ ਚਿੱਠੀਆਂ ਮਿੱਠੀਆਂ ਲਿਖਿਆ, ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਲਿਖਿਆ, ਪਿੰਨ ਕੋਡ ਨੰਬਰ ਪਾਇਆ 1400001, ਅਤੇ ਇਹ ਚਿੱਠੀ ਸਿੱਧੀ ਆਕਾਸ਼ਵਾਣੀ ਦੇ ਵਿੱਚ ਆਉਣੀ ਹੈ, ਔਰ ਜਦੋਂ ਅਸੀਂ ਸਾਡੇ ਹੱਥਾਂ 'ਚ ਆਈ ਅਸੀਂ ਚਿੱਠੀ ਪੜ੍ਹਨੀ ਹੈ, ਅਤੇ ਸਾਡੇ ਸਰੋਤੇ ਜਿਹੜੇ ਆਪਣਾ ਨਾਮ ਸੁਣ ਕੇ ਆਪਣੇ ਖਤ ਨੂੰ ਪੜ੍ਹਿਆ ਹੋਇਆ ਦੇਖ ਕੇ ਬਹੁਤ ਸੁਣ ਕੇ ਬਹੁਤ ਹੀ ਖੁਸ਼ ਹੋਣਗੇ। ਅਤੇ ਪ੍ਰੋਗਰਾਮ ਅੱਗੇ ਵੱਧ ਰਿਹਾ ਹੈ, ਲੇਕਿਨ ਆਪਾਂ ਕੁਝ ਖਤ ਲੈ ਲੈਂਦੇ ਹਾਂ। ਛੱਤੀਸਗੜ੍ਹ ਤੋਂ ਭਾਟਾ ਪਾਰਾ ਦਾ ਤਰਿੰਗੀ ਤੋਂ ਖਤ ਹੈ ਜੀ, ਦਵਾਰਕਾ ਪ੍ਰਸ਼ਾਦ ਵਰਮਾ, ਕਿਸ਼ੋਰ ਕੁਮਾਰ ਵਰਮਾ, ਦੀਪਕ ਕੁਮਾਰ ਵਰਮਾ ਅਤੇ ਜਵਿੰਦਰ ਕੁਮਾਰ ਹੋਣਾ ਦਾ, ਅਤੇ ਇਹਨਾਂ ਨੇ ਵੀ ਕੋਈ ਵੀ ਗਾਣਾ ਸੁਣਾਉਣ ਦੀ ਫਰਮਾਇਸ਼ ਕੀਤੀ ਹੈ ਜੀ ਚਿੱਠੀਆਂ ਮਿੱਠੀਆਂ ਦੇ ਵਿੱਚ। ਇਕਲਾ ਖਤ ਸਾਡੇ ਕੋਲ ਆਇਆ ਹੈ ਮੁਹੱਲਾ ਫਤਿਹਗੜ੍ਹ ਤੋਂ ਲੁਧਿਆਣਾ ਤੋਂ, ਵਿਨੋਦਪੁਰੀ, ਬੀਪੀ ਰੰਜੂ, ਅਸ਼ੋਕਪੁਰੀ, ਸੁਸ਼ੀਲਪੁਰੀ, ਬੀਕੇਪੁਰੀ, ਕੈਲਾਸ਼ਪੁਰੀ, ਅਨੀਤਾਪੁਰੀ, ਮਮਤਾਪੁਰੀ, ਮੇਘਾਪੁਰੀ, ਪੂਜਾਪੁਰੀ, ਗਗਨ ਕਪੂਰ, ਗੁੰਜਨ ਕਪੂਰ, ਲਾਲਸਾ ਕਪੂਰ, ਰਾਮਾ ਮਲਿਕ, ਕੁਨਾਲ ਮਲਿਕ, ਨਿਧੀ ਮਲਿਕ, ਹਰੀਸ਼ਪੁਰੀ, ਸਤੀਸ਼ਪੁਰੀ, ਰਕੇਸ਼ਪੁਰੀ, ਵਿਨੋਦਪੁਰੀ, ਪਾਲੀਪੁਰੀ, ਡੀਸੀਪੁਰੀ ਅਤੇ ਅਰੁਣਪੁਰੀ ਹੋਣਾ ਦਾ, ਅਤੇ ਨੇਹਾਪੁਰੀ, ਏਕਤਾਪੁਰੀ, ਸ਼ੰਮੀਪੁਰੀ, ਬੋਧੀਪੁਰੀ, ਸੁਨੀਲਪੁਰੀ, ਵੀ ਕੇ ਪੁਰੀ, ਆਰ ਐੱਸ ਪੁਰੀ, ਅਤੇ ਇਹਨਾਂ ਦਾ ਪੂਰੀ ਪਰਿਵਾਰ ਸਾਰਾ। ਇਹਨਾਂ ਨੇ ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਹੈ ਜੀ। ਖਤ ਲਿਖਣ ਲਈ ਬਹੁਤ ਬਹੁਤ ਸ਼ੁਕਰੀਆ। ਟਾਈਮ ਨੂੰ ਧਿਆਨ 'ਚ ਰੱਖਦੇ ਹੋਏ ਆਪਾਂ ਇੱਕ ਅਗਲਾ ਗਾਣਾ ਸੁਣ ਲੈਂਦੇ ਹਾਂ।

0: ਦੋਸਤੋ 4 ਵੱਜਣ ਵਾਲੇ ਹੋ ਗਏ ਨੇ ਅਤੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਇੱਥੇ ਹੀ ਖਤਮ ਕਰਨਾ ਪਏਗਾ ਅਤੇ ਦੁਬਾਰਾ ਮਿਲਣ ਦੀ ਆਸ ਦੇ ਵਿੱਚ ਕੱਲ੍ਹ ਨੂੰ ਫਿਰ ਕੋਈ ਹੋਰ ਨਵਾਂ ਆਰਜੇ ਆਏਗਾ, ਤੁਹਾਡੀਆਂ ਚਿੱਠੀਆਂ ਪੜ੍ਹੇਗਾ, ਤੁਹਾਨੂੰ ਗਾਣੇ ਸੁਣਾਏਗਾ, ਤੁਹਾਡਾ ਮਨੋਰੰਜਨ ਕਰੇਗਾ। ਇਸੇ ਤਰ੍ਹਾਂ ਹੀ ਪਿਆਰ ਦਾ ਸਿਲਸਿਲਾ ਚੱਲਦਾ ਰਹਿਣਾ ਚਾਹੀਦਾ। ਅਤੇ ਹੁਣ ਪ੍ਰੋਗਰਾਮ ਸ਼ੋਭਾ ਕਹੀ ਨੂੰ ਇਜਾਜ਼ਤ ਦਿਓ ਕਿ ਅੱਜ ਦਾ ਪ੍ਰੋਗਰਾਮ ਇੱਥੇ ਹੀ ਖਤਮ ਕਰ ਸਕਾਂ ਅਤੇ ਅੱਜ ਦਾ ਪ੍ਰੋਗਰਾਮ ਖਤਮ ਕਰਦੇ ਹਾਂ ਅਤੇ ਕੱਲ੍ਹ ਨੂੰ ਫਿਰ ਮਿਲਣ ਦੀ ਆਸ ਨਾਲ ਫਿਰ ਮਿਲਾਂਗੇ। ਅਤੇ ਜਿਹੜਾ ਅਗਲਾ ਪ੍ਰੋਗਰਾਮ ਹੈ ਤੁਸੀਂ ਸਾਡੇ ਓਰੀਜਨਲ ਚੈਨਲ ਤੋਂ ਸੁਣੋਗੇ, ਪ੍ਰਾਇਮਰੀ ਚੈਨਲ ਤੋਂ, ਕੁਝ ਹੀ ਪਲਾਂ ਬਾਅਦ।
1: ਬਸ ਤੂੰ ਅਰਦਾਸਾ ਕਰਿਆ ਕਰ, ਆਪਾਂ ਮਿਲ ਵੀ ਜਾਵਾਂਗੇ, ਆਪਾਂ ਮਿਲ ਵੀ ਜਾਵਾਂਗੇ।
2: FM 103.6 ਮੈਗਾਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਆਪਣੀ ਦੂਜੀ ਸਭਾ ਦੇ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹਾਂ। ਸ਼ਾਮ ਦੇ 4 ਵੱਜ ਰਹੇ ਨੇ ਅਤੇ ਆਪ ਸਭ ਦਾ ਸਵਾਗਤ ਕਰਦੇ ਹਾਂ। ਸਭਾ ਦੇ ਸ਼ੁਰੂ ਵਿੱਚ ਲਓ ਸੁਣੋ ਹੁਣ ਤੱਕ ਦੇ ਮੁੱਖ ਸਮਾਚਾਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦੇ ਸਲੋਵਾਕੀਆ ਦੇ 6 ਦਿਨ ਦੌਰੇ ਤੇ ਰਵਾਨਾ ਹੋਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੇ ਨੌਜਵਾਨ ਵਿਗਿਆਨ, ਤਕਨਾਲੋਜੀ, ਪੁਲਾੜ ਨਿਰਮਾਣ ਤੇ ਡਰੋਨ ਵਰਗੇ ਖੇਤਰਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰ ਰਹੇ ਨੇ। ਅਸਮ ਵਿੱਚ ਅੱਜ ਸਵੇਰੇ ਹਵਾਈ ਸੈਨਾ ਦਾ ਇੱਕ AN-32 ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਇੱਕ ਜਾਂਚ ਕਮੇਟੀ ਬਣਾਈ ਗਈ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਉੱਤਰਾਖੰਡ ਦੇ ਦੇਹਰਾਦੂਨ ਦੇ ਭਾਰਤੀ ਸੈਨਾ ਅਕਾਦਮੀ ਵਿਖੇ ਪਾਸਿੰਗ ਆਊਟ ਪਰੇਡ ਵਿੱਚ ਸ਼ਿਰਕਤ ਕੀਤੀ ਅਤੇ ਕਿਹਾ ਕਿ ਪਹਿਲੀ ਵਾਰ ਮਹਿਲਾ ਕੈਡਿਟਾਂ ਦਾ ਪਾਸ ਆਊਟ ਹੋਣਾ ਇਤਿਹਾਸਿਕ ਉਪਲਬਧੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਹੈਦਰਾਬਾਦ ਦੇ ਡੁੰਡੀਗਲ ਵਿੱਚ ਹਵਾਈ ਸੈਨਾ ਦੇ ਅਕਾਦਮੀ ਵਿਖੇ ਪਾਸਿੰਗ ਆਊਟ ਪਰੇਡ ਦਾ ਨਿਰੀਖਣ ਕੀਤਾ। ਨਵ ਨਿਯੁਕਤ ਅਧਿਕਾਰੀਆਂ ਨੂੰ ਬਦਲੀਆਂ ਜੰਗੀ ਤਕਨਾਲੋਜੀਆਂ ਮੁਤਾਬਕ ਆਪਣੇ ਆਪ ਨੂੰ ਤਿਆਰ ਰੱਖਣ ਦਾ ਸੱਦਾ ਦਿੱਤਾ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਨਵੀਂ ਦਿੱਲੀ ਵਿੱਚ ਉਪ ਰਾਸ਼ਟਰਪਤੀ ਦੇ ਅਤੇ ਕੇਂਦਰੀ ਮੰਤਰੀਆਂ ਨਾਲ ਕਈ ਮਹੱਤਵਪੂਰਨ ਮੀਟਿੰਗਾਂ, ਸ਼ਾਸਨ, ਸੱਭਿਆਚਾਰ, ਖੇਡ ਤੇ ਕਾਨੂੰਨੀ ਬੁਨਿਆਦੀ ਢਾਂਚੇ ਨਾਲ ਸੰਬੰਧਿਤ ਮਾਮਲਿਆਂ ਤੇ ਕੀਤੀ ਚਰਚਾ। ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਨਗਰ ਕੌਂਸਲਾਂ ਖਰੜ, ਡੇਰਾਬੱਸੀ, ਜ਼ੀਰਕਪੁਰ, ਨਵਾਂਗਾਓਂ, ਬਨੂੜ, ਕੁਰਾਲੀ ਤੇ ਕਣੂਆ ਲਈ ਵੱਖ ਵੱਖ ਪ੍ਰੋਜੈਕਟਾਂ ਦਾ ਐਲਾਨ ਕੀਤਾ। ਮੌਸਮ ਵਿਭਾਗ ਨੇ 14 ਜੂਨ ਤੱਕ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਹਨੇਰੀ, ਝੱਖੜ ਅਤੇ ਬਿਜਲੀ ਦੇ ਲਿਸ਼ਕੀਕਰਨ ਨਾਲ ਮੀਂਹ ਦੇ ਬਾਰੇ ਯੈਲੋ ਅਲਰਟ ਜਾਰੀ ਕੀਤਾ। ਭਾਰਤ ਅਤੇ ਅਫਗਾਨਿਸਤਾਨ ਵਿਚਕਾਰ 3 ਮੈਚਾਂ ਦਾ ਇੱਕ ਰੋਜ਼ਾ ਕ੍ਰਿਕਟ ਲੜੀ ਦਾ ਪਹਿਲਾ ਮਹਿਲਾ ਮੈਚ ਧਰਮਸ਼ਾਲਾ ਵਿੱਚ। ਅਤੇ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਭਾਰਤ ਦੀ ਪਹਿਲਾ ਮੈਚ ਭਲਕੇ ਐਤਵਾਰ ਨੂੰ ਪਾਕਿਸਤਾਨ ਨਾਲ ਹੋਵੇਗਾ। ਇਹ ਸਨ ਹੁਣ ਤੱਕ ਦੇ ਮੁੱਖ ਸਮਾਚਾਰ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 4:02 ਵੱਜ ਰਹੇ ਨੇ। ਆਓ ਹੁਣ ਤੁਹਾਨੂੰ ਪੂਰੇ ਹਫ਼ਤੇ ਦੀਆਂ ਖੇਡ ਗਤੀਵਿਧੀਆਂ ਅਤੇ ਜਾਣਕਾਰੀਆਂ 'ਤੇ ਆਧਾਰਿਤ ਪ੍ਰੋਗਰਾਮ ਸੁਣਾਉਂਦੇ ਹਾਂ, ਖੇਡ ਸੰਸਾਰ।
3: ਖੇਡ ਸੰਸਾਰ।

0: ਖੇਡ ਸੰਸਾਰ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਸ਼ੀਤਲ ਦਾ ਨਮਸਕਾਰ। ਦੱਸਾਂਗੇ ਤੁਹਾਨੂੰ ਇਸ ਹਫਤੇ ਦੀਆਂ ਖੇਡ ਸਰਗਰਮੀਆਂ, ਕੌਣ ਰਿਹਾ ਅੱਗੇ ਤੇ ਕੌਣ ਰਿਹਾ ਪਿੱਛੇ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਇਹਨਾਂ ਦੀਆਂ ਸੁਰਖੀਆਂ ਤੇ। ਸਭ ਤੋਂ ਵੱਡੇ ਵਿਸ਼ਾਲ ਫੁੱਟਬਾਲ ਮਹਾਕੁੰਭ ਦੀ ਹੋਈ ਸ਼ੁਰੂਆਤ। ICC ਵੁਮਨ ਵਰਲਡ ਕੱਪ ਦੁਨੀਆ ਦੀਆਂ ਸਰਵੋਤਮ ਟੀਮਾਂ ਹੋਈਆਂ ਨੇ ਹੁਣ ਆਮੋ ਸਾਹਮਣੇ। ਅਹਿਮਦਾਬਾਦ ਦੇ ਵਿੱਚ ਹੋਇਆ ਵਰਲਡ ਯੋਗਾਸਨ ਚੈਂਪੀਅਨਸ਼ਿਪ। ਆਸਟ੍ਰੇਲੀਅਨ ਓਪਨ ਸੁਪਰ 500 ਦੇ ਵਿੱਚ ਤਨਵੀ ਸ਼ਰਮਾ ਦਾ ਸ਼ਾਨਦਾਰ ਪ੍ਰਦਰਸ਼ਨ। ਨਿਊ ਤਾਇਪੇ ਸਿਟੀ ਐਥਲੈਟਿਕਸ ਓਪਨ 2026 ਜਿੱਤਿਆ ਸੋਨ ਤਗਮਾ ਸ਼ੈਲੀ ਸਿੰਘ ਨੇ। ਭਾਰਤੀ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਹੋਇਆ ਦੇਹਾਂਤ। ਮੰਗੋਲੀਆ ਦੇ ਵਿੱਚ ਹੋਈ ਉਲਾਨ ਬਾਤਾਰ ਓਪਨ 2026। ਏਸ਼ੀਆ ਦੇ ਚੈਂਪੀਅਨ ਬਣੇ ਭਾਰਤ ਦੇ ਨੌਜਵਾਨ ਹਾਕੀ ਸਿਤਾਰੇ। ਨਾਰਵੇ ਚੈਸ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ ਆਰ ਪ੍ਰਗਿਆ ਨੰਦਾ। ਫੀਫਾ ਵਿਸ਼ਵ ਕੱਪ 2026 ਦੁਨੀਆ ਦਾ ਸਭ ਤੋਂ ਵੱਡਾ ਫੁੱਟਬਾਲ ਮਹਾਕੁੰਭ ਵੀਰਵਾਰ ਰਾਤ ਨੂੰ ਮੈਕਸੀਕੋ ਸਿਟੀ ਦੇ ਇੱਕ ਇਤਿਹਾਸਕ ਸਟੇਡੀਅਮ ਦੇ ਵਿੱਚ ਇੱਕ ਰੰਗਦਾਰ ਉਦਘਾਟਨ ਸਮਾਰੋਹ ਦੇ ਨਾਲ ਆਪਣੇ ਸ਼ਾਨਦਾਰ ਅੰਦਾਜ਼ ਦੇ ਨਾਲ ਸ਼ੁਰੂ ਹੋਇਆ। ਸਟੇਡੀਅਮ ਦੇ ਵਿੱਚ ਸੰਗੀਤ, ਸੱਭਿਆਚਾਰ ਤੇ ਫੁੱਟਬਾਲ ਦਾ ਇੱਕ ਵਿਲੱਖਣ ਹੀ ਮਿਸ਼ਰਣ ਵੇਖਣ ਨੂੰ ਮਿਲਿਆ। ਕਹਿੰਦੇ ਨੇ ਕਿ 80,000 ਤੋਂ ਵੀ ਵੱਧ ਦਰਸ਼ਕ ਉੱਥੇ ਮੌਜੂਦ ਸਨ। ਫੀਫਾ ਵਿਸ਼ਵ ਕੱਪ ਸ਼ੁਰੂ ਤੋਂ ਹੀ ਠੀਕ ਪਹਿਲਾਂ ਅਰਜਨਟੀਨਾ ਨੇ ਫੀਫਾ ਦਰਜਾਬੰਦੀ ਦੇ ਵਿੱਚ ਪਹਿਲਾ ਸਥਾਨ ਮੁੜ ਮੰਨ ਲਿਆ। ਤਾਜ਼ਾ ਦਰਜਾਬੰਦੀ ਦੇ ਵਿੱਚ ਅਰਜਨਟੀਨਾ ਇੱਕ ਵਾਰ ਫਿਰ ਨੰਬਰ 1 ਟੀਮ ਵਜੋਂ ਉਭਰਿਆ ਤੇ 2022 ਫੀਫਾ ਵਿਸ਼ਵ ਕੱਪ ਜੇਤੂ ਟੀਮ ਜੁਲਾਈ 2025 ਤੋਂ ਬਾਅਦ ਚੋਟੀ ਦੇ ਸਥਾਨ ਤੋਂ ਦੂਰ ਰਹੀ ਹੈ। ਕਤਰ ਦੇ ਵਿੱਚ ਹੋਏ ਫਾਈਨਲ ਦੇ ਵਿੱਚ ਫਰਾਂਸ ਨੂੰ ਪੈਨਲਟੀ ਸ਼ੂਟਆਊਟ ਦੇ ਵਿੱਚ ਹਰਾਉਣ ਤੋਂ ਬਾਅਦ ਅਰਜਨਟੀਨਾ ਕਾਫੀ ਸਮੇਂ ਤੱਕ ਸਿਖਰਲੇ ਸਥਾਨ ਤੇ ਰਿਹਾ। ਉਸਨੇ ਆਈਸਲੈਂਡ ਤੇ ਹੈਂਡੂਰਾਸ ਨੂੰ ਹਰਾ ਕੇ ਵਿਸ਼ਵ ਕੱਪ ਤੋਂ ਪਹਿਲਾਂ ਪਹਿਲਾ ਸਥਾਨ ਹਾਸਲ ਕੀਤਾ। ਅਗਲੇ 39 ਦਿਨਾਂ ਤੱਕ ਦੁਨੀਆ ਹੁਣ ਫੁੱਟਬਾਲ ਦੇ ਮੈਦਾਨ ਤੇ ਸਿਮਟ ਕੇ ਰਹਿ ਜਾਏਗੀ। 48 ਦੇਸ਼, 1248 ਖਿਡਾਰੀ ਤੇ ਟੀਚਾ ਹੈ ਇੱਕ ਫੀਫਾ ਵਿਸ਼ਵ ਕੱਪ। ਤੁਹਾਨੂੰ ਦੱਸ ਦਈਏ ਕਿ 104 ਮੈਚ ਖੇਡੇ ਜਾਣਗੇ ਇਸ ਵਾਰ ਵਿਸ਼ਵ ਕੱਪ ਦੇ ਵਿੱਚ, ਜੋ ਸਭ ਤੋਂ ਜ਼ਿਆਦਾ ਹਨ ਕਿਉਂਕਿ ਪਹਿਲਾ ਮੈਚ 64 ਹੋਇਆ ਕਰਦੇ ਸੀ। ਵੱਖ ਵੱਖ ਵਿਸ਼ਵ ਕੱਪ ਮੈਚਾਂ ਦੀ ਮੇਜ਼ਬਾਨੀ ਕਰਨ ਵਾਲਾ ਮੈਕਸੀਕੋ ਦਾ ਐਜਟੇਕਾ ਪਹਿਲਾ ਸਟੇਡੀਅਮ ਬਣਿਆ। 17 ਸਾਲਾਂ ਮੈਕਸੀਕੋ ਦੇ ਗਿਲਬਰਟੋ ਮੋਰਾ ਸਭ ਤੋਂ ਨੌਜਵਾਨ ਖਿਡਾਰੀ ਹੋਣਗੇ, ਜਦਕਿ ਸਕਾਟਲੈਂਡ ਤੇ ਗੋਲਕੀਪਰ ਕ੍ਰੈਗ ਗਾਰਡਨ ਸਭ ਤੋਂ ਉਮਰਦਰਾਜ਼ ਨੇ। 357 ਖਿਡਾਰੀ ਅਜਿਹੇ ਨੇ ਜਿਹੜੇ ਪਹਿਲਾਂ ਵੀ ਕਿਸੇ ਨਾ ਕਿਸੇ ਵਿਸ਼ਵ ਕੱਪ ਟੀਮ ਦਾ ਹਿੱਸਾ ਰਹਿ ਚੁੱਕੇ ਨੇ, ਪਰ 891 ਖਿਡਾਰੀ ਪਹਿਲੀ ਵਾਰ ਫੀਫਾ ਵਿਸ਼ਵ ਕੱਪ ਦੇ ਵਿੱਚ ਆਪਣਾ ਤਜਰਬਾ ਕਰਨਗੇ। ਤੁਹਾਨੂੰ ਦੱਸ ਦਈਏ ਕਿ 1958, 1962, 1970, 1964 ਤੇ 2002 ਦੇ ਵਿੱਚ ਜੇਤੂ ਰਿਹਾ ਬ੍ਰਾਜ਼ੀਲ। ਉਸ ਤੋਂ ਬਾਅਦ 54, 74, 1990 ਤੇ 2014 ਦੇ ਵਿੱਚ ਜੇਤੂ ਰਿਹਾ ਜਰਮਨੀ। 1934, 1938, 1982 ਤੇ 2006 ਦੇ ਵਿੱਚ ਰਿਹਾ ਇਟਲੀ ਤੇ ਇਸੇ ਤਰ੍ਹਾਂ ਹੀ 1966 ਵਿੱਚ ਇੰਗਲੈਂਡ ਤੇ ਸਪੇਨ ਦੇ ਵਿੱਚ 2010। ਇਸ ਵਾਰ ਕੌਣ ਲੈ ਕੇ ਜਾਏਗਾ ਫੀਫਾ ਕੱਪ, ਇਹ ਆਉਣ ਵਾਲੇ ਕੁਝ ਦਿਨਾਂ ਤੱਕ ਹੀ ਦੇਖਿਆ ਜਾਏਗਾ। ICC ਵੁਮਨਸ T20 ਵਰਲਡ ਕੱਪ 2026 12 ਜੂਨ ਤੋਂ 5 ਜੁਲਾਈ 2026 ਤੱਕ ਇੰਗਲੈਂਡ ਤੇ ਵੇਲਸ ਦੇ ਵਿੱਚ ਖੇਡਿਆ ਜਾ ਰਿਹਾ ਹੈ। ਇਹ ਮਹਿਲਾ T20 ਵਿਸ਼ਵ ਕੱਪ ਦਾ 10ਵਾਂ ਸੰਸਕਰਣ ਹੈ ਤੇ ਇਸ ਵਾਰ ਪਹਿਲੀ ਵਾਰ 12 ਟੀਮਾਂ ਇਸ ਵਿੱਚ ਹਿੱਸਾ ਲੈ ਰਹੀਆਂ ਨੇ। ਕੁੱਲ 33 ਮੈਚ 7 ਮੈਦਾਨਾਂ ਦੇ ਵਿੱਚ ਖੇਡੇ ਜਾਣਗੇ। ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਹੈ ਤੇ ਟੂਰਨਾਮੈਂਟ ਦਾ ਸਭ ਤੋਂ ਚਰਚਿਤ ਮੁਕਾਬਲਾ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਹੋਣ ਵਾਲਾ 14 ਜੂਨ ਨੂੰ ਹੋਵੇਗਾ। ਕੀ ਕਹਿੰਦੀ ਹੈ ਇਸ ਉੱਤੇ ਹਰਮਨਪ੍ਰੀਤ, ਆਓ ਸੁਣਦੇ ਆ।
1: ਆਈ ਥਿੰਕ ਜੋ ਐਕਸਟਰਾ ਪ੍ਰੈਸ਼ਰ ਰਹਿੰਦਾ ਨਾ, ਦੈਟ ਇਜ਼ ਸਮਥਿੰਗ ਆਈ ਥਿੰਕ ਵਿਚ ਹਮਨੇ ਕਭੀ ਕਿਸੇ ਔਰ ਮੈਚ ਮੇ ਐਕਸਪੀਰੀਅੰਸ ਨਹੀਂ ਕਰਾ। ਇਵਨ ਦੋ ਚਾਹੇ ਵਰਲਡ ਕੱਪ ਕਾ ਫਾਈਨਲ ਵੀ ਖੇਲੇ ਹੋ ਔਰ ਸੈਮੀਜ਼ ਵੀ ਖੇਲੇ ਹੋ, ਨੈਵਰ ਫੈਲ ਦੈਟ। ਬਟ ਆਈ ਥਿੰਕ ਕਿਉਂਕਿ ਸ਼ਾਇਦ ਬਚਪਨ ਸੇ ਉਹ ਇੱਕ ਐਕਸਪੀਰੀਅੰਸ ਕੇ ਸਾਥ ਯੂ ਨੋ ਮਾਰੀ ਮੈਮਰੀਜ਼ ਜੁੜੀ ਹੋਈ ਹੈ, ਤੋ ਵੈਸੇ ਹੀ ਆਈ ਥਿੰਕ ਸਮਝੋ ਐਕਸਟਰਾ ਐਡ ਔਨ ਪ੍ਰੈਸ਼ਰ ਹੈ ਨਾ, ਦੈਟ ਇਜ਼ ਸਮਥਿੰਗ ਆਈ ਥਿੰਕ ਕਿਸੇ ਔਰ ਟੀਮ ਕੇ ਸਾਥ ਨਾ ਵੋ ਫੀਲ ਹੋਤਾ ਹੈ ਨਾ ਵੋ ਕਭੀ ਫੀਲ ਹੋਗਾ। ਬਟ ਆਈ ਥਿੰਕ ਬਟ ਐਟ ਦ ਸੇਮ ਟਾਈਮ ਉਤਨਾ ਹੀ ਸਪੈਸ਼ਲ ਮੈਚ ਹੋਤਾ ਹੈ, ਉਸਕੋ ਜਿੱਤਨੇ ਕੇ ਬਾਅਦ

0: ही अच्छा फील होता है, उतना ही रिलैक्स फील होता है, उतना शायद किसी और मैच को जीतने के बाद फील ना होता हो जितनी अच्छी नींद उस दिन आती है मैच जीतने के बाद।
1: तैयारी करके पूरी तरह तैयार बैठी है ऋचा घोष।
2: ऑब्वियसली वो एक प्रेशर सिचुएशन होता है एज अ प्लेयर को, बट मेरे लिए मैं एज अ नॉर्मल गेम एक दूसरा गेम हिसाब से मैं लेती हूँ, क्योंकि आई नो उसमें बहुत जन वेट कर रहे हैं मैचेस के लिए, बहुत जन देख रहे हैं, फुल इंडिया देख रहे हैं कि इंडिया का लड़की लोग खेलेंगे एंड ऑल, जीतना है, वो सब रहता ही है। बट मैं एज अ नॉर्मल लाइक नेक्स्ट गेम बोल के, अदर टीम बोल के, मैं जस्ट ओपोनेंट सोच के खेल रही हूँ।
1: ICC वुमन T20 वर्ल्ड कप दे उते सब दिया नजरा टिकिया होईया ने, की कहंदे ने क्रिकेट कोच आकाशदीप।
3: इस बार देखा जा रहा है कि वर्ल्ड कप विच भी टीमां दी गिनती जो वधी है, और लगभग हुण वुमनस क्रिकेट विच सारियां ही टीमां जो कि बहुत तैयारी नाल आ रहियां ने, ते काफ़ी टीमां इस बार वर्ल्ड कप दीआं दावेदार दिख रहियां ने, जिवें कि हाईलाइट टीमां ने कई साउथ अफ्रीका, आस्ट्रेलिया, इंग्लैंड, इंडिया, ਇਹ ਟੀਮਾਂ ਕਾਫੀ ਚੰਗੀਆਂ ਨੇ ਤੇ ਕਾਫੀ ਵਧੀਆ ਇਸ ਵਾਰ ਵਰਲਡ ਕੱਪ ਚ ਰੋਮਾਂਚ ਪੈਦਾ ਹੋ ਗਿਆ। ਮਹਿਲਾ ਕ੍ਰਿਕਟ ਜਿਵੇਂ ਪਹਿਲਾਂ ਦੇਖਣ ਜਾਂਦਾ ਹੁੰਦਾ ਸੀ ਕਿ ਮਹਿਲਾ ਕ੍ਰਿਕਟ ਵੀ ਜਿਹੜਾ ਸਕੋਰਿੰਗ ਹੁੰਦੀ ਸੀ ਬਹੁਤ ਘੱਟ ਹੁੰਦੀ ਸੀ, ਜਿਹੜੀ ਕਿ ਬਾਉਂਡਰੀਜ਼ ਹਿਟਿੰਗ ਹੁੰਦੀ ਸੀ, ਪਰ ਹੁਣ ਉਹ ਅੱਜ ਕੱਲ੍ਹ ਉਹ ਟ੍ਰੈਂਡ ਚੇਂਜ ਹੋ ਚੁੱਕਿਆ, ਜਿਵੇਂ ਕਿ 2020 ਕ੍ਰਿਕਟ ਆ ਗਈ, ਉਸ ਤੋਂ ਬਾਅਦ ਚੌਕੇ ਛੱਕੇ ਲੱਗਣੇ ਸਟਾਰਟ ਹੋ ਜੇ। ਪਹਿਲਾਂ ਵੁਮੈਨਸ ਕ੍ਰਿਕਟ ਦਾ ਮੈਚ ਵਿੱਚ ਛੱਕੇ ਨਾ ਲੱਗਦੇ ਹੀ ਨਹੀਂ ਸੀ, ਬਾਉਂਡਰੀਜ਼ ਵੀ ਨਹੀਂ, ਉਹ ਸਿੰਗਲ ਡਬਲ ਦੀ ਗੇਮ ਚੱਲਦੀ ਹੁੰਦੀ ਸੀ, ਪਰ ਹੁਣ ਉਹ ਗੇਮ ਨਹੀਂ ਆਈ। ਹੁਣ ਇਹ ਲਗਭਗ ਜਿੱਦਾਂ ਕਿ ਮੈਨ ਕ੍ਰਿਕਟ ਚੱਲਦੀ ਹੈ, ਉੱਦਾਂ ਹੀ ਵੁਮੈਨ ਕ੍ਰਿਕਟ ਚੱਲਦੀ। ਹਾਂ, ਹਰਮਨਪ੍ਰੀਤ ਦੀ ਕਪਤਾਨੀ 'ਚ ਦੇਖੋ ਜੀ, ਆਪਣਾ 50 ਓਵਰ ਵਰਲਡ ਕੱਪ ਭਾਰਤ ਨੇ ਹੁਣੇ ਲਾਸਟ ਟੂਰਨਾਮੈਂਟ ਜੋ ਹੈ ਜੋ ਜਿੱਤਿਆ ਹੈ, ਅਤੇ ਇਸ ਵਾਰ ਵੀ ਟੀਮ ਬਹੁਤ ਚੰਗੀ ਹੈ, ਔਰ ਕਪਤਾਨੀ ਤਾਂ ਹਰਮਨ ਕਈ ਸਾਲਾਂ ਤੋਂ ਕਰ ਹੀ ਰਹੀ ਹੈ ਭਾਰਤ ਲਈ ਬਹੁਤ ਵਧੀਆ, ਔਰ ਭਾਰਤੀ ਟੀਮ ਵਿੱਚ ਇਸ ਵਾਰ ਤਾਂ ਕਾਫੀ ਪੈਕ ਸਾਈਡ ਇਹਨਾਂ ਨੇ ਬਣਾਈ ਹੈ, ਜਿਸ ਵਿੱਚ ਓਪਨਰ ਸ਼ਿਫਾਲੀ ਹੈ, ਆਪਣਾ ਚਮੀਮਾ ਰੋਡਰਿਕਸ ਹੈ, ਸਮ੍ਰਿਤੀ ਮੰਧਾਨਾ ਟੋਪ ਆਰਡਰ 'ਚ, ਹਰਮਨ ਆਪ ਹੈ, ਰਿਚਾ ਘੋਸ਼, ਤੁਹਾਨੂੰ ਪਤਾ ਹੀ ਹੈ T20 ਦਾ ਰਿਸ਼ਾ ਘੋਸ਼ ਨੇ ਤਾਂ ਖੜੀ ਹੋਵੇ ਤਾਂ ਉਦੋਂ ਬਾਉਂਡਰੀਜ਼ ਛੁੱਕੇ ਛੁੱਕਿਆਂ 'ਚ ਹੀ ਡੀਲ ਕਰਦੀ ਹੈ, ਅਤੇ ਭਾਰਤੀ ਫੂਲ ਮਾਲੀ ਹੈ, ਉਹ ਵੀ ਹਾਰਡ ਹਿਟਰ ਬੈਟਸਮੈਨ ਪਾਈ ਹੈ ਇਸ ਵਾਰ, ਔਰ ਬੋਲਿੰਗ ਨੂੰ ਦੇ ਕੇ ਚੱਕੀਏ ਤਾਂ ਬੋਲਿੰਗ 'ਚ ਵੀ ਇੰਡੀਆ ਨੇ ਕਾਫੀ ਸੋਲਿਡ ਬੋਲਿੰਗ ਸਲੈਕਸ਼ਨ ਕੀਤੀ ਹੈ, ਇਸ ਵਿੱਚ ਰੇਣੂਕਾ ਠਾਕੁਰ ਸਟਾਰਟਿੰਗ ਵਿੱਚ ਸਵਿੰਗ ਬੋਲਰ, ਕ੍ਰਾਂਤੀ ਗੋੜ ਹੈ ਫਾਸਟ ਬੋਲਰ, ਔਰ ਆਪਣੀ ਸ਼੍ਰੇਂਕਾ ਪਾਟਿਲ ਸਪਿਨਰ ਹੈ, ਔਰ ਸ਼੍ਰੀ ਚਰਨੀ ਲੈਫਟ ਆਰਮ ਸਪਿਨਰ, ਕਾਫੀ ਸਪਿਨ ਵੀ ਰਾਧਾ ਜਾਧਵ ਹੈ, ਆਪਣਾ ਦੂਸਰੀ ਸ਼ਰਮਾ ਵੀ ਹੈਗੀ ਜਿਹੜੀ ਲੈਫਟ ਆਫ ਸਪਿਨਰ ਹੈ, ਤਾਂ ਕਾਫੀ ਚੰਗੀ ਸਾਈਡ ਹੈ, ਬੈਕ ਸਾਈਡ ਬਣਾਈ ਹੋਈ ਹੈ ਇੰਡੀਆ ਨੇ। ਹਾਂ, ਵਾਰਮ ਮੈਚ ਵਿੱਚ ਦੇਖਿਆ ਵੀ ਕਾਫੀ ਚੰਗੀ ਪਰਫੋਰਮੈਂਸ ਰਹੀ ਹੈ ਸਾਰੇ ਪਲੇਅਰਾਂ ਦੀ, ਸਾਰੇ ਖਿਡਾਰੀ ਲਗਭਗ ਫੋਰਮ ਵਿੱਚ ਨੇ, ਅਤੇ ਅਸੀਂ ਦੇਖਿਆ ਜਾਵੇ ਕਿ ਵਰਲਡ ਕੱਪ ਵਿੱਚ ਵੀ ਇਹ ਬਹੁਤ ਚੰਗਾ ਪ੍ਰਦਰਸ਼ਨ ਕਰਨਗੇ, ਜੋ ਕਿ ਅਸੀਂ ਚਾਹੁੰਦੇ ਹਾਂ ਕਿ 5 ਤਰੀਕ ਨੂੰ ਜੋ ਫਾਈਨਲ ਮੈਚ ਹੋਣਾ ਹੈ ਉਸ ਵਿੱਚ ਭਾਰਤ ਹੀ ਹਿੱਸਾ ਲਵੇ, ਔਰ ਵਰਲਡ ਕੱਪ ਦੀ ਟਰੋਫੀ ਇੱਕ ਪਰਫੈਕਟ ਉਠਾਏ ਅਤੇ ਦੇਸ਼ ਦਾ ਨਾਮ ਰੋਸ਼ਨ ਕਰੇ। ਦੇਖੋ, ਭਾਰਤ ਪਾਕਿਸਤਾਨ ਮੈਚ ਜਦੋਂ ਵੀ ਹੋਇਆ ਜੀ, ਇਹ ਮੈਚ ਨੂੰ ਖਾਸ ਹੀ ਮੰਨਿਆ ਜਾਏ, ਜਦੋਂ ਮਰਜ਼ੀ ਦੇਖੀ ਜਾਏ ਮੈਨਸ ਔਰ ਵੁਮੈਨਸ ਕ੍ਰਿਕਟ ਖੇਡੀ ਹੈ, ਇਹ ਮੈਚ ਤਾਂ ਖਾਸ ਹੁੰਦਾ ਹੀ ਹੈ, ਪਰ ਭਾਰਤ ਪਾਕਿਸਤਾਨ ਦੀ ਟੀਮ ਦੇ ਮੁਕਾਬਲੇ ਭਾਰਤੀ ਟੀਮ ਬਹੁਤ ਜ਼ਿਆਦਾ ਸਟਰੋਂਗ ਹੈ, ਔਰ ਮੈਨੂੰ ਲੱਗਦਾ ਹੈ ਕਿ ਇਸ ਵਾਰ ਵੀ ਮੁਕਾਬਲਾ ਭਾਰਤ ਦੇ ਹੱਕ ਵਿੱਚ ਹੀ ਰਹੇਗਾ।
1: ਅਹਿਮਦਾਬਾਦ ਦੇ ਵਿੱਚ 4 ਤੋਂ 8 ਜੂਨ 2026 ਤੱਕ ਹੋਈ ਹੈ ਜੀ ਵਰਲਡ ਯੋਗਾਸਨ ਚੈਂਪੀਅਨਸ਼ਿਪ, ਅਤੇ ਇਸ ਦੀ ਮੇਜ਼ਬਾਨੀ ਦੇ ਲਈ ਭਾਰਤ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਵਿੱਚ ਕੁੱਲ 114 ਤਮਗੇ ਸਨ, ਜਿਨ੍ਹਾਂ ਦੇ ਵਿੱਚੋਂ 102 ਸੋਨੇ ਦੇ ਤਮਗੇ ਸ਼ਾਮਲ ਸਨ, ਜਿਸ ਨਾਲ ਭਾਰਤ ਮੈਡਲ ਟੇਬਲ ਦੇ ਵਿੱਚ ਪਹਿਲੇ ਸਥਾਨ 'ਤੇ ਰਿਹਾ। ਜਾਪਾਨ ਦੂਜੇ ਸਥਾਨ 'ਤੇ ਰਿਹਾ, ਕਿਉਂਕਿ 3 ਸੋਨੇ 3 ਚਾਂਦੀ ਅਤੇ 5 ਕਾਂਸੀ ਦੇ ਤਗਮੇ ਜਾਪਾਨ ਦੇ ਹਿੱਸੇ ਆਏ ਨੇ। ਅਰਜਨਟੀਨਾ ਤੀਜੇ ਸਥਾਨ 'ਤੇ ਰਿਹਾ, ਨੇਪਾਲ ਨੇ ਕੁੱਲ 52 ਤਗਮੇ ਜਿੱਤੇ, ਜੋ ਮੈਡਲ ਗਿਣਤੀ ਦੇ ਹਿਸਾਬ ਦੇ ਨਾਲ ਦੂਜਾ ਸਭ ਤੋਂ ਵੱਡਾ ਅੰਕੜਾ ਸੀ। ਇਹ ਪਹਿਲੀ ਵਾਰ ਸੀ ਕਿ ਯੋਗ ਆਸਨ ਨੂੰ ਵਿਸ਼ਵ ਪੱਧਰ ਦੀ ਪ੍ਰਤੀਯੋਗੀ ਖੇਡ ਦੇ ਵਜੋਂ ਇੰਨੇ ਵੱਡੇ ਪੱਧਰ 'ਤੇ ਆਯੋਜਿਤ ਕੀਤਾ ਗਿਆ ਹੋਵੇ। ਇਸ ਮੁਕਾਬਲੇ ਨੂੰ ਯੋਗ ਆਸਨ ਨੂੰ ਭਵਿੱਖ ਦੇ ਵਿੱਚ ਹੋਰ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਅਤੇ ਸੰਭਾਵਿਤ ਤੌਰ 'ਤੇ ਓਲੰਪਿਕ ਪੱਧਰ ਤੱਕ ਲਿਜਾਣ ਲਈ ਇੱਕ ਵੱਡਾ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਇਸ ਉੱਤੇ ਕੀ ਕਹਿੰਦੇ ਨੇ ਉਦਿਤ ਸੇਠ, ਪ੍ਰੈਜ਼ੀਡੈਂਟ ਯੋਗ ਆਸਨਾ?
4: The first Yogasana World Championship to be held in Ahmedabad 2026 between 4th and 8th of June is not a competition only. It's about positioning India at the center of the world's fastest growing wellness revolution. Because the world today is searching for 3 things: better health, better mental balance, and a better way of living. And India already has the answer. The answer is yoga. Friends, over 300 million people around the world today practice yoga. Yoga is present in almost every country, in every family. A practice born almost thousands of years

0: ਈਵੈਂਟ ਹੋਇਆ ਅਹਿਮਦਾਬਾਦ ਦੇ ਵਿੱਚ, ਅੱਜ ਤੋਂ ਪਹਿਲਾਂ ਈਵੈਂਟ ਨਹੀਂ ਹੋਇਆ, ਅਤੇ ਜਿਹਦੇ 'ਚ ਕਿ ਭਾਰਤ ਦਾ ਨਾਮ ਵੀ ਕਾਫੀ ਰੋਸ਼ਨ ਹੋਇਆ, ਭਾਰਤ ਦੇ ਬੱਚਿਆਂ ਨੇ ਵੀ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਅਤੇ ਆਈ ਥਿੰਕ ਯੋਗ ਦੇ ਵਿੱਚ ਉੱਦਾਂ ਹੀ ਭਾਰਤ ਦਾ ਬਹੁਤ ਨਾਮ ਹੈਗਾ, ਰਿਸ਼ੀ ਮੁਨੀਆਂ ਦੀ ਧਰਤੀ ਹੈ, ਅਤੇ ਇਹ ਜਾਣ ਕੇ ਸਾਡੇ ਭਾਰਤ ਹਿੰਦੁਸਤਾਨੀਆਂ ਨੂੰ ਬੜੀ ਖੁਸ਼ੀ ਹੋਏਗੀ ਕਿ ਭਾਰਤ ਦੇ ਬੱਚਿਆਂ ਨੇ ਉਹਦੇ 'ਚ ਆਪਣਾ ਨਾਮ ਰੋਸ਼ਨ ਕੀਤਾ ਹੈ ਯੋਗ ਆਸਣਾਂ ਦੇ ਵਿੱਚ। ਜਿੱਦਾਂ ਕਿ ਪ੍ਰਦਰਸ਼ਨ ਰਿਹਾ, ਅਤੇ ਇਹਦੇ ਵਿੱਚ ਤਾਂ ਉਹਨਾਂ ਨੇ ਇਹੀ ਦਿੱਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਨੂੰ ਓਲੰਪਿਕਸ ਲਿਆ ਜਾਏਗਾ ਆਈ ਥਿੰਕ, ਔਰ ਏਸ਼ੀਅਨ ਚੈਂਪੀਅਨਸ਼ਿਪ ਵੀ ਜਿਹੜੀ 2026 ਹੋਣ ਜਾ ਰਹੀ ਹੈ, ਅਤੇ ਭਾਰਤ ਦਾ ਯੋਗ ਨੂੰ ਉਹਦੇ 'ਚ ਵੀ ਉਹਨਾਂ ਨੇ ਸ਼ਾਮਿਲ ਕੀਤਾ। ਪਹਿਲਾਂ ਤਾਂ ਏਸ਼ੀਅਨ ਚੈਂਪੀਅਨਸ਼ਿਪ ਦੇ ਵਿੱਚ ਵੀ ਇਹਦਾ ਨਾਮ ਆਇਆ ਯੋਗ ਦਾ, ਅਤੇ ਆਈ ਥਿੰਕ ਆਉਣ ਵਾਲੇ ਦਿਨਾਂ ਦੇ ਵਿੱਚ ਇਹਨੂੰ ਓਲੰਪਿਕਸ 'ਚ ਵੀ ਉਹਨਾਂ ਨੇ ਕਿਹਾ ਕਿ ਆਪਾਂ ਨੂੰ ਸ਼ਾਮਿਲ ਕਰਾਂਗੇ ਜਲਦੀ ਹੀ। ਯੋਗ ਆਸਣ ਬਾਰੇ ਅਗਰ ਗੱਲ ਕਰੀਏ, ਅਤੇ ਯੋਗ ਦੇ ਵਿੱਚ ਆਈ ਥਿੰਕ ਕੋਈ ਇੱਦਾਂ ਦਾ ਇਹਨਾਂ ਨੂੰ ਜ਼ਿਆਦਾ ਚੈਲੇਂਜਸ ਨਹੀਂ ਸੈੱਟ ਕਰਨੇ ਪੈਣਗੇ, ਕਿਉਂਕਿ ਅਗਰ ਕੋਈ ਜਿੱਦਾਂ ਬਚਪਨ 'ਚ ਹੀ ਅੱਜ ਕੱਲ੍ਹ ਹਰ ਸਕੂਲ ਦੇ ਵਿੱਚ ਯੋਗ ਬਹੁਤ ਇੰਪੋਰਟੈਂਟ ਕਰ ਦਿੱਤਾ ਗਿਆ, ਅਤੇ ਇਹਨੂੰ ਸਬਜੈਕਟ ਦੀ ਤਰ੍ਹਾਂ ਲਿਆ ਗਿਆ ਹੈ ਹਰ ਸਕੂਲ ਦੇ ਵਿੱਚ, ਇਹਨਾਂ ਨੇ ਜ਼ਰੂਰੀ ਕਰਤਾ, ਮੈਂਡੇਟਰੀ ਕਰਤਾ ਹੋਇਆ ਕਿ ਹਰ ਸਕੂਲ ਦੇ ਵਿੱਚ ਯੋਗ ਇੱਕ ਸਬਜੈਕਟ ਦੀ ਤਰ੍ਹਾਂ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਹੈ। ਅਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ 'ਚ ਕੋਈ ਮੁਸ਼ਕਿਲ ਨਹੀਂ ਆਏਗੀ, ਅਗਰ ਬੱਚੇ ਬਚਪਨ ਤੋਂ ਹੀ ਇਹਨੂੰ ਯੋਗ ਨੂੰ ਪੜ੍ਹਨਗੇ ਔਰ ਯੋਗ ਆਸਣ ਨੂੰ ਆਪਣੇ ਜੀਵਨ ਸ਼ੈਲੀ 'ਚ ਲਿਆਉਣਗੇ। ਯੋਗ ਦੇ ਵਿੱਚ ਅਗਰ ਜੇ ਆਪਾਂ ਗੱਲ ਕਰੀਏ, ਮੈਂ ਦੱਸਣਾ ਚਾਹੂੰਗਾ ਪ੍ਰਾਣਾਯਾਮ ਦਾ ਬਹੁਤ ਮਹੱਤਵ ਹੈ। ਯੋਗ ਕੇਵਲ ਆਸਣ ਨਾਲ ਨਹੀਂ ਹੈ, ਆਸਣ ਦੇ ਨਾਲ ਨਾਲ ਵਿਆਮ ਦੇ ਨਾਲ ਨਾਲ ਪ੍ਰਾਣਾਯਾਮ ਦਾ ਵੀ ਬਹੁਤ ਮਹੱਤਵ ਹੈ, ਜਿਹਦੇ ਨਾਲ ਕਿ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬੱਚੇ ਸਾਡੇ ਸਰੀਰਕ ਔਰ ਮਾਨਸਿਕ ਰੂਪ ਨਾਲ ਵੀ ਬਹੁਤ ਵਧੀਆ ਸਵਸਥ ਔਰ ਮਜ਼ਬੂਤ ਰਹਿਣਗੇ।
1: ਆਸਟ੍ਰੇਲੀਅਨ ਓਪਨ ਸੁਪਰ 500 ਦੇ ਵਿੱਚ ਤਨਵੀ ਸ਼ਰਮਾ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ। ਭਾਰਤ ਦੀ ਉਭਰਦੀ ਬੈਡਮਿੰਟਨ ਸਟਾਰ ਤਨਵੀ ਸ਼ਰਮਾ ਨੇ ਆਸਟ੍ਰੇਲੀਅਨ ਓਪਨ ਸੁਪਰ 500 ਟੂਰਨਾਮੈਂਟ ਦੇ ਵਿੱਚ ਆਪਣਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਕੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। 17 ਸਾਲਾ ਤਨਵੀ ਨੇ ਟੂਰਨਾਮੈਂਟ ਦੇ ਸ਼ੁਰੂਆਤੀ ਦੌਰ ਦੇ ਵਿੱਚ ਹੀ ਦੁਨੀਆ ਦੀ 11ਵੇਂ ਨੰਬਰ ਦੀ ਖਿਡਾਰਨ ਨੂੰ ਹਰਾ ਕੇ ਵੱਡਾ ਉਲਟਫੇਰ ਕੀਤਾ, ਅਤੇ ਫਿਰ ਪ੍ਰੀ ਕੁਆਟਰ ਫਾਈਨਲ ਦੇ ਵਿੱਚ ਆਪਣੀ ਜਗ੍ਹਾ ਬਣਾਈ। ਇਸ ਤੋਂ ਬਾਅਦ ਪ੍ਰੀ ਕੁਆਟਰ ਫਾਈਨਲ ਦੇ ਵਿੱਚ ਤਨਵੀ ਨੇ ਭਾਰਤ ਦੀ ਮਲਵਿਕਾ ਨੂੰ 21-13, 21-15 ਨਾਲ ਹਰਾ ਕੇ ਕੁਆਟਰ ਫਾਈਨਲ ਦੇ ਵਿੱਚ ਪ੍ਰਵੇਸ਼ ਕੀਤਾ। ਇਸ ਜਿੱਤ ਦੇ ਨਾਲ ਇਸ ਸਾਲ ਦੂਜੀ ਵਾਰ ਕਿਸੇ BWF ਵਰਲਡ ਟੂਰਨਾਮੈਂਟ ਦੇ ਕੁਆਟਰ ਫਾਈਨਲ ਦੇ ਵਿੱਚ ਪਹੁੰਚੀ ਹੈ। ਹਾਲਾਂਕਿ ਕੁਆਟਰ ਫਾਈਨਲ ਦੇ ਵਿੱਚ ਤਨਵੀ ਨੂੰ ਜਾਪਾਨ ਦੀ ਸਾਬਕਾ ਵਿਸ਼ਵ ਚੈਂਪੀਅਨ ਦੇ ਟੂਰਨਾਮੈਂਟ ਦੀ ਟਾਪ ਸੀਡ ਐਕਾਨੇ ਦੇ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਦੇ ਨਾਲ ਤਨਵੀ ਦਾ ਟੂਰਨਾਮੈਂਟ ਦੇ ਵਿੱਚ ਸ਼ਾਨਦਾਰ ਸਫ਼ਰ ਸਮਾਪਤ ਹੋ ਗਿਆ, ਪਰ ਉਸਨੇ ਆਪਣੇ ਖੇਡ ਤੇ ਜਜ਼ਬੇ ਦੇ ਨਾਲ ਭਾਰਤੀ ਬੈਡਮਿੰਟਨ ਦੇ ਭਵਿੱਖ ਦੇ ਵਿੱਚ ਵੱਡੀਆਂ ਉਮੀਦਾਂ ਜਗਾਈਆਂ ਨੇ। ਕੀ ਕਹਿਣਾ ਹੈ ਤਨਵੀ ਸ਼ਰਮਾ ਦਾ, ਲਓ ਸੁਣਦੇ ਹਾਂ।
2: ਆਈ ਥਿੰਕ ਆਈ ਗੋਟ ਟਾਇਰਡ ਇਨ ਦ ਥਰਡ ਗੇਮ, ਬਟ ਆਈ ਜਸਟ ਆਈ ਵਾਸ ਥਿੰਕਿੰਗ ਆਈ ਵਿਲ ਗਿਵ ਮਾਈ 100% ਦ ਬੈਸਟ, ਆਈ ਗਿਵ 100%, ਯਾ। Thank you so much for supporting me in this match. I loved it. I think I can beat them in every tournament. This year I'll think I'll give my 100% the best. I think I can beat them. I take a lot of inspiration from Sindhu Didi.
1: ਸਿਡਨੀ ਆਸਟ੍ਰੇਲੀਆ ਦੇ ਵਿੱਚ 9 ਤੋਂ 14 ਜੂਨ ਤੱਕ ਹੋਏ BWF ਆਸਟ੍ਰੇਲੀਅਨ ਓਪਨ ਸੁਪਰ 500 ਟੂਰਨਾਮੈਂਟ ਦੇ ਵਿੱਚ ਭਾਰਤ ਦੀ 2 ਵਾਰ ਦੇ ਓਲੰਪਿਕ ਤਗਮਾ ਜੇਤੂ PV ਸਿੰਧੂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਸਿੰਧੂ ਨੇ ਆਪਣੀ ਮੁਹਿੰਮ ਦੀ ਸ਼ੁਰੂਆਤ ਜਿੱਤ ਦੇ ਨਾਲ ਕੀਤੀ, ਤੇ ਸ਼ੁਰੂਆਤੀ ਦੌਰਾਂ ਦੇ ਵਿੱਚ ਵੀ ਵਿਰੋਧੀਆਂ ਨੂੰ ਸਿੱਧੇ ਗੇਮ ਦੇ ਵਿੱਚ ਹਰਾਉਂਦਿਆਂ ਕੁਆਟਰ ਫਾਈਨਲ ਦੇ ਵਿੱਚ ਆਪਣੀ ਥਾਂ ਬਣਾਈ। ਪਹਿਲੇ ਦੌਰ ਦੇ ਵਿੱਚ ਉਹਨਾਂ ਨੇ ਪੇਰੂ ਦੀ ਇਨੇਸ ਕਾਸਟੀਲੋ ਨੂੰ 21-13 ਤੇ 21-11 ਦੇ ਨਾਲ ਹਰਾਇਆ। ਕੁਆਟਰ ਫਾਈਨਲ ਦੇ ਵਿੱਚ ਸਿੰਧੂ ਨੇ ਚਾਈਨੀਜ਼ ਤਾਈਪੇ ਦੀ ਚੇਨ ਸੂ ਯੂ ਖਿਲਾਫ ਇੱਕ ਤਰਫਾ ਜਿੱਤ ਦਰਜ ਕੀਤੀ। ਤੀਜਾ ਦਰਜਾ ਪ੍ਰਾਪਤ ਸਿੰਧੂ ਨੇ ਸਿਰਫ 27 ਮਿੰਟਾਂ ਵਿੱਚ 21-9 ਦੇ ਸਕੋਰ ਦੇ ਨਾਲ ਮੈਚ ਆਪਣੇ ਨਾਮ ਕਰ ਲਿਆ ਤੇ ਸੈਮੀਫਾਈਨਲ ਦੇ ਵਿੱਚ ਦਾਖਲਾ ਹਾਸਲ ਕੀਤਾ। ਇਸ ਜਿੱਤ ਦੇ ਨਾਲ ਸਿੰਧੂ ਦਾ ਸਾਹਮਣਾ ਸੈਮੀਫਾਈਨਲ ਦੇ ਵਿੱਚ ਜਾਪਾਨ ਦੇ ਸਿਖਰ ਦਰਜਾ ਪ੍ਰਾਪਤ ਖਿਡਾਰਨ ਐਕਾਨੇ ਦੇ ਨਾਲ ਤੈਅ ਹੋਇਆ, ਜਿਸ ਨੂੰ ਟੂਰਨਾਮੈਂਟ ਦਾ ਸਭ ਤੋਂ ਵੱਡਾ ਮੁਕਾਬਲਾ ਮੰਨਿਆ ਜਾ ਰਿਹਾ। ਕੀ ਕਿਹਾ PV ਸਿੰਧੂ ਨੇ, ਆਓ ਸੁਣਦੇ ਹਾਂ।
3: Hi everyone, this is PV Sindhu from India. I think firstly I'm here in Australia and I won my second round and I'm very happy. I think I would like to thank all the fans out there who have been very supportive. And I think one piece of advice is, you know, whoever is playing badminton or taking badminton as a profession or any sport as a profession, I would want them to enjoy and give their best. I think that's very, very important. And winning and losing is part and parcel of life. I think it's important that you give your best no matter what, and definitely you will get success in life. Thank you so much.
4: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਖੂਬਸੂਰਤ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ ਕ੍ਰਿਕਟ ਸਟੇਡੀਅਮ 'ਚ ਕੌਣ ਕਰ ਰਿਹਾ ਚੌਕ

0: ਕਿਆ ਛਿੱਕਿਆਂ ਦੀ ਬਰਸਾਤ ਹਾਕੀ ਚ ਕਿੰਨੇ ਗੋਲ ਦਾਗ ਕੇ ਕਿਨੂੰ ਦਿੱਤੀ ਮਾਤ ਕੁਸ਼ਤੀ ਦੇ ਗੱਦਿਆਂ ਤੇ ਦਾਅ ਲਾ ਕੇ ਕੌਣ ਜਿੱਤਿਆ ਬਾਜ਼ੀ ਤੇ ਕਿੰਨੇ ਸੁਨਹਿਰੇ ਨਿਸ਼ਾਨੇ ਲਾ ਕੇ ਦੇਸ਼ ਵਾਸੀਆਂ ਨੂੰ ਕੀਤਾ ਰਾਜ਼ੀ ਖੇਡ ਮੈਦਾਨਾਂ ਦੀ ਦਿਲਚਸਪ ਕਹਾਣੀ ਖਿਡਾਰੀਆਂ ਦਾ ਜਨੂੰਨ ਉਹਨਾਂ ਦੀ ਹੀ ਜ਼ੁਬਾਨੀ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ
1: ਭਾਰਤ ਦੀ ਪ੍ਰਤਿਭਾਸ਼ਾਲੀ ਲੰਮੀ ਛਾਲ ਖਿਡਾਰਨ ਸ਼ੈਲੀ ਸਿੰਘ ਨੇ ਨਿਊ ਤਾਇਪੇ ਸਿਟੀ ਐਥਲੈਟਿਕਸ ਓਪਨ 2026 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਮਹਿਲਾ ਲੌਂਗ ਜੰਪ ਮੁਕਾਬਲੇ ਦਾ ਸੋਨੇ ਦਾ ਤਗਮਾ ਆਪਣੇ ਨਾਮ ਕੀਤਾ। ਸ਼ੈਲੀ ਨੇ 6.24 ਮੀਟਰ ਦੀ ਸਰਵੋਤਮ ਛਾਲ ਲਗਾ ਕੇ ਮੁਕਾਬਲੇ ਦੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ। 21 ਸਾਲਾ ਭਾਰਤੀ ਅਥਲੀਟ ਨੇ ਆਪਣੇ ਜੇਤੂ ਛਾਲ ਦੂਜੇ ਰਾਊਂਡ 'ਚ ਲਗਾਈ। ਇਸ ਤੋਂ ਬਾਅਦ ਕੋਈ ਵੀ ਮੁਕਾਬਲੇਬਾਜ਼ ਉਸਦੇ ਨਿਸ਼ਾਨੇ ਨੂੰ ਪਾਰ ਨਹੀਂ ਕਰ ਸਕਿਆ ਤੇ ਸ਼ੈਲੀ ਨੇ ਸੋਨ ਤਗਮਾ ਜਿੱਤ ਲਿਆ। ਭਾਰਤੀ ਨਿਸ਼ਾਨੇਬਾਜ਼ ਦੇ ਮਹਾਨ ਖਿਡਾਰੀ ਤੇ ਕੋਚ ਜਸਪਾਲ ਰਾਣਾ ਦਾ 49 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ। ਉਹਨਾਂ ਦੇ ਅਚਾਨਕ ਦੇਹਾਂਤ ਦੇ ਨਾਲ ਭਾਰਤੀ ਖੇਡ ਜਗਤ ਨੂੰ ਵੱਡਾ ਝਟਕਾ ਲੱਗਾ। ਜਸਪਾਲ ਰਾਣਾ 4 ਕਾਮਨਵੈਲਥ ਖੇਡਾਂ ਦੇ ਵਿੱਚ 15 ਤਗਮੇ ਜਿੱਤ ਕੇ ਭਾਰਤ ਦੇ ਸਭ ਤੋਂ ਸਫਲ ਕਾਮਨਵੈਲਥ ਖਿਡਾਰੀਆਂ ਦੇ ਵਿੱਚੋਂ ਇੱਕ ਰਹੇ। ਇਸ ਤੋਂ ਇਲਾਵਾ ਉਹਨਾਂ ਨੇ ਏਸ਼ੀਆਈ ਖੇਡਾਂ ਵਿੱਚ 4 ਸੋਨੇ ਦੇ ਤਗਮੇ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ। 1980 ਦੇ ਅਖੀਰਲੇ ਦਹਾਕੇ ਦੇ ਵਿੱਚ ਇੱਕ ਹੋਣਹਾਰ ਨੌਜਵਾਨ ਨਿਸ਼ਾਨੇਬਾਜ਼ ਦੇ ਵਜੋਂ ਰਾਣਾ ਨੂੰ 1994 ਦੇ ਵਿੱਚ ਅਰਜੁਨ ਅਵਾਰਡ, 97 ਦੇ ਵਿੱਚ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ। ਮੰਗੋਲੀਆ ਦੇ ਵਿੱਚ ਹੋਈ ਉਲਾਨ ਬਤਾਰ ਓਪਨ 2026 ਰੈਸਲਿੰਗ ਰੈਂਕਿੰਗ ਸੀਰੀਜ਼ ਦੇ ਵਿੱਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ। ਭਾਰਤੀ ਮਹਿਲਾਵਾਂ ਨੇ ਉਲਾਨ ਬਤਾਰ ਓਪਨ 2026 ਦੇ ਵਿੱਚ 17 ਤਗਮੇ ਜਿੱਤ ਕੇ ਇਸ ਸੂਚੀ ਦੇ ਵਿੱਚ ਆਪਣਾ ਪਹਿਲਾ ਸਥਾਨ ਹਾਸਲ ਕੀਤਾ। ਇਹ ਸ਼ਾਨਦਾਰ ਪ੍ਰਦਰਸ਼ਨ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਭਾਰਤੀ ਕੁਸ਼ਤੀ ਵਿਸ਼ਵ ਪੱਧਰ ਤੇ ਲਗਾਤਾਰ ਆਪਣੀ ਮਜ਼ਬੂਤ ਮੌਜੂਦਗੀ ਦਰਜ ਕਰਵਾ ਰਹੀ ਹੈ ਤੇ ਇਹ ਸਫਲਤਾ ਏਸ਼ੀਆਈ ਖੇਡਾਂ 2026 ਤੇ ਹੋਰ ਵੱਡੇ ਅੰਤਰਰਾਸ਼ਟਰੀ ਮੁਕਾਬਲਿਆਂ ਦੇ ਲਈ ਭਾਰਤੀ ਟੀਮ ਦੇ ਹੌਸਲੇ ਨੂੰ ਬੁਲੰਦ ਕਰੇਗੀ। ਭਾਰਤ ਦੀ ਅੰਡਰ 18 ਪੁਰਸ਼ ਹਾਕੀ ਟੀਮ ਨੇ ਫਾਈਨਲ ਦੇ ਵਿੱਚ ਜਪਾਨ ਨੂੰ 4-1 ਨਾਲ ਹਰਾ ਕੇ ਮੈਨਜ਼ ਅੰਡਰ 18 ਏਸ਼ੀਆ ਕੱਪ 2026 ਦਾ ਖਿਤਾਬ ਆਪਣੇ ਨਾਮ ਕਰ ਲਿਆ। ਫਾਈਨਲ ਮੁਕਾਬਲੇ ਦੇ ਵਿੱਚ ਭਾਰਤੀ ਟੀਮ ਨੇ ਸ਼ਾਨਦਾਰ ਦਬਦਬੇ ਵਾਲਾ ਪ੍ਰਦਰਸ਼ਨ ਕਰਦਿਆਂ ਜਪਾਨ ਨੂੰ ਹਰ ਪੱਖ ਤੋਂ ਪਿੱਛੇ ਛੱਡ ਦਿੱਤਾ। ਇਹ ਜਿੱਤ ਭਾਰਤੀ ਹਾਕੀ ਦੇ ਸ਼ਾਨਦਾਰ ਇਤਿਹਾਸ ਦੇ ਵਿੱਚ ਇੱਕ ਹੋਰ ਸੁਨਹਿਰੀ ਅਧਿਆਈ ਜੋੜਦੀ ਹੈ ਤੇ ਇਹ ਵੀ ਦਰਸਾਉਂਦੀ ਹੈ ਕਿ ਦੇਸ਼ ਦੀ ਨਵੀਂ ਪੀੜ੍ਹੀ ਅੰਤਰਰਾਸ਼ਟਰੀ ਮੰਚ ਤੇ ਵੱਡੀਆਂ ਉਪਲਬਧੀਆਂ ਹਾਸਲ ਕਰਨ ਦੇ ਲਈ ਹੁਣ ਪੂਰੀ ਤਰ੍ਹਾਂ ਤਿਆਰ ਹੈ। ਭਾਰਤ ਦੇ ਨੌਜਵਾਨ ਗ੍ਰੈਂਡ ਮਾਸਟਰ ਆਰ ਪ੍ਰਗਿਆਨੰਦਾ ਨੇ ਮਾਣਯੋਗ ਨਾਰਵੇ ਚੈੱਸ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ। ਓਸਲੋ ਵਿੱਚ ਖੇਡੇ ਗਏ ਆਖਰੀ ਰਾਊਂਡ ਵਿੱਚ ਪ੍ਰਗਿਆਨੰਦਾ ਨੇ ਵਿਨਸੈਟ ਕੈਮਰ ਨੂੰ ਹਰਾ ਕੇ ਖਿਤਾਬ ਆਪਣੇ ਨਾਮ ਕੀਤਾ। ਟੂਰਨਾਮੈਂਟ ਦੇ ਮੱਧ ਦੌਰ 'ਚ ਮੁਸ਼ਕਲਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਉਸਨੇ ਸ਼ਾਨਦਾਰ ਵਾਪਸੀ ਕਰਦਿਆਂ ਦੁਨੀਆ ਦੇ ਸਿਖਰਲੇ ਖਿਡਾਰੀਆਂ ਦੇ ਖਿਲਾਫ਼ ਯਾਦਗਾਰ ਜਿੱਤਾਂ ਦਰਜ ਕਰ ਲਈਆਂ ਨੇ। ਟੂਰਨਾਮੈਂਟ ਦਾ ਸਭ ਤੋਂ ਖਾਸ ਪਲ ਮੈਗਨਸ ਕਾਰਲਸ ਉੱਤੇ ਉਸਦਾ ਦਬਦਬਾ ਰਿਹਾ। ਪ੍ਰਗਿਆਨੰਦਾ ਨੇ ਵਿਸ਼ਵ ਨੰਬਰ 1 ਕਾਰਲਸ ਨੂੰ ਇੱਕੋ ਟੂਰਨਾਮੈਂਟ ਵਿੱਚ 2 ਵਾਰ ਕਲਾਸੀਕਲ ਗੇਮਾਂ ਦੇ ਵਿੱਚ ਹਰਾਇਆ। ਇਹ ਕਾਰਨਾਮਾ ਕਰਨ ਵਾਲੇ ਵਿਸ਼ਵਨਾਥਨ ਆਨੰਦ ਤੋਂ ਬਾਅਦ ਸਿਰਫ ਦੂਜੇ ਭਾਰਤੀ ਬਣੇ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਕ੍ਰਿਕਟ ਦਾ ਬੁਖਾਰ ਦੇਸ਼ ਦੇ ਉੱਤੇ ਬਣਿਆ ਰਹੇਗਾ। ਭਾਰਤ ਵਿਰੁੱਧ ਅਫਗਾਨਿਸਤਾਨ 13 ਜੂਨ ਨੂੰ ਭਾਰਤੀ ਟੀਮ ਦਾ ਅਫਗਾਨਿਸਤਾਨ ਦੇ ਖਿਲਾਫ਼ 3 ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੁਕਾਬਲਾ ਹੋਵੇਗਾ। UCI ਵਰਲਡ ਟੂਰ ਟੂਰ ਆਵੇਨਨ ਰੋਨ ਆਲਪਸ 14 ਜੂਨ ਨੂੰ ਇਹ ਟੂਰਨਾਮੈਂਟ ਦਾ ਅੰਤਿਮ ਦਿਨ ਹੋਵੇਗਾ ਤੇ ਸਟੇਕ ਬੋਰਡਿੰਗ WS ਪਾਰਕ ਵਰਲਡ ਕੱਪ ਰੋਮ 2026 14 ਜੂਨ ਨੂੰ ਇਹ ਫਾਈਨਲ ਮੁਕਾਬਲੇ ਹੋਣ ਵਾਲੇ ਨੇ। ਇਸ ਦੇ ਨਾਲ ਹੀ ਨਾਲ ਖੇਡ ਸੰਸਾਰ ਪ੍ਰੋਗਰਾਮ ਹੁਣ ਖਤਮ ਕਰਨ ਲਈ ਮੈਨੂੰ ਯਾਨੀ ਕਿ ਸ਼ੀਤਲ ਨੂੰ ਦਿਓ ਇਜਾਜ਼ਤ। ਪੇਸ਼ਕਸ਼ ਪ੍ਰਤਿਸ਼ਠਾ ਜੈ ਖੇਡ ਸੰਸਾਰ।
2: ਹੁਣੇ ਤੁਸੀਂ ਪੂਰੇ ਹਫ਼ਤੇ ਦੀਆਂ ਖੇਡ ਗਤੀਵਿਧੀਆਂ ਤੇ ਜਾਣਕਾਰੀਆਂ ਤੇ ਆਧਾਰਿਤ ਪ੍ਰੋਗਰਾਮ ਸੁਣ ਰਹੇ ਸੀ ਖੇਡ ਸੰਸਾਰ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।

ਤੁਸੀਂ ਸੁਣ ਰਹੇ ਸੀ ਸੁਖਿੰਦਰ ਸਿੰਘ ਦੀ ਆਵਾਜ਼ ਵਿੱਚ ਇਹ ਗੀਤ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 4:30 ਵੱਜ ਰਹੇ ਨੇ। ਆਓ ਹੁਣ ਤੁਹਾਨੂੰ ਲੈ ਚੱਲਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਹੁਣੇ ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਨ ਕਰ ਰਹੇ ਸੀ। ਮੀਡੀਅਮ ਵੇਵ 343.6 meters ਯਾਨੀ 873 kHz, DRM 864 kHz, FM ਬੈਂਡ 100.8 MHz, 100.9 MHz ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਹੁਣ ਸਰਵਨ ਕਰਦੇ ਹਾਂ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

0: ਆਪਣੇ ਪ੍ਰਭੂ ਨਾਲ ਧੜਾ ਕਾਇਮ ਕੀਤਾ ਹੈ, ਜੋ ਹਰ ਥਾਂ ਵਿਆਪਕ ਹੈ ਅਤੇ ਮੇਰਾ ਓਟ ਆਸਰਾ ਹੈ। ਆਪ ਜੀ ਦੇ ਪਾਵਨ ਬਚਨ ਹਨ, ਕਿਸ ਹੀ ਧੜਾ ਕੀਆ ਮਿੱਤਰ ਸੁਤ ਨਾਲ ਭਾਈ, ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ, ਕਿਸ ਹੀ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਈ, ਹਮਰਾ ਧੜਾ ਹਰ ਰਿਹਾ ਸਮਾਈ, ਹਮ ਹਰ ਸਿਉਂ ਧੜਾ ਕੀਆ ਮੇਰੀ ਹਰ ਟੇਕ, ਮੈਂ ਹਰ ਬਿਨ ਪੱਖ ਧੜਾ ਅਵਰ ਨਾ ਕੋਈ, ਹਉ ਹਰ ਗੁਣ ਗਾਵਾਂ ਅਸੰਖ ਅਨੇਕ। ਅੰਤ ਵਿੱਚ ਫਰਮਾਉਂਦੇ ਹਨ, ਜਨ ਨਾਨਕ ਕਾ ਹਰ ਧੜਾ ਧਰਮ ਸਭ ਸ੍ਰਿਸ਼ਟ ਜਿਣ ਆਵੇ, ਭਾਉ ਕਿ ਮੇਰਾ ਪੱਖ ਕਰਨ ਵਾਲਾ ਤਾਂ ਪਰਮਾਤਮਾ ਹੈ, ਧਰਮ ਹੈ, ਜਿਸ ਦੀ ਬਰਕਤ ਨਾਲ ਮਨੁੱਖ ਸਾਰੀ ਸ੍ਰਿਸ਼ਟੀ ਨੂੰ ਜਿੱਤ ਕੇ ਆ ਸਕਦਾ ਹੈ। ਜਿਸ ਮਨੁੱਖ ਦਾ ਇਹ ਵਿਸ਼ਵਾਸ ਬਣ ਜਾਂਦਾ ਹੈ ਕਿ ਮੇਰਾ ਸੱਜਣ ਪ੍ਰਭੂ ਮਿੱਤਰ ਪ੍ਰਭੂ ਹਰ ਥਾਂ ਇੱਕ ਸਮਾਨ ਵਿਆਪਕ ਹੈ, ਉਸ ਮਨੁੱਖ ਨੂੰ ਕਿਸੇ ਚੀਜ਼ ਦੀ ਥੁੜ ਨਹੀਂ ਰਹਿੰਦੀ, ਉਸ ਦੇ ਦੁੱਖ ਦਰਦ ਸਭ ਦੂਰ ਹੋ ਜਾਂਦੇ ਹਨ। ਇਹ ਗੱਲ ਗੁਰੂ ਅਰਜਨ ਪਾਤਸ਼ਾਹ ਇੰਝ ਸਮਝਾਉਂਦੇ ਹਨ, ਜਾਂ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕਹੋ ਕਾ ਕੀ ਕਮੀਆਂ। ਅਜਿਹਾ ਮਨੁੱਖ ਪ੍ਰਭੂ ਦੇ ਸ਼ੁਕਰਾਨੇ ਦੇ ਭਾਉ ਇਸ ਤਰ੍ਹਾਂ ਪ੍ਰਗਟ ਕਰਦਾ ਹੈ, ਅਵਰ ਓਟ ਮੈਂ ਸਗਲੀ ਦੇਖੀ, ਇੱਕ ਤੇਰੀ ਓਟ ਰਹਾਈਏ। ਗੌਲੀ 52 ਅਖਰੀ ਦੇ ਇੱਕ ਸਲੋਕ ਵਿੱਚ ਗੁਰੂ ਅਰਜਨ ਦੇਵ ਜੀ ਸਾਨੂੰ ਇਹੀ ਸਮਝਾਉਂਦੇ ਹਨ ਕਿ ਸਾਨੂੰ ਕੇਵਲ ਇੱਕ ਪਰਮਾਤਮਾ ਦਾ ਆਸਰਾ ਹੀ ਲੈਣਾ ਚਾਹੀਦਾ ਹੈ ਅਤੇ ਉਸ ਤੋਂ ਬਿਨਾਂ ਕਿਸੇ ਹੋਰ ਆਸਰੇ ਦੀ ਆਸ ਲਾਹ ਦੇਣੀ ਚਾਹੀਦੀ ਹੈ। ਇੱਕ ਪ੍ਰਭੂ ਦੀ ਯਾਦ ਨੂੰ ਮਨ ਵਿੱਚ ਵਸਾ ਲਈਏ ਤਾਂ ਸਾਰੇ ਕੰਮ ਸਿਰੇ ਚੜ ਜਾਂਦੇ ਹਨ। ਤਰ ਜੀਅਰੇ ਇੱਕ ਟੇਕ ਤੂੰ ਲਾਏ ਬਿਡਾਣੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੇ ਰਾਸ।
1: ਫਰੀਦਾ ਰਾਤੀ ਵੱਡੀਆਂ ਤੁਕ ਤੁਕ ਉੱਠਣ ਪਾਸ, ਤਿੱਗ ਤਿਨਾਂ ਦਾ ਜੀਵਿਆ ਜਿਨ੍ਹਾਂ ਵਿਡਾਣੀ ਆਸ। ਇਹ ਵਾਰਤਾ ਸੁਣਾ ਰਹੇ ਸਨ ਪਰਵਿੰਦਰ ਸਿੰਘ। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਆਪਣੇ ਉਚਾਰਿਤ ਸਲੋਕ ਵਿੱਚ ਫਰਮਾਉਂਦੇ ਨੇ ਕਿ ਮੈਂ ਉਸ ਸੱਚੇ ਸਾਹਿਬ ਦੇ ਟੇਕ ਰੱਖੀ ਹੈ, ਜਿਸ ਨੂੰ ਸਿਮਰਿਆਂ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਅਤੇ ਦੁੱਖ ਕੂਚ ਕਰ ਜਾਂਦੇ ਨੇ। ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ। ਸਰਵਣ ਕਰਦੇ ਹਾਂ ਭਾਈ ਗੁਰਬਚਨ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

0: ਇਨਕਾਰ ਰਹੇ ਸੀ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਡੀ ਆਰ ਐਮ 864 ਕਿਲੋ ਹਰਟਸ ਐਫ ਐਮ ਬੈਂਡ 100.8 ਮੈਗਾ ਹਰਟਸ 100.9 ਮੈਗਾ ਹਰਟਸ ਅਤੇ ਡੀ ਟੀ ਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸ਼ਾਮ ਦੇ 6 ਵੱਜ ਰਹੇ ਨੇ। ਹੁਣ ਤੋਂ ਕੁਝ ਹੀ ਪਲਾਂ ਦੇ ਇੰਤਜ਼ਾਰ ਤੋਂ ਬਾਅਦ ਤੁਸੀਂ ਸਮਾਚਾਰ ਸੁਣੋਗੇ।
1: नमस्कार, आकाशवाणी समाचार के साथ मैं मुनीश शर्मा।

ਹੁਣ ਪੇਸ਼ ਨੇ ਅੱਜ ਪ੍ਰਸਾਰਿਤ ਹੋਣ ਵਾਲੇ ਕਾਰਜਕ੍ਰਮ ਤੇ ਉਹਨਾਂ ਦੇ ਪ੍ਰਸਾਰਣ ਸਮੇਂ ਦਾ ਵੇਰਵਾ। ਸ਼ਾਮੀ 6:30 ਵਜੇ ਤੁਸੀਂ ਸੁਣੋਗੇ ਦਿਹਾਤੀ ਪ੍ਰੋਗਰਾਮ ਕੰਮ ਦੀਆਂ ਗੱਲਾਂ। ਸੋਇਆਬੀਨ ਦੀ ਬਿਜਾਈ, ਇਸ ਵਿਸ਼ੇ 'ਤੇ ਜਾਣਕਾਰੀ ਦੇਣਗੇ ਡਾਕਟਰ ਗੁਰ ਇਕਬਾਲ ਸਿੰਘ। ਕੱਲ੍ਹ ਦੇ ਪ੍ਰੋਗਰਾਮ 'ਤੇ ਮੌਸਮ ਦਾ ਹਾਲ। ਸ਼ਾਮੀ 7:00 ਵਜੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਅਤੇ 7:10 'ਤੇ ਅਸ਼ਟਲਕਸ਼ਮੀ ਪੂਰਵੋਤਰ ਰਾਜ 'ਤੇ ਆਧਾਰਿਤ ਉਹਨਾਂ ਦੀ ਇੱਕ ਖਾਸ ਪ੍ਰੋਗਰਾਮ। 7:45 'ਤੇ ਪ੍ਰੋਗਰਾਮ ਸਾਹਿਤ ਸੁਧਾ, ਜਿਹਦੇ ਵਿੱਚ ਸੰਸਕ੍ਰਿਤ ਸਾਹਿਤ ਵਿੱਚ ਗ੍ਰੀਸ਼ਮ ਰਿਤੂ ਦਾ ਵਰਣਨ, ਇਸ ਵਿਸ਼ੇ 'ਤੇ ਜਾਣਕਾਰੀ ਦੇਣਗੇ ਡਾਕਟਰ ਵਿਸ਼ਾਲ ਭਾਰਦਵਾਜ। 7:55 'ਤੇ ਹੋਏਗਾ ਸਪੋਂਸਰਡ ਪ੍ਰੋਗਰਾਮ ਯੇ ਲਮਹੇ। 8:00 ਹੋਏਗਾ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। 8:15 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਸੁਰਸਰਿਤਾ, ਜਿਹਦੇ ਵਿੱਚ ਮਧੂਮੋਹਨ ਦੀ ਆਵਾਜ਼ ਦੇ ਵਿੱਚ ਅੱਜ ਗੀਤ ਸੁਣਾਏ ਜਾਣਗੇ। 8:45 'ਤੇ ਹੋਏਗਾ ਸਮਾਚਾਰ ਸੰਧਿਆ, 9:00 ਹੋਏਗਾ ਨਿਊਜ਼ ਐਟ 9, 9:15 ਸਪੋਟਲਾਈਟ ਪ੍ਰੋਗਰਾਮ, 9:30 ਸੰਸਕ੍ਰਿਤ ਭਾਰਤੀ, 10:00 ਸੰਗੀਤ ਕਾ ਅਖਿਲ ਭਾਰਤੀ ਕਾਰਜਕ੍ਰਮ, ਜਿਹਦੇ ਤਹਿਤ ਕਰਨਾਟਕ ਸ਼ੈਲੀ 'ਚ ਸੈਕਸੋ ਵਾਦਨ ਕਰਨਗੇ ਕਲਾਕਾਰ US ਪ੍ਰਸਾਦ। 8:00 ਹੋਣ ਵਾਲੇ ਕਾਰਜਕ੍ਰਮ ਤੇ ਉਹਨਾਂ ਦੇ ਪ੍ਰਸਾਰਣ ਸਮੇਂ ਦਾ ਵੇਰਵਾ। ਹੁਣ ਵੇਲਾ ਹੋ ਰਿਹਾ ਹੈ ਸਮੂਹ ਗਾਣ ਦਾ।

0: मैं वे के हैरानी हो गया कि वो सारा दिन एसी चलाते हैं, हर रोज वॉशिंग मशीन चलाते हैं, घर विच दो दो फ्रिज हैं, फिर भी उन्होंने बिजली बिल पता कितना आता है? जीरो। मैं पूछा था भतीजा कहता चाचा जी सब ऊपर वाली दी मेहर है मतलब सोलर पैनल दी। मैं सोचा हुण तां लगाउणा ही पैणा।
1: पीएम सूर्य घर मुफ्त बिजली योजना जुड़न लई रजिस्टर करो pmsuryaghar.gov.in।
2: हर घर सूर्य घर।
3: नमस्कार, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਉੱਤਰਾਖੰਡ ਦੇ ਦੇਹਰਾਦੂਨ 'ਚ ਭਾਰਤੀ ਸੈਨਾ ਅਕਾਦਮੀ ਵਿਖੇ ਪਾਸਿੰਗ ਆਊਟ ਪਰੇਡ 'ਚ ਸ਼ਿਰਕਤ ਕੀਤੀ। ਕਿਹਾ ਪਹਿਲੀ ਵਾਰ ਮਹਿਲਾ ਕੈਡਿਟਾਂ ਦਾ ਪਾਸ ਆਊਟ ਹੋਣਾ ਇਤਿਹਾਸਕ ਉਪਲਬਧੀ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਰਤ ਨੇ ਵਿਸ਼ਵ ਪੱਧਰ 'ਤੇ ਨਵੀਂ ਪਛਾਣ ਕਾਇਮ ਕੀਤੀ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਪੰਜਾਬ 'ਚ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਲੋਕਾਂ ਦਾ ਯੋਗਦਾਨ ਅਤੇ ਸਰਕਾਰ ਅਤੇ ਸਮਾਜ ਦਰਮਿਆਨ ਤਾਲਮੇਲ ਬੇਹੱਦ ਜ਼ਰੂਰੀ। ਪੰਜਾਬ ਸਰਕਾਰ ਨੇ ਅੱਜ ਪਟਿਆਲਾ ਅਤੇ ਲੁਧਿਆਣਾ ਨਗਰ ਨਿਗਮਾਂ ਦੇ ਕਮਿਸ਼ਨਰਾਂ ਦੇ ਤਬਾਦਲੇ ਸਮੇਤ 3 IAS ਅਤੇ 4 PCS ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਅਤੇ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਭਾਰਤ ਦਾ ਪਹਿਲਾ ਮੈਚ ਭਾਲ ਕੇ ਐਤਵਾਰ ਨੂੰ ਪਾਕਿਸਤਾਨ ਨਾਲ। ਅਤੇ ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਉੱਤਰਾਖੰਡ ਦੇ ਦੇਹਰਾਦੂਨ ਵਿੱਚ ਭਾਰਤੀ ਸੈਨਾ ਅਕਾਦਮੀ ਵਿਖੇ ਪਾਸਿੰਗ ਆਊਟ ਪਰੇਡ 'ਚ ਸ਼ਿਰਕਤ ਕੀਤੀ। ਇਸ ਸਾਲ ਦੀ ਪਾਸਿੰਗ ਆਊਟ ਪਰੇਡ ਇਤਿਹਾਸਕ ਹੈ ਕਿਉਂਕਿ ਪਹਿਲੀ ਵਾਰ ਮਹਿਲਾ ਕੈਡਿਟਾਂ ਵੀ ਪਾਸ ਆਊਟ ਹੋਈਆਂ ਨੇ। ਸਮਾਰੋਹ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਉਹ 9 ਮਹਿਲਾ ਕੈਡਿਟਾਂ ਨੂੰ ਦੇਖ ਕੇ ਬਹੁਤ ਖੁਸ਼ ਨੇ। ਉਨ੍ਹਾਂ ਕਿਹਾ ਕਿ ਇਹ ਨਾ ਸਿਰਫ ਭਾਰਤ ਦੇ ਰੱਖਿਆ ਬਲਾਂ ਦੇ ਇਤਿਹਾਸ 'ਚ ਇੱਕ ਮਹੱਤਵਪੂਰਨ ਉਪਲਬਧੀ ਹੈ, ਸਗੋਂ ਭਾਰਤ ਦੀ ਮਹਿਲਾ ਅਗਵਾਈ ਵਾਲੇ ਵਿਕਾਸ ਵੱਲ ਵੱਧ ਰਹੀ ਇੱਕ ਪ੍ਰੇਰਣਾਦਾਇਕ ਮਿਸਾਲ ਵੀ ਹੈ।
4: I am specially delighted to see 9 women cadets. This is watershed moment in the history of IMA. It is not only a milestone in the history of India's defense forces, but also an inspiring example of India's march towards women-led development. I am sure that many more women cadets will join the academy.
3: ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਵਿਸ਼ਵ ਪੱਧਰ ਤੇ ਪੈਦਾ ਹੋਈ ਊਰਜਾ ਸੰਕਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਰਾਨ, ਅਮਰੀਕਾ ਤੇ ਇਜ਼ਰਾਇਲ ਨਾਲ ਜੁੜੀਆਂ ਅੰਤਰਰਾਸ਼ਟਰੀ ਸਥਿਤੀਆਂ ਕਾਰਨ ਪੈਟਰੋਲੀਅਮ ਖੇਤਰ 'ਚ ਚੁਣੌਤੀਆਂ ਤੇ ਕੀਮਤਾਂ ਤੇ ਦਬਾਅ ਵਧਿਆ। ਉਨ੍ਹਾਂ ਕਿਹਾ ਕਿ ਪਰ ਭਾਰਤ ਨੇ ਸੁਚੱਜੇ ਪ੍ਰਬੰਧਨ ਰਾਹੀਂ ਇਹ ਯਕੀਨੀ ਬਣਾਇਆ ਕਿ ਦੇਸ਼ ਦੇ ਨਾਗਰਿਕਾਂ ਨੂੰ ਇਸ ਦਾ ਪ੍ਰਭਾਵ ਹੋਰ ਕਈ ਦੇਸ਼ਾਂ ਦੇ ਮੁਕਾਬਲੇ ਕਾਫ਼ੀ ਘੱਟ ਚੱਲਣਾ ਪਵੇ।
5: प्रधानमंत्री जी ये नहीं चाहते थे कि बढ़ते दामों में हमारे आम नागरिक जो है, हमारे बहन भाई, उन पे बोझ पड़े। और अभी हमने जब पेट्रोल और डीजल का दाम बढ़ाया तो कितना बड़ा टोटल, पहले 3 रुपए कम हुआ था, उसको मैं एक तरफ छोड़ता हूँ, 7 रुपए और 60 पैसे। और हमने एक एनालिसिस किया विश्व भर में, जापान के अलावा भारत एक ऐसा देश है जहाँ सबसे कम प्राइस इंक्रीज हुई है पेट्रोल और डीजल की।
3: ਅੱਜ ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 12 ਸਾਲਾਂ ਦੇ ਕਾਰਜਕਾਲ ਨੂੰ ਲੋਕ ਕੇਂਦਰਿਤ ਤੇ ਵਿਕਾਸ ਮੁਖੀ ਕਰਾਰ ਦਿੰਦਿਆਂ ਸ੍ਰੀ ਪੁਰੀ ਨੇ ਕਿਹਾ ਕਿ ਇਸ ਸਮੇਂ ਦੌਰਾਨ ਭਾਰਤ ਨੇ ਹਰ ਖੇਤਰ 'ਚ ਤਰੱਕੀ ਦੀ ਨਵੀਂ ਦਿਸ਼ਾ ਹਾਸਲ ਕੀਤੀ ਹੈ। ਸ੍ਰੀ ਪੁਰੀ ਨੇ ਅੰਕੜੇ ਪੇਸ਼ ਕਰਦਿਆਂ ਦੱਸਿਆ ਕਿ 2014 ਤੋਂ ਲੈ ਕੇ ਹੁਣ ਤੱਕ ਲਗਭਗ 24 ਕਰੋੜ ਤੋਂ ਵੱਧ ਲੋਕਾਂ ਨੂੰ ਗਰੀਬੀ ਤੋਂ ਬਾਹਰ ਲਿਆਂਦਾ ਗਿਆ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 4 ਕਰੋੜ ਤੋਂ ਵੱਧ ਪੱਕੇ ਘਰ ਬਣਾਏ ਗਏ ਨੇ ਤੇ ਇਹਨਾਂ ਘਰਾਂ ਦੇ ਮਾਲਕਾਨਾ ਹੱਕ ਭੈਣਾਂ ਅਤੇ ਧੀਆਂ ਦੇ ਨਾਮ ਕੀਤੇ ਗਏ ਨੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਿਰਫ ਦੇਸ਼ ਦੇ ਹਮਦਰਦ ਹੀ ਨਹੀਂ ਸਗੋਂ ਇੱਕ ਸੇਵਕ ਵਜੋਂ ਕੰਮ ਕਰਦਿਆਂ ਲੋਕਾਂ ਦੀ ਭਲਾਈ ਅਤੇ ਦੇਸ਼ ਦੇ ਵਿਕਾਸ ਨੂੰ ਆਪਣੀ ਪਹਿਲ ਬਣਾਇਆ ਏ। ਔਰਤਾਂ ਦੀ ਭਲਾਈ ਬਾਰੇ ਅਤੇ ਮਹਿਲਾਵਾਂ ਲਈ ਸੰਸਦ ਵਿੱਚ ਰਾਖਵੇਂ ਕਰਨ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ,
5: प्रधान मंत्री जी ने अपने 12 साल जो उनका जो आम नागरिक जो कमिटमेंट जो है और जो इमोशनल अटैचमेंट है, तो आप हमारी सारी नीतियों को देखिए तो दैट इज एट द सेंटर ऑफ इट। हम एक तरफ वुमेन सेंटर डेवलपमेंट में थे, शौचालय बनाना, प्रधानमंत्री आवास योजना में मलिकाना हक देना, उज्ज्वला योजना किचन में, अल्टीमेटली हमारी बहने ही और बेटियां जाती है उसमें, गैस सिलेंडर पे सब्सिडी, और अब उसके बाद वुमेन सेट डेवलपमेंट से वुमेन लेड डेवलपमेंट, जो केंद्रीय सरकार ने कमिटमेंट दी है कि हम आरक्षण करेंगे, रिजर्वेशन के स्टेट असेंबलीज में और सेंट्रल पार्लियामेंट में 33.3% रिजर्वेशन और डिलिमिटेशन उसके लिए, और मुझे पूरी उम्मीद है जल्द से जल्द वुमेन लेड डेवलपमेंट की ओर हम फर्म कदम उठाएंगे।
3: ਪੰਜਾਬ ਦੀ ਰਾਜਨੀਤੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ 'ਚ ਰਾਜਨੀਤਿਕ ਬਦਲਾਅ ਦਾ ਸਮਾਂ ਆ ਗਿਆ ਅਤੇ BJP ਆਪਣੇ ਦ੍ਰਿਸ਼ਟੀਕੋਣ 2027 ਦੇ ਆਧਾਰ 'ਤੇ ਲੋਕਾਂ ਦਾ ਭਰੋਸਾ ਜਿੱਤਣ ਦੇ ਨਾਲੋ ਨਾਲ ਸੂਬੇ 'ਚ ਸਰਕਾਰ ਬਣਾਉਣ ਲਈ ਕੰਮ ਕਰੇਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ

0: ਹੁਣੇ ਤੁਸੀਂ ਸੁਣ ਰਹੇ ਸੀ ਸਮੂਹ ਗਾਨ, ਇਹ ਆਕਾਸ਼ਵਾਣੀ ਹੈ, ਸੁਣ ਮਹਿਰ ਮਾਂ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਸ਼ਾਮ ਦੇ 6:20 ਹੋ ਰਹੇ ਨੇ। ਹੁਣ ਤੁਸੀਂ ਪ੍ਰਾਦੇਸ਼ਿਕ ਖਬਰਾਂ ਸੁਣੋਗੇ।
1: ਕੱਲ੍ਹ ਮੈਂ ਆਪਣੇ ਭਤੀਜੇ ਦੇ ਘਰ ਗਿਆ ਸੀ।

ਪੰਜਾਬ 'ਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਲੋਕਾਂ ਦਾ ਯੋਗਦਾਨ ਅਤੇ ਸਰਕਾਰ ਅਤੇ ਸਮਾਜ ਦਰਮਿਆਨ ਤਾਲਮੇਲ ਬੇਹੱਦ ਜ਼ਰੂਰੀ ਹੈ। ਉਹਨਾਂ ਸਾਰਿਆਂ ਨੂੰ ਜ਼ਿੰਮੇਵਾਰ ਨਾਗਰਿਕਾਂ ਵਜੋਂ ਆਪਣੇ ਫਰਜ਼ ਨਿਭਾਉਣ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਸਬੰਧੀ ਜਾਣਕਾਰੀ ਪੁਲਿਸ ਦੇ ਨਾਲ ਸਾਂਝੀ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਪੁਲਿਸ ਵਿਭਾਗ ਸੂਚਨਾ ਦੇਣ ਵਾਲੇ ਦੇ ਵੇਰਵਿਆਂ ਨੂੰ ਪੂਰੀ ਤਰ੍ਹਾਂ ਗੁਪਤ ਰੱਖੇਗੀ। ਉਹਨਾਂ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਦੇ ਵਿਕਾਸ ਦੇ ਸਾਲਾਂ ਦੌਰਾਨ ਬੇਹੱਦ ਚੌਕਸ ਰਹਿਣ ਅਤੇ ਉਹਨਾਂ ਦੇ ਨਾਲ ਸਹਿਯੋਗੀ ਵਤੀਰਾ ਰੱਖਣ ਦੀ ਅਪੀਲ ਕੀਤੀ। ਸ਼੍ਰੀ ਸੰਧਵਾ ਨੇ ਕਿਹਾ ਕਿ ਮਾਪਿਆਂ ਨੂੰ ਬੱਚਿਆਂ ਨੂੰ ਬੁਰੀਆਂ ਆਦਤਾਂ ਤੋਂ ਦੂਰ ਰੱਖਣ ਲਈ ਉਹਨਾਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣਾ ਚਾਹੀਦਾ। ਉਹਨਾਂ ਵਿਸ਼ੇਸ਼ ਤੌਰ 'ਤੇ ਨੌਜਵਾਨਾਂ ਨੂੰ ਸਰੀਰਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਖੇਡਾਂ ਨੂੰ ਆਪਣੀ ਰੋਜ਼ਾਨਾ ਜੀਵਨ ਸ਼ੈਲੀ ਵਿੱਚ ਅਪਣਾਉਣ ਦਾ ਸੱਦਾ ਦਿੱਤਾ। ਨੌਜਵਾਨ ਪੀੜ੍ਹੀ ਨੂੰ ਆਪਣੀ ਊਰਜਾ ਨੂੰ ਅਕਾਦਮਿਕ ਅਤੇ ਖੇਡਾਂ 'ਚ ਮੱਲਾਂ ਮਾਰਨ ਵੱਲ ਲਗਾਉਣਾ ਚਾਹੀਦਾ। ਸ਼੍ਰੀ ਸੰਧਵਾ ਨੇ ਕਿਹਾ ਕਿ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਆਪਣੀ ਫੈਸਲਾਕੁੰਨ ਮੁਹਿੰਮ 'ਚ ਤੇਜ਼ੀ ਲਿਆਂਦੀ ਗਈ ਹੈ, ਜਿਸ ਦੇ ਨਤੀਜੇ ਵਜੋਂ ਹੁਣ ਤੱਕ 67,000 ਤੋਂ ਵੱਧ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਕੇਂਦਰੀ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਬੀਜੇਪੀ ਦਾ ਅਗਲਾ ਟੀਚਾ ਪੰਜਾਬ 'ਚ ਸਰਕਾਰ ਬਣਾਉਣਾ ਹੈ। ਉਹਨਾਂ ਕਿਹਾ ਕਿ ਬੀਜੇਪੀ 117 ਸੀਟਾਂ 'ਤੇ ਚੋਣ ਲੜਨ ਲਈ ਪੂਰੀ ਤਰ੍ਹਾਂ ਸਮਰੱਥ ਹੈ ਅਤੇ ਇਕੱਲੇ ਚੋਣ ਲੜਨ ਦੀ ਸਥਿਤੀ 'ਚ ਵੀ ਪਾਰਟੀ ਪਿੱਛੇ ਨਹੀਂ ਰਹੇਗੀ। ਅੱਜ ਆਪਣੇ ਅੰਮ੍ਰਿਤਸਰ ਦੌਰੇ ਦੌਰਾਨ ਵਪਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਅਕਾਲੀ ਦਲ ਨਾਲ ਸੰਭਾਵਿਤ ਗੱਠਜੋੜ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ 'ਚ ਕਿਹਾ ਕਿ ਇਹ ਬੀਜੇਪੀ ਪਾਰਟੀ ਦੀ ਨੀਤੀ ਅਤੇ ਲੀਡਰਸ਼ਿਪ ਦਾ ਫੈਸਲਾ ਹੋਵੇਗਾ। ਪੰਜਾਬ ਦੀ ਕਾਨੂੰਨ ਵਿਵਸਥਾ ਬਾਰੇ ਬੋਲਦਿਆਂ ਸ਼੍ਰੀ ਮਨੋਹਰ ਲਾਲ ਨੇ ਕਿਹਾ ਕਿ ਗੈਂਗਸਟਰਵਾਦ ਅਤੇ ਅਪਰਾਧ ਦੀਆਂ ਘਟਨਾਵਾਂ ਕਾਰਨ ਲੋਕਾਂ 'ਚ ਚਿੰਤਾ ਏ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਰਾਜਨੀਤੀ ਵਿੱਚ ਤਸਵੀਰ ਬਦਲਣ ਦਾ ਕੰਮ ਕੀਤਾ ਅਤੇ ਲੋਕਾਂ ਵਿੱਚ ਰਾਜਨੀਤਿਕ ਅਗਵਾਈ ਪ੍ਰਤੀ ਭਰੋਸਾ ਵਧਾਇਆ ਏ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ 'ਚ ਦੇਸ਼ 'ਚ ਬੁਨਿਆਦੀ ਢਾਂਚੇ ਦੇ ਖੇਤਰ 'ਚ ਤੇਜ਼ੀ ਨਾਲ ਵਿਕਾਸ ਹੋਇਆ ਅਤੇ ਸੜਕਾਂ, ਰੇਲਵੇ, ਹਵਾਈ ਸੇਵਾਵਾਂ ਅਤੇ ਬਿਜਲੀ ਉਤਪਾਦਨ ਵਿੱਚ ਵੱਡੇ ਸੁਧਾਰ ਹੋਏ ਨੇ। ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਅਬੋਹਰ ਦੀ ਅਨਾਜ ਮੰਡੀ ਵਿੱਚ OBC ਸਰਵ ਸਮਾਜ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਲੋਕਾਂ ਦੀਆਂ ਉਮੀਦਾਂ 'ਤੇ ਖਰੀ ਨਹੀਂ ਉਤਰੀ। ਉਹਨਾਂ ਕਿਹਾ ਕਿ ਪੰਜਾਬ 'ਚ ਬੀਜੇਪੀ ਦੀ ਸਰਕਾਰ ਬਣਨ ਮਗਰੋਂ ਬੁਨਿਆਦੀ ਢਾਂਚੇ, ਸਿੱਖਿਆ, ਸਿਹਤ, ਰੁਜ਼ਗਾਰ ਅਤੇ ਕਿਸਾਨ ਭਲਾਈ ਦੇ ਖੇਤਰਾਂ 'ਚ ਵੱਡੀ ਪੱਧਰ 'ਤੇ ਕਾਰਜ ਕੀਤੇ ਜਾਣਗੇ। ਸ਼੍ਰੀ ਸੈਣੀ ਨੇ ਅਬੋਹਰ ਨਗਰ ਨਿਗਮ ਚੋਣਾਂ 'ਚ ਬੀਜੇਪੀ ਦੀ ਜਿੱਤ ਨੂੰ ਪਾਰਟੀ ਲਈ ਹੌਸਲਾ ਅਫਜ਼ਾਈ ਦੱਸਦਿਆਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸਕਾਰਾਤਮਕ ਸੰਕੇਤ ਹੈ। ਇਸ ਮੌਕੇ ਪੰਜਾਬ ਬੀਜੇਪੀ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਿਛਲੇ 4 ਸਾਲਾਂ ਦੌਰਾਨ ਪੰਜਾਬ ਨੂੰ ਲਗਭਗ 4,13,000 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ, ਪਰ ਰਾਜ ਸਰਕਾਰ ਇਹ ਸਪਸ਼ਟ ਨਹੀਂ ਕਰ ਸਕੀ ਕਿ ਇੱਕ ਰਕਮ ਕਿੱਥੇ ਖਰਚ ਕੀਤੀ ਗਈ। ਇਸ ਰੈਲੀ ਨੂੰ ਹਰਿਆਣਾ ਦੇ ਮੰਤਰੀ ਰਣਬੀਰ ਸਿੰਘ ਗੰਗਵਾ, ਪੰਜਾਬ ਬੀਜੇਪੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਅਤੇ ਅਬੋਹਰ ਦੇ ਵਿਧਾਇਕ ਸੰਦੀਪ ਜਾਖੜ ਨੇ ਵੀ ਸੰਬੋਧਨ ਕੀਤਾ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹੋਰ ਪਛੜੀਆਂ ਸ਼੍ਰੇਣੀਆਂ OBC ਭਾਈਚਾਰਾ ਆਪਣੇ ਅਧਿਕਾਰਾਂ, ਸ਼ਾਨ ਅਤੇ ਆਪਣੇ ਭਵਿੱਖ ਪ੍ਰਤੀ ਜਾਗਰੂਕ ਅਤੇ ਸੰਗਠਿਤ ਹੋ ਗਿਆ। ਉਹਨਾਂ ਕਿਹਾ ਕਿ OBC ਭਾਈਚਾਰਾ ਹਮੇਸ਼ਾ ਸਿੱਖਿਆ, ਖੇਤੀਬਾੜੀ, ਰੱਖਿਆ ਅਤੇ ਰਾਸ਼ਟਰ ਨਿਰਮਾਣ 'ਚ ਮੁਰੀ ਭੂਮਿਕਾ ਨਿਭਾਉਂਦਾ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਮਾਜਿਕ ਨਿਆਂ ਸਿਰਫ਼ ਇੱਕ ਚੋਣ ਨਾਰਾ ਨਹੀਂ, ਸਗੋਂ ਸਰਕਾਰ ਦੀ ਨੀਤੀ ਅਤੇ ਇਰਾਦਿਆਂ ਦੋਵਾਂ 'ਚ ਇਮਾਨਦਾਰੀ ਨਾਲ ਲਾਗੂ ਕੀਤਾ ਗਿਆ। ਪੰਜਾਬ ਸਰਕਾਰ ਨੇ ਅੱਜ ਪਟਿਆਲਾ ਅਤੇ ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰਾਂ ਦੇ ਤਬਾਦਲੇ ਸਮੇਤ 3 IAS ਅਤੇ 4 PCOs ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਨੇ। ਸਰਕਾਰੀ ਹੁਕਮਾਂ ਮੁਤਾਬਕ ਪਟਿਆਲਾ ਨਗਰ ਨਿਗਮ ਦੇ ਕਮਿਸ਼ਨਰ ਪਰਮਜੀਤ ਸਿੰਘ ਦਾ ਤਬਾਦਲਾ ਜਲ ਸਰੋਤ ਵਿਭਾਗ ਦੇ ਵਿਸ਼ੇਸ਼ ਸਕੱਤਰ ਵਜੋਂ ਕੀਤਾ ਗਿਆ। ਉਹਨਾਂ ਦੀ ਥਾਂ ਫਤਿਹਗੜ੍ਹ ਸਾਹਿਬ ਦੇ ਵਧੀਕ ਡਿਪਟੀ ਕਮਿਸ਼ਨਰ ਪੂਜਾ ਸਿਆਲ ਲੈਣਗੇ। ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਨੀਰੂ ਕਾਤਿਆਲ ਨੂੰ ਆਮ ਰਾਜ ਪ੍ਰਬੰਧ ਅਤੇ ਤਾਲਮੇਲ ਵਿਭਾਗ ਦਾ ਵਿਸ਼ੇਸ਼ ਸਕੱਤਰ ਨਿਯੁਕਤ ਕੀਤਾ ਗਿਆ। ਉਹਨਾਂ ਦੀ ਥਾਂ ਗ੍ਰੇਟਰ ਲੁਧਿਆਣਾ ਏਰੀਆ ਵਿਕਾਸ ਅਥਾਰਟੀ ਦੇ ਵਧੀਕ ਮੁੱਖ ਪ੍ਰਸ਼ਾਸਕ ਸ਼੍ਰੀ ਓਜਸਵੀ ਕਮਿਸ਼ਨਰ ਦੀਆਂ ਸੇਵਾਵਾਂ ਨਿਭਾਉਣਗੇ। ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਸੰਯੁਕਤ ਸਕੱਤਰ ਅਮਰਿੰਦਰ ਸਿੰਘ ਟਿਵਾਣਾ ਦਾ ਤਬਾਦਲਾ ਪੰਜਾਬ ਅਧੀਨ ਸੇਵਾ ਚੋਣ ਬੋਰਡ ਦੇ ਸਕੱਤਰ ਵਜੋਂ ਕਰ ਦਿੱਤਾ ਗਿਆ। ਪੰਜਾਬ ਦੇ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਜਤਿੰਦਰ ਸਿੰਘ ਸ਼ੰਟੀ ਨੇ ਅੱਜ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਅਤੇ ਸਰਦੂਲਗੜ੍ਹ ਵਿਖੇ ਨਾਗਰਿਕਾਂ ਨਾਲ ਗੱਲਬਾਤ ਕੀਤੀ। ਸਮਾਜ ਵਿੱਚ ਮਨੁੱਖੀ ਅਧਿਕਾਰਾਂ ਦੀ ਰਾਖੀ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਉਹਨਾਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਨਾਲ ਸੁਣਿਆ ਅਤੇ ਮੌਕੇ 'ਤੇ ਹੀ ਉਹਨਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਉਚਿਤ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਪੰਜਾਬ ਪੁਲਿਸ ਦੇ ਗੈਂਗਸਟਰ ਵਿਰੋਧੀ ਕਾਰਜਬਲ ਨੇ 2 ਵਿਅਕਤੀਆਂ ਨੂੰ 2 ਪਿਸਤੌਲਾਂ ਅਤੇ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਦੱਸਿਆ ਕਿ ਇਸ ਮਾਮਲੇ 'ਚ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਭਾਰਤ ਦਾ ਪਹਿਲਾ ਮੈਚ ਭਲ ਗਿਆ ਐਤਵਾਰ ਨੂੰ ਰਵਾਇਤੀ ਵਿਰੋਧੀ ਪਾਕਿਸਤਾਨ ਖਿਲਾਫ਼ ਹੋਵੇਗਾ। ਪਹਿਲੀ ਵਾਰ ਟੂਰਨਾਮੈਂਟ ਵਿੱਚ 12 ਟੀਮਾਂ ਹਿੱਸਾ ਲੈ ਰਹੀਆਂ ਨੇ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਉੱਤਰਾਖੰਡ ਦੇ ਦੇਹਰਾਦੂਨ 'ਚ ਭਾਰਤੀ ਸੈਨਾ ਅਕਾਦਮੀ ਵਿਖੇ ਪਾਸਿੰਗ ਆਊਟ ਪਰੇਡ 'ਚ ਕੀਤੀ ਸ਼ਿਰਕਤ। ਕਿਹਾ, ਪਹਿਲੀ ਵਾਰ ਮਹਿਲਾ ਕੈਡਿਟਾਂ ਦਾ ਪਾਸ ਆਊਟ ਹੋਣਾ ਇਤਿਹਾਸਕ ਉਪਲਬਧੀ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਰਤ ਨੇ ਵਿਸ਼ਵ ਪੱਧਰ 'ਤੇ ਨਵੀਂ ਪਛਾਣ ਕਾਇਮ ਕੀਤੀ ਹੈ। ਪੰਜਾਬ ਸਰਕਾਰ ਨੇ ਅੱਜ ਪਟਿਆਲਾ ਅਤੇ ਲੁਧਿਆਣਾ ਨਗਰ ਨਿਗਮਾਂ ਦੇ ਕਮਿਸ਼ਨਰਾਂ ਦੇ ਤਬਾਦਲੇ ਸਮੇਤ 3 IAS ਅਤੇ 4 PCOs ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਦਾ ਇਹ ਬੁਲੇਟਿਨ

0: ਮੈਂ ਕਿਹਾ ਰੁੜੀਆ ਰਾਮ ਜੀ ਲੰਘ ਆਈਏ।
1: ਆਜੋ ਆਜੋ ਆਜੋ ਸੰਧੂ ਸਾਹਿਬ, ਆਜੋ ਬੱਚਿਆਂ ਵਾਲੇ ਆਜੋ।
2: ਆ ਗਏ ਜੀ ਆ ਗਏ। ਜੈ ਹਿੰਦ ਜੀ ਰੁੜੀਆ ਰਾਮ ਜੀ, ਜੈ ਹਿੰਦ।
1: ਜੈ ਹਿੰਦ ਜੀ, ਜੈ ਹਿੰਦ ਜੀ। ਸੰਧੂ ਸਾਹਿਬ ਬੱਚਿਆਂ ਵਾਲਿਓ, ਕੀ ਹਾਲ ਚਾਲ ਹੈ ਤੁਹਾਡਾ?
2: ਬਹੁਤ ਵਧੀਆ ਜੀ, ਆਪਣਾ ਸੁਣਾਓ।
1: ਹਾਲ ਚਾਲ ਤਕੜਾ। ਦੇਖੋ, ਕਿਸੇ ਵੀ ਚੀਜ਼ ਦੀ, ਕਿਸੇ ਵੀ ਮਸਲੇ ਦੀ ਜਾਂ ਕਿਸੇ ਵੀ ਗੱਲ ਦੀ ਸ਼ੁਰੂਆਤ ਜਿਹੜੀ ਆ ਉਹ ਧਾਤੋਂ ਹੁੰਦੀ ਹੈ, ਪਰ ਉਹਨੂੰ ਖਤਮ ਤੁਸੀਂ ਨਹੀਂ ਕਰਦੇ। ਸੋ ਇਸ ਕਰਕੇ ਮੈਂ ਜ਼ਿਕਰ ਕੀਤਾ ਹੈ ਕਿ ਸੰਧੂ ਸਾਹਿਬ, ਅੱਜ ਆਪਾਂ ਮਸਾਇਲ ਬਹੁਤ ਦੇਖਦੇ ਹਾਂ ਸਮਾਜ ਦੇ ਵਿੱਚ, ਅਸੀਂ ਉਹਨਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਨਹੀਂ ਸੋਚਦੇ ਕਿ ਕਿੱਥੇ ਤੱਕ ਜਾਊਗਾ, ਇਹ ਕਿੱਥੇ ਤੱਕ ਜਾਊ ਅਤੇ ਕਦੋਂ ਤੱਕ ਜਾਊਗਾ। ਅੱਜ ਤੁਸੀਂ ਦੇਖੋ, ਕੋਰਟ ਕਚਹਿਰੀਆਂ ਅਦਾਲਤਾਂ, ਉਧਰੋਂ ਸਿਹਤ ਨੂੰ ਲੈ ਕੇ ਦੇਖ ਲਓ ਤੁਸੀਂ, ਹਸਪਤਾਲ, ਸਾਰੀਆਂ ਚੀਜ਼ਾਂ ਭਰੀਆਂ ਪਈਆਂ ਨੇ।
2: ਗੱਲ ਦਾ ਜਨਾਬ ਕਹਿੰਦੇ ਖਲਾਰ ਪੈ ਗਿਆ। ਤੇ ਕਈ ਵਾਰ ਜਿੱਦਾਂ ਹੁਣ ਆਪਣੇ ਭੂਨਾ ਖੱਖਰ ਹੈ,
1: ਹਾਂ ਬਿਲਕੁਲ,
2: ਉਹਨੂੰ ਹੱਥ ਮਾਰੋਗੇ ਤੇ ਫਿਰ ਕਈ ਸਮੱਸਿਆਵਾਂ ਤਾਂ ਹੋਣਗੀਆਂ ਹੀ
1: ਹੋਣਗੀਆਂ। ਸੋ ਇਸ ਕਰਕੇ ਤੁਸੀਂ ਸ਼ੁਰੂਆਤ ਕਰਨ ਲੱਗੇ ਸੋਚਣਾ ਚਾਹੀਦਾ ਧਿਆਨ,
2: ਹਾਂ,
1: ਕਿ ਜਿਸ ਚੀਜ਼ ਦੀ ਮੈਂ ਸ਼ੁਰੂਆਤ ਕਰ ਰਿਹਾ ਇਹਨੂੰ ਮੈਂ ਖਤਮ ਕਰ ਵੀ ਸਕਦਾ, ਤੇ ਜਿਹੜੀ ਚੀਜ਼ ਨੂੰ ਤੁਸੀਂ ਖਤਮ ਨਹੀਂ ਕਰਦੇ ਨਾ ਸੰਧੂ ਸਾਹਿਬ, ਉਹਦੀ ਸ਼ੁਰੂਆਤ ਨਾ ਕਰੋ ਤੇ ਚੰਗੇ ਰਹੋਗੇ ਤੁਸੀਂ।
2: ਕਈ ਵਾਰ ਦੇਖੋ ਰੁੜੀਆ ਰਾਮ ਜੀ, ਐਸੇ ਐਸੇ ਗੱਲਾਂ ਦੇਖਣ ਨੂੰ ਜਾਂ ਪੜ੍ਹਨ ਨੂੰ ਮਿਲਦੀਆਂ ਨੇ ਕਿ ਬੰਦੇ ਨੇ ਸਭ ਕੁਝ ਦਾ ਲਾਤਾ
1: ਲਾਤਾ ਬਿਲਕੁਲ,
2: ਪਰ ਉਹ ਆਪਣੇ ਮਕਸਦ ਚ ਕਾਮਯਾਬ ਰਿਹਾ ਜੀ। ਇਹ ਵੀ ਹੈ, ਤਹੀਆ ਕਰ ਲਿਆ, ਜਿੱਦ ਫੜ ਲਈ,
1: ਜਿੱਦ ਫੜ
2: ਕਿ ਮੈਂ ਜੀ ਭਾਵੇਂ ਜੋ ਮਰਜ਼ੀ ਹੋ ਜਾਏ, ਹੈ ਜੀ, ਆਪਣੀ ਗੱਲ ਪਗਾਉਣੀ ਹੈ ਜੀ।
1: ਬਿਲਕੁਲ, ਉਹ ਦੇਖੋ ਇੱਕ ਤਰੱਕੀ ਵਾਲੇ ਪਾਸੇ ਤੁਰਨਾ, ਜਿੱਦਾਂ ਆਪਾਂ ਕਹਿੰਦੇ ਕਿ ਕਿਸੇ ਉਦੇਸ਼ ਦੀ, ਕਿਸੇ ਟੀਚੇ ਦੀ ਪ੍ਰਾਪਤੀ, ਉੱਥੇ ਤੁਹਾਡੀ ਜ਼ਿੱਦ ਚੱਲ ਜਾਂਦੀ ਹੈ, ਜ਼ਿੱਦ ਹੋਣੀ ਵੀ ਚਾਹੀਦੀ ਹੈ। ਪਰ ਜਿਹੜੇ ਆਪਾਂ ਅੱਜ ਲੜਾਈ ਝਗੜਿਆਂ ਦੀ ਗੱਲ ਕਰਦੇ ਹਾਂ ਜਾਂ ਮਿਸਾਈਲ ਦੀ ਗੱਲ ਕਰਦੇ ਹਾਂ, ਜਿਹੜੇ ਸਮਾਜ ਲਈ ਔਰ ਪਰਿਵਾਰ ਲਈ ਇੱਕ ਬਹੁਤ ਵੱਡਾ ਖਤਰਾ ਬਣੇ ਹੋਏ ਨੇ, ਇਹਨਾਂ ਨੂੰ ਸ਼ੁਰੂਆਤ, ਕਿਉਂਕਿ ਅੱਜ ਤੁਸੀਂ ਜ਼ਿਆਦਾ ਫੀਸਦ ਆਪਾਂ ਜੋ ਦੇਖਦੇ ਹਾਂ ਕਿ ਘਰੇਲੂ ਲੜਾਈ ਝਗੜੇ ਜਾਂ ਘਰੇਲੂ ਕਲੇਸ਼
2: ਜ਼ਿਆਦਾ,
1: ਉਹਨਾਂ ਦੇ ਕਰਕੇ ਅਸੀਂ ਜਿਹੜਾ ਹੈ ਬਹੁਤ ਸਾਰੀਆਂ ਉਹ 'ਚ ਹਿੰਸਾ ਦਾ ਵੀ ਸ਼ਿਕਾਰ ਹੋ ਰਹੇ ਹਾਂ ਅਸੀਂ, ਬਹੁਤ ਸਾਰੀਆਂ ਅਣਆਈਆਂ ਮੌਤਾਂ ਵੀ ਆ ਰਹੀਆਂ ਨੇ, ਬੜੇ ਤਰ੍ਹਾਂ ਦੇ ਮਸਲੇ ਉਹਦੇ 'ਚ ਪੈਦਾ ਹੋ ਰਹੇ
2: ਹਨ।
1: ਇਸ ਕਰਕੇ ਅੱਜ ਆਪਾਂ ਅਖਬਾਰਾਂ 'ਚ ਪੜ੍ਹਦੇ ਹਾਂ, ਸੁਣਦੇ ਹਾਂ, ਅੱਜ ਤਾਂ ਸੋਸ਼ਲ ਮੀਡੀਆ ਦਾ ਯੁੱਗ ਹੈ, ਗਲੀਆਂ 'ਚ ਤੁਸੀਂ ਮੁਹੱਲਿਆਂ 'ਚ ਦੇਖੋ ਕਿੱਦਾਂ ਲੜਾਈ ਦੀਆਂ ਤਸਵੀਰਾਂ ਜਿਹੜੀਆਂ ਉਹ ਸਾਹਮਣੇ ਨੇ ਸਾਡੇ।
2: ਨਹੀਂ ਸੰਭਦੇ ਜੀ, ਬੰਦਾ ਤਾਂ ਕਹਿੰਦਾ ਜੀ ਮੈਨੂੰ ਮਾੜਾ ਜਿਹਾ ਬਹਾਨਾ ਚਾਹੀਦਾ,
1: ਹਾਂ,
2: ਖਲਾਰਾ ਪਾਉਣ,
1: ਖਲਾਰਾ ਪਾਉਣ,
2: ਕਿਉਂਕਿ ਹਰ ਬੰਦੇ ਦੇ ਅੰਦਰ ਨਾ ਰੁੜੀਆ ਰਾਮ ਜੀ
1: ਖਲਾਰਾ ਪਿਆ ਹੋਇਆ,
2: ਹਾਂ, ਉਹਨੂੰ ਫਿਰ ਕੋਈ ਮੌਕਾ ਚਾਹੀਦਾ,
1: ਮੌਕਾ ਚਾਹੀਦਾ ਹੈ। ਸੋ ਇਹ ਉਹੀ ਹੈ ਵੀ ਜ਼ਿੱਦ ਨਾਲ ਮਸਲੇ ਵਿਗੜ ਜਾਂਦੇ ਆ ਅਤੇ ਰਜ਼ਾਮੰਦੀ ਕਰ ਲਓ ਨਿਬੜ ਜਾਂਦੇ ਹੈ। ਇਹ ਚੀਜ਼ਾਂ ਦੀ ਸ਼ੁਰੂਆਤ ਕਰਨੀ ਸੌਖੀ ਹੈ ਅਤੇ ਇਹ ਚੀਜ਼ਾਂ ਨੂੰ ਫਿਰ ਨਿਬੇੜਨਾ ਬਹੁਤ ਔਖਾ ਹੈ।
2: ਬਿਲਕੁਲ, ਬਾਅਦ 'ਚ ਫਿਰ ਕਈ ਵਾਰ ਪਛਤਾਵਾ ਹੀ ਹੱਥ ਲੱਗਦਾ,
1: ਪਛਤਾਵਾ ਹੱਥ ਲੱਗਦਾ। ਸੋ ਬੱਚਿਆਂ ਵਾਲਿਓ, ਬੇਨਤੀ ਤਾਂ ਹਰ ਸਮਾਜ ਦੇ ਹਰ ਵਰਗ ਹਰ ਪੱਖ ਨਾਲ ਜੁੜੇ ਬੰਦੇ ਨੂੰ ਇਹੀ ਹੈ ਵੀ ਆਪਾਂ ਸੱਭਿਅਕ ਜੀਵ ਹਾਂ, ਆਪਾਂ ਜਾਨਵਰ, ਬਾਕੀ ਤਾਂ ਸਾਰੇ ਜਾਨਵਰ ਆ ਉਹ ਇਸ ਕਰਕੇ ਛੁੱਟ ਜਾਂਦੇ ਆ, ਆਪਾਂ ਸੱਭਿਅਕ ਪ੍ਰਾਣੀ ਹਾਂ ਅਤੇ ਸਾਡੇ ਕੋਲੋਂ ਕੋਈ ਅਸੱਭਿਅਕ ਚੀਜ਼ ਹੋਣਾ ਇਹ ਮੇਰਾ ਖਿਆਲ ਹੈ ਮਾਲਕ ਦੀ ਦਰਗਾਹ ਦੇ ਵਿੱਚ ਪ੍ਰਵਾਨਗੀ ਹੈ ਨਹੀਂ।
2: ਬਿਲਕੁਲ ਬਿਲਕੁਲ ਜੀ, ਜੇ ਦੇਖੋ ਆਪਾਂ ਕਿਸੇ ਨੂੰ ਜੀ ਕਹਾਂਗੇ
1: ਤੇ ਜੀ
2: ਕਹਾਵਾਂਗੇ, ਸੋ ਇਸ ਕਰਕੇ ਕਈ ਵਾਰ ਨੀਵਾਂ ਹੋਣਾ ਵੀ ਬੜਾ ਵਧੀਆ ਹੁੰਦਾ ਹੈ।
1: ਨਿਵੇਂ ਸੋ ਗੌਰਾ ਹੋਏ ਤਾਂ ਬਾਣੀ ਦਾ ਕਥਨ ਹੈ, ਨਿਮਣ ਨਾਲ ਕੀ ਹੋ ਜਾਂਦਾ, ਰੁੱਖਾਂ ਨੂੰ ਫਲ ਲੱਗਦੇ ਆਪਾਂ ਸਾਰੇ ਜਾਣਦੇ
2: ਹਾਂ,
1: ਨਿਮਰਤਾ ਤਾਂ ਬਹੁਤ ਵੱਡਾ ਗੁਣ,
2: ਬਹੁਤ ਵੱਡਾ ਗੁਣ ਹੈਗਾ ਜੀ। ਸੋ ਇਸ ਕਰਕੇ ਜੇ ਘਰਾਂ ਦਾ ਮਸਲਾ ਹੈ ਜਾਂ ਬਾਹਰ ਜਾਂ ਸੜਕਾਂ 'ਤੇ ਕਈ ਵਾਰ ਦੇਖਦੇ ਹਾਂ ਮਸਲੇ ਹੋ ਜਾਂਦੇ ਨਿੱਕੀ ਜਿਹੀ ਗੱਲ ਨੂੰ ਲੈ ਕੇ, ਅਤੇ ਥੋੜ੍ਹਾ ਜਿਹਾ ਆਪਾਂ ਜੇ ਠਰਮਾ ਰੱਖੀਏ, ਥੋੜ੍ਹਾ ਜਿਹਾ ਆਪਣੇ ਆਪ 'ਚ ਜਿੱਦਾਂ ਕਹਿੰਦੇ ਹਾਂ ਕਿ ਕਾਬੂ ਰੱਖੀਏ ਆਪਣੇ ਜਜ਼ਬਾਤਾਂ 'ਤੇ,
1: ਬਿਲਕੁਲ,
2: ਅਤੇ ਮਸਲੇ ਦਾ ਕੋਈ ਵੱਡਾ ਨਹੀਂ ਹੁੰਦਾ ਜੀ।
1: ਬਿਲਕੁਲ ਜੀ, ਹੱਲ ਉਸੇ ਟਾਈਮ ਜਿਹੜਾ ਹੱਲ ਉਹਦਾ ਹੋ ਜਾਂਦਾ। ਦੋ ਕਬੂਲ ਗਾਉਣ 'ਤੇ ਲਾਉਂਦੇ ਹਾਂ।

0: ਹਾਂ ਜੀ ਰੁਲਿਆ ਰਾਮ ਜੀ।
1: ਸੰਧੂ ਸਾਹਿਬ, ਸੋਇਆਬੀਨ ਜਿੱਦਾਂ ਆਪਾਂ ਸਾਰੇ ਜਾਣਦੇ ਹਾਂ, ਇੱਕ ਐਸੀ ਮੁਫੀਦ ਫਸਲ ਹੈ ਜਿਹਦੇ 'ਚ ਬਹੁਤ ਸਾਰੀਆਂ ਸੰਭਾਵਨਾਵਾਂ ਨੇ।
0: ਹਾਂ, ਬਹੁਤ ਮੰਤਵੀ ਫਸਲ,
1: ਬਹੁਤ ਮੰਤਵੀ। ਅੱਜ ਤਾਂ ਸੋਇਆ ਦੁੱਧ, ਸੋਇਆ ਪਨੀਰ, ਸੋਇਆ ਦੇ ਨਮਕੀਨ, ਸੋਇਆ ਦੇ ਬਿਸਕੁਟ, ਮਤਲਬ ਖੁਰਾਕ ਦੇ ਵਿੱਚ ਇਹਦਾ ਜਿੱਦਾਂ ਆਪਾਂ ਕਹਿ ਦਈਏ ਕਿ ਬਹੁਤ ਜ਼ਿਆਦਾ ਮਹੱਤਵ ਵੱਧ ਗਿਆ।
0: ਕੋਈ ਚੀਜ਼ ਬੇਕਾਰ ਨਹੀਂ ਜਾਂਦੀ ਜੀ,
1: ਨਹੀਂ ਜਾਂਦੀ, ਨਹੀਂ ਜਾਂਦੀ। ਔਰ ਕਾਸ਼ਤਕਾਰੀ ਵੀ ਕੋਈ ਬਹੁਤੀ ਔਖੀ ਨਹੀਂ ਸਾਡੇ ਲਈ, ਕੋਈ ਬਹੁਤੀ ਅਸੀਂ ਜਿੱਦਾਂ ਪਸ਼ਤੂ ਪੜ੍ਹਨ ਵਾਲਾ ਕੰਮ ਨਹੀਂ ਹੈ। ਜਿੱਦਾਂ ਆਪਾਂ ਬਾਕੀ ਫਸਲਾਂ ਦੀ ਕਾਸ਼ਤ ਕਰਦੇ ਹਾਂ, ਉੱਦਾਂ ਹੀ ਸੋਇਆਬੀਨ ਦੀ। ਬਸ ਇਹ ਹੈ ਕਿ ਜਾਣਕਾਰੀ ਨਾਲ ਕੰਮ ਕਰਨਾ ਹੈ ਨਾ, ਜੋ ਸਿਫਾਰਸ਼ ਕੀਤਾ ਜਾਂਦਾ ਹੈ। ਗੁਰ ਇਕਬਾਲ ਸਿੰਘ ਡਾਕਟਰ ਸਾਹਿਬ ਨੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਆਪਾਂ ਸਾਂਝੀਆਂ ਕਰਦੇ।
2: ਤੁਸੀਂ ਜਾਣਦੇ ਹੀ ਹੋ ਕਿ ਸੋਇਆਬੀਨ ਇੱਕ ਫਲੀਦਾਰ ਫਸਲ ਹੈ ਜਿਹਦੇ ਵਿੱਚ ਇੱਕ ਵਿਸ਼ੇਸ਼ ਗੁਣ ਇਹ ਹੈ ਕਿ ਹਵਾ ਵਾਲੀ ਨਾਈਟ੍ਰੋਜਨ ਨੂੰ ਜ਼ਮੀਨ ਦੇ ਵਿੱਚ ਜਮ੍ਹਾਂ ਕਰਨ ਦੀ ਸਮਰੱਥਾ ਰੱਖਦੀ ਹੈ। ਹਵਾ ਦੇ ਵਿੱਚ ਨਾਈਟ੍ਰੋਜਨ ਕਾਫੀ ਹੁੰਦੀ ਹੈ ਜਿਹੜੀ ਕਿ ਬੂਟੇ ਆਪਣੇ ਤੌਰ 'ਤੇ ਸਿੱਧੇ ਤੌਰ 'ਤੇ ਨਹੀਂ ਲੈ ਸਕਦੇ, ਲੇਕਿਨ ਜਿਹੜੀਆਂ ਫਲੀਦਾਰ ਫਸਲਾਂ ਹੁੰਦੀਆਂ ਨੇ ਇਹਨਾਂ ਦੇ ਵਿੱਚ ਵਿਸ਼ੇਸ਼ ਗੁਣ ਜਿਹੜਾ ਹੈ ਉਹ ਰਿਜ਼ੋਬੀਅਮ ਦੀ ਮਦਦ ਨਾਲ, ਜਿਹੜਾ ਕਿ ਛੋਟੇ ਜੀਵਾਣੂ ਹੁੰਦੇ ਨੇ ਉਹਦੀ ਮਦਦ ਨਾਲ ਹਵਾ ਵਾਲੀ ਨਾਈਟ੍ਰੋਜਨ ਜ਼ਮੀਨ ਦੇ ਵਿੱਚ ਜਮ੍ਹਾਂ ਕਰਨ ਦੀ ਸਮਰੱਥਾ ਰੱਖਦੀ ਹੈ। ਇਸ ਦੇ ਨਾਲ ਕੀ ਹੁੰਦਾ ਹੈ ਕਿ ਜਿਹੜੀ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ। ਇਸ ਤੋਂ ਇਲਾਵਾ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਫਸਲੀ ਭਿੰਨਤਾ ਦੀ ਬਹੁਤ ਜ਼ਿਆਦਾ

ਦਾ ਲੋੜ ਹੈ। ਆਪਾਂ ਜ਼ਿਆਦਾਤਰ ਝੋਨਾ ਬੀਜਦੇ ਹਾਂ ਜਾਂ ਹੋਰ ਫਸਲਾਂ ਬੀਜਦੇ ਹਾਂ, ਪਾਣੀ ਜਿਹੜਾ ਉਹ ਦਿਨੋਂ ਦਿਨ ਡੂੰਘਾ ਜਾ ਰਿਹਾ ਹੈ, ਸੋ ਆਪਾਂ ਨੂੰ ਲੋੜ ਹੈ ਕਿ ਉਹ ਫਸਲਾਂ ਦੀ ਕਾਸ਼ਤ ਕੀਤੀ ਜਾਵੇ ਜਿਹੜੀਆਂ ਘੱਟ ਪਾਣੀ ਮੰਗਦੀਆਂ ਨੇ, ਅਤੇ ਸੋਇਆਬੀਨ ਦੀ ਜਿਹੜੀ ਫਸਲ ਆ ਉਹਨਾਂ ਵਿੱਚੋਂ ਇੱਕ ਹੈ ਜਿਹੜੀ ਕਿ ਘੱਟ ਪਾਣੀ ਦੇ ਨਾਲ ਪੈਦਾ ਕੀਤੀ ਜਾ ਸਕਦੀ ਹੈ। ਸੋਇਆਬੀਨ ਦੇ ਕਾਫੀ ਫਾਇਦੇ ਨੇ, ਇਹ ਕਈ ਕੰਮਾਂ ਵਾਸਤੇ ਬੀਜੀ ਜਾਂਦੀ ਹੈ। ਸੋ ਮੁੱਖ ਤੌਰ ਦੇ ਉੱਤੇ ਇਹ ਇੱਕ ਤੇਲ ਬੀਜ ਫਸਲ ਹੈ, ਇਹਦੇ ਦਾਣਿਆਂ ਦੇ ਵਿੱਚ ਤਕਰੀਬਨ 20% ਤੇਲ ਹੁੰਦਾ ਹੈ ਜਿਹੜਾ ਕਿ ਆਪਣੇ ਖਾਣ ਦੇ ਕੰਮ ਆਉਂਦਾ ਹੈ। ਇਸ ਤੋਂ ਇਲਾਵਾ ਸੋਇਆਬੀਨ ਦੇ ਦਾਣਿਆਂ ਦੇ ਵਿੱਚ 40% ਪ੍ਰੋਟੀਨ ਵੀ ਹੁੰਦੀ ਹੈ, ਸੋ ਇਸ ਤੋਂ ਕਈ ਤਰ੍ਹਾਂ ਦੇ ਜਿਹੜੇ ਖਾਦ ਪਦਾਰਥ ਆਪਾਂ ਬਣਾ ਸਕਦੇ ਹਾਂ ਔਰ ਆਪਾਂ ਵਰਤ ਸਕਦੇ ਹਾਂ। ਸੋ ਜੇ ਆਪਾਂ ਦੇਖੀਏ ਕਿ ਜਿਹੜੀ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਣਾ ਹੈ, ਫਸਲੀ ਵਿਭਿੰਨਤਾ ਦੇ ਵਿੱਚ ਇਹਦਾ ਖਾਸ ਯੋਗਦਾਨ ਹੈ, ਅਤੇ ਇਸ ਤੋਂ ਇਲਾਵਾ ਜਿਹੜੇ ਆਪਾਂ ਨੂੰ ਤੇਲ ਮਿਲਦਾ ਹੈ ਔਰ ਵਧੀਆ ਪ੍ਰੋਟੀਨ ਔਰ ਭਰਪੂਰ ਮਾਤਰਾ ਦੇ ਵਿੱਚ ਪ੍ਰੋਟੀਨ ਆਪਾਂ ਤੋਂ ਲੈ ਸਕਦੇ ਹਾਂ, ਸੋ ਆਪਾਂ ਨੂੰ ਜਿਹੜੀ ਸੋਇਆਬੀਨ ਦੀ ਕਾਸ਼ਤ ਕਰਨੀ ਚਾਹੀਦੀ ਹੈ। ਇਸ ਤੋਂ ਅਗਲੇ ਗੱਲ ਇਹ ਆਉਂਦੀ ਹੈ ਕਿ ਜੇ ਸੋਇਆਬੀਨ ਦੀ ਕਾਸ਼ਤ ਕਰਨੀ ਹੈ ਤਾਂ ਕਿਸਮਾਂ ਕਿਹੜੀਆਂ ਬੀਜੀਏ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸੋਇਆਬੀਨ ਦੀਆਂ 3 ਕਿਸਮਾਂ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਇਹ ਕਿਸਮਾਂ ਨੇ SL 958, SL 944 ਅਤੇ SL 525। ਇਹ ਤਿੰਨੇ ਹੀ ਉੱਨਤ ਕਿਸਮਾਂ ਨੇ ਜਿਨ੍ਹਾਂ ਨੂੰ ਬਿਮਾਰੀਆਂ ਨਹੀਂ ਲੱਗਦੀਆਂ ਔਰ ਪੈਦਾਵਾਰ ਵਧੀਆ ਮਿਲਦੀ ਹੈ। ਝਾੜ ਦੇ ਪੱਖੋਂ ਇਹਨਾਂ ਜਿਹੜਾ ਕਿਸਮਾਂ ਦਾ ਝਾੜ ਹੈ ਉਹ ਤਕਰੀਬਨ 6.5 ਕੁਇੰਟਲ ਲੈ ਕੇ 7.25 ਕੁਇੰਟਲ ਮਿਲਦਾ ਹੈ, ਔਰ ਇਹਨਾਂ ਦੇ ਜਿਹੜੀ ਪਹਿਲੀ ਕਿਸਮ ਨੂੰ ਦੱਸਿਆ ਸੀ SL 958, ਉਹ ਬਹੁਤ ਜ਼ਿਆਦਾ ਵਧੀਆ ਹੈ, ਰੀਸੈਂਟਲੀ ਰਿਲੀਜ਼ਡ ਹੈ ਔਰ ਝਾੜ ਪੱਖੋਂ ਵੀ ਬਹੁਤ ਵਧੀਆ ਹੈ। ਇਹ ਜਿਹੜੇ ਤਿੰਨੇ ਕਿਸਮਾਂ ਨੇ ਇਹ ਪੱਕਣ ਵਾਸਤੇ ਤਕਰੀਬਨ 139 ਤੋਂ 144 ਦਿਨ ਲੈਂਦੀਆਂ ਨੇ। ਅਗਲੀ ਗੱਲ ਆਉਂਦੀ ਹੈ ਕਿਸਾਨ ਵੀਰੋ ਕਿ ਆਪਾਂ ਜਦੋਂ ਬਿਜਾਈ ਕਰਨੀ ਹੈ ਉਦੋਂ ਖੇਤ ਦੀ ਤਿਆਰੀ ਕਿਸ ਤਰ੍ਹਾਂ ਕਰਨੀ ਹੈ। ਬਿਜਾਈ ਵੇਲੇ ਇਹ ਜ਼ਰੂਰੀ ਹੈ ਕਿ ਜ਼ਮੀਨ ਦੇ ਵਿੱਚ ਸਹੀ ਵੱਤਰ ਹੋਵੇ, ਸੋ ਪਹਿਲਾਂ ਤੁਸੀਂ ਰੌਣੀ ਕਰ ਲੈਣੀ ਹੈ, ਉਸ ਤੋਂ ਬਾਅਦ ਦੇ ਵਿੱਚ ਤੁਸੀਂ ਖੇਤ ਨੂੰ 2 ਵਾਰ ਜਾਂ 3 ਵਾਰ ਵਾਹੁਣਾ ਹੈ, ਔਰ ਇਸ ਤਰ੍ਹਾਂ ਕਰਨ ਦੇ ਨਾਲ ਬਾਅਦ ਦੇ ਵਿੱਚ ਬਸ ਸੁਹਾਗਾ ਮਾਰ ਦੇਣਾ ਹੈ, ਜਿਹੜਾ ਖੇਤ ਹੈ ਉਹ ਪੱਧਰਾ ਹੋ ਜਾਏਗਾ ਔਰ ਘਾਹ ਫੂਸ ਤੋਂ ਰਹਿਤ ਹੋ ਜਾਏਗਾ। ਸੋ ਇਸ ਤਰ੍ਹਾਂ ਦੀ ਜਿਹੜੀ ਜ਼ਮੀਨ ਤਿਆਰ ਕੀਤੀ ਹੋਈ ਆਪਣੀ ਸੋਇਆਬੀਨ ਦੀ ਕਾਸ਼ਤ ਵਾਸਤੇ ਵਧੀਆ ਰਹਿੰਦੀ ਹੈ। ਜਦੋਂ ਵੀ ਆਪਾਂ ਕੋਈ ਫਸਲ ਬੀਜਦੇ ਹਾਂ ਫਲੀਦਾਰ, ਚੰਗੀ ਗੱਲ ਆ ਕਿ ਆਪਾਂ ਟੀਕਾ ਲਾ ਲਈਏ, ਜਿਹਨੂੰ ਕਿਸਾਨ ਵੀਰ ਜ਼ਿਆਦਾਤਰ ਰੈਜ਼ੋਬੀਅਮ ਦੇ ਟੀਕੇ ਦੇ ਨਾਲ ਜਾਣਦੇ ਨੇ। ਇਹ ਅਲੱਗ ਅਲੱਗ ਫਸਲਾਂ ਵਾਸਤੇ ਅਲੱਗ ਅਲੱਗ ਟੀਕੇ ਹੁੰਦੇ ਨੇ। ਜੇ ਹੁਣ ਤੁਸੀਂ ਸੋਇਆਬੀਨ ਦੀ ਕਾਸ਼ਤ ਕਰਨੀ ਹੈ ਤਾਂ ਤੁਸੀਂ ਜਿਹੜਾ ਸੋਇਆਬੀਨ ਨੂੰ ਟੀਕਾ ਲੱਗ ਸਕਦਾ ਹੈ ਜਿਹਨੂੰ ਕਿ ਬ੍ਰੈਡੀ ਰਿਜ਼ੋਬੀਅਮ ਕਹਿੰਦੇ ਨੇ, ਉਹਦਾ ਜਿਹੜਾ ਨਾਮ ਹੈ SLRB3, LSRB3 ਜਿਹੜਾ ਰਿਜ਼ੋਬੀਅਮ ਕਲਚਰ ਹੈ ਉਹ ਤੁਸੀਂ ਲਾ ਕੇ ਬੀਜ ਦੇ ਨਾਲ ਇਹਦੀ ਬਿਜਾਈ ਕਰਨੀ ਹੈ। ਇਹ ਜਿਹੜਾ ਟੀਕਾ ਹੈ ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਜਾਂ ਜਿਹੜੇ ਇਹਦੇ ਅਲੱਗ ਅਲੱਗ ਖੋਜ ਕੇਂਦਰ ਨੇ ਉੱਥੋਂ ਮਿਲ ਜਾਂਦਾ ਹੈ। ਬੜੀ ਸਸਤੀ ਜਿਹੀ ਚੀਜ਼ ਹੈ ਲੇਕਿਨ ਫਾਇਦਾ ਬਹੁਤ ਹੁੰਦਾ ਹੈ। ਸੋ ਇਸ ਟੀਕੇ ਦੀ ਵਰਤੋਂ ਦੇ ਨਾਲ ਸੋਇਆਬੀਨ ਦਾ ਝਾੜ ਕਾਫੀ ਵੱਧ ਜਾਂਦਾ ਹੈ। ਟੀਕਾ ਲਾਉਣਾ ਬਹੁਤ ਹੀ ਸੌਖਾ ਹੈ। ਤੁਸੀਂ ਜੇ 1 ਏਕੜ ਦਾ ਬੀਜ ਦੀ ਗੱਲ ਕਰਦੇ ਹਾਂ ਤਾਂ ਉਹਨੂੰ ਘੱਟ ਤੋਂ ਘੱਟ ਪਾਣੀ ਦੇ ਨਾਲ ਗਿੱਲਾ ਕਰਨਾ ਹੈ। ਗਿੱਲਾ ਦਾ ਮਤਲਬ ਹੈ ਸਿਲਾਈ ਕਰਨਾ ਹੈ, ਜ਼ਿਆਦਾ ਪਾਣੀ ਦੀ ਵਰਤੋਂ ਨਹੀਂ ਕਰਨੀ। ਉਸ ਤੋਂ ਬਾਅਦ ਦੇ ਵਿੱਚ ਜਿਹੜੀ ਟੀਕੇ ਵਾਲੀ ਜੀਵਾਣੂਆਂ ਵਾਲੀ ਜਿਹੜੀ ਮਿੱਟੀ ਹੈ ਉਹ ਤੁਸੀਂ ਬੀਜ ਦੇ ਨਾਲ ਚੰਗੀ ਤਰ੍ਹਾਂ ਰਲਾ ਦੇਣੀ ਹੈ। ਇਹ ਜਿਹੜੀ ਤੁਸੀਂ ਰਿਜ਼ੋਬੀਅਮ ਕਲਚਰ ਹੈ, ਜਿਹੜੀ ਜੀਵਾਣੂ ਵਾਲੀ ਮਿੱਟੀ ਹੈ, ਉਹ ਤੁਸੀਂ ਹੱਥ ਨਾਲ ਵੀ ਰਲਾ ਸਕਦੇ ਹੋ, ਕੋਈ ਨੁਕਸਾਨਦਾਇਕ ਨਹੀਂ ਹੈ। ਉਸ ਤੋਂ ਬਾਅਦ ਦੇ ਵਿੱਚ ਛਾਵੇਂ ਫਰਸ਼ ਦੇ ਉੱਤੇ ਜਾਂ ਤਰਪਾਲ ਦੇ ਉੱਤੇ ਤੁਸੀਂ ਬੀਜ ਨੂੰ ਪਤਲੀ ਤਹਿ ਦੇ ਵਿੱਚ ਖਿਲਾਰ ਦੇਣਾ ਹੈ। ਉਹ ਤਕਰੀਬਨ 1 ਘੰਟੇ ਦੇ ਵਿੱਚ ਸੁੱਕ ਜਾਏਗਾ ਔਰ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਇਹਦੀ ਬਿਜਾਈ ਕਰ ਸਕਦੇ ਹੋ। ਅਗਲੀ ਗੱਲ ਆਉਂਦੀ ਹੈ ਕਿ ਆਪਾਂ ਬਿਜਾਈ ਕਿਸ ਤਰ੍ਹਾਂ ਕਰ ਸਕਦੇ ਹਾਂ। ਸੋਇਆਬੀਨ ਦੀ ਬਿਜਾਈ ਦੇ ਅਲੱਗ ਅਲੱਗ ਢੰਗ ਨੇ, ਜਿਸ ਤਰ੍ਹਾਂ ਕਿ ਇੱਕ ਜਿਹੜਾ ਢੰਗ ਇਹ ਹੈ ਕਿ ਆਪਾਂ ਡਰਿੱਲ ਦੇ ਨਾਲ ਇਹਦੀ ਬਿਜਾਈ ਕਰ ਸਕਦੇ ਹਾਂ, ਜਿਹੜੀ ਕਿ ਬੀਜ ਖਾਦ ਡਰਿੱਲ ਸਾਰੇ ਜ਼ਿਮੀਂਦਾਰਾਂ ਕੋਲ ਹੁੰਦੀ ਹੈ। ਉਹਦੇ ਵਿੱਚ 45 ਸੈਂਟੀਮੀਟਰ ਦੇ ਫਾਸਲੇ ਦੇ ਉੱਤੇ ਆਪਾਂ ਜਿਹੜੀ ਸੋਇਆਬੀਨ ਦੀ ਜਿਹੜੀ ਬਿਜਾਈ ਕਰਨੀ ਹੈ। ਖਿਆਲ ਇਹ ਰੱਖਣਾ ਹੈ ਕਿ ਜਿਹੜੀ ਬੀਜ ਦੀ ਡੂੰਘਾਈ

ਹੈ ਉਹ 2.5 ਸੈਂਟੀਮੀਟਰ ਲੈ ਕੇ 5 ਸੈਂਟੀਮੀਟਰ ਤੱਕ ਹੀ ਰਵੇ, ਮਤਲਬ 1 ਇੰਚ ਤੋਂ ਲੈ ਕੇ 2 ਇੰਚ ਡੂੰਘੀ ਹੀ ਬੀਜੀ ਜਾਵੇ। ਜ਼ਿਆਦਾ ਡੂੰਘੀ ਨਹੀਂ ਬੀਜਣੀ, ਕਿਉਂਕਿ ਜੇ ਜ਼ਿਆਦਾ ਡੂੰਘੀ ਬੀਜਦੇ ਹਾਂ ਤਾਂ ਇਹਦੀ ਜਿਹੜੀ ਜੰਮ ਸ਼ਕਤੀ ਹੈ ਉਹ ਘੱਟ ਜਾਂਦੀ ਹੈ, ਆਪਾਂ ਨੂੰ ਸਹੀ ਜੰਮ ਫਸਲ ਦਾ ਨਹੀਂ ਮਿਲੇਗਾ। ਇਸ ਤੋਂ ਇਲਾਵਾ ਇੱਕ ਤਰੀਕਾ ਇਹ ਹੈ ਕਿ ਜੇ ਆਪਾਂ ਬਿਨਾਂ ਖੇਤ ਵਾਹੇ ਵੀ ਜਿਹੜੀ ਸੋਇਆਬੀਨ ਦੀ ਬਿਜਾਈ ਕਰ ਸਕਦੇ ਹਾਂ, ਸੋ ਉਸ ਦੇ ਵਿੱਚ ਜਿਹੜੀ ਜ਼ੀਰੋ ਟਿਲ ਡਰਿੱਲ ਜਾਂ ਜਿਹਨੂੰ ਕਈ ਕਿਸਾਨ ਵੀਰ ਨੋ ਟਿਲ ਡਰਿੱਲ ਵੀ ਕਹਿੰਦੇ ਨੇ, ਉਹ ਵਰਤ ਕੇ ਆਪਾਂ ਬਿਨਾਂ ਖੇਤ ਵਾਹੇ ਸੋਇਆਬੀਨ ਦੀ ਜਿਹੜੀ ਹੈ ਬਿਜਾਈ ਕਰ ਸਕਦੇ ਹਾਂ। ਇਹਦਾ ਫਾਇਦਾ ਇਹ ਹੈ ਕਿ ਜਿਹੜੀ ਚੀਜ਼ ਜਿਹੜਾ ਆਪਾਂ ਖਰਚਾ ਇਹਦੀ ਖੇਤ ਦੀ ਵੁਆਈ 'ਤੇ ਕਰਨਾ ਸੀ ਉਹ ਬਚ ਜਾਏਗਾ, ਝਾੜ ਉਨਾ ਹੀ ਮਿਲ ਜਾਂਦਾ ਹੈ ਜਿੰਨਾ ਖੇਤ ਵਾਹ ਕੇ ਆਪਾਂ ਫਸਲ ਬੀਜਦੇ ਹਾਂ। ਲੇਕਿਨ ਜਿਹੜਾ ਆਪਾਂ ਖੇਤ ਨੂੰ ਵਾਹੁਣਾ ਹੈ, 2 ਵਾਰ 3 ਵਾਰ ਸੁਹਾਗਾ ਮਾਰਨਾ ਹੈ, ਸੋ ਉਹਦੇ ਜਿਹੜਾ ਤੇਲ ਲੱਗਣਾ ਹੈਗਾ ਜਾਂ ਜਿਹੜਾ ਸਮਾਂ ਲੱਗਣਾ ਹੈਗਾ ਉਹਦੀ ਜਿਹੜੀ ਹੈ ਲੋੜ ਨਹੀਂ ਹੁੰਦੀ, ਸੋ ਆਪਾਂ ਘੱਟ ਖਰਚੇ ਦੇ ਵਿੱਚ ਸੋਇਆਬੀਨ ਦੀ ਜਿਹੜੀ ਹੈ ਕਾਸ਼ਤ ਕਰ ਸਕਦੇ ਹਾਂ। ਕਿਸਾਨ ਵੀਰੋ, ਇੱਕ ਹੋਰ ਵਧੀਆ ਬਿਜਾਈ ਦਾ ਢੰਗ ਹੈ ਕਿ ਬੈੱਡ ਦੇ ਉੱਤੇ ਬੀਜਣਾ। ਤੁਹਾਨੂੰ ਪਤਾ ਹੀ ਹੈ ਵੀ ਪੰਜਾਬ ਦੇ ਵਿੱਚ ਜਿਹੜਾ ਪਾਣੀ ਡੂੰਘਾ ਜਾ ਰਿਹਾ ਹੈ, ਇਹਦੀ ਆਪਾਂ ਨੂੰ ਸੁਚੱਜੀ ਵਰਤੋਂ ਕਰਨੀ ਚਾਹੀਦੀ ਹੈ, ਸੋ ਸੁਚੱਜੀ ਵਰਤੋਂ ਕਰਨ ਵਾਸਤੇ ਇੱਕ ਤਰੀਕਾ ਇਹ ਹੈ ਕਿ ਆਪਾਂ ਫਸਲ ਜਿਹੜੀ ਹੈ ਸੋਇਆਬੀਨ ਦੀ ਉਹ ਬੈੱਡ 'ਤੇ ਬੀਜੀਏ। ਬੈੱਡ ਇਸ ਤਰ੍ਹਾਂ ਹੁੰਦਾ ਵੀ ਜਿਹੜੇ ਇੱਕ ਖਾਲੀ ਦੇ ਸੈਂਟਰ ਤੋਂ ਲੈ ਕੇ ਦੂਜੀ ਖਾਲੀ ਦੇ ਸੈਂਟਰ ਤੱਕ ਜਾਂ ਟੋਟਲ ਫਾਸਲਾ ਹੈ ਉਹ 67.5 ਸੈਂਟੀਮੀਟਰ ਹੁੰਦਾ ਹੈ। ਇਹਦੇ ਵਿੱਚ 1 ਫੁੱਟ ਦੀ ਖਾਲੀ ਹੁੰਦੀ ਹੈ ਅਤੇ 37.5 ਸੈਂਟੀਮੀਟਰ ਜਿਹੜਾ ਉੱਭਰਮਾ ਹਿੱਸਾ ਹੁੰਦਾ ਹੈ, ਸੋ ਉਹਦੇ ਉੱਤੇ ਜਿਹੜੀਆਂ 2 ਕਤਾਰਾਂ ਆਪਾਂ ਸੋਇਆਬੀਨ ਦੀਆਂ ਲਾਉਣੀਆਂ ਨੇ। ਇਹਦਾ ਫਾਇਦਾ ਇਹ ਹੁੰਦਾ ਹੈ ਵੀ ਇੱਕ ਤਾਂ ਜਿਹੜੀ ਪਾਣੀ ਦੀ ਵਰਤੋਂ ਘੱਟ ਹੋਏਗੀ, ਕਿਉਂਕਿ ਜਿਹੜੇ ਪਾਣੀ ਆ ਉਹ ਸਿਰਫ ਖਾਲੀਆਂ 'ਚ ਲੱਗਣਾ ਹੈ, ਥੋੜ੍ਹਾ ਲੱਗਣਾ ਹੈ, ਸੋ ਪਾਣੀ ਦੀ ਬੱਚਤ ਹੋ ਜਾਏਗੀ। ਦੂਸਰਾ, ਕਿਸਾਨ ਵੀਰ ਤੁਹਾਨੂੰ ਪਤਾ ਹੀ ਆ ਵੀ ਇਹ ਬਰਸਾਤਾਂ ਦੇ ਵਿੱਚ ਫਸਲ ਹੁੰਦੀ ਹੈਗੀ ਹੈ, ਕਈ ਵਾਰੀ ਬਰਸਾਤਾਂ ਜ਼ਿਆਦਾ ਪੈ ਜਾਂਦੀਆਂ ਨੇ ਜਿਸ ਕਰਕੇ ਜਿਹੜਾ ਪਾਣੀ ਫਸਲ ਨੂੰ ਨੁਕਸਾਨ ਪਹੁੰਚਾ ਦਿੰਦਾ ਹੈ। ਲੇਕਿਨ ਜੇ ਆਪਣੀ ਫਸਲ ਬੈੱਡ ਦੇ ਉੱਤੇ ਬੀਜੀ ਹੋਏਗੀ ਤਾਂ ਜੇ ਭਾਰੀ ਮੀਂਹ ਪੈ ਜਾਂਦਾ ਹੈ ਤਾਂ ਫਸਲ ਨੂੰ ਕੋਈ ਨੁਕਸਾਨ ਨਹੀਂ ਹੋਏਗਾ, ਕਿਉਂਕਿ ਜਿਹੜਾ ਪਾਣੀ ਹੈ ਉਹ ਸਿਰਫ ਖਾਲੀਆਂ 'ਚ ਰਹਿ ਜਾਣਾ ਹੈ ਔਰ ਫਸਲ ਨੂੰ ਕੋਈ ਕਿਸੇ ਕਿਸਮ ਦਾ ਨੁਕਸਾਨ ਨਹੀਂ ਹੋਏਗਾ। ਅਗਲੀ ਗੱਲ ਆਉਂਦੀ ਵੀ ਫਸਲ ਦਾ ਬੀਜਣੀ ਹੈ ਵੀ ਬੀਜ ਕਿੰਨਾ ਪਾਈਏ। ਬੀ ਸੋਇਆਬੀਨ ਵਾਸਤੇ 1 ਏਕੜ ਵਾਸਤੇ 25 ਤੋਂ 30 ਕਿਲੋ ਜ਼ਰੂਰਤ ਹੁੰਦੀ ਹੈ, ਔਰ ਜਿਹੜੀ ਇਹਦੀ ਬਿਜਾਈ ਹੈ ਉਹ 1 ਜੂਨ ਤੋਂ ਲੈ ਕੇ 15 ਜੂਨ ਦੇ ਦਰਮਿਆਨ ਕਰ ਦੇਣੀ ਚਾਹੀਦੀ ਹੈ। ਬਿਜਾਈ ਨਾ ਤਾਂ ਅਗੇਤੀ ਕਰਨੀ ਹੈ ਨਾ ਪਛੇਤੀ ਕਰਨੀ ਹੈ। ਕਿਸਾਨ ਵੀਰੋ, ਜੇ ਤੁਸੀਂ ਬਿਜਾਈ ਅਗੇਤੀ ਕਰੋਗੇ 1 ਜੂਨ ਤੋਂ ਪਹਿਲਾਂ ਕਰੋਗੇ ਤਾਂ ਫਸਲ ਜ਼ਿਆਦਾ ਵੱਧ ਜਾਂਦੀ ਹੈ, ਜਿਸ ਕਰਕੇ ਜਿਹੜਾ ਝਾੜ ਆ ਉਹ ਘੱਟ ਜਾਂਦਾ ਹੈ, ਫਸਲ ਡਿੱਗ ਪੈਂਦੀ ਹੈ। ਜੇ ਤੁਸੀਂ ਬਿਜਾਈ ਪਛੇਤੀ ਕਰਦੇ ਹੋ, ਮੈਂ ਦੱਸਿਆ ਸੀਗਾ ਬਈ 1 ਜੂਨ ਤੋਂ ਲੈ ਕੇ 15 ਜੂਨ ਸਹੀ ਸਮਾਂ ਹੈ, ਜੇ 15 ਜੂਨ ਤੋਂ ਬਿਜਾਈ ਪਛੇਤੀ ਕਰੋਗੇ ਤਾਂ ਜਿਹੜਾ ਬੂਟੇ ਦਾ ਸਹੀ ਵਾਧਾ ਨਹੀਂ ਹੁੰਦਾ, ਜਿਸ ਕਰਕੇ ਫਸਲ ਦਾ ਸਹੀ ਵਾਧਾ ਨਾ ਹੋਣ ਕਰਕੇ ਉਦੋਂ ਆਪਾਂ ਝਾੜ ਵੀ ਵੱਧ ਨਹੀਂ ਲੈ ਸਕਦੇ। ਸੋ ਜ਼ਰੂਰੀ ਹੈ ਕਿ ਜਿਹੜੀ ਬਿਜਾਈ ਹੈ ਉਹ ਸਹੀ ਸਮੇਂ 'ਤੇ 1 ਜੂਨ ਤੋਂ ਲੈ ਕੇ 15 ਜੂਨ ਦੇ ਦਰਮਿਆਨ ਹੀ ਕਰੀਏ। ਜਿਸ ਤਰ੍ਹਾਂ ਕਿ ਬਾਕੀ ਫਸਲਾਂ ਨੂੰ ਖਾਦਾਂ ਦੀ ਲੋੜ ਹੁੰਦੀ ਹੈ, ਸੋਇਆਬੀਨ ਨੂੰ ਵੀ ਖਾਦਾਂ ਦੀ ਲੋੜ ਹੁੰਦੀ ਹੈ। ਖਾਦ ਕਿੰਨੀ ਪਾਉਣੀ ਹੈ ਇਹ ਨਿਰਭਰ ਕਰਦਾ ਹੈ ਕਿ ਤੁਹਾਡੀ ਜ਼ਮੀਨ ਕਿਸ ਤਰ੍ਹਾਂ ਦੀ ਹੈ। ਦਰਮਿਆਨੀਆਂ ਜ਼ਮੀਨਾਂ ਦੇ ਵਿੱਚ ਆਮ ਤੌਰ 'ਤੇ ਚੰਗੀ ਗੱਲ ਹੈ ਕਿ ਪਹਿਲਾਂ ਆਪਾਂ ਜਿਹੜੀ ਜ਼ਮੀਨ ਦੀ ਮਿੱਟੀ ਦੀ ਪਰਖ ਕਰਾ ਲਈਏ, ਕਿਉਂਕਿ ਉਸ ਤੋਂ ਆਪਾਂ ਨੂੰ ਪਤਾ ਚੱਲ ਜਾਏਗਾ ਕਿ ਸਾਡੀ ਜ਼ਮੀਨ ਜਿਹੜੀ ਆ ਮਾੜੀ ਹੈ, ਚੰਗੀ ਹੈ ਜਾਂ ਬਹੁਤ ਚੰਗੀ ਹੈ ਜਾਂ ਦਰਮਿਆਨੀ ਹੈ, ਕਿਸ ਤਰ੍ਹਾਂ ਦੀ ਹੈ, ਉਹਦੇ 'ਚ ਖੁਰਾਕੀ ਤੱਤ ਕਿਹੜੇ ਨੇ, ਕਿੰਨੀ ਮਾਤਰਾ ਦੇ ਵਿੱਚ ਨੇ, ਇਹ ਆਪਾਂ ਨੂੰ ਉਸ ਟੈਸਟ ਤੋਂ ਪਤਾ ਲੱਗ ਜਾਏਗਾ। ਸੋ ਮਿੱਟੀ ਦੀ ਪਰਖ ਕਰਾਉਣੀ ਕਿਸੇ ਵੀ ਫਸਲ ਵਾਸਤੇ ਬੀਜਣ ਤੋਂ ਪਹਿਲਾਂ ਜ਼ਰੂਰੀ ਹੈ ਕਿ ਕਰਾ ਲਈਏ, ਸੋ ਉਹਦੇ ਮੁਤਾਬਕ ਹੀ ਖਾਦਾਂ ਦੀ ਵਰਤੋਂ ਕਰੀਏ। ਦਰਮਿਆਨੀਆਂ ਜ਼ਮੀਨਾਂ ਦੇ ਵਿੱਚ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਖਾਦਾਂ ਜਿਹਦੀ ਵਰਤੋਂ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਉਹ 28 ਕਿਲੋ ਯੂਰੀਆ ਅਤੇ 200 ਕਿਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ। ਲੇਕਿਨ ਕਿਸਾਨ ਵੀਰੋ, ਜੇ ਤੁਸੀਂ ਕਣਕ ਤੋਂ ਬਾਅਦ ਦੇ ਵਿੱਚ ਸੋਇਆਬੀਨ ਦੀ ਬਿਜਾਈ ਕਰਨੀ

ਹੈ ਜਿਹਨੂੰ ਤੁਸੀਂ ਪੂਰੀ ਫਾਸਫੋਰਸ ਦੀ ਮਾਤਰਾ ਪਾਈ ਹੋਈ ਹੈ, ਤਾਂ ਫਿਰ ਸੋਇਆਬੀਨ ਨੂੰ ਤੁਸੀਂ 200 ਕਿਲੋ ਸਿੰਗਲ ਸੁਪਰਫਾਸਫੇਟ ਖਾਦ ਦੀ ਬਜਾਏ 150 ਕਿਲੋ ਵੀ ਪਾ ਸਕਦੇ ਹੋ। ਸੋ 28 ਕਿਲੋ ਯੂਰੀਆ ਅਤੇ 150 ਕਿਲੋ ਸਿੰਗਲ ਸੁਪਰਫਾਸਫੇਟ ਖਾਦ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਵੇਲੇ ਪਾ ਦੇਣੀ ਹੈ। ਇਹ ਜਿਹੜੀ ਸੋਇਆਬੀਨ ਦੀ ਫਸਲ ਹੈ, ਕਿਉਂਕਿ ਇਹ ਖੁਰਾਕੀ ਤੱਤਾਂ ਨਾਲ ਭਰਪੂਰ ਹੈ, ਤੇਲ ਵੀ ਕਾਫੀ ਹੁੰਦਾ ਹੈ, ਸੋ ਇਹਦੀ ਜਿਹੜੀ ਆ ਖਾਦਾਂ ਦੀ ਜਿਹੜੀ ਮਾਤਰਾ ਆਮ ਦਾਲਾਂ ਨਾਲੋਂ ਥੋੜ੍ਹੀ ਜਿਹੀ ਵੱਧ ਹੈ, ਜਿਸ ਤਰ੍ਹਾਂ ਮੂੰਗੀ ਹੈ, ਮਾਂਹ ਹੈ, ਉਹਨਾਂ ਦੇ ਮੁਕਾਬਲੇ 'ਤੇ ਵੱਧ ਹੈ। ਔਰ ਇਹ ਜਿਹੜੀ ਸੋਇਆਬੀਨ ਦੀ ਫਸਲ ਹੈ, ਇਹ ਰੂੜੀ ਦੀ ਖਾਦ ਨੂੰ ਵੀ ਬਹੁਤ ਮੰਨਦੀ ਹੈ। ਬਿਜਾਈ ਤੋਂ ਪਹਿਲਾਂ ਜਿਹੜੀ ਰੂੜੀ ਦੀ ਖਾਦ ਜਿਹੜੀ ਕਿ ਗਲੀ ਸੜੀ ਹੋਵੇ ਉਹ ਪਾ ਦੇਣੀ ਚਾਹੀਦੀ ਹੈ। ਇੱਕ ਏਕੜ ਪਿੱਛੇ 4 ਟਨ ਰੂੜੀ ਦੀ ਜਿਹੜੀ ਹੈ ਵਰਤੋਂ ਕਰਨੀ ਚਾਹੀਦੀ ਹੈ। ਜਾਂ ਤੁਸੀਂ ਇਸ ਤੋਂ ਪਹਿਲਾਂ ਹਰੀ ਖਾਦ ਵੀ ਬੀਜ ਸਕਦੇ ਹੋ, ਵੀ ਸੋਇਆਬੀਨ ਤੋਂ ਪਹਿਲਾਂ ਹਰੀ ਖਾਦ ਬੀਜ ਲਓ ਔਰ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਉਹਨੂੰ ਹਰੀ ਖਾਦ ਨੂੰ ਜ਼ਮੀਨ ਦੇ ਵਿੱਚ ਦਬਾ ਦਿਓ ਅਤੇ ਬਾਅਦ ਦੇ ਵਿੱਚ ਸੋਇਆਬੀਨ ਦੀ ਕਾਸ਼ਤ ਕਰ ਸਕਦੇ ਹੋ। ਸੋ ਇਸ ਤਰ੍ਹਾਂ ਕਰਨ ਦੇ ਨਾਲ ਜਿਹੜਾ ਤੁਹਾਨੂੰ ਵਧੀਆ ਝਾੜ ਮਿਲੇਗਾ। ਬਾਅਦ ਦੇ ਵਿੱਚ ਜਦੋਂ ਫਸਲ 60 ਦਿਨ ਦੀ ਹੋ ਜਾਵੇ ਅਤੇ ਫਿਰ 75 ਦਿਨ ਦੀ ਹੋ ਜਾਵੇ, ਤਾਂ ਤੁਸੀਂ 2 ਸਪਰੇਆਂ 2% ਯੂਰੀਆ ਦੀਆਂ ਕਰਨੀਆਂ ਨੇ ਔਰ ਜਿਹੜੀ ਪਾਣੀ ਦੀ ਮਾਤਰਾ ਹੈ ਉਹ 150 ਲੀਟਰ ਪ੍ਰਤੀ ਏਕੜ ਹੈ। ਸੋ ਕਹਿਣ ਦਾ ਮਤਲਬ ਇਹ ਹੈ ਵੀ ਜੇ ਤੁਸੀਂ ਪਹਿਲੀ ਸਪਰੇਅ ਕਰਨੀ ਹੈ 60 ਦਿਨਾਂ ਬਾਅਦ, ਤਾਂ 1 ਏਕੜ ਪਿੱਛੇ 3 ਕਿਲੋ ਯੂਰੀਆ ਪਾਉਣੀ ਹੈਗੀ ਹੈ 150 ਲੀਟਰ ਪਾਣੀ ਦੇ ਵਿੱਚ। ਸੋ 2% ਦਾ ਜਿਹੜਾ ਘੋਲ ਬਣ ਜਾਏਗਾ। ਸੋ ਉਹ 60 ਦਿਨਾਂ 'ਤੇ ਛਿੜਕਾਅ ਕਰ ਦੇਣਾ ਹੈ ਔਰ ਉਸ ਤੋਂ 15 ਦਿਨ ਬਾਅਦ ਯਾਨੀ ਕਿ 75 ਦਿਨ ਬਾਅਦ ਬਿਜਾਈ ਤੋਂ 1 ਛਿੜਕਾਅ 2% ਯੂਰੀਆ ਦਾ ਹੋਰ ਕਰ ਦੇਣਾ ਹੈ। ਸੋ ਇਹਦੇ ਨਾਲ ਜਿਹੜਾ ਝਾੜ ਦੇ ਵਿੱਚ ਕਾਫੀ ਵਾਧਾ ਹੋ ਜਾਂਦਾ ਹੈ। ਕਿਸਾਨ ਵੀਰੋ, ਕਿਉਂਕਿ ਜਦੋਂ ਫਸਲ ਬੀਜਦੇ ਹਾਂ ਜੂਨ ਦੇ ਵਿੱਚ ਤਾਪਮਾਨ ਕਾਫੀ ਹੁੰਦਾ ਹੈ, ਸੋ ਜਿਹੜੀ ਉੱਪਰਲੀ ਤਹਿ ਆ ਉਹ ਜਲਦੀ ਸੁੱਕ ਜਾਂਦੀ ਹੈ। ਸੋ ਚੰਗੀ ਗੱਲ ਇਹ ਹੈ ਕਿ ਆਪਾਂ ਫਸਲ ਬੀਜ ਕੇ ਉਸ ਤੋਂ ਬਾਅਦ ਦੇ ਵਿੱਚ ਜਿੱਥੇ ਸਿਆੜ ਕੱਢੇ ਨੇ ਉੱਥੇ ਆਪਾਂ ਜਾਂ ਤਾਂ ਝੋਨੇ ਦੀ ਪਰਾਲੀ ਪਾ ਦਈਏ ਜਾਂ ਕਣਕ ਦਾ ਨਾੜ ਪਾ ਦਈਏ। ਸੋ ਜੇ ਆਪਾਂ ਇਸ ਤਰ੍ਹਾਂ ਕਰਦੇ ਹਾਂ, ਉਹ ਜਿਹੜੇ ਸਿਆੜ ਇਹ ਝੋਨੇ ਦੀ ਪਰਾਲੀ ਦੇ ਨਾਲ ਜਾਂ ਕਣਕ ਦੇ ਨਾੜ ਦੇ ਨਾਲ ਢੱਕ ਦਿੰਦੇ ਹਾਂ, ਤਾਂ ਉੱਥੇ ਨਵੀਂ ਬਣੀ ਰਹਿੰਦੀ ਹੈ, ਜਿਹਦੇ ਕਰਕੇ ਜਿਹੜਾ ਫਸਲ ਦਾ ਜੰਮ ਹੈ ਉਹ ਬਹੁਤ ਵਧੀਆ ਹੁੰਦਾ ਹੈ। ਸੋ ਇਹ ਬੜੀ ਸਸਤੀ ਜਿਹੀ ਚੀਜ਼ ਹੈ ਔਰ ਇਹਦੇ ਨਾਲ ਸਹੀ ਜਿਹੜੀ ਬੂਟਿਆਂ ਦੀ ਗਿਣਤੀ ਆਪਾਂ ਯਕੀਨੀ ਬਣਾ ਸਕਦੇ ਹਾਂ, ਜੇ ਆਪਾਂ ਜਿਹੜੇ ਆ ਸਿਆੜਾਂ ਨੂੰ ਕਣਕ ਦੇ ਨਾੜ ਨਾਲ ਜਾਂ ਝੋਨੇ ਦੀ ਪਰਾਲੀ ਦੇ ਨਾਲ ਢੱਕ ਦਈਏ। ਕਿਸਾਨ ਵੀਰੋ, ਆਮ ਫਸਲਾਂ ਦੀ ਤਰ੍ਹਾਂ ਸੋਇਆਬੀਨ ਦੇ ਵਿੱਚ ਵੀ ਨਦੀਨ ਆ ਜਾਂਦੇ ਨੇ, ਸੋ ਇਹ ਨਦੀਨ ਫਸਲ ਦਾ ਕਾਫੀ ਝਾੜ ਘਟਾ ਸਕਦੇ ਨੇ। ਇਹ ਨਿਰਭਰ ਕਰਦਾ ਹੈ ਕਿ ਨਦੀਨ ਕਦੋਂ ਆਉਂਦੇ ਨੇ, ਕਿੰਨੀ ਮਾਤਰਾ 'ਚ ਹੈ ਔਰ ਕਿਹੜੀ ਕਿਹੜੀ ਕਿਸਮ ਦੇ ਨੇ, ਕਿਉਂਕਿ ਨਦੀਨ ਜਿਹੜੇ ਨੇ ਉਹ ਚੌੜੇ ਪੱਤਿਆਂ ਵਾਲੇ ਵੀ ਹੋ ਸਕਦੇ ਨੇ ਜਾਂ ਜਿਹੜੇ ਨੇ ਗਰਾਸ ਟਾਈਪ ਵੀ ਹੋ ਸਕਦੇ ਨੇ ਜਾਂ ਮੋਥੇ ਵਗੈਰਾ ਹੋ ਸਕਦੇ ਨੇ। ਸੋ ਅਲੱਗ ਅਲੱਗ ਤਰ੍ਹਾਂ ਦੇ ਜਿਹੜੇ ਨਦੀਨ ਫਸਲ 'ਚ ਆ ਜਾਂਦੇ ਨੇ ਔਰ ਸਹੀ ਸਮੇਂ ਦੇ ਉੱਤੇ ਇਹਨਾਂ ਜਿਹੜਾ ਖਾਤਮਾ ਕਰਨਾ ਬਹੁਤ ਹੀ ਜ਼ਰੂਰੀ ਹੈ। ਹੁਣ ਖਾਤਮਾ ਕਰਨ ਦੇ ਅਲੱਗ ਅਲੱਗ ਤਰੀਕੇ ਨੇ। ਇੱਕ ਤਰੀਕਾ ਤਾਂ ਇਹ ਹੈ ਕਿ ਆਪਾਂ ਹੱਥੀਂ ਗੋਡੀ ਕਰ ਲਈਏ। ਸੋ ਫਸਲ ਬੀਜਣ ਤੋਂ 20 ਦਿਨ ਬਾਅਦ ਅਤੇ 40 ਦਿਨ ਬਾਅਦ ਆਪਾਂ 2 ਗੋਡੀਆਂ ਕਰਕੇ ਸੋਇਆਬੀਨ ਦੀ ਫਸਲ ਦੇ ਵਿੱਚੋਂ ਨਦੀਨਾਂ ਦੇ ਉੱਤੇ ਕਾਬੂ ਪਾ ਸਕਦੇ ਹਾਂ। ਦੂਸਰਾ ਤਰੀਕਾ ਹੈ ਵੀ ਨਦੀਨ ਨਾਸ਼ਕ ਜ਼ਹਿਰਾਂ ਵਰਤ ਕੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸੋਇਆਬੀਨ ਦੇ ਵਿੱਚ ਨਦੀਨਾਂ ਦੇ ਖਾਤਮੇ ਵਾਸਤੇ ਕੁਛ ਨਦੀਨ ਨਾਸ਼ਕਾਂ ਦੀ ਸਿਫਾਰਿਸ਼ ਕੀਤੀ ਗਈ ਹੈ, ਜਿਨ੍ਹਾਂ ਦੇ ਵਿੱਚੋਂ ਇੱਕ ਨਦੀਨ ਨਾਸ਼ਕ ਹੈ ਸਟੋਂਪ, ਜਿਹਨੂੰ ਪੈਂਡੀਮੈਥਲਿਨ ਵੀ ਕਿਹਾ ਜਾਂਦਾ ਹੈ। ਸੋ ਇਹ ਆਮ ਜਿਹੜੀ ਹੈ ਦਵਾਈ ਮਿਲਦੀ ਹੈ ਔਰ ਇਹ ਜਿਹੜੀ ਮਾਤਰਾ ਹੈ ਉਹ 600 ਮਿਲੀਲੀਟਰ ਪ੍ਰਤੀ ਏਕੜ ਵਰਤਣੀ ਹੈ ਔਰ ਜਦੋਂ ਵਰਤਣੀ ਹੈ ਤਾਂ ਇਹਦੇ ਵਿੱਚ ਆਪਾਂ ਜਿਹੜੇ 200 ਲੀਟਰ ਪਾਣੀ ਦੀ ਵਰਤੋਂ ਕਰਨੀ ਹੈ। ਜਦੋਂ ਆਪਾਂ ਫਸਲ ਬੀਜ ਲਈ ਹੈ ਉਸੇ ਦਿਨ ਹੀ ਜਾਂ ਅਗਲੇ ਦਿਨ ਆਪਾਂ 600 ਮਿਲੀਲੀਟਰ ਸਟੋਂਪ ਦਵਾਈ ਨੂੰ 200 ਲੀਟਰ ਪਾਣੀ ਦੇ ਵਿੱਚ ਘੋਲ ਕੇ ਛਿੜਕਾਅ ਕਰ ਦੇਣਾ ਹੈ। ਜੇ ਛਿੜਕਾਅ ਸ਼ਾਮ ਦੇ ਸਮੇਂ ਕੀਤਾ ਜਾਵੇ ਤਾਂ ਉਹ ਵਧੀਆ

0: ਰਹਿੰਦਾ ਹੈ, ਇਹਦਾ ਅਸਰ ਜ਼ਿਆਦਾ ਹੁੰਦਾ ਹੈ। ਕਈ ਕਿਸਾਨ ਵੀਰ ਪਛੇਤਾ ਛਿੜਕਾਅ ਕਰਦੇ ਨੇ, ਜੇ ਆਪਾਂ ਇੱਕ ਜਾਂ ਦੋ ਦਿਨ ਤੋਂ ਬਾਅਦ ਵੀ ਛਿੜਕਾਅ ਕਰਦੇ ਹਾਂ ਤਾਂ ਫਿਰ ਨਦੀਨਾਂ ਦੇ ਉੱਤੇ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਦਾ। ਸੋ ਫਸਲ ਬੀਜ ਕੇ ਉਸੇ ਦਿਨ ਛਿੜਕਾਅ ਕਰ ਦਿਉ ਜਾਂ ਅਗਲੇ ਦਿਨ ਕਰ ਦਿਉ, ਪਛੇਤਾ ਛਿੜਕਾਅ ਜਿਹੜਾ ਨਹੀਂ ਕਰਨਾ ਹੈ। ਔਰ ਕਈ ਕਿਸਾਨ ਵੀਰ ਪਾਣੀ ਦੀ ਮਾਤਰਾ ਵੀ ਘੱਟ ਵਰਤਦੇ ਨੇ। ਮੈਂ ਦੱਸਿਆ ਵੀ ਤੁਸੀਂ ਪ੍ਰਤੀ ਏਕੜ 200 ਲੀਟਰ ਪਾਣੀ ਜ਼ਰੂਰ ਵਰਤਣਾ ਹੈ, ਇਹਦੇ ਨਾਲ ਜਿਹੜਾ ਨਦੀਨਾਸ਼ਕ ਦਾ ਵਧੀਆ ਅਸਰ ਹੋਏਗਾ। ਜੇ ਆਪਾਂ ਪਾਣੀ ਘੱਟ ਵਰਤਾਂਗੇ ਤਾਂ ਜਿਹੜੀ ਦਵਾਈ ਹੈ ਸਹੀ ਮਾਤਰਾ ਦੇ ਵਿੱਚ ਪੂਰੇ ਖੇਤ ਦੇ ਵਿੱਚ ਨਹੀਂ ਪਏਗੀ, ਜਿਹਦੇ ਕਰਕੇ ਜਿਹੜਾ ਚੰਗੀ ਤਰ੍ਹਾਂ ਇਹਨਾਂ ਉੱਤੇ ਕਾਬੂ ਨਹੀਂ ਪਾਇਆ ਜਾ ਸਕੇਗਾ। ਅਗਲੀ ਗੱਲ ਆਉਂਦੀ ਹੈ ਸਿੰਚਾਈ ਦੀ। ਸਿੰਚਾਈ ਪਾਣੀਆਂ ਦੀ ਕਿੰਨੀ ਲੋੜ ਹੈ ਇਹ ਨਿਰਭਰ ਕਰਦਾ ਹੈ ਕਿ ਤੁਸੀਂ ਫਸਲ ਕਦੋਂ ਬੀਜੀ ਹੈਗੀ ਹੈ, ਮੌਸਮ ਕਿਸ ਤਰ੍ਹਾਂ ਦਾ ਚੱਲ ਰਿਹਾ ਹੈਗਾ, ਜ਼ਮੀਨ ਭਾਰੀ ਹੈ ਹਲਕੀ ਹੈ। ਆਮ ਤੌਰ ਦੇ ਉੱਤੇ 3 ਜਾਂ 4 ਪਾਣੀਆਂ ਦੀ ਲੋੜ ਪੈਂਦੀ ਹੈ। ਇਹ ਜਿਹੜੇ ਪਾਣੀ ਨੇ ਆਮ ਤੌਰ ਜਿਹੜਾ ਪਹਿਲਾ ਪਾਣੀ ਆ ਫਸਲ ਬੀਜਣ ਤੋਂ ਤਕਰੀਬਨ 3 ਕੁ ਹਫ਼ਤੇ ਬਾਅਦ ਜਾਂ 4 ਹਫ਼ਤੇ ਬਾਅਦ ਲਾਉਣ ਦੀ ਲੋੜ ਪੈਂਦੀ ਹੈ। ਉਸ ਤੋਂ ਬਾਅਦ ਦੇ ਵਿੱਚ ਤੁਸੀਂ ਲੋੜ ਅਨੁਸਾਰ ਫਸਲ ਨੂੰ ਪਾਣੀ ਦੇ ਸਕਦੇ ਹੋ। ਲੇਕਿਨ ਇੱਕ ਖਿਆਲ ਇਹ ਰੱਖਿਆ ਜਾਵੇ ਕਿ ਜਦੋਂ ਫਸਲ ਫਲੀਆਂ 'ਤੇ ਹੋਵੇ, ਫੁੱਲਾਂ 'ਤੇ ਫਲਾਂ 'ਤੇ ਹੋਵੇ, ਤਾਂ ਉਸ ਸਮੇਂ ਤੁਸੀਂ ਪਾਣੀ ਜ਼ਰੂਰ ਦੇ ਦੇਣਾ ਚਾਹੀਦਾ ਹੈ, ਕਿਉਂਕਿ ਜੇ ਉਸ ਸਮੇਂ ਔੜ ਲੱਗ ਜਾਵੇ ਤਾਂ ਝਾੜ ਦੇ ਉੱਤੇ ਕਾਫ਼ੀ ਮਾੜਾ ਅਸਰ ਪੈਂਦਾ ਹੈ। ਸੋ ਔੜ ਨਹੀਂ ਲੱਗਣ ਦੇਣੀ, ਲੋੜ ਅਨੁਸਾਰ ਤੁਸੀਂ 3 ਜਾਂ 4 ਪਾਣੀ ਫਸਲ ਨੂੰ ਦੇਣੇ ਨੇ। ਔਰ ਪਾਣੀ ਖੜਨਾ ਵੀ ਨਹੀਂ ਚਾਹੀਦਾ, ਇਸ ਗੱਲ ਦਾ ਵੀ ਖਿਆਲ ਕਰਨਾ ਹੈ। ਕਿਸਾਨ ਵੀਰੋ, ਇਹ ਮੁੱਖ ਗੱਲਾਂ ਸੀਗੀਆਂ ਸੋਇਆਬੀਨ ਦੀ ਕਾਸ਼ਤ ਬਾਰੇ। ਜੇ ਤੁਸੀਂ ਇਹ ਸਾਰੀਆਂ ਵਿਧੀਆਂ ਸਾਰੇ ਢੰਗ ਅਪਣਾਓਗੇ ਤਾਂ ਸੋਇਆਬੀਨ ਤੋਂ ਸਹਿਜੇ ਹੀ ਵਧੇਰੇ ਝਾੜ ਲੈ ਸਕਦੇ ਹੋ।
1: ਕੱਲ੍ਹ ਦਾ ਕੀ ਪ੍ਰੋਗਰਾਮ ਆ ਜੀ
2: ਬੱਚਿਆਂ ਨੂੰ? ਸਵੇਰੇ 6:30 'ਤੇ ਖੇਤੀਬਾੜੀ ਪ੍ਰੋਗਰਾਮ 'ਚ ਝੋਨੇ 'ਚੋਂ ਨਦੀਨਾਂ ਦੀ ਰੋਕਥਾਮ ਦੇ ਬਾਬਤ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ
1: ਜੀ।
2: ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ ਦੇ ਵਿੱਚ ਬਰਸਾਤਾਂ 'ਚ ਸਬਜ਼ੀਆਂ ਦੀ ਕਾਸ਼ਤਕਾਰੀ ਦੇ ਬਾਬਤ ਡਾਕਟਰ ਪਰਵਿੰਦਰ ਸਿੰਘ ਹੋਰਾਂ ਕੋਲ ਜਾਣਕਾਰੀਆਂ ਸਾਂਝੀਆਂ ਕੀਤੀਆਂ ਸਾਂਝੀਆਂ ਕਰਾਂਗੇ
1: ਜੀ।
2: ਇਹ ਤੋਂ ਇਲਾਵਾ ਹੋਰ ਵੀ ਗੱਲਾਂ ਬਾਤਾਂ, ਗੀਤ ਸੰਗੀਤ ਸਾਰਾ ਕੁਝ ਨਾਲੋਂ ਨਾਲ ਚੱਲੇਗਾ।
1: ਮੌਸਮ ਕੀ ਆਉਂਦਾ ਆ?
2: ਕੋਈ ਚੇਤਾਵਨੀ ਤਾਂ ਸੰਧੂ ਸਾਹਿਬ ਹੈ ਨਹੀਂ, ਬਾਕੀ ਹੈ ਵੀ ਮਾਲਕ ਆਪਣੀ ਮਰਜ਼ੀ, ਕੋਈ ਦਾਤਾ ਦਾਤੇ ਦੇ ਘਰ ਦੀ ਦਾਤਾ ਜਾਣਦਾ। ਆਪਾਂ ਚੱਲੀਏ ਜੀ।
1: ਜੈ

0: ਹੁਣੇ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ, ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਸ਼ਾਮ ਦੇ ਠੀਕ 7 ਵਜਣ ਵਾਲੇ ਨੇ। ਕੁਝ ਹੀ ਪਲਾਂ ਦੇ ਇੰਤਜ਼ਾਰ ਤੋਂ ਬਾਅਦ ਤੁਸੀਂ ਸੁਣੋਗੇ ਪੰਜਾਬੀ ਵਿੱਚ ਖ਼ਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ।

ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਅਤੇ ਸਲੋਵਾਕੀਆ ਦੇ 6 ਦਿਨਾਂ ਦੌਰੇ ਲਈ ਰਵਾਨਾ। ਪ੍ਰਧਾਨ ਮੰਤਰੀ ਭਲਕੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਇੰਡੀਆ ਇਨੋਵੇਟ ਸੰਮੇਲਨ ਦਾ ਉਦਘਾਟਨ ਕਰਨਗੇ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਰਹੱਦੀ ਜ਼ਿਲ੍ਹਿਆਂ ਵਿੱਚ ਆਬਾਦੀ ਸਬੰਧੀ ਤਬਦੀਲੀਆਂ ਦਾ ਅਧਿਐਨ ਕਰਨ ਦੇ ਨਿਰਦੇਸ਼ ਦਿੱਤੇ ਨੇ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਨੇ ਵਿਸ਼ਵ ਪੱਧਰ 'ਤੇ ਨਵੀਂ ਪਛਾਣ ਬਣਾਈ ਏ। ਲੈਫਟੀਨੈਂਟ ਜਨਰਲ ਧੀਰਜ ਸੇਠ ਦੇਸ਼ ਦੇ ਨਵੇਂ ਫੌਜ ਮੁਖੀ ਹੋਣਗੇ। ਅਤੇ ਔਰਤਾਂ ਦੇ ICC 2020 ਵਿਸ਼ਵ ਕੱਪ ਵਿੱਚ ਮੈਨਚੈਸਟਰ ਵਿਖੇ ਆਸਟ੍ਰੇਲੀਆ ਦਾ ਮੁਕਾਬਲਾ ਦੱਖਣੀ ਅਫਰੀਕਾ ਨਾਲ ਜਾਰੀ ਏ।

0: ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਨੇ ਵਿਸ਼ਵ ਪੱਧਰ 'ਤੇ ਨਵੀਂ ਪਛਾਣ ਬਣਾਈ ਏ। ਲੈਫਟੀਨੈਂਟ ਜਨਰਲ ਧੀਰਜ ਸੇਠ ਦੇਸ਼ ਦੇ ਨਵੇਂ ਫੌਜ ਮੁਖੀ ਹੋਣਗੇ ਅਤੇ ਔਰਤਾਂ ਦੇ ICC 2020 ਵਿਸ਼ਵ ਕੱਪ ਵਿੱਚ ਮੈਨਚੈਸਟਰ ਵਿਖੇ ਆਸਟ੍ਰੇਲੀਆ ਦਾ ਮੁਕਾਬਲਾ ਦੱਖਣੀ ਅਫਰੀਕਾ ਨਾਲ ਜਾਰੀ ਏ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਅਤੇ ਸਲੋਵਾਕੀਆ ਦੇ 6 ਦਿਨਾਂ ਦੌਰੇ ਲਈ ਰਵਾਨਾ ਹੋ ਗਏ ਨੇ। ਆਪਣੇ ਰਵਾਨਗੀ ਬਿਆਨ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਫਰਾਂਸ ਭਾਰਤ ਲਈ ਰਣਨੀਤਕ ਮਹੱਤਵ ਰੱਖਦਾ ਹੈ। ਸ੍ਰੀ ਮੋਦੀ ਨੇ ਵੀ ਕਿਹਾ ਕਿ ਇਹ ਦੌਰਾ ਭਾਰਤ ਅਤੇ ਫਰਾਂਸ ਵਿਚਕਾਰ ਆਰਥਿਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ। ਕੱਲ੍ਹ ਪ੍ਰਧਾਨ ਮੰਤਰੀ ਮੋਦੀ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਇੰਡੀਆ ਇਨੋਵੇਟ ਸੰਮੇਲਨ ਦਾ ਉਦਘਾਟਨ ਕਰਨਗੇ। ਪੇਸ਼ ਹੈ ਇੱਕ ਰਿਪੋਰਟ।
1: ਪ੍ਰਧਾਨ ਮੰਤਰੀ ਮੋਦੀ ਦੇ ਫਰਾਂਸ ਦੇ ਨੀਸ ਪਹੁੰਚਣ ਤੋਂ ਪਹਿਲਾਂ ਭਾਰਤੀ ਭਾਈਚਾਰੇ ਅਤੇ ਵਪਾਰ ਜਗਤ ਵਿੱਚ ਉਤਸ਼ਾਹ ਦਾ ਮਾਹੌਲ ਹੈ। ਉਹਨਾਂ ਦੇ ਸਵਾਗਤ ਲਈ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ ਨੇ। ਭਾਰਤ ਅਤੇ ਫਰਾਂਸ ਦੇ ਲੋਕਾਂ ਵਿਚਕਾਰ ਸੰਬੰਧ ਲਗਾਤਾਰ ਮਜ਼ਬੂਤ ਹੋ ਰਹੇ ਨੇ। ਇਸ ਵੇਲੇ ਕਰੀਬ 10,000 ਭਾਰਤੀ ਵਿਦਿਆਰਥੀ ਫਰਾਂਸ ਵਿੱਚ ਪੜ੍ਹ ਰਹੇ ਨੇ ਅਤੇ ਦੋਵਾਂ ਦੇਸ਼ਾਂ ਦਾ ਟੀਚਾ 2030 ਤੱਕ ਇਸ ਗਿਣਤੀ ਨੂੰ 30,000 ਤੱਕ ਵਧਾਉਣਾ ਹੈ। ਵਿਗਿਆਨ, ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਗਣਿਤ ਦੇ ਖੇਤਰਾਂ ਵਿੱਚ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। ਫਰਾਂਸ ਨੇ ਭਾਰਤੀ ਵਿਦਿਆਰਥੀਆਂ ਅਤੇ ਨੌਜਵਾਨਾਂ ਲਈ ਕਈ ਮੌਕੇ ਪ੍ਰਦਾਨ ਕੀਤੇ ਨੇ, ਜਿਸ ਵਿੱਚ 5 ਸਾਲਾਂ ਦਾ ਸ਼ੈਨਗਨ ਵੀਜ਼ਾ, ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ 2 ਸਾਲਾਂ ਦਾ ਵਰਕ ਪਰਮਿਟ ਅਤੇ 18 ਤੋਂ 35 ਸਾਲ ਦੀ ਉਮਰ ਦੇ ਨੌਜਵਾਨਾਂ ਲਈ ਇੱਕ ਯੰਗ ਪ੍ਰੋਫੈਸ਼ਨਲ ਸਕੀਮ ਸ਼ਾਮਲ ਹੈ। ਆਕਾਸ਼ਵਾਣੀ ਨਾਲ ਖਾਸ ਗੱਲਬਾਤ ਦੌਰਾਨ ਫਰਾਂਸ ਵਿੱਚ ਭਾਰਤ ਦੇ ਰਾਜਦੂਤ ਸੰਜੀਵ ਸਿੰਗਲਾ ਨੇ ਕਿਹਾ ਕਿ ਭਾਰਤ ਇਨੋਵੇਟਸ ਪ੍ਰੋਗਰਾਮ ਭਾਰਤ ਅਤੇ ਫਰਾਂਸ ਦੀ ਮਜ਼ਬੂਤ ਹੁੰਦੀ ਭਾਈਵਾਲੀ ਨੂੰ ਨਵੀਂ ਦਿਸ਼ਾ ਦੇਵੇਗਾ।
2: ਕਾਫੀ ਅਰਸੇ ਸੇ ਜੋ ਦਵਿਪੱਖੀ ਸੰਬੰਧੋਂ ਮੇਂ ਇੱਕ ਫੋਕਸ ਰਹਾ ਹੈ ਹਮਾਰਾ, ਕਿਸ ਤਰ੍ਹਾਂ ਸੇ ਹਮ ਇਨੋਵੇਸ਼ਨ ਕੀ ਤਰਫ ਜ਼ਿਆਦਾ ਫੋਕਸ ਬੜਾਏਂ, ਔਰ ਦੋਨੋਂ ਦੇਸ਼ ਇੱਕ ਤਰ੍ਹਾਂ ਸੇ ਨੌਲੇਜ ਇਕੋਨਮੀਜ਼ ਹੈ, ਦੋਨੋਂ ਦੇਸ਼ ਸੋਚ ਰਹੇ ਹੈ ਕਿ ਕਿਸ ਤਰ੍ਹਾਂ ਹਮਾਰੇ ਸੰਬੰਧ ਹੈ ਇਨਕੋ ਔਰ ਪ੍ਰਗਾੜ ਕਰੇ ਹਮ, ਔਰ ਇਸੀ ਕੀ ਵਜਹ ਸੇ ਹਮ ਭਾਰਤ ਇਨੋਵੇਟਸ ਯਹਾਂ ਉਸਕਾ ਆਯੋਜਨ ਕਰ ਰਹੇ ਹੈ, ਜੋ ਕਿ ਪਹਿਲੀ ਵਾਰ ਹੈ ਕਿ ਹਮਨੇ ਇਤਨੇ ਬੜੇ ਪੈਮਾਨੇ ਪੇ ਭਾਰਤ ਸੇ ਡੀਪ ਟੈਕ ਸਟਾਰਟਅਪਸ ਬਾਹਰ ਲਾ ਕੇ ਹਮ ਇੱਕ ਮੰਚ ਪੇ ਹਮ ਰੱਖ ਰਹੇ ਹੈ।
1: ਯਾਤਰਾ ਦੇ ਦੂਜੇ ਪੜਾਅ 'ਚ ਸ਼੍ਰੀ ਮੋਦੀ ਭਲ ਕੇ ਸਲੋਵਾਕੀਆ ਲਈ ਰਵਾਨਾ ਹੋਣਗੇ। ਨੀਸ ਫਰਾਂਸ ਤੋਂ ਸ਼ੈਲਿਸ ਮੈਨਨ ਦੀ ਰਿਪੋਰਟ ਨਾਲ ਆਕਾਸ਼ਵਾਣੀ ਖਬਰਾਂ ਲਈ ਜਲੰਧਰ ਤੋਂ ਮੈਂ ਰਾਜੇਸ਼ ਬਾਲੀ।
0: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਰਹੱਦੀ ਜ਼ਿਲ੍ਹਿਆਂ ਵਿੱਚ ਆਬਾਦੀ ਸੰਬੰਧੀ ਤਬਦੀਲੀਆਂ ਦਾ ਅਧਿਐਨ ਕਰਨ ਦੇ ਨਿਰਦੇਸ਼ ਦਿੱਤੇ ਨੇ। ਇੱਕ ਮੀਟਿੰਗ ਦੌਰਾਨ ਸ਼੍ਰੀ ਸ਼ਾਹ ਨੇ ਸਥਿਤੀ ਦਾ ਮੁਲੰਕਣ ਕਰਨ ਲਈ ਸਰਹੱਦੀ ਖੇਤਰਾਂ, ਮਹਾਨਗਰਾਂ ਆਦਿ ਅਤੇ ਸਨਅਤੀ ਸ਼ਹਿਰਾਂ ਦਾ ਦੌਰਾ ਕਰਨ ਦੇ ਨਿਰਦੇਸ਼ ਵੀ ਦਿੱਤੇ। ਪਿਛਲੇ ਮਹੀਨੇ ਕੇਂਦਰ ਸਰਕਾਰ ਨੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਅਤੇ ਹੋਰ ਅਸਧਾਰਨ ਕਾਰਕਾਂ ਕਾਰਨ ਹੋਣ ਵਾਲੀ ਆਬਾਦੀ ਦੀਆਂ ਤਬਦੀਲੀਆਂ ਦਾ ਅਧਿਐਨ ਕਰਨ ਅਤੇ ਸਮੱਸਿਆ ਨੂੰ ਹੱਲ ਕਰਨ ਲਈ ਉਪਾਅ ਸੁਝਾਉਣ ਵਾਸਤੇ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਸੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ 12 ਸਾਲਾਂ ਵਿੱਚ ਦੇਸ਼ ਵਿੱਚ ਸਿੱਖਿਆ, ਹੁਨਰ ਵਿਕਾਸ, ਨਵੀਨਤਾ ਅਤੇ ਸਟਾਰਟਅਪਸ ਦੀ ਇੱਕ ਨਵੀਂ ਸੰਸਕ੍ਰਿਤੀ ਨੂੰ ਉਤਸ਼ਾਹਿਤ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀਆਂ ਨੀਤੀਆਂ ਦੇ ਕਾਰਨ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਉੱਚ ਸਿੱਖਿਆ ਨੈਟਵਰਕ ਬਣ ਗਿਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ AI ਪ੍ਰਤਿਭਾ ਕੇਂਦਰ ਵੀ ਬਣ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਵਿੱਚ ਦੁਨੀਆ ਵਿੱਚ ਤੀਜਾ ਸਭ ਤੋਂ ਵੱਡਾ ਸਟਾਰਟਅਪ ਆਬਾਦੀ ਹੈ, ਜਿਸ ਵਿੱਚ 2 ਲੱਖ ਤੋਂ ਵੱਧ ਸਟਾਰਟਅਪਸ ਨੇ। ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਨੇ ਹੁਨਰ ਵਿਕਾਸ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈ। 6 ਕਰੋੜ ਤੋਂ ਵੱਧ ਨੌਜਵਾਨਾਂ ਨੂੰ ਹੁਨਰ ਸਿਖਲਾਈ ਪ੍ਰਦਾਨ ਕੀਤੀ ਹੈ। ਉਨ੍ਹਾਂ ਕਿਹਾ ਕਿ 12 ਕਰੋੜ ਤੋਂ ਵੱਧ ਮੁਦਰਾ ਕਰਜ਼ੇ ਅਤੇ 300 ਤੋਂ ਵੱਧ ਸਪੇਸ ਸਟਾਰਟਅਪ ਇਸ ਗੱਲ ਦਾ ਸਬੂਤ ਨੇ ਕਿ ਨੌਜਵਾਨ ਹੁਣ ਨੌਕਰੀ ਭਾਲਣ ਵਾਲੇ ਨਹੀਂ, ਸਗੋਂ ਨੌਕਰੀ ਦੇਣ ਵਾਲੇ ਬਣ ਰਹੇ ਨੇ। ਭਾਰਤੀ ਹਵਾਈ ਫੌਜ IAF ਨੇ ਅੱਜ ਸਵੇਰੇ ਆਸਾਮ ਦੇ ਜੋਰਹਾਟ ਵਿਖੇ ਹੋਏ AN-32 ਹਵਾਈ ਜਹਾਜ਼ ਹਾਦਸੇ ਵਿੱਚ 5 ਮੁਲਾਜ਼ਮਾਂ ਦੇ ਮਾਰੇ ਜਾਣ 'ਤੇ ਦੁੱਖ ਪ੍ਰਗਟ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਫੌਜ ਨੇ ਜਾਣਕਾਰੀ ਦਿੱਤੀ ਹੈ ਕਿ ਸਕੁਆਡਨ ਲੀਡਰ ਪ੍ਰਸ਼ਾਂਤ ਸਿੰਘ, ਫਲਾਈਟ ਲੈਫਟੀਨੈਂਟ ਸ਼ੁਭਮ ਕੁਮਾਰ, ਸਾਰਜੈਂਟ ਜਿਤੇਂਦਰ ਸ਼ਰਮਾ, ਅਗਨੀਵੀਰ ਵਾਯੂ ਖੇਮਾ ਰਾਮ ਕੁਮਾਵਤ ਅਤੇ ਅਗਨੀਵੀਰ ਵਾਯੂ ਦਾਨਿਸ਼ ਆਲਮ ਦੀ ਇਸ ਘਟਨਾ ਵਿੱਚ ਜਾਨ ਚਲੀ ਗਈ ਹੈ। ਹਵਾਈ ਫੌਜ ਨੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਕਿਹਾ ਕਿ ਉਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਨਾਲ ਮਜ਼ਬੂਤੀ ਨਾਲ ਖੜੀ ਹੈ। ਇਸ ਤੋਂ ਪਹਿਲਾਂ ਸਵੇਰੇ ਭਾਰਤੀ ਹਵਾਈ ਫੌਜ ਦੇ KN-32 ਜਹਾਜ਼ ਇੱਕ ਨਿਯਮਿਤ ਉਡਾਣ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਹਵਾਈ ਫੌਜ ਨੇ ਕਿਹਾ ਕਿ ਇਸ ਸਮੇਂ ਮੌਕੇ 'ਤੇ ਪ੍ਰਬੰਧਨ ਅਤੇ ਸ਼ੁਰੂਆਤੀ ਪੁੱਛਗਿੱਛ ਜਾਰੀ ਹੈ। ਇਸ ਨੇ ਸਾਰਿਆਂ ਨੂੰ ਸ਼ੁਰੂਆਤੀ ਨਤੀਜੇ ਆਉਣ ਤੱਕ ਕਿਆ ਸਰਾਈਆਂ ਤੋਂ ਗੁਰੇਜ਼ ਕਰਨ ਦੀ ਬੇਨਤੀ ਕੀਤੀ ਹੈ। ਜੋਰਹਾਟ ਸਥਿਤ 43 ਸਕੁਆਡਨ ਨਾਲ ਸੰਬੰਧਿਤ ਇੱਕ ਜਹਾਜ਼ ਇੱਕ ਨਿਯਮਿਤ ਉਡਾਣ ਵਿੱਚ ਰੁੱਝਿਆ ਹੋਇਆ ਸੀ। ਜਹਾਜ਼ ਲੈਂਡਿੰਗ ਦੌਰਾਨ ਏਅਰਬੈਸ ਦੇ ਅੰਦਰ ਹੀ ਹਾਦਸਾਗ੍ਰਸਤ ਹੋ ਗਿਆ ਅਤੇ ਧਮਾਕੇ ਤੋਂ ਬਾਅਦ ਅੱਗ ਲੱਗੀ। ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਕੋਰਟ ਆਫ ਇਨਕੁਆਇਰੀ ਦੇ ਹੁਕਮ ਦਿੱਤੇ ਗਏ ਨੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਸਾਮ ਦੇ ਜੋਰਹਾਟ ਵਿਖੇ ਵਾਪਰੇ ਇਸ ਹਾਦਸੇ ਵਿੱਚ 5 ਹਵਾਈ ਯੋਧਿਆਂ ਦੇ ਮਾਰੇ ਜਾਣ 'ਤੇ ਦੁੱਖ ਪ੍ਰਗਟ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਸਿੰਘ ਨੇ ਕਿਹਾ ਕਿ ਸਕੁਆਡਨ ਲੀਡਰ ਪ੍ਰਸ਼ਾਂਤ ਸਿੰਘ, ਫਲਾਈਟ ਲੈਫਟੀਨੈਂਟ ਸ਼ੁਭਮ ਕੁਮਾਰ, ਸਾਰਜੈਂਟ ਜਿਤੇਂਦਰ ਸ਼ਰਮਾ, ਅਗਨੀਵੀਰ ਵਾਯੂ ਖੇਮਾ ਰਾਮ

0: ਘੁਮਾਵਾ ਅਤੇ ਅਗਨੀਵੀਰ ਵਾਯੂ ਦਾਨਿਸ਼ ਆਲਮ ਨੇ ਡਿਊਟੀ ਦੌਰਾਨ ਸਰਵਉੱਚ ਕੁਰਬਾਨੀ ਦਿੱਤੀ ਏ। ਉਹਨਾਂ ਕਿਹਾ ਕਿ ਉਹਨਾਂ ਦੀ ਹਿੰਮਤ ਅਤੇ ਰਾਸ਼ਟਰਪਤੀ ਸੇਵਾ ਨੂੰ ਹਮੇਸ਼ਾ ਮਾਣ ਅਤੇ ਸ਼ੁਕਰਗੁਜ਼ਾਰੀ ਨਾਲ ਯਾਦ ਕੀਤਾ ਜਾਏਗਾ। ਸ਼੍ਰੀ ਸਿੰਘ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਰਾਸ਼ਟਰ ਉਹਨਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ। ਉਹਨਾਂ ਨੇ ਦੁਖੀ ਪਰਿਵਾਰਾਂ ਪ੍ਰਤੀ ਆਪਣੀ ਦਿਲੀ ਸੰਵੇਦਨਾ ਵੀ ਪ੍ਰਗਟ ਕੀਤੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @EIRRNewsਜਲੰਧਰ। ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਈਰਾਨ ਅਮਰੀਕਾ ਅਤੇ ਇਸਰਾਇਲ ਯੁੱਧ ਨਾਲ ਸੰਬੰਧਿਤ ਅੰਤਰਰਾਸ਼ਟਰੀ ਸਥਿਤੀਆਂ ਨੇ ਪੈਟਰੋਲੀਅਮ ਖੇਤਰ ਵਿੱਚ ਚੁਣੌਤੀਆਂ ਵਧਾ ਦਿੱਤੀਆਂ ਨੇ ਜਿਸ ਕਾਰਨ ਪੈਟਰੋਲੀਅਮ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ। ਹਾਲਾਂਕਿ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਯਕੀਨੀ ਬਣਾਇਆ ਕਿ ਦੇਸ਼ ਦੇ ਨਾਗਰਿਕ ਕੀਮਤਾਂ ਵਿੱਚ ਵਾਧੇ ਨਾਲ ਪ੍ਰਭਾਵਿਤ ਨਾ ਹੋਣ।
1: प्रधानमंत्री जी ये नहीं चाहते थे कि बढ़ते दामों में हमारे आम नागरिक जो है हमारे बहन भाई उन पे बोझ पड़े। और अभी हमने जब पेट्रोल और डीजल का दाम बढ़ाया तो कितना बढ़ा टोटल, पहले 3 रुपए कम हुआ था उसको मैं एक तरफ छोड़ता हूँ, 7 रुपए और 60 पैसे। और हमने एक एनालिसिस किया विश्व भर में, जापान के अलावा भारत एक ऐसा देश है जहाँ सबसे कम प्राइस इंक्रीज हुई है पेट्रोल और डीजल की।
0: ਅੱਜ ਲੁਧਿਆਣਾ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੀ ਪੁਰੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 12 ਸਾਲਾਂ ਦੇ ਕਾਰਜਕਾਲ ਨੂੰ ਲੋਕ ਕੇਂਦਰਿਤ ਅਤੇ ਵਿਕਾਸ ਮੁਖੀ ਦੱਸਿਆ। ਉਹਨਾਂ ਕਿਹਾ ਕਿ ਇਸ ਸਮੇਂ ਦੌਰਾਨ ਭਾਰਤ ਨੇ ਹਰ ਖੇਤਰ ਵਿੱਚ ਤਰੱਕੀ ਦੀ ਇੱਕ ਨਵੀਂ ਦਿਸ਼ਾ ਪ੍ਰਾਪਤ ਕੀਤੀ ਹੈ। ਅੰਕੜਿਆਂ ਦਾ ਹਵਾਲਾ ਦਿੰਦਿਆਂ ਉਹਨਾਂ ਕਿਹਾ ਕਿ 2014 ਤੋਂ ਲੈ ਕੇ ਹੁਣ ਤੱਕ 24 ਕਰੋੜ ਤੋਂ ਵੱਧ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਿਆ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਾ ਸਿਰਫ ਦੇਸ਼ ਦੀ ਭਲਾਈ ਬਾਰੇ ਗੰਭੀਰਤਾ ਨਾਲ ਸੋਚਦੇ ਨੇ ਸਗੋਂ ਲੋਕਾਂ ਦੀ ਭਲਾਈ ਅਤੇ ਦੇਸ਼ ਦੇ ਵਿਕਾਸ ਨੂੰ ਆਪਣੀ ਤਰਜੀਹ 'ਤੇ ਰੱਖਦੇ ਹੋਏ ਇੱਕ ਸੇਵਕ ਵਜੋਂ ਵੀ ਕੰਮ ਕਰਦੇ ਨੇ। ਔਰਤਾਂ ਦੀ ਭਲਾਈ ਅਤੇ ਸੰਸਦ ਵਿੱਚ ਔਰਤਾਂ ਲਈ ਰਾਖਵੇਂ ਕਰਨ ਬਾਰੇ ਗੱਲ ਕਰਦੇ ਉਹਨਾਂ ਕਿਹਾ
1: प्रधानमंत्री जी ने अपने 12 साल जो उनका जो आम नागरिक जो कमिटमेंट जो है और जो इमोशनल अटैचमेंट है, तो आप हमारी सारी नीतियों को देखिए तो दैट इज एट द सेंटर ऑफ इट। हम एक तरफ वुमेन सेंटर डेवलपमेंट में थे, शौचालय बनाना, प्रधानमंत्री आवास योजना में मलिकाना हक देना, उज्ज्वला योजना किचन में, अल्टीमेटली हमारी बहने ही और बेटियां जाती है उसमें गैस सिलेंडर पे सब्सिडी, और अब उसके बाद वुमेन सेट डेवलपमेंट से वुमेन लेड डेवलप जो केंद्रीय सरकार ने कमिटमेंट दी है कि हम आरक्षण करेंगे रिजर्वेशन के स्टेट असेंबलीज में और सेंट्रल पार्लियामेंट में 33.3% रिजर्वेशन और डिलिमिटेशन उसके लिए, और मुझे पूरी उम्मीद है जल्द से जल्द वुमेन लेड डेवलपमेंट की ओर हम फर्म कदम उठाएंगे।
0: ਲੈਫਟੀਨੈਂਟ ਜਨਰਲ ਧੀਰਜ ਸੇਠ ਦੇਸ਼ ਦੇ ਨਵੇਂ ਫੌਜ ਮੁਖੀ ਹੋਣਗੇ। ਉਹ ਇਸ ਵੇਲੇ ਫੌਜ ਵਿੱਚ ਵਾਈਸ ਚੀਫ਼ ਦੇ ਤੌਰ 'ਤੇ ਸੇਵਾ ਨਿਭਾ ਰਹੇ ਨੇ। ਲੈਫਟੀਨੈਂਟ ਜਨਰਲ ਸੇਠ 3 ਜੂਨ ਨੂੰ ਅਹੁਦਾ ਸੰਭਾਲਣਗੇ। ਮੌਜੂਦਾ ਫੌਜ ਮੁਖੀ ਜਨਰਲ ਉਪਿੰਦਰ ਦਿਵੇਦੀ 30 ਜੂਨ ਨੂੰ ਸੇਵਾ ਮੁਕਤ ਹੋ ਰਹੇ ਨੇ। ਮਰਦਨਾ ਅਤੇ ਇੱਕ ਦਿਨਾਂ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਅੱਜ ਧਰਮਸ਼ਾਲਾ ਵਿੱਚ 3 ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿੱਚ ਭਾਰਤ ਦਾ ਮੁਕਾਬਲਾ ਅਫਗਾਨਿਸਤਾਨ ਨਾਲ ਹੋ ਰਿਹਾ। ਭਾਰਤ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਮੈਨਚੈਸਟਰ ਦੇ ਐਮੀਰੇਟਸ ਓਲਡ ਟ੍ਰੈਫਰਡ ਵਿਖੇ ਗਰੁੱਪ ਏ ਦੇ ਮੁਕਾਬਲੇ ਵਿੱਚ ਆਸਟ੍ਰੇਲੀਆ ਦਾ ਮੁਕਾਬਲਾ ਦੱਖਣੀ ਅਫਰੀਕਾ ਨਾਲ ਹੋ ਰਿਹਾ। ਆਸਟ੍ਰੇਲੀਆ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਆਖਿਰ 'ਚ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਅਤੇ ਸਲੋਵਾਕੀਆ ਦੇ 6 ਦਿਨਾਂ ਦੌਰੇ ਲਈ ਰਵਾਨਾ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਰਹੱਦੀ ਜ਼ਿਲ੍ਹਿਆਂ ਵਿੱਚ ਆਬਾਦੀ ਸੰਬੰਧੀ ਤਬਦੀਲੀਆਂ ਦਾ ਅਧਿਐਨ ਕਰਨ ਦੇ ਨਿਰਦੇਸ਼ ਦਿੱਤੇ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਨੇ ਵਿਸ਼ਵ ਪੱਧਰ 'ਤੇ ਨਵੀਂ ਪਛਾਣ ਬਣਾਈ ਏ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਵਜੇ ਹੋਏਗਾ। ਨਮਸਕਾਰ।
2: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼, DRM 864 ਕਿਲੋਹਰਟਜ਼, FM band 100.89 MHz ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਹੁਣ ਤੁਸੀਂ ਸੁਣੋਗੇ ਉੱਤਰ ਪੂਰਵੀ ਰਾਜਿਆਂ ਦੇ ਅਸ਼ਟ ਲਕਸ਼ਮੀ ਬਾਰੇ ਸੰਚਾਰ ਅਤੇ ਵਿਕਾਸ ਮੰਤਰੀ ਜੋਤਿਰਾਦਿਤਯ ਸਿੰਧਿਆ ਦਾ ਇੱਕ ਵਿਸ਼ੇਸ਼ ਸੰਬੋਧਨ। ਇਹ ਸੰਬੋਧਨ ਤੁਸੀਂ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ।

ਗ੍ਰੀਸ਼ਮ ਰੁੱਤ ਦਾ ਵਰਣਨ ਕਰਦਿਆਂ ਸੰਸਕ੍ਰਿਤ ਸਾਹਿਤ ਦਾ ਕਹਿਣਾ ਹੈ ਕਿ ਬਸੰਤ ਰਿਤੂ ਦੇ ਜਾਣ ਮਗਰੋਂ ਗ੍ਰੀਸ਼ਮ ਰੁੱਤ ਦਾ ਆਗਮਨ ਹੁੰਦਾ ਹੈ। ਇਸ ਰੁੱਤ ਵਿੱਚ ਸੂਰਜ ਆਪਣੀਆਂ ਤੇਜ਼ ਕਿਰਨਾਂ ਰਾਹੀਂ ਦੁਨੀਆ ਨੂੰ ਤੜਫਾਉਂਦਾ ਹੈ। ਗਤ ਦਹ ਮਧੂਮਾਸੋ ਮੋਦਨਮ ਉਤਸਿਜ ਹਿਰਦਯਮ ਪ੍ਰਿਯ ਵਿਰਹ ਵਿਧਾਤਾ ਪ੍ਰਾਪਤਵਾਨ ਗ੍ਰੀਸ਼ਮ ਕਾਲਹਾ ਭੁਵਨਮ ਅਯਮ ਅਸ਼ੇਸ਼ਮ ਭਾਨੁਤਪਤਮ ਵਿਧੱਤੇ ਕਾਲਯਤਿ ਦਇਤਾ ਯਹ ਸਵੇਦ ਕ੍ਰਮਉ ਕਪੋਲਉ। ਗਰਮੀ ਦੀ ਰੁੱਤ ਵਿੱਚ ਦਿਨ ਲੰਬੇ ਹੁੰਦੇ ਹਨ ਜਦੋਂ ਕਿ ਰਾਤਾਂ ਛੋਟੀਆਂ। ਇਸ ਰੁੱਤ ਵਿੱਚ ਜੰਗਲ ਦੇ ਆਲੇ ਦੁਆਲੇ ਬਹੁਤ ਜ਼ਿਆਦਾ ਗਰਮ ਹਵਾਵਾਂ ਘੁੰਮਦੀਆਂ ਹਨ। ਪਿਆਸ ਦੇ ਕਾਰਨ ਹਿਰਨਾਂ ਦਾ ਝੁੰਡ ਗਰਮੀ ਵਿੱਚ ਪਾਣੀ ਦੀ ਭਾਲ ਕਰਦਿਆਂ ਇੱਧਰ ਉੱਧਰ ਭਟਕਦਾ ਰਹਿੰਦਾ ਹੈ। ਵਾਤਾਵਰਣ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਗਰਮੀ ਦੀ ਰੁੱਤ ਪੰਛੀਆਂ ਅਤੇ ਜਾਨਵਰਾਂ ਲਈ ਵੀ ਅਨੁਕੂਲ ਨਹੀਂ ਹੈ। ਸ਼੍ਰਯਤੀ ਦਿਵਸ ਰਿੱਧਿਮ ਕਸ਼ੀਣਤਾਮ ਚ ਤ੍ਰਿਯਾਮਾ ਵਿਤਰਤੀ ਭੂਵੀ ਘਰਮਹ ਘਿੰਨਤਾਮ ਚੇਤਨੇਸ਼ੂ ਪ੍ਰਚਰਤੀ ਵਨਵਾਟਿਆਂ ਗ੍ਰੀਸ਼ਮ ਤਪਤੋ ਨਭਸਵਾਨ ਭ੍ਰਮਤਿ ਹਰਿਣਯੂਥਮ ਤੀਵ੍ਰਤਾਪਾਤ ਤ੍ਰਿਸ਼ਣ ਆਰਤਮ। ਰਿਤੂ ਅਯਮ ਇਹ ਨੂਨਮ ਨ ਅਨੁਕੂਲਸਤਿਰਸ਼ਚਾਮ ਇਤਿ ਨਿਗਦਤੀ ਲੋਕਾਹ ਪ੍ਰਾਣੀ ਵਿਗਿਆਨ ਵਿਗਿਆ। ਗਰਮੀ ਦੀ ਰੁੱਤ ਵਿੱਚ ਜੰਗਲ ਦੇ ਮਾਹੌਲ ਦਾ ਵਰਣਨ ਕਰਦਿਆਂ ਮਹਾਂਕਵੀ ਬਹੁਭੂਤੀ ਨੇ ਆਪਣੇ ਨਾਟਕ ਉੱਤਰ ਰਾਮਚਰਿਤ ਵਿੱਚ ਕਿਹਾ ਹੈ ਕਿ ਜੰਗਲ ਵਿੱਚ ਗਰਮੀ ਕਾਰਨ ਕਿਧਰੇ ਤਾਂ ਚੁੱਪੀ ਛਾਈ ਹੋਈ ਹੈ ਅਤੇ ਕਿਧਰੇ ਹਿੰਸਕ ਜੰਗਲੀ ਜਾਨਵਰ ਕੋਰ ਗਰਜਨਾ ਕਰ ਰਹੇ ਹਨ। ਕਿਧਰੇ ਸੁੱਤੇ ਹੋਏ ਸੱਪ ਆਪਣੀ ਫੁੰਕਾਰ ਨਾਲ ਅੱਗ ਉਗਲ ਰਹੇ ਹਨ ਅਤੇ ਕਿਧਰੇ ਕਿਧਰੇ ਗੱਡਿਆਂ ਟੋਇਆਂ ਵਿੱਚ ਥੋੜ੍ਹਾ ਥੋੜ੍ਹਾ ਪਾਣੀ ਵੇਖਣ ਨੂੰ ਮਿਲਦਾ ਹੈ। ਕਿਤੇ ਪਿਆਸ ਨਾਲ ਤੜਫਦੇ ਗਿਰਗਿਟ ਪਾਣੀ ਦੀ ਘਾਟ ਕਾਰਨ ਅਜਗਰ ਦੇ ਪਸੀਨੇ ਨੂੰ ਪੀ ਕੇ ਆਪਣੀ ਪਿਆਸ ਬੁਝਾਉਂਦੇ ਹਨ। ਨਿਸ਼ਕੂਜਸ ਦਿਮਿਤਹਾ ਕਵਚਿਦ ਕਵਚਿਦ ਅਪੀ ਪ੍ਰੋਤ ਚੰਡ ਸੱਤਵ ਸਵਨਹਾ ਸਵੇਛਾ ਸੁਪਤ ਗੰਭੀਰ ਭੋਗ ਭੁਜੰਗ ਸ਼ਵਾਸ ਪ੍ਰਦੀਪਤ ਅਗਨਿਹਾ ਸੀਮਾਨਹਾ ਪ੍ਰਦਰ ਓਦਰੇਸ਼ੂ ਵਿਰਲ ਸਵਲਪ ਅੰਭਸੋ ਯਾ ਸਵਯਂ ਤ੍ਰਿਸ਼ਯਦਭੀ ਪ੍ਰਤੀ ਸੂਰਯ ਕਈ ਅਜਗਰ ਸਵੇਦ ਦ੍ਰਵਹ ਪੀਯਤੇ। ਪੰਜਾਬ ਦੇ ਆਧੁਨਿਕ ਕਵੀ ਡਾਕਟਰ ਸ਼ਿਆਮ ਦੇਵ ਪਰਾਸ਼ਰ ਨੇ ਗਰਮੀ ਦੀ ਰੁੱਤ ਦਾ ਬਹੁਤ ਹੀ ਸਟੀਕ ਵਰਣਨ ਕੀਤਾ ਹੈ। ਉਹ ਲਿਖਦੇ ਹਨ ਕਿ ਗਰਮੀ ਦੀ ਰੁੱਤ ਵਿੱਚ ਅੱਧੀ ਰਾਤ ਸੌਣ ਤੋਂ ਉਬਾਸੀਆਂ ਲੈਂਦੇ ਹੋਏ ਬਾਰ ਬਾਰ ਹਾਏ ਪਾਣੀ ਇਸ ਤਰ੍ਹਾਂ ਬੋਲਦਿਆਂ ਮਨ ਲਵੋ ਜਿਵੇਂ ਰੂਹ ਦੇ ਨਾਲ ਲੱਗੀ ਅੱਗ ਤੋਂ ਪੀੜਿਤ ਹੋਏ ਲੋਕ ਬਿਸਤਰਿਆਂ 'ਤੇ ਪਏ ਤੜਫ ਰਹੇ ਹਨ। ਜਾਤੇ ਨਿਸ਼ੀਥੇ ਅਪੀ ਚਜ੍ਰਿੰਭਮਾਣਾ ਪਯਾ ਪਯੋ ਹੇ ਇਤਿ ਪੁਨਰਬ੍ਰੂਵਾਣਾ ਤੋ ਤੂ ਦਦਯਮਾਨਾ ਇਵ ਤੂਲ ਦਾਹਮ ਹਾ ਹੰਤ ਤਲਪੇਸ਼ੂ ਲੁਠੰਤੀ ਲੋਕਾਹਾ। ਰਾਤ ਨੂੰ ਜੇਕਰ ਇੱਕ ਪਾਸਿਓਂ ਚਿੱਦਰ ਖਿੱਚੀਏ ਤਾਂ ਦੂਜੇ ਪਾਸਿਓਂ ਮੱਛਰ ਕੱਟਣ ਲੱਗ ਜਾਂਦੇ ਹਨ ਜਿਸ ਕਾਰਨ ਰਾਤ ਨੂੰ ਮਜਬੂਰ ਲੋਕ ਦੁਖੀ ਹੁੰਦੇ ਹਨ। ਬਾਰ ਬਾਰ ਕੰਨ ਗਲੇ ਅਤੇ ਗੱਲਾਂ ਆਦਿ ਸਰੀਰਕ ਅੰਗਾਂ 'ਤੇ ਬਾਰ ਬਾਰ ਮੱਛਰਾਂ ਦੇ ਕੱਟਣ ਕਾਰਨ ਨੀਂਦ ਵੀ ਨਹੀਂ ਆਉਂਦੀ। ਆਕ੍ਰਿਸ਼ਯਤੇ ਪ੍ਰਾਵਰਣਮ ਤਤਸ਼ਚੇਦ ਸ਼ਨੈ ਤਦ ਏਤੋ ਮਸ਼ਕਾ ਦਸ਼ੰਤੀ ਕਰਣੇ ਚ ਕੰਠੇ ਚ ਕਪੋਲਕ ਆਦੌ ਜਿਘਾਂਸਯਾ ਸੰਦਸ਼ਤਾਂ ਮਸ਼ਾਨਾਂ ਸਵਯਂ ਦਦਾਨਹਾ ਸੁਦ੍ਰਿੜਾਂ ਚ ਪੇਟਾਂ ਵੰਧਯ ਪ੍ਰਯਾਸਾ ਸ਼ੈਤਾ ਭਵੰਤੀ। ਸਰਦੀ ਦੀ ਰੁੱਤ ਵਿੱਚ ਜਿਸ ਪਾਣੀ ਤੋਂ ਲੋਕ ਦੁਵੇਸ਼ ਕਰਦੇ ਹਨ ਗਰਮੀ ਦੀ ਰੁੱਤ ਵਿੱਚ ਉਸੇ ਪਾਣੀ ਲਈ ਜੀਵਨ ਅਤੇ ਅੰਮ੍ਰਿਤ ਨਾਮ ਦੀ ਵਰਤੋਂ ਬਿਲਕੁਲ ਸਾਰਥਕ ਪ੍ਰਤੀਤ ਹੁੰਦੀ ਹੈ। ਦਵਿਸ਼ੰਤੀ ਸ਼ੀਤੇ ਅੰਬੂ ਯਦੇਵ ਲੋਕਾ ਗਰੀਸ਼ਮੇ ਤ੍ਰਿਸ਼ਾ ਧਨਵਨੀ ਧੂਯਮਾਨਹਾ ਤਸੈਵ ਨਾਮਨੋ ਅੰਮ੍ਰਿਤ ਜੀਵਨਾਦ ਅਨਵਰਥਤਾਮ ਵਾਸਤਵਿਕੀਮ ਵਿਦੰਤੀ। ਇਸ ਗਰਮੀ ਦੀ ਰੁੱਤ ਵਿੱਚ ਰਾਹਗੀਰ ਆਪਣੀ ਉਂਗਲ ਨੂੰ ਟੇਢਿਆਂ ਕਰਕੇ ਬਾਰ ਬਾਰ ਮੱਥੇ ਨੂੰ ਪੂੰਝਦੇ ਹੋਏ ਬੁੱਲਾਂ ਨੂੰ ਚੱਟਦੇ ਹੋਏ ਨੱਕ ਦੇ ਅਗਲੇ ਹਿੱਸੇ 'ਤੇ ਵਗਦੇ ਪਸੀਨੇ ਵਾਲੇ ਛਾਂ ਦੀ ਭਾਲ ਵਿੱਚ ਨੱਸਦੇ ਵੇਖੇ ਜਾਂਦੇ ਹਨ। ਭਾਲਮ ਵਿਭੂਗਾਨ ਅੰਗੁਲੀਨ ਅਨੁਵਾਰਮ ਸਮ੍ਰਿਜ ਚ ਓਸ਼ਠੌ ਅਪੀ ਲੇ ਲਿਹਾਨਾ ਨਾਸਾ ਅਗ੍ਰ ਨਿਸ਼ੰਦੀ ਨਿਦਾਘ ਨੀਰਾ ਇਵ ਦ੍ਰਵੰਤੀ ਛਾਮ ਅਭਿਲਕਸ਼ਯ ਪਾਂਥਾ। ਕਵੀ ਵਰਣਨ ਕਰਦਾ ਹੈ ਕਿ ਗਰਮੀ ਦੀ ਰੁੱਤ ਦੁਆਰਾ ਬਲਪੂਰਵਕ ਹਮਲਾ ਕਰਕੇ ਲੁੱਟੀ ਜਾ ਰਹੀ ਬਸੰਤ ਰਿਤੂ ਦੀ ਸ਼ੋਭਾ ਨੂੰ ਵੇਖਦਿਆਂ ਵਿਚਾਰੀ ਧਰਤੀ ਦੁਪਹਿਰ ਵੇਲੇ ਬਹੁਤ ਗਰਮ ਹਵਾ ਦੇ ਬਹਾਨੇ ਮਾਨੋ ਆਹਾਂ ਭਰ ਰਹੀ ਹੈ। ਬਲੇਨ ਵਿਕਰਮ੍ਯ ਵਿਲੁੰਠਮਾਨਾ ਵਾਸੰਤਿਕੀਮ ਵੀਕਸ਼ਯ ਤਪੇਨ ਲਕਸ਼ਮੀਮ ਪ੍ਰਤਪਤ ਵਾਤ ਉਪਧੀਨਾ ਦਿਨਾਰਧੇ ਤਪਸਵਿਨੀ ਨਿਸ਼ਵਸਤੀ ਧਾਤਰੀ। ਗਰਮੀ ਦੀ ਰੁੱਤ ਵਿੱਚ ਨਦੀਆਂ ਸੁੱਕ ਜਾਂਦੀਆਂ ਹਨ ਅਤੇ ਤਲਾਬਾਂ ਵਿੱਚ ਸਿਰਫ ਚਿੱਕੜ ਹੀ ਬਚਦਾ ਹੈ। ਮੱਛੀਆਂ ਨੂੰ ਬਹੁਤ ਹੀ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਸੁਸਤ ਕਛੂਏ ਬੇਰਹਿਮ ਘੁੰਮਦੇ ਨਜ਼ਰ ਆਉਂਦੇ ਹਨ। ਸ਼ੋਸ਼ਮ ਨਦੀਨਾਮ ਉਪਯਾਤੀ ਨੀਰਮ ਪੰਕ ਅਵਸ਼ੇਸ਼ਾਂ

ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੁਣ ਵੇਲਾ ਹੋ ਰਿਹਾ ਹੈ ਅਗਲੇ ਪ੍ਰੋਗਰਾਮ ਦਾ, ਸਾਡਾ ਸਪੋਂਸਰਡ ਪ੍ਰੋਗਰਾਮ ਜੋ ਕਿ ਹੈ ਯੇ ਲਮਹੇ, ਕੁਝ ਹੀ ਪਲਾਂ ਦੇ ਇੰਤਜ਼ਾਰ ਤੋਂ ਬਾਅਦ।

ਹੁਣੇ ਤੁਸੀਂ ਸੁਣ ਰਹੇ ਸੀ ਸਪੋਂਸਰਡ ਪ੍ਰੋਗਰਾਮ ਯੇ ਲਮਹੇ, ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਅਗਲਾ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ, ਜਿਹਦੇ ਵਿੱਚ ਤੁਸੀਂ ਸੁਣੋਗੇ ਸੋਨੂ ਨਿਗਮ ਅਤੇ ਸਾਧਨਾ ਸਰਗਮ ਦੀ ਆਵਾਜ਼ ਦੇ ਵਿੱਚ ਚੱਕਦੇ ਸਾਰੇ ਗਮ ਇਹ ਗੀਤ।

ਅੱਜਕੱਲ੍ਹ ਸਾਈਬਰ ਕ੍ਰਾਈਮ ਦੇ ਨਵੇਂ ਤਰੀਕਿਆਂ ਵਿੱਚ ਪ੍ਰਚਲਿਤ ਹੋ ਰਿਹਾ ਹੈ ਡਿਜੀਟਲ ਅਰੈਸਟ, ਜਿਸ ਵਿੱਚ ਕੋਈ ਵਿਅਕਤੀ ਆਪਣੇ ਆਪ ਨੂੰ ਕਿਸੇ ਸਰਕਾਰੀ ਅਦਾਰੇ ਦਾ ਅਫਸਰ ਦੱਸ ਕੇ ਵੀਡੀਓ ਕਾਲ ਦੇ ਜ਼ਰੀਏ ਆਨਲਾਈਨ ਇਨਕੁਆਇਰੀ ਦਾ ਡਰਾਵਾ ਦੇ ਕੇ ਅਰੈਸਟ ਕਰਨ ਦੀ ਧਮਕੀ ਦਿੰਦਾ ਹੈ, ਜਿਸ ਦੇ ਡਰ ਨਾਲ ਉਹ ਕਿਸੇ ਤੋਂ ਵੀ ਇਨਕੁਆਇਰੀ ਦੇ ਨਾਂ ਤੇ ਪਰਸਨਲ ਡਾਟਾ ਲੈ ਸਕਦਾ ਤੇ ਉਸ ਨੂੰ ਗਲਤ ਤਰੀਕੇ ਨਾਲ ਉਪਯੋਗ ਕਰ ਸਕਦਾ। ਕੋਈ ਵੀ ਸਰਕਾਰੀ ਅਦਾਰਾ ਕਿਸੇ ਤਰ੍ਹਾਂ ਦੀ ਪਰਸਨਲ ਇਨਫੋਰਮੇਸ਼ਨ ਆਨਲਾਈਨ ਨਹੀਂ ਮੰਗਦਾ। ਆਪਣਾ ਪਰਸਨਲ ਡਾਟਾ ਦੇਣ ਤੋਂ ਪਹਿਲਾਂ ਚੰਗੇ ਤਰੀਕੇ ਜਾਂਚ ਪੜਤਾਲ ਕਰ ਲਵੋ। ਸਾਵਧਾਨ ਰਹੋ, ਸਚੇਤ ਰਹੋ, ਸਾਈਬਰ ਕ੍ਰਾਈਮ ਤੋਂ ਬਚੋ।

ਹੁਣੇ ਤੁਸੀਂ ਸੁਣ ਰਹੇ ਸੀ ਮਧੂ ਮੋਹਨ ਦੀ ਆਵਾਜ਼ ਵਿੱਚ ਗਾਏ ਗੀਤ। ਪ੍ਰੋਗਰਾਮ ਚੱਲ ਰਿਹਾ ਸੀ ਸਾਹਿਤਯ ਸੁਧਾ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ।

ਡੀਟੀਐਚ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਲਓ ਜੀ, ਲੈ ਕੇ ਹਾਜ਼ਰ ਹੋ ਚੁੱਕੇ ਹਾਂ ਪ੍ਰੋਗਰਾਮ ਸੌਗਾਤ। ਸੌਗਾਤ ਗੱਲਾਂ ਦੀ, ਸੌਗਾਤ ਗਾਣਿਆਂ ਦੀ, ਸੌਗਾਤ ਤੁਹਾਡੇ ਨਾਲ ਰੂਬਰੂ ਹੋਣ ਦੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਨੰਬਰ ਮਿਲਾ ਕੇ ਆਪਣੇ ਦੋਸਤ ਪਾਰਸ ਤੱਕ ਪਹੁੰਚ ਸਕਦੇ ਹੋ। ਗੱਲਾਂ ਉਹੀ ਨੇ ਜੋ ਦਿਲ ਦੇ ਕਰੀਬ ਨੇ, ਔਰ ਜੋ ਹਮੇਸ਼ਾ ਦੀ ਤਰ੍ਹਾਂ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਉਹ ਪਿਆਰ ਤੁਸੀਂ ਬੇਸ਼ੁਮਾਰ ਸੌਗਾਤ ਪ੍ਰੋਗਰਾਮ ਨੂੰ ਦਿੰਦੇ ਹੋ। 94-65-53-60-77 ਸਾਡਾ ਨੰਬਰ ਹੈ। 0183-43-171 ਨੰਬਰ ਮਿਲਾ ਕੇ ਤੁਸੀਂ ਆਪਣੇ ਦੋਸਤ ਪਾਰਸ ਤੱਕ ਪਹੁੰਚ ਸਕਦੇ ਹੋ। ਵਟਸਐਪ 'ਤੇ 94-53-60-77 ਸਾਡਾ ਨੰਬਰ ਹੈ। ਸੋ ਜਲਦੀ ਜਲਦੀ ਨੰਬਰ ਮਿਲਾਓ, ਆਪਣੇ ਦੋਸਤ ਪਾਰਸ ਤੱਕ ਪਹੁੰਚੋ। ਇੰਤਜ਼ਾਰ ਇੰਤਜ਼ਾਰ ਇੰਤਜ਼ਾਰ ਤੁਹਾਡੀਆਂ ਹਰ ਵਾਰ, ਹਰ ਸ਼ਨੀਵਾਰ ਤੁਹਾਡਾ ਹੀ ਹੁੰਦਾ ਹੈ, ਤੁਹਾਡਾ ਪ੍ਰੋਗਰਾਮ ਹੈ, ਅਸੀਂ ਤੁਹਾਡੇ ਹਾਂ। ਸੋ ਮਿਲਦੇ ਹਾਂ ਇਸ ਗੀਤ ਤੋਂ ਬਾਅਦ।

0: ਲਓ ਜੀ ਨੰਬਰ ਮਿਲਾ ਕੇ ਦੋਸਤ, ਪਹਿਲੇ ਲੱਕੀ ਕਾਲਰ ਦੋਸਤ ਜੋ ਪ੍ਰੋਗਰਾਮ ਦੇ ਵਿੱਚ ਨੰਬਰ ਮਿਲਾ ਕੇ ਸਾਡੇ ਕੋਲ ਪਹੁੰਚੇ ਨੇ, ਥੋੜ੍ਹਾ ਜਿਹਾ ਚੇਂਜ ਹੈ, ਚੇਂਜ ਨਹੀਂ ਹੈ, ਦੇਖੋ ਸਾਡੀ ਜਿਹੜੀ ਟੀਮ ਹੈ ਬੈਕਐਂਡ ਤੋਂ ਲਗਾਤਾਰ ਸਾਡੇ ਨਾਲ ਜੁੜੀ ਹੁੰਦੀ ਹੈ, ਕਿਉਂਕਿ ਮੌਸਮ ਦੀ ਖਰਾਬੀ ਦੇ ਨਾਲ ਬਹੁਤ ਸਾਰਾ ਜਿਹੜਾ ਪਿਆਰ ਹੈ ਅਵਕਾਸ਼ਨ ਵੈਸੇ ਤੁਸੀਂ ਬਹੁਤ ਦਿੰਦੇ ਹੋ, ਪਰ ਕਈ ਵਾਰ ਜਿਹੜਾ ਹੈ ਹਨੇਰੀ ਦੇ ਨਾਲ ਲਾਈਨਸ ਜਿਹੜੀਆਂ ਨੇ ਉਹ ਬਿਜ਼ੀ ਹੋ ਜਾਂਦੀਆਂ ਨੇ। 2813074 ਇਹ ਨੰਬਰ ਤੁਸੀਂ ਨੋਟ ਕਰ ਲਓ, 01 ਨੰਬਰ ਮਿਲਾ ਕੇ ਆਪਣੇ ਦੋਸਤ ਪਾਰਸ ਤੱਕ ਪਹੁੰਚਣਾ ਹੈ। 2813074 ਨੰਬਰ ਮਿਲਾ ਕੇ ਦੋਸਤ ਆ ਗਏ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਸਰ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ?
1: ਸਰ ਜੀ ਮੈਂ ਰਾਜੂ ਬੋਲਦਾ ਜੀ, ਚੰਡੀਗੜ੍ਹ ਤੋਂ।
0: ਕਿਆ ਬਾਤ ਹੈ, ਚੰਡੀਗੜ੍ਹ ਵਾਲਿਓ, ਕੀ ਹਾਲ ਚਾਲ ਹੈ ਔਰ ਚੰਡੀਗੜ੍ਹ ਦਾ ਕੀ ਹਾਲ ਹੈ?
1: ਬਹੁਤ ਵਧੀਆ ਨੇ ਸਰ ਜੀ, ਮੌਸਮ ਠੀਕ ਹੈ, ਗਰਮੀ ਘਟ ਗਈ।
0: ਕਿਆ ਬਾਤ ਹੈ, ਤੇ ਮੀਂਹ ਤੇ ਮਤਲਬ ਮੌਸਮ ਤੇ ਮੀਂਹ ਦਾ ਕੀ ਸੁਮੇਲ ਬਣਿਆ ਹੋਇਆ?
1: ਮੌਸਮ ਬਾਰਿਸ਼ ਤਾਂ ਨਹੀਂ ਹੋਈ ਜਾਂਦੀ, ਵੈਸੇ ਮੌਸਮ ਠੰਡਾ।
0: ਅੱਛਾ ਜੀ, ਮਤਲਬ ਮੌਸਮ ਨੇ ਆਨੰਦ ਬੰਨਿਆ ਹੋਇਆ।
1: ਹਾਂਜੀ ਹਾਂਜੀ।
0: ਕਿਆ ਬਾਤ ਹੈ, ਤੇ ਫਿਰ ਤਾਂ ਚੰਡੀਗੜ੍ਹ ਘੁੰਮਣ ਦਾ ਜਿਹੜਾ ਮਾਹੌਲ ਬਣਾ ਹੀ ਲੈਣਾ ਚਾਹੀਦਾ ਹੈ।
1: ਹਾਂਜੀ ਬਣਾ ਲਓ ਜੀ, ਆ ਜਾਓ ਸ਼ਿਮਲੇ ਵੀ ਚਲੋ।
0: ਚਲੋ ਨਹੀਂ, ਸ਼ਿਮਲੇ ਤਾਂ ਨਹੀਂ, ਚੰਡੀਗੜ੍ਹ ਆਉਣ ਦਾ ਸਾਡਾ ਦਿਲ ਕਰਦਾ ਵੀ ਕਹੇ ਦਾ ਅਸੀਂ ਵੀ ਚੱਕਰ ਜਿਹੜਾ ਹੈ ਚੰਡੀਗੜ੍ਹ ਦੀ ਹਰਿਆਲੀ ਨੂੰ ਦੇਖ ਹੀ ਲਈਏ।
1: ਹਾਂਜੀ, ਬਟਰਫਲਾਈ ਪਾਰਕ ਹੈ, ਰੋ ਗਾਰਡਨ, ਰੋਜ਼ ਗਾਰਡਨ, ਸਾਰੇ ਘੁੰਮ ਜਾਓ, ਸੁਖਨਾ ਝੀਲ।
0: ਕਿਆ ਬਾਤ ਹੈ, ਤੇ ਫਿਰ ਅੱਜ ਕੀ ਖਾਸ ਸਾਡੇ ਲਈ ਲੈ ਕੇ ਆਏ ਹੋ?
1: ਮਿਸ ਪੀਜ਼ਾ ਦਾ ਗੀਤ ਸੁਣਨਾ ਜੀ।
0: ਠੀਕ ਹੈ ਜੀ, ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚ ਰਹੀ ਹੈ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ ਜੀ।

0: ਲਓ ਜੀ ਨੰਬਰ ਮਿਲਾ ਕੇ ਦੋ ਸਾਡੇ ਕੋਲ ਪਹੁੰਚ ਕੇ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ
1: ਹੈਲੋ ਵੀਰ ਜੀ, ਨਮਸਕਾਰ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਸੁਖਵੀਰ ਸਿੰਘ ਸ਼ਾਜਰੀ ਬੋਲਦਾ ਸੁਖਵੀਰ ਤੋਂ।
0: ਸੁਖਵੀਰ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਆਕਾਸ਼ਵਾਣੀ ਜਲੰਧਰ ਦੇ ਵਿਹੜੇ 'ਚ।
1: ਵਾਹ ਜੀ, ਸ਼ੁਕਰੀਆ ਜੀ, ਮਿਹਰਬਾਨੀ।
0: ਹੋਰ ਸੁਣਾਓ, ਘਰ ਪਰਿਵਾਰ ਔਰ ਕੀ ਹਾਲ ਚਾਲ ਹੈ ਤੁਹਾਡਾ?
1: ਹਾਲ ਚਾਲ ਵਧੀਆ ਜੀ, ਘਰ ਪਰਿਵਾਰ ਬੱਚੇ ਗਏ ਹੋਏ ਨੇ ਆਪਦੇ ਪਿੰਡ ਹੋ ਗਏ ਬਾਰਾਂ।
0: ਅੱਛਾ ਜੀ, ਫਿਰ ਤਾਂ ਮਤਲਬ ਘਰ 'ਚ ਬੈਠ ਕੇ ਇਕੱਲੇ ਆਨੰਦ ਲੈ ਰਹੇ ਹੋ ਪ੍ਰੋਗਰਾਮ ਦਾ?
1: ਇਕੱਲੇ ਦੱਸਿਆ ਜੀ ਨਜ਼ਾਰੇ।
0: ਅੱਛਾ ਜੀ, ਹੁਣ ਤਾਂ ਫਿਰ ਛੜੇ ਛਾਂਟ ਹੋ ਗਏ ਹੋ ਹੈਂ?
1: ਹਾਂਜੀ ਹਾਂ,
0: ਚਲ
1: ਮਾਮ ਡੈਡ ਵੀ ਹੈਗੇ ਜੀ ਮੇਰੇ ਕੋਲ, ਸਪੈਰ ਹੋ ਗਏ ਸੀ ਕਈ ਸਾਲ ਪਹਿਲਾਂ।
0: ਅੱਛਾ ਜੀ,
1: ਇਕੱਲੀ ਰਹਿੰਦਾ ਜੀ।
0: ਚਲੋ ਕੋਈ ਨਹੀਂ ਸਰ, ਅਸੀਂ ਪਰਮਾਤਮਾ ਨੂੰ ਇਹੀ ਦੁਆ ਕਰਦੇ ਹਾਂ ਵੀ ਜਲਦੀ ਜਿਹੜੇ ਨੇ ਤੁਹਾਡੇ ਹਮਸਫ਼ਰ ਬੱਚੇ ਜਿਹੜੇ ਨੇ ਜਲਦੀ ਘਰ ਆਉਣ, ਕਿਉਂਕਿ ਘਰ ਦੀ ਜਿਹੜੀ ਰੌਣਕ ਉਹਨਾਂ ਦੇ ਨਾਲ ਹੀ ਹੈ। ਅਤੇ ਤੁਹਾਡਾ ਜਿਹੜਾ ਮੈਸੇਜ ਖਾਸ ਤੁਸੀਂ ਉਹਨਾਂ ਨੂੰ ਯਾਦ ਕਰ ਰਹੇ ਹੋ, ਅਸੀਂ ਉਮੀਦ ਕਰਾਂਗੇ ਉਹਨਾਂ ਤੱਕ ਵੀ ਜ਼ਰੂਰ ਪਹੁੰਚੇਗਾ। ਅਤੇ ਅੱਜ ਕੀ ਖਾਸ ਸਾਡੇ ਲਈ ਲੈ ਕੇ ਆਏ ਹੋ?
1: ਸੁਦੇਸ਼ ਕੁਮਾਰੀ ਜੀ ਨੂੰ ਦੱਸ ਦਿਓ ਜੀ।
0: ਠੀਕ ਹੈ ਜੀ, ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚ ਰਹੀ ਹੈ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਸ਼ੁਕਰੀਆ।

ਲਓ ਜੀ ਨੰਬਰ ਮਿਲਾ ਕੇ ਦੋ ਸਾਡੇ ਕੋਲ ਪਹੁੰਚ ਚੁੱਕੇ ਨੇ ਜਿਨ੍ਹਾਂ ਨੇ ਹੁਣ ਟਿਊਨ ਇਨ ਕੀਤਾ ਹੈ ਪ੍ਰੋਗਰਾਮ ਚੱਲ ਰਿਹਾ ਸੌਗਾਤ 2813-074 ਨੰਬਰ ਮਿਲਾ ਕੇ ਤੁਸੀਂ ਆਪਣੇ ਦੋਸਤ ਪਾਰਸ ਤੱਕ ਪਹੁੰਚ ਸਕਦੇ ਹੋ ਆਓ ਫਿਰ ਗੱਲਬਾਤ ਕਰਦੇ ਹਾਂ ਕਿਹੜੇ ਦੋਸਤ ਸਾਡੇ ਕੋਲ ਪਹੁੰਚ ਗਏ ਨੇ ਹੈਲੋ ਸਤਿ ਸ੍ਰੀ ਅਕਾਲ ਜੀ ਕੌਣ ਬੋਲ ਰਹੇ ਨੇ ਤੁਹਾਡੀ ਆਵਾਜ਼ ਬੜੀ ਘੱਟ ਰਹੀ ਹੈ ਕੌਣ ਬੋਲ ਰਿਹਾ ਜੀ ਕਿਆ ਬਾਤ ਹੈ ਹੁਣ ਆਵਾਜ਼ ਤੁਹਾਡੀ ਬਿਲਕੁਲ ਕਲੀਅਰ ਆਈ ਹੈ ਸ਼ਰਨ ਜੀ ਕੀ ਹਾਲ ਚਾਲ ਹੈ ਦੇਖੋ ਤੁਹਾਡਾ ਨਾਲ ਵੀ ਜਦੋਂ ਰਾਬਤਾ ਹੋ ਜਾਂਦਾ ਬਹੁਤ ਅੱਛਾ ਲੱਗਦਾ ਹੈ ਬਹੁਤ ਦਿਨਾਂ ਦੇ ਬਾਅਦ ਗਾਇਬ ਤੋਂ ਬਾਅਦ ਜਿਹੜੀ ਹੈ ਵਾਰੀ ਤੁਹਾਡੀ ਆਉਂਦੀ ਹੈ ਮੈਨੂੰ ਲੱਗਦਾ ਸਾਡੇ ਤੱਕ ਤੁਹਾਡੀ ਆਵਾਜ਼ ਪਹੁੰਚਦੀ ਹੈ ਅਸੀਂ ਤਾਂ ਇਹੀ ਰਿਕੁਐਸਟ ਕਰਾਂਗੇ ਕਿ ਦੇਖੋ ਹਰ ਸ਼ਨੀਵਾਰ ਦਾ ਦਿਨ ਅਸੀਂ ਮਿਲਾ ਕੇ ਰੱਖਿਆ ਹੈ ਔਰ ਉਸ ਸ਼ਨੀਵਾਰ ਦੇ ਵਿੱਚ ਤੁਹਾਡੇ ਨਾਲ ਮੁਲਾਕਾਤ ਹੋ ਜਾਵੇ ਤੁਹਾਡੇ ਹਸਬੈਂਡ ਦੇ ਨਾਲ ਅਤੇ ਮੈਨੂੰ ਲੱਗਦਾ ਹੈ ਕਿ ਸਾਡੇ ਪ੍ਰੋਗਰਾਮ 'ਚ ਆਉਣ ਦਾ ਜਿਹੜਾ ਹੈ ਨਾ ਉਹ ਸਫਲ ਹੋ ਗਿਆ ਕਿਉਂਕਿ ਤੁਹਾਡੇ ਨਾਲ ਗੱਲ ਹੋ ਗਈ ਹੈ ਤੁਹਾਡੇ ਵਰਗੇ ਜਿਹੜੇ ਰੱਬ ਵਰਗੇ ਸ਼ਰੋਤੇ ਨੇ ਜੋ ਇੰਨੀ ਰਾਤ ਨੂੰ ਵੀ ਪ੍ਰੋਗਰਾਮ 'ਚ ਸਾਰੇ ਹੀ ਜਾਣੇ ਜੁੜਦੇ ਨੇ ਉਹਨਾਂ ਨੂੰ ਅਸੀਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੇ ਚਲ ਬਹੁਤ ਬਹੁਤ ਸ਼ੁਕਰੀਆ ਤੇ ਅੱਜ ਖਾਸ ਕੀ ਸਾਡੇ ਲਈ ਫਿਰ ਲੈ ਕੇ ਆਏ ਹੋ ਠੀਕ ਹੈ ਜੀ ਤੁਹਾਡੇ ਤੱਕ ਗੀਤ ਪਹੁੰਚ ਰਿਹਾ ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ

0: ਲਓ ਜੀ, ਨੰਬਰ ਮਿਲਾ ਕੇ ਦੋਸਤ ਸਾਡੇ ਕੋਲ ਪਹੁੰਚ ਗਏ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ ਪਾਰਸ ਸਰ।
0: ਹਾਂਜੀ ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਧਰਮਾ ਸਰ।
0: ਧਰਮਾ ਸਾਗਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਸੌਗਾਤ ਦੇ ਵਿੱਚ। ਹੋਰ ਸੁਣਾਓ, ਘਰ ਪਰਿਵਾਰ ਸਭ ਆਲ ਗੁੱਡ? ਚਲੋ, ਚੜ੍ਹਦੀ ਕਲਾ 'ਚ ਚਾਹੀਦਾ। ਅਤੇ ਮੌਸਮ ਦਾ ਕੀ ਹਾਲ ਚਾਲ ਹੈ? ਵਧੀਆ ਚੱਲ ਰਿਹਾ, ਠੰਡਾ ਮਾਹੌਲ ਬਣਿਆ ਹੋਇਆ? ਕਿਆ, ਅਤੇ ਅੱਜ ਗੀਤ ਕਿਹੜਾ ਖਾਸ ਤੁਸੀਂ ਸਾਡੇ ਲਈ ਲੈ ਕੇ ਆਏ ਹੋ? ਠੀਕ ਹੈ ਜੀ, ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚ ਰਹੀ ਹੈ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ।

0: ਲਓ ਜੀ ਨੰਬਰ ਮਿਲਾ ਕੇ ਦੋਸਤ ਸਾਡੇ ਕੋਲ ਪਹੁੰਚ ਗਏ ਨੇ 2813-074 ਨੰਬਰ ਮਿਲਾ ਰਹੇ ਹੋ 0181 ਜਲੰਧਰ ਤੋਂ ਬਾਹਰ ਜਿੰਨੇ ਵੀ ਦੋਸਤ ਨੇ ਨੰਬਰ ਏਰੀਆ ਕੋਡ ਮਿਲਾ ਕੇ ਸਾਡੇ ਕੋਲ ਪਹੁੰਚ ਸਕਦੇ ਹੋ। ਹੈਲੋ
1: ਹੈਲੋ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ? ਮਨਜੀਤ ਕੌਰ ਜੀ, ਬਹੁਤ ਬਹੁਤ ਸਵਾਗਤ ਹੈ ਆਕਾਸ਼ਵਾਣੀ ਜਲੰਧਰ ਦੇ ਵਿਹੜੇ ਚ। ਦੇਖੋ ਜੀ, ਤੁਹਾਡਾ ਥੈਂਕ ਯੂ ਹੈ, ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜਦੇ ਹੋ, ਕਾਲ ਕਰਦੇ ਹੋ ਨੀ ਰਾਤ ਨੂੰ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ।
1: ਹਾਂਜੀ,
0: ਬਹੁਤ ਬਹੁਤ ਸ਼ੁਕਰੀਆ ਜੀ। ਹੋਰ ਸੁਣਾਓ, ਦਿੱਲੀ ਦਾ ਕੀ ਹਾਲ ਚਾਲ ਹੈ? ਦਿੱਲੀ ਦਾ ਕੀ ਹਾਲ ਚਾਲ ਹੈ? ਬਾਰਿਸ਼ ਕਿੰਨੀ ਕੁ ਹੋ ਰਹੀ ਹੈ ਦਿੱਲੀ ਵਿੱਚ?
1: ਕੱਲ ਇਸ ਟਾਈਮ ਬਾਰਿਸ਼ ਹੋਈ ਬੜੀ ਵਧੀਆ, ਤੇ ਫਿਰ ਹੋਈ ਨੀ, ਹੋਰ ਦੁਬਾਰਾ ਤੇ ਨੀ ਹੋਈ।

0: ਪਰ ਮੌਸਮ ਠੀਕ ਹੋ ਗਿਆ ਥੋੜਾ।
1: ਚਲੋ ਮੌਸਮ ਦਾ ਹਾਲ ਚਾਲ ਵਧੀਆ ਹੋਣਾ ਚਾਹੀਦਾ, ਦਿੱਲੀ ਵੈਸੇ ਹੀ ਦਿਲ ਵਾਲਿਆਂ ਦੀ ਹੈ। ਅੱਜ ਕੀ ਖਾਸ ਸਾਡੇ ਲਈ ਗੀਤ ਲੈ ਕੇ ਆਏ ਹੋ?
0: ਅੱਜ ਸਰਤਾਜ ਦਾ ਸੁਣਾ ਦੋ।
1: ਠੀਕ ਹੈ ਜੀ, ਤੁਸੀਂ ਸਤਿੰਦਰ ਸਰਤਾਜ ਹੁਣਾਂ ਨੂੰ ਯਾਦ ਕੀਤਾ, ਉਹਨਾਂ ਦਾ ਇੱਕ ਗਾਇਆ ਗੀਤ ਜੋ ਮੇਰੇ ਦਿਲ ਦੇ ਬਹੁਤ ਕਰੀਬ ਹੈ, ਤੁਹਾਡੇ ਤੱਕ ਪਹੁੰਚ ਰਿਹਾ। ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
0: ਥੈਂਕ ਯੂ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।

0: ਲਓ ਜੀ, ਨੰਬਰ ਮਿਲਾ ਕੇ ਦੋ ਸਾਡੇ ਕੋਲ ਪਹੁੰਚ ਗਏ ਨੇ, ਉਹ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ ਨਮਸਕਾਰ
0: ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਪਾਰਸ ਭਾਜੀ ਬਿੱਟੂ
0: ਕਿਆ ਬਾਤ ਹੈ, ਜਲੰਧਰ ਵਾਲੇ ਹੋ, ਆਕਾਸ਼ਵਾਣੀ ਜਲੰਧਰ ਦੇ ਵਿਹੜੇ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
1: ਥੈਂਕ ਯੂ ਜੀ, ਤੁਹਾਡਾ ਵੀ ਸਵਾਗਤ ਹੈ ਜੀ, ਪ੍ਰੋਗਰਾਮ ਬਹੁਤ ਵਧੀਆ ਪੇਸ਼ ਕਰ ਰਹੇ ਹੋ।
0: ਚਲੋ ਸ਼ੁਕਰੀਆ ਜੀ, ਤੁਹਾਡਾ ਪਿਆਰ ਹੈ, ਤੁਹਾਡਾ ਪਿਆਰ ਸਦਕਾ ਹੀ ਅਸੀਂ ਪ੍ਰੋਗਰਾਮ 'ਚ ਜੁੜਦੇ ਹਾਂ, ਔਰ ਸ਼ਨੀਵਾਰ ਅਸੀਂ ਐਸਾ ਮਿਲਾ ਕੇ ਰੱਖਿਆ ਵੀ ਅਸੀਂ ਕਿਸੇ ਆਰਜੇ ਨੂੰ ਇੱਧਰ ਆਉਣ ਦੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਨਾਲ ਸਾਡਾ ਜਿਹੜਾ ਰਾਬਤਾ ਸ਼ਨੀਵਾਰ ਦਾ ਇੱਦਾਂ ਹੀ ਬਣਿਆ ਰਹੇ। ਜੀ ਬਹੁਤ ਬਹੁਤ ਸ਼ੁਕਰੀਆ। ਅਤੇ ਅੱਜ ਕੀ ਖਾਸ ਸਾਡੇ ਲਈ ਲੈ ਕੇ ਆਏ ਹੋ?
1: ਅੱਜ
0: ਕਿਆ ਬਾਤ ਹੈ, ਕਿਆ ਗਾਣੇ ਦੀ ਫਰਮਾਇਸ਼ ਕੀਤੀ ਹੈ, ਤੁਹਾਡੇ ਤੱਕ ਪਹੁੰਚ ਰਿਹਾ ਜੀ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ, ਇੱਦਾਂ ਹੀ ਕਾਲ ਕਰਦੇ ਰਹੋ।

0: ਲਓ ਜੀ, ਨੰਬਰ ਮਿਲਾ ਕੇ ਦੋ ਸਾਡੇ ਕੋਲ ਪਹੁੰਚ ਗਏ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ,
1: ਪਾਰਸ ਜੀ, ਸਤਿ ਸ੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ?
1: ਦੇਸ ਰਾਜ ਡਰਾਈਵਰ, ਤਹਿਸੀਲ ਟਵਾਣਾ, ਜ਼ਿਲ੍ਹਾ ਫਤਿਹਾਬਾਦ, ਹਰਿਆਣਾ ਤੋਂ।
0: ਕੀ ਬਾਤ ਹੈ, ਹਰਿਆਣੇ ਵਾਲੇ ਹੋ, ਕੀ ਹਾਲ ਚਾਲ ਹੈ?
1: ਬਸ ਬਹੁਤ ਵਧੀਆ ਨੇ, ਤੁਹਾਡੇ ਖਿਆਲ ਨੂੰ।
0: ਚਲੋ, ਸ਼ੁਕਰੀਆ ਜੀ, ਸ਼ੁਕਰੀਆ। ਹਰਿਆਣੇ 'ਚ ਮੌਸਮ ਦਾ ਕੀ ਹਾਲ ਹੈ?
1: ਮੌਸਮ ਤਾਂ ਦੋ ਦਿਨ ਹੋ ਗਏ ਜੀ ਵਧੀਆ ਹੈ ਜੀ, ਕੱਲ੍ਹ ਵੀ ਬਾਰਿਸ਼ ਹੋਈ ਸੀ, ਪਰਸੋਂ ਬਾਰਿਸ਼ ਹੋਈ।
0: ਠੀਕ ਹੈ ਜੀ, ਅਤੇ ਅੱਜ ਕੀ ਖਾਸ ਸੌਗਾਤ ਸਾਡੇ ਲਈ ਲੈ ਕੇ ਆਏ ਹੋ?

0: ਲਓ ਜੀ ਨੰਬਰ ਮਿਲਾ ਕੇ ਦੋਸਤ ਸਾਡੇ ਕੋਲ ਪਹੁੰਚ ਕੇ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ ਜੀ।
0: ਹਾਂਜੀ, ਕੌਣ ਬੋਲ ਰਹੇ ਨੇ ਜੀ?
1: ਜੀ ਵਿਸ਼ਨੂੰ ਪ੍ਰਸਾਦ ਫਿਰੋਜ਼ਪੁਰ ਵਾਲਾ ਜੀ।
0: ਵਿਸ਼ਨੂੰ ਪ੍ਰਸਾਦ ਜੀ, ਬਹੁਤ ਬਹੁਤ ਸਵਾਗਤ ਹੈ ਆਪਕੇ ਆਪਣੇ ਪ੍ਰੋਗਰਾਮ ਮੇਂ।
1: ਜੀ ਬਹੁਤ ਬਹੁਤ ਧੰਨਵਾਦ ਜੀ ਆਪਕਾ।
0: ਕਿਆ ਹਾਲ ਚਾਲ ਹੈ ਆਪਕਾ?
1: ਹਾਲ ਚਾਲ ਬੜੀਆ ਹੈ ਜੀ। ਕੱਲ ਥੋੜੀ ਸੀ ਬਾਰਿਸ਼ ਹੋਈ ਥੀ, ਮੌਸਮ ਅੱਛਾ ਹੁਆ ਬੜਾ ਜੀ।
0: ਜੀ ਚਲੀਏ, ਹਮ ਦੁਆ ਕਰਤੇ ਹੈ ਮੌਸਮ ਐਸੇ ਹੀ ਬਣਾ ਰਹੇ। ਗਰਮੀ ਵੀ ਬਹੁਤ ਹੋਈ ਥੀ ਔਰ ਉਸਕੀ ਬਾਰਿਸ਼ ਸੇ ਜੋ ਹਮੇ ਰਾਹਤ ਮਿਲੀ ਹੈ ਉਸਕਾ ਵੀ ਆਨੰਦ ਆਪਣੇ ਆਪ ਮੇਂ ਇੱਕ ਮਜ਼ਾ ਹੀ ਅਲੱਗ ਹੈ ਜਬ ਬਾਰਿਸ਼ ਪੜਤੀ ਹੈ ਔਰ ਠੰਡਾ ਮੌਸਮ ਹੋ ਜਾਤਾ ਹੈ।
1: ਬਿਲਕੁਲ ਜੀ ਬਿਲਕੁਲ, ਸਭ ਤੋਂ ਸਹੀ ਬਾਤ ਹੈ।
0: ਤੋ ਆਜ ਕਿਆ ਆਪ ਸੁਣੇਂਗੇ?
1: ਆਜ ਜੀ ਹਮੇ ਪੰਜਾਬੀ ਸੌਂਗ ਸੁਣਨਾ ਹੈ। ਪੰਜਾਬ ਦੀ ਸ਼ਾਨ, ਪੰਜਾਬ ਦੀ ਜਾਨ, ਪੰਜਾਬ ਦਾ ਮਾਨ, ਮਾਨਾ ਦੇ ਮਾਨ, ਗੁਰਦਾਸ ਮਾਨ ਸਾਹਿਬ।
0: ਕਿਆ ਬਾਤ ਹੈ, ਕਿਆ ਐਂਟਰੀ ਤੁਸੀਂ ਉਹਨਾਂ ਦੀ ਕਰ ਦਿੱਤੀ ਹੈ। ਉਹਨਾਂ ਦਾ
1: ਦੇ ਬੋਲਨੇ ਜੀ, ਵਾਨੀ ਜਵਾਨੀ ਹੈ, ਤੇਰਾ ਵੀ ਜਵਾਬ ਨਹੀਂ।
0: ਕਿਆ ਬਾਤ ਹੈ ਜੀ, ਤੁਹਾਡਾ ਵੀ ਜਵਾਬ ਨਹੀਂ, ਤੁਸੀਂ ਨਹੀਂ ਪਿਆਰ ਦੇ ਨਾਲ ਫੋਨ ਮਿਲਾਇਆ ਸਾਡੇ ਤੱਕ ਪਹੁੰਚੇ ਹੋ, ਫੋਨ ਕਰਨੀ ਬਹੁਤ ਬਹੁਤ ਸ਼ੁਕਰੀਆ। ਇੱਦਾਂ ਹੀ ਕਾਲ ਕਰਦੇ ਰਹੋ।
1: ਹਾਂਜੀ, ਥੈਂਕ ਯੂ ਜੀ।

ਮਰੇ ਲੋਕੋ ਮੋੜ ਸਕੋ ਤਾਂ ਮੋੜੋ ਇਸ ਨੂੰ ਰੋਕ ਸਕੋ ਤਾਂ ਰੋਕੋ ਲਾਪਰਵਾਹੀਆਂ ਬੇਪਰਵਾਹੀਆਂ ਸਭ ਕੁਛ ਇਸ ਦੇ ਪੱਲੇ ਮਰ ਜਾਣੇ ਮਨ ਆਏ ਭੈੜੀ ਕਰਦੀ ਕੰਮ ਅਵੱਲੇ ਮਰ ਜਾਣੇ ਮਨ ਆਏ ਭੈੜੀ ਕਰਦੀ ਕੰਮ ਅਵੱਲੇ ਘੋੜੇ ਦੀ ਸਵਾਰੀ ਕਰ ਪੈਰਾਂ 'ਚ ਰਕਾਬ ਨਹੀਂ ਘੋੜੇ ਦੀ ਸਵਾਰੀ ਕਰ ਪੈਰਾਂ 'ਚ ਰਕਾਬ ਨਹੀਂ ਨੀ ਮਾਂ ਨੀ ਜਵਾਨੀਏ

बनिए तेरा भी जवाब जी। ਨਾਲ ਨਾਲ ਚਿੱਠੀਆਂ ਵੀ ਜੋ ਸਾਡੇ ਕੋਲ ਬਹੁਤ ਪਿਆਰ ਦੇ ਨਾਲ ਦੋਸਤ ਭੇਜਦੇ ਨੇ ਪਿੰਡ ਕੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਪੰਜਾਬ ਤੋਂ ਸਤਿ ਸ਼੍ਰੀ ਅਕਾਲ ਮਨਕੀਤ ਸਿੰਘ ਕੁੜਿਆਣਾ ਮਨਜੀਤ ਕੌਰ ਬਠਿੰਡਾ ਸਿੰਘ ਦਪਿੰਦਰ ਸਿੰਘ ਚੇਅਰਮੈਨ ਪੋਤਾ ਗੁਰਸ਼ਬਦ ਜੀਤ ਸਿੰਘ ਕੁਰਿਆੜ ਸਮੂਹ ਬਰਾੜ ਪਰਿਵਾਰ ਜਿਹੜਾ ਸਾਡੇ ਨੂੰ ਪਿਆਰ ਭੇਜ ਰਿਹਾ ਗਾਂਧੀ ਚੌਂਕ ਰੋਪੜ ਪੰਜਾਬ ਤੋਂ ਹਰਦੇਵ ਮੀਕਾ ਬਲਵਿੰਦਰ ਵਿਰਕ ਜਤੇਕ ਵਿਰਕ ਮੀਕਾ ਵਿਰਕ ਉਹਨਾਂ ਨੇ ਸਾਨੂੰ ਯਾਦ ਕੀਤਾ ਜ਼ਿਲ੍ਹਾ ਫਾਜ਼ਿਲਕਾ ਤੋਂ ਪੋਲਾ ਸਵਾਂਗ ਡਾਕਟਰ ਅਮਰਜੀਤ ਸਿੰਘ ਪੋਤਰ ਗੁਰਸਿਮਰਨ ਸਿੰਘ ਰਿਸ਼ਤੇਦਾਰ ਅਤੇ ਪੂਰਾ ਪਰਿਵਾਰ ਸਰਾਂ ਪਰਿਵਾਰ ਬਰਾੜ ਪਰਿਵਾਰ ਉਹਨਾਂ ਦੇ ਦੋਸਤ ਸਾਰੇ ਅਗਲਾ ਮੈਸੇਜ ਸਾਨੂੰ ਜੀ ਖਿਰਕਾ ਸਿਰਸਾ ਤੋਂ ਇੰਦਰਜੀਤ ਕਮਲਜੀਤ ਮੀਨਾਕਸ਼ੀ ਸਾਗਰ ਸਰਗੁਣ ਹਨੀ ਲੋਟ ਉਹਨਾਂ ਨੇ ਭੇਜਿਆ ਮਹਿਸ ਗੇਟ ਨਾਭਾ ਤੋਂ ਸੋਮਦੱਤ ਕੈਰਵ ਜੋਤੀ ਰਾਣੀ ਗੁਰਮਤ ਉਹਨਾਂ ਨੇ ਸਾਨੂੰ ਯਾਦ ਕੀਤਾ ਪਟੇਲ ਨਗਰ ਪੰਜਾਬ ਤੋਂ ਰਮੇਸ਼ ਕੁਮਾਰ ਗੀਤਾ ਰਾਣੀ ਗਗਨਦੀਪ ਬੇਬੂ ਆਰਜ਼ੂ ਪਿੰਡ ਪੱਖੀ ਖੁਰਦ ਫਰੀਦਕੋਟ ਤੋਂ ਸਤਨਾਮ ਸਿੰਘ ਗਿੱਲ ਗੁਰਵਿੰਦਰ ਗਿੱਲ ਗੁਰਲੀਨ ਗਿੱਲ ਅਤੇ ਉਹਨਾਂ ਦਾ ਪੂਰਾ ਪਰਿਵਾਰ ਸ਼੍ਰੀਨਗਰ ਗੰਗਾਨਗਰ ਤੋਂ ਬਜਰੰਗ ਲਾਲ ਸ਼ਰਮਾ ਜਗਮੋਹਨ ਸਿੰਘ ਅਨਰੇਜਾ ਦਿਨੇਸ਼ ਕੁਮਾਰ ਸ਼ਰਮਾ ਅਤੇ ਨਰੇਸ਼ ਕੁਮਾਰ ਸ਼ਰਮਾ ਉਹਨਾਂ ਨੇ ਸਾਨੂੰ ਬਹੁਤ ਪਿਆਰ ਦੇ ਨਾਲ ਪਿਆਰ ਭੇਜਿਆ ਬੜੇ ਸਜਾ ਕੇ ਜਿਹੜਾ ਚਿੱਠੀ ਸਾਡੇ ਕੋਲ ਭੇਜੀ ਹੈ ਜੀ ਅਗਲੀ ਚਿੱਠੀ ਦੀ ਗੱਲ ਕਰੀਏ ਜੀ ਬੜੇ ਰੰਗਾਂ ਦੇ ਨਾਲ ਜਿਹੜੀ ਸਾਡੇ ਕੋਲ ਭੇਜੀ ਹੈ ਜੀ ਨਛੇਤਰ ਸਿੰਘ ਸਿੱਧੂ ਬਾਬਾ ਤਰਲੋਕ ਸਿੰਘ ਬਲਵੰਤ ਸਿੰਘ ਗੁਰਸੇਵ ਸਿੰਘ ਫਾਜ਼ਿਲਕਾ ਤੋਂ ਜਿਹੜੀ ਚੱਲ ਕੇ ਚਿੱਠੀ ਸਾਡੇ ਕੋਲ ਆਈ ਹੈ ਜ਼ਿੰਮਾ ਸਾਡੇ 'ਤੇ ਲਾਇਆ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਏਗਾ ਤੁਸੀਂ ਇੱਦਾਂ ਹੀ ਕੌਲ ਮਿਲਾਉਂਦੇ ਰਹੋ ਔਰ ਸਾਡੇ ਤੱਕ ਇੱਦਾਂ ਹੀ ਪਿਆਰ ਦਿੰਦੇ ਰਹੋ।

0: ਲਓ ਜੀ ਚਿੱਠੀਆਂ ਦੀ ਗੱਲ ਕਰੀਏ ਜੀ। ਸਤਿ ਸ਼੍ਰੀ ਅਕਾਲ, ਬੜੇ ਪਿਆਰ ਦੇ ਨਾਲ ਸਜਾ ਕੇ ਆਕਾਸ਼ਵਾਣੀ ਸ਼੍ਰੋਤਾ ਸੰਘ, ਸੋਲੰਕੀ ਰਣਜੀਤ ਸੋਲੰਕੀ, ਧਰਮਪਤੀ ਪਰਮਜੀਤ ਕੌਰ ਸੋਲੰਕੀ, ਵਿਸ਼ੂ ਦੇਵ ਸੋਲੰਕੀ, ਰਾਜਵੀਰ ਸੋਲੰਕੀ, ਰਮਨ ਅਤੇ ਉਹਨਾਂ ਦਾ ਪੂਰਾ ਪਰਿਵਾਰ। ਅਗਲੀ ਚਿੱਠੀ ਦੀ ਜੀ ਗੱਲ ਕਰੀਏ, ਚੱਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜ ਖੁਸ਼ਦਿਲ, ਸੰਗੀਤਾ ਜਿੰਦਲ, ਹਸਮੁਖ ਜਿੰਦਲ ਉਹਨਾਂ ਨੇ ਯਾਦ ਕੀਤਾ, ਰਾਜੇਸ਼ ਜੈਨ, ਰਾਣਾ ਜੈਨ, ਦੀਪਕ ਜੈਨ, ਗੌਤਮ ਜੈਨ, ਬਿੱਟੂ ਜੈਨ, ਮੰਟੂ, ਸੰਜੀਵ ਅਤੇ ਉਹਨਾਂ ਦਾ ਪੂਰਾ ਮਤਲਬ ਡਾਖਾ ਮੰਡੀ ਤੋਂ ਜੈਨ ਪਰਿਵਾਰ, ਮਲੋੜ ਤੋਂ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਗੈਵੀ ਗਿੱਲ, ਅਮਨਦੀਪ, ਸੁਖਬੀਰ ਸਿੰਘ, ਛਾਂਜਲੀ, ਬੁਰਜ ਸਦਵਾ, ਮਲੋੜ ਤੋਂ ਸਰਬਜੀਤ ਸਿੱਧੂ, ਅਵਤਾਰ ਸਿੱਧੂ, ਜਗਰਾਜ ਅਤੇ ਉਹਨਾਂ ਦਾ ਪੂਰਾ ਪਰਿਵਾਰ, ਛੱਤੀਸਗੜ੍ਹ ਫਾਟਾਪੁਰਾ ਤੋਂ ਤਰੰਗੀ ਤੋਂ ਦਰਵਾਰਕਾ ਪ੍ਰਸਾਦ ਵਰਮਾ, ਕਿਸ਼ੋਰ ਕੁਮਾਰ ਵਰਮਾ, ਦੀਪਕ ਕੁਮਾਰ ਵਰਮਾ, ਗਰਿੰਦਰ ਕੁਮਾਰ ਵਰਮਾ, ਅਤੇ ਮੁਹੱਲਾ ਫਤਿਹਗੜ੍ਹ ਤੋਂ ਲੁਧਿਆਣਾ ਤੋਂ ਵਿਨੋਦ ਸ਼ੋਲ, ਕੈਲਾਸ਼, ਅਨੀਤਾ, ਮਮਤਾ, ਮੇਗਾ, ਪੂਜਾ, ਗਗਨ, ਰਮਨ, ਕੁੰਡਲੀ, ਨਿਧੀ, ਹਰੀਸ਼, ਸਤੀਸ਼ ਅਤੇ ਪੂਰੀ ਪਰਿਵਾਰ। ਸਾਡੇ ਕੋਲ ਦੋਸਤ ਵੀ ਨੰਬਰ ਮਿਲਾ ਕੇ ਆ ਗਏ ਨੇ, ਆਓ ਦੇਖਦੇ ਹਾਂ, ਗੱਲਬਾਤ ਕਰਦੇ ਹਾਂ। ਹੈਲੋ ਹੈਲੋ ਹੈਲੋ
1: ਹੈਲੋ,
0: ਹਾਂਜੀ ਕੌਣ ਬੋਲ ਰਹੇ ਨੇ ਜੀ?
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ?
1: ਸੁਖਦੇਵ ਸਿੰਘ ਬੋਲ ਰਹੇ ਜੀ, ਬਸਤੀ ਸ਼ੇਖ ਜਨਕ ਨਗਰ ਜਲੰਧਰ ਵੱਲੋਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਕਿਆ ਬਾਤ ਹੈ ਜਲੰਧਰ ਵਾਲਿਓ, ਦੇਖੋ ਚਿੱਠੀਆਂ ਦੇ ਨਾਲ ਨਾਲ ਤੁਹਾਡੀ ਵੀ ਪ੍ਰੋਗਰਾਮ ਦੇ ਵਿੱਚ ਐਂਟਰੀ ਹੋ ਗਈ ਹੈ, ਬਹੁਤ ਬਹੁਤ ਸਵਾਗਤ ਹੈ ਆਕਾਸ਼ਵਾਣੀ ਜਲੰਧਰ ਦੇ ਵਿਹੜੇ 'ਚ। ਅੱਜ ਕੀ ਖਾਸ ਤੁਹਾਡੇ ਲਈ ਸੁਗਾਤ, ਮਤਲਬ ਸਾਡੇ ਲਈ ਤੁਸੀਂ ਲੈ ਕੇ ਆਏ ਹੋ?
1: ਸਰ ਜੀ, ਅੱਜ ਗੀਤ ਸੁਣਾ ਰਹੇ ਹੋ ਸੁਰਜੀਤ ਭੁੱਲਰ ਦਾ ਰਾਤ।
0: ਠੀਕ ਹੈ ਜੀ, ਕੋਸ਼ਿਸ਼ ਕਰਦੇ ਹਾਂ ਸੁਰਜੀਤ ਭੁੱਲਰ ਹੁਣਾਂ ਨੂੰ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ, ਜਿਹੜੀ ਤੁਹਾਡੀ ਫਰਮਾਇਸ਼ ਹੈ ਉਹ ਤੁਹਾਡੇ ਤੱਕ ਪਹੁੰਚਾ ਸਕੀਏ। ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ, ਤੁਹਾਡੀ ਫਰਮਾਇਸ਼ ਤੁਹਾਡੇ ਤੱਕ ਪਹੁੰਚ ਰਹੀ ਹੈ, ਫੋਨ ਇੱਦਾਂ ਹੀ ਕਰਦੇ ਰਹੋ।
1: ਧੰਨਵਾਦ।

ਇਸ ਪ੍ਰੋਗਰਾਮ ਨੂੰ ਇੱਥੇ ਖਤਮ ਕਰਨ ਦੀ ਦਿਓ ਇਜਾਜ਼ਤ। ਅਗਲੇ ਸ਼ਨੀਵਾਰ ਠੀਕ 11:10 ਤੇ ਲੈ ਕੇ ਹਾਜ਼ਰ ਹੋ ਜਾਵਾਂਗਾ ਪ੍ਰੋਗਰਾਮ ਸੌਗਾ। ਤੁਸੀਂ ਜਾਣਾ ਕਿਤੇ ਨਹੀਂ, ਇਹ ਸਫ਼ਰ ਇਸ ਸਾਥ ਪਿਆਰ ਇੱਦਾਂ ਹੀ ਆਕਾਸ਼ਵਾਣੀ ਜਲੰਧਰ ਦੇ ਨਾਲ ਬਣਿਆ ਰਹਿਣਾ। ਠੀਕ 12 ਤੋਂ ਲੈ ਕੇ 1 ਤੱਕ ਜਦੋਂ ਇਹ ਪ੍ਰੋਗਰਾਮ ਚੱਲਦਾ ਹੈ, ਮੈਨੂੰ ਉਮੀਦ ਹੁੰਦੀ ਹੈ ਕਿ ਤੁਸੀਂ ਜ਼ਰੂਰ ਇਹਦਾ ਆਨੰਦ ਉਠਾਉਂਦੇ ਹੋ, ਇੰਜੋਏ ਕਰਦੇ ਹੋ, ਕਿਉਂਕਿ ਪ੍ਰੋਗਰਾਮ 11:10 ਤੋਂ ਲੈ ਕੇ 1 ਤੱਕ 2 ਘੰਟੇ ਲਗਾਤਾਰ ਚੱਲਦਾ ਹੈ। ਠੀਕ 1 ਅਸੀਂ ਲੈ ਕੇ ਹਾਜ਼ਰ ਹੋ ਜਾਵਾਂਗੇ ਤੁਹਾਡੇ ਲਈ ਪੰਜਾਬੀ ਨਾਟਕ ਅੱਜ ਦੇ ਇਸ ਖਾਸ ਪ੍ਰੋਗਰਾਮ 'ਚ। ਮਿਲਦੇ ਹਾਂ ਠੀਕ 1 ਇਸ ਗੀਤ ਤੋਂ ਬਾਅਦ।

ਡੀਟੀਐਸ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ, ਪੰਜਾਬੀਅਤ ਦੀ ਆਵਾਜ਼। ਰਾਤ ਦੇ ਠੀਕ ਇੱਕ ਵੱਜ ਰਿਹਾ, ਸਮਾਂ ਹੋ ਰਿਹਾ ਪ੍ਰੋਗਰਾਮ ਪੰਜਾਬੀ ਨਾਟਕ ਦੀਵਾ ਬਲੇ ਸਾਰੀ ਰਾਤ। ਇਸ ਤੋਂ ਠੀਕ ਬਾਅਦ ਤੁਸੀਂ 1 ਵਜੇ ਸੁਣ ਸਕੋਗੇ ਪੰਜਾਬੀ ਨਾਟਕ ਦੀਵਾ ਬਲੇ ਸਾਰੀ ਰਾਤ, 2 ਵਜੇ ਪੰਜਾਬੀ ਟਵੀਟ ਮਿਊਜ਼ਿਕ, 3 ਵਜੇ ਗੁਰਬਾਣੀ ਵਿਚਾਰ, 4 ਵਜੇ ਤੁਹਾਡੇ ਲਈ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਜਿਹੜਾ ਤੁਸੀਂ ਕਰ ਸਕਦੇ ਹੋ। 4 ਵਜੇ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਾਂਗੇ। ਸੋ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਪੇਸ਼ ਕਰਦੇ ਹਾਂ ਪੰਜਾਬੀ ਨਾਟਕ ਦੀਵਾ ਬਲੇ ਸਾਰੀ ਰਾਤ।

ਸੁਣੋ ਸੁਣੋ ਸੁਣੋ, ਅੱਜ ਵਿਕਰਮੀ ਸੰਮਤ 1821 ਦੇ ਜੇਠ ਮਹੀਨੇ ਦੀ 15ਵੀਂ ਤਿਥੀ ਦੇ ਦਿਨ ਵਸੋਹਲੀ ਰਾਜ ਦੇ ਮਹਾਦਾਨੀ ਕਰਮ ਜੋਗੀ ਕਲਾ ਪ੍ਰੇਮੀ ਤਲਵਾਰ ਦੇ ਧਨੀ ਅਤੇ ਮਹਾਤਪਸਵੀ ਰਾਜਾ ਅੰਮ੍ਰਿਤਪਾਲ ਵੱਲੋਂ ਇਹ ਐਲਾਨ ਕੀਤਾ ਜਾਂਦਾ ਹੈ ਕਿ ਹਾੜ ਮਹੀਨੇ ਦੀ 1 ਤਾਰੀਖ ਨੂੰ ਵਸੋਹਲੀ ਸ਼ਹਿਰ ਦੇ ਉਸੇ ਮੈਦਾਨ 'ਤੇ ਚਿੱਤਰਕਲਾ ਦਾ ਇੱਕ ਮੁਕਾਬਲਾ ਕਰਵਾਇਆ ਜਾਵੇਗਾ ਜਿਸ ਵਿੱਚ ਵਸੋਹਲੀ, ਚੰਬਾ, ਕਾਂਗੜਾ, ਭੱਡੂ, ਜੰਮੂ, ਰਾਜਸਥਾਨ ਅਤੇ ਦਿੱਲੀ ਦਰਬਾਰ ਦੇ ਕਈ ਚਿੱਤਰਕਾਰ ਭਾਗ ਲੈਣਗੇ। ਪਹਿਲਾ ਇਨਾਮ ਹਾਸਲ ਕਰਨ ਵਾਲੇ ਚਿੱਤਰਕਾਰ ਨੂੰ ਖੁਦ ਮਹਾਰਾਜ ਆਪਣੇ ਕਰ ਕਮਲਾਂ ਨਾਲ 200 ਸੋਨੇ ਦੀਆਂ ਮੋਹਰਾਂ ਅਤੇ 1 ਪਸ਼ਮੀਨੇ ਦਾ ਸ਼ਾਲ ਭੇਂਟ ਕਰਨਗੇ। ਇਸ ਮੁਕਾਬਲੇ 'ਚ ਭਾਗ ਲੈਣ ਲਈ ਸਾਰੇ ਕਲਾਕਾਰ ਇਸੇ ਮੈਦਾਨ ਵਿੱਚ ਇਕੱਠੇ ਹੋਣਗੇ ਅਤੇ ਇੱਥੇ ਹੀ ਬੈਠ ਕੇ ਆਪਣੀ ਆਪਣੀ ਤਸਵੀਰ ਤਿਆਰ ਕਰਨਗੇ।

0: ਤੇ ਕੁੜੀਆਂ ਤੇ ਔਰਤਾਂ ਸੱਜ ਧੱਜ ਕੇ ਮੇਲੇ 'ਚ ਸ਼ਾਮਿਲ ਹੋਣਗੀਆਂ ਤੇ ਮਾਹੌਲ ਨੂੰ ਰੰਗੀਨ ਬਣਾ ਦੇਣਗੀਆਂ।
1: ਬਿਲਕੁਲ ਬਿਲਕੁਲ।
0: ਤੇ ਬਸੋਲੀ ਦੇ ਇਸ ਮੈਦਾਨ ਵਿੱਚ ਰੰਗ ਬਿਰੰਗੇ ਸ਼ਮਿਆਨਿਆਂ ਹੇਠ ਆਪਣੇ ਆਪਣੇ ਆਸਣ 'ਤੇ ਬੈਠ ਕੇ

0: ਸੁੰਦਰ ਧਨੁਸ਼ੀ ਰੰਗਾਂ ਨਾਲ ਆਪਣੀਆਂ ਤਸਵੀਰਾਂ ਬਣਾਉਣਗੇ। ਉਸ ਦਿਨ ਇਹ ਮੈਦਾਨ ਇੱਕ ਆਲੀਸ਼ਾਨ ਮੇਲੇ ਦਾ ਰੂਪ ਲੈ ਲੇਗਾ।
1: ਹਾਂ, ਇਸ ਪਹਾੜੀ ਨਗਰੀ 'ਚ ਉੱਦਾਂ ਵੀ ਹਰ ਰੋਜ਼ ਕਲਾਕਾਰਾਂ, ਵਿਦਵਾਨਾਂ, ਜੋਸ਼ੀਆਂ ਤੇ ਵਪਾਰੀਆਂ ਦਾ ਇਕੱਠ ਲੱਗਿਆ ਹੀ ਰਹਿੰਦਾ। ਸਾਡੀ ਬਸੌਲੀ ਦਾ ਕੋਈ ਮੁਕਾਬਲਾ ਨਹੀਂ।
0: ਇਸ ਵਿੱਚ ਕੋਈ ਸ਼ੱਕ ਨਹੀਂ ਆ ਦੋਸਤ ਕਿ ਇਸ ਨਗਰੀ ਤੇ ਭਗਵਾਨ ਸ਼ਿਵ ਦੀ ਬਹੁਤ ਕਿਰਪਾ ਆ।
1: ਹਾਂ ਬਿਲਕੁਲ ਬਿਲਕੁਲ, ਹੇ ਰੱਬਾ ਸਾਡੀ ਬਸੌਲੀ ਦੀ ਸ਼ਾਨ ਬਣਾਈ ਰੱਖੀ ਤੇ ਸਾਡਾ ਰਾਜਾ ਉਮਰ ਦਰਾਜ ਹੋਵੇ।
0: ਹਾਂ ਸੱਚ ਕਹਿੰਦਾ ਵੀ ਤੂੰ, ਸੱਚੀ ਗੱਲ ਆਈ ਆ।

0: ਇਸ ਨਗਰੀ ਤੇ ਭਗਵਾਨ ਸ਼ਿਵ ਦੀ ਬਹੁਤ ਕਿਰਪਾ ਆ।
1: ਹਾਂ ਬਿਲਕੁਲ ਬਿਲਕੁਲ, ਹੇ ਰੱਬਾ ਸਾਡੀ ਬਸੋਲੀ ਦੀ ਸ਼ਾਨ ਬਣਾਈ ਰੱਖੀ ਤੇ ਸਾਡਾ ਰਾਜਾ ਉਮਰ ਦਰਾਜ ਹੋਵੇ।
0: ਹਾਂ ਸੱਚ ਕਹਿੰਦਾ ਵੀ ਤੂੰ, ਸੱਚੀ ਗੱਲ ਆਈ ਆ।

0: ਭੁੱਲ ਨਹੀਂ ਰਿਹਾ। ਇਸ ਮੁਟਿਆਰ ਨੂੰ ਮਾਨਕੂ ਭਾਰਦਵਾਜ ਆਉਣਾ ਚਾਹੀਦਾ। ਦੇਸ ਕੋਲ ਖੜੀ ਮੁਟਿਆਰ ਤਾਰਾ ਹੋਵੇਗੀ। ਪਰ ਮੈਨੂੰ ਗਲਤੀ ਵੀ ਤਾਂ ਲੱਗ ਸਕਦੀ ਹੈ। ਵੈਸੇ ਮਾਨਕੂ ਇੰਨੀ ਖੂਬਸੂਰਤ ਸੀ, ਪਰ ਉਹ ਚਿੱਤਰਕਾਰ ਨਹੀਂ ਸੀ। ਆਪਣੇ ਸ਼ਾਮਿਆਨੇ ਹੇਠ ਬੈਠੀ ਖੂਬਸੂਰਤੀ ਦਾ ਉਦਾਹਰਣ, ਆਪਣੀ ਤਸਵੀਰ ਬਣਾਉਣ ਵਿੱਚ ਇੰਨੀ ਮਗਨ ਹੈ ਕਿ ਉਸਨੂੰ ਆਲੇ ਦੁਆਲੇ ਦੀ ਸੁੱਧ ਬੁੱਧੀ ਨਹੀਂ। ਪਰ ਮਾਨਕੂ ਦੀ ਸਖੀ ਨੇ ਤਾਂ ਮੈਨੂੰ ਦੇਖ ਲਿਆ ਹੈ, ਉਹਦੇ ਨਾਲ ਗੱਲ ਕਰ ਲੈਣੀ ਚਾਹੀਦੀ ਹੈ।
1: ਸੁਣੋ ਜੀ, ਮੇਰਾ ਨਾਮ ਦੇਵੀ ਦੱਤ ਹੈ ਅਤੇ ਮੈਂ ਭੱਡੂ ਦਾ ਰਹਿਣ ਵਾਲਾ। ਤੁਸੀਂ ਤਾਰਾ ਜੀ?
2: ਜੀ ਹਾਂ, ਮੈਂ ਜਾਣਦੀ ਹਾਂ ਕਿ ਤੁਹਾਡਾ ਨਾਮ ਦੇਵੀ ਦੱਤ ਹੀ ਹੈ। ਭਲਾ ਮੈਂ ਕਿਵੇਂ ਭੁੱਲ ਸਕਦੀ ਹਾਂ ਕਿ ਵਿਆਕਰਨ ਦਾ ਇੱਕ ਰੂਪ ਯਾਦ ਕਰਨ ਵਿੱਚ ਤੁਹਾਨੂੰ ਪੂਰਾ ਇੱਕ ਮਹੀਨਾ ਲੱਗ ਗਿਆ ਸੀ। ਫਿਰ ਗੁਰੂ ਜੀ ਨੂੰ ਸੁਣਾਉਣ ਵੇਲੇ ਤੁਸੀਂ ਚਾਰ ਵਾਰ ਭੁੱਲੇ ਸੀ ਅਤੇ ਫਿਰ ਗੁਰੂ ਜੀ ਨੂੰ ਤੁਹਾਡੇ 'ਤੇ ਇੰਨਾ ਗੁੱਸਾ ਆਇਆ ਸੀ ਕਿ ਉਹਨਾਂ ਨੇ ਤੁਹਾਡੀ ਲੰਬੀ ਬੋਧੀ ਛੱਤ ਨਾਲ ਬੰਨ੍ਹਦੇ ਹੋਏ ਇਹ ਹੁਕਮ ਦਿੱਤਾ ਸੀ ਕਿ ਸਾਰੀ

0: ਬੈਜਨਾਥ
1: ਜੀ ਸਰਕਾਰ,
0: ਲੱਗਦਾ ਹੈ ਇਸ ਵਾਰ ਚਿੱਤਰਕਲਾ ਦਾ ਮੁਕਾਬਲਾ ਬਹੁਤ ਫਸਵਾਂ ਹੈ। ਬੜੇ ਮਾਨਯੋਗ ਅਤੇ ਮਸ਼ਹੂਰ ਚਿੱਤਰਕਾਰ ਤਸਵੀਰਾਂ ਬਣਾਉਣ 'ਚ ਰੁੱਝੇ ਹੋਏ ਨੇ।
1: ਜੀ ਸਰਕਾਰ, ਇਸ ਵਾਰ ਤਾਂ ਦਿੱਲੀ ਦਰਬਾਰ ਤੋਂ ਵੀ ਕੋਈ ਚਿੱਤਰਕਾਰ ਇਸ ਮੁਕਾਬਲੇ 'ਚ ਹਿੱਸਾ ਲੈ ਰਹੇ ਨੇ।
0: ਉਸ ਖੂਬਸੂਰਤ ਮੁਟਿਆਰ ਦੇ ਅਤੇ ਪਤੇ ਦੀ ਜਾਣਕਾਰੀ ਤਾਂ ਲਵੀਂ ਬੈਜਨਾਥ। ਇਹ ਤਾਂ ਇਕੱਲੀ ਮਹਿਲਾ ਚਿੱਤਰਕਾਰ ਹੈ ਜੋ ਇਸ ਮੁਕਾਬਲੇ 'ਚ ਹਿੱਸਾ ਲੈ ਰਹੀ ਹੈ।
1: ਜੋ ਹੁਕਮ ਸਰਕਾਰ। ਇੰਨੀ ਸੋਹਣੀ ਤਸਵੀਰ ਨੂੰ ਚਿੱਤਰਪਟ 'ਤੇ ਉਤਾਰਨ ਵਾਲੀ ਕਲਾਵਤੀ, ਕੀ ਮੈਂ ਤੁਹਾਡਾ ਨਾਮ ਜਾਣ ਸਕਦਾ?
2: ਜੀ
1: ਘਬਰਾਓ ਨਾ, ਮੈਂ ਬੈਜਨਾਥ, ਮਹਾਰਾਜ ਦਾ ਖਾਸ ਸੇਵਕ ਹਾਂ।
2: ਜੀ ਜੀ, ਮੇਰਾ ਨਾਮ ਮਾਨਕੂ ਹੈ ਅਤੇ ਮੈਂ ਸੁਕਰਾਲਾ ਨਿਵਾਸੀ ਪੰਡਿਤ ਕਾਸ਼ੀਰਾਮ ਭਾਰਤਵਾਜ ਦੀ ਬੇਟੀ ਅਤੇ ਬਹੁਤ ਹੀ ਮਸ਼ਹੂਰ ਚਿੱਤਰਕਾਰ ਸ਼੍ਰੀ ਕੁੰਜਲਾਲ ਰਾਜਸਥਾਨੀ ਦੀ ਸ਼ਾਗਿਰਦ ਹਾਂ।
0: ਰੰਗ ਮਹਿਲ ਦੇ ਚਿੱਤਰਕਾਰ ਕੁੰਜਲਾਲ ਰਾਜਸਥਾਨੀ ਦੀ ਸ਼ਾਗਿਰਦ?
2: ਜੀ।
0: ਉਹੀ ਚਿੱਤਰਕਾਰ ਨਾ ਜਿਹੜਾ ਇੱਕ ਦਾਸੀ ਦੀ ਮੁਹੱਬਤ 'ਚ ਪਾਗਲ ਹੋ ਗਿਆ ਸੀ, ਜਿਹਨੂੰ ਸਾਡੇ ਸਤਿਕਾਰਯੋਗ ਪਿਤਾ ਜੀ ਨੇ ਰਾਜਮਹਿਲ 'ਚੋਂ ਕੱਢ ਦਿੱਤਾ ਸੀ, ਜਿਹੜਾ ਅੱਜ ਕੱਲ੍ਹ ਇੱਧਰ ਉੱਧਰ ਭਟਕਦਾ ਫਿਰ ਰਿਹਾ ਹੈ। ਤੁਸੀਂ ਉਸ ਪਾਗਲ ਚਿੱਤਰਕਾਰ ਦੇ ਸ਼ਾਗਿਰਦ ਹੋਦੇ ਵੀ?
2: ਜੀ ਸਰਕਾਰ, ਉਹੀ ਮਹਾਨ ਕਲਾਕਾਰ ਜਿਹੜੇ 1 ਸਾਲ ਤੱਕ ਸਾਡੇ ਮਹਿਮਾਨ ਬਣ ਕੇ ਸਾਡੇ ਘਰ ਰਹੇ ਅਤੇ ਮੇਰੇ ਸਵਰਗਵਾਸੀ ਪਿਤਾ ਜੀ ਨੇ ਉਹਨਾਂ ਦੀ ਇੰਨੀ ਸੇਵਾ ਕੀਤੀ ਜਿਸ ਤੋਂ ਖੁਸ਼ ਹੋ ਕੇ ਉਹ ਮੈਨੂੰ ਚਿੱਤਰਕਾਰੀ ਸਿਖਾਉਣ ਲਈ ਰਾਜ਼ੀ ਹੋ ਗਏ।
0: ਅਸੀਂ ਜਾਣਨਾ ਚਾਹੁੰਦੇ ਹਾਂ ਕਿ ਅੱਜ ਕੱਲ੍ਹ ਉਹ ਪਾਗਲ ਚਿੱਤਰਕਾਰ ਹੈ ਕਿੱਥੇ, ਜਿਸ ਲਈ ਉਸ ਪਾਗਲ ਦਾਸੀ ਨੇ ਰਾਵੀ ਨਦੀ 'ਚ ਛਾਲ ਮਾਰ ਕੇ ਆਪਣੀ ਦੇਹ ਤਿਆਗੀ ਸੀ।
2: ਮੇਰੇ ਗੁਰੂ ਮਹਾਰਾਜ ਸਰਕਾਰ, ਉੱਧਰ ਦੇਖੋ, ਉਹੀ ਨੇ ਮੇਰੇ ਗੁਰੂ ਮਹਾਰਾਜ ਜਿਨ੍ਹਾਂ ਨੂੰ ਸ਼ਰਾਰਤੀ ਬੱਚੇ ਪੱਥਰ ਮਾਰ ਰਹੇ ਨੇ।
0: ਉਹਦੀ ਦੁੱਧ ਵਰਗੀ ਸਫੇਦ ਦਾੜੀ ਅਤੇ ਜਟਾ ਜੂਟ ਦੇਖ ਕੇ ਇੰਜ ਲੱਗਦਾ ਜਿਵੇਂ ਕੋਈ ਸਿੱਧ ਪੁਰਸ਼ ਜਾਂ ਮਹਾਤਮਾ ਹੋਵੇ।
2: ਜੀ ਸਰਕਾਰ, ਉਹ ਆਪਣੀ ਸੁੱਧ ਬੁੱਧ ਗਵਾ ਬੈਠੇ ਨੇ।
0: ਬੈਜਨਾਥ।
1: ਜੀ ਸਰਕਾਰ।
0: ਜਾਓ, ਰੰਗ ਮਹਿਲ ਦੇ ਮਸ਼ਹੂਰ ਚਿੱਤਰਕਾਰ ਕੁੰਜਲਾਲ ਰਾਜਸਥਾਨੀ ਨੂੰ ਬੱਚਿਆਂ ਕੋਲੋਂ ਛੁਡਵਾ ਕੇ ਆਦਰ ਸਨਮਾਨ ਨਾਲ ਸਾਡੇ ਦਰਬਾਰ ਵਿੱਚ ਲਿਆਓ। ਦੇਵੀ, ਤੁਸੀਂ ਆਪਣੀ ਤਸਵੀਰ ਪੂਰੀ ਕਰੋ।
2: ਜੀ ਸਰਕਾਰ।
1: ਜੋ ਹੁਕਮ ਸਰਕਾਰ।
0: ਅਸੀਂ ਚੱਲਦੇ ਹਾਂ ਹੁਣ।
3: ਓਏ ਬੱਚਿਓ, ਰੁਕ ਜਾਓ, ਓਏ ਇਹਨਾਂ ਨੂੰ ਪਰੇਸ਼ਾਨ ਨਾ ਕਰੋ, ਓਏ ਮੈਂ ਕਹਿੰਦਾ ਹਟ ਜਾਓ, ਓਏ ਬੱਚਿਓ ਜਲਦੀ ਤੋਂ ਜਲਦੀ ਛੂ ਮੰਤਰ ਹੋ ਜਾਓ, ਨਹੀਂ ਤਾਂ

0: ਉਹ ਉਸ ਦੀ ਤਕਦੀਰ ਨੇ ਹੀ ਬੰਦੀ ਬਣਾ ਲਿਆ ਹੋਵੇ ਉਹਨੂੰ ਅਸੀਂ ਕੀ ਬੰਦੀ ਬਣਾਵਾਂਗੇ। ਆਓ ਅੱਗੇ ਚੱਲਦੇ ਹਾਂ, ਬਾਕੀ ਚਿੱਤਰਕਾਰਾਂ ਨਾਲ ਵੀ ਭੇਂਟ ਕਰਨੀ ਹੈ।
1: ਜੀ ਸਰਕਾਰ।

0: ਨਹੀਂ ਉਹ ਅੱਜ ਦੇ ਮੁਕਾਬਲੇ ਦੇ ਨਤੀਜੇ ਆਣ ਲੱਗੇ ਆ। ਉਹ ਚੁੱਪ ਹੋ ਜਾਓ, ਚੁੱਪ ਹੋ ਜਾਓ, ਸੁਣੋ, ਚੁੱਪ
1: ਸੁਣੋ, ਸੁਣੋ, ਸੁਣੋ। ਵਸੋਲੀ ਨਗਰ ਦੇ ਵਾਸੀਓ ਸੁਣੋ, ਨਿਰਣਾਇਕ ਮੰਡਲ ਦੇ ਅਨੁਸਾਰ ਸੁਕਰਾਲਾ ਦੀ ਰਹਿਣ ਵਾਲੀ ਮਾਨੁਕਾ ਦੁਆਰਾ ਬਣਾਈ ਗਈ ਤਸਵੀਰ ਸਭ ਤੋਂ ਵਧੀਆ ਐਲਾਨੀ ਗਈ ਹੈ। ਇਸ ਲਈ ਕੱਲ੍ਹ ਦਰਬਾਰ ਵਿੱਚ ਵਸੋਲੀ ਦੇ ਮਹਾਰਾਜ ਅੰਮ੍ਰਿਤਪਾਲ ਜੀ, ਪੱਡੂ ਦੇ ਰਾਜਾ ਪ੍ਰਿਤੀਪਾਲ ਪੱਡੋਵਾਲ, ਜੰਮੂ ਦੇ ਮਹਾਰਾਜ ਸ਼੍ਰੀ ਰਣਜੀਤ ਦੇਵ ਜੀ ਦੇ ਸਪੁੱਤਰ ਟਿੱਕਾ ਜੀ ਬ੍ਰਿਜ ਲਾਲ ਜੰਬਾਲ, ਮਹਾਕਵੀ ਦੇਵੀ ਦਾ ਅਤੇ ਹੋਰ ਖਾਸ ਦਰਬਾਰੀਆਂ ਦੀ ਉਪਸਥਿਤੀ ਵਿੱਚ ਮਾਣਕੂ ਨੂੰ ਇਨਾਮ ਦੇ ਤੌਰ 'ਤੇ 200 ਮੋਹਰਾਂ ਅਤੇ ਪਸ਼ਮੀਨੇ ਦਾ ਦੁਸ਼ਾਲਾ ਪਹਿਨਾਇਆ ਜਾਏਗਾ।

0: ਵਧਾਈ ਹੋਵੇ ਮਾਣਕੂ, ਬਹੁਤ ਬਹੁਤ ਵਧਾਈ ਹੋਵੇ।
1: ਤੈਨੂੰ ਵੀ ਵਧਾਈ ਹੋਵੇ ਤਾਰਾ, ਇਹ ਸਭ ਤਾਂ ਗੁਰੂ ਜੀ ਦੀ ਸਿੱਖਿਆ ਦਾ ਹੀ ਫਲ ਹੈ।
2: ਬੇਟੀ ਮਾਣਕੂ, ਬਹੁਤ ਬਹੁਤ ਵਧਾਈ ਹੋਵੇ।
1: ਪ੍ਰਣਾਮ ਗੁਰੂ ਜੀ, ਇਹ ਸਭ ਤੁਹਾਡੇ ਆਸ਼ੀਰਵਾਦ ਦੇ ਕਾਰਨ ਹੀ ਮੁਮਕਿਨ ਹੋ ਸਕਿਆ।
2: ਇਸ ਮੌਕੇ ਤੇ ਮੈਂ ਤੈਨੂੰ ਇੱਕ ਨਸੀਹਤ ਦੇਣਾ ਚਾਹਾਂਗਾ ਬੇਟੀ।
1: ਜ਼ਰੂਰ ਗੁਰੂ ਜੀ।
2: ਕੱਲ੍ਹ ਤੈਨੂੰ ਇਨਾਮ ਦਿੱਤਾ ਜਾਵੇਗਾ, ਤੇਰਾ ਮਾਨ ਸਮਾਨ ਹੋਵੇਗਾ। ਪਰ ਬੇਟੀ, ਆਪਣੇ ਮਨ 'ਚ ਇਸ ਦਾ ਗਰੂਰ ਨਾ ਆਉਂਦੇ। ਇੱਕ ਸੱਚੇ ਕਲਾਕਾਰ ਨੂੰ ਇਨਾਮਾਂ ਅਤੇ ਉਪਲਬਧੀਆਂ ਦੇ ਮਾਇਆ ਜਾਲ ਵਿੱਚ ਫਸ ਕੇ ਨਹੀਂ ਰਹਿ ਜਾਣਾ ਚਾਹੀਦਾ।
1: ਤੁਸੀਂ ਬਿਲਕੁਲ ਸੱਚ ਕਿਹਾ ਗੁਰੂ ਜੀ। ਚਿੰਤਾ ਨਾ ਕਰੋ, ਮੈਂ ਤੁਹਾਡੀ ਗੱਲ ਪੱਲੇ ਬੰਨ ਲਈ ਹੈ।
2: ਬਸੋਲੀ ਦੇ ਚਿੱਤਰਕਾਰਾਂ ਵਿੱਚ ਇਹੀ ਖਾਸ ਗੱਲ ਹੈ। ਮੈਂ ਅੱਜ ਤੱਕ ਬਸੋਲੀ ਦੇ ਕਿਸੇ ਚਿੱਤਰਕਾਰ ਨੂੰ ਆਪਣੀ ਕਿਸੇ ਤਸਵੀਰ 'ਤੇ ਆਪਣਾ ਨਾਂ ਲਿਖਦੇ ਨਹੀਂ ਦੇਖਿਆ। ਅਸਲ ਵਿੱਚ ਬਸੋਲੀ ਦੇ ਕਲਾਕਾਰਾਂ ਨੇ ਜਾਣ ਲਿਆ ਕਿ ਕਲਾ ਇੱਕ ਪੂਜਾ ਹੈ, ਆਰਾਧਨਾ ਹੈ, ਅਰਚਨਾ ਹੈ।
1: ਗੁਰੂ ਜੀ, ਤੁਸੀਂ ਬੋਲਦੇ ਜਾਓ। ਤੁਹਾਡੇ ਕਹੇ ਸ਼ਬਦਾਂ ਦੇ ਇੱਕ ਇੱਕ ਮੋਤੀ ਨੂੰ ਮੈਂ ਆਪਣੀ ਆਤਮਾ ਰੂਪੀ ਚੋਲੀ ਵਿੱਚ ਬੜੀ ਸ਼ਿੱਦਤ ਨਾਲ ਪਾ ਰਹੀ ਹਾਂ।
2: ਹੁਣ ਮੇਰੇ ਕੋਲ ਹੋਰ ਹੈ ਵੀ ਕੀ ਬੇਟੀ? ਬੇਟੀ, ਕਦੀ ਮੈਂ ਵੀ ਜੀ ਰਿਹਾ ਸੀ ਮਾਂ ਸਰਸਵਤੀ ਦੀ ਸਾਧਨਾ ਵਿੱਚ ਡੁੱਬਿਆ ਹੋਇਆ, ਪਰ ਇਹਨਾਂ ਉੱਚੇ ਮਹਿਲਾਂ ਨੇ ਮੇਰੇ ਮਨ ਦਾ ਚੈਨ ਖੋਲਿਆ। ਰਾਵੀ ਦੀਆਂ ਪਿਆਰ ਲਹਿਰਾਂ ਮੇਰੀ ਸ਼ਾਲੂ ਨੂੰ ਖਾ ਗਈਆਂ। ਹੁਣ ਤਾਂ ਮੈਂ ਇੱਕ ਸੁੱਕੀ ਰੇਤ ਵਾਲੀ ਤਾਰਾ ਵਾਂਗ ਹਾਂ, ਜਿਸ ਵਿੱਚ ਜਲਦੀ ਇੱਕ ਵੀ ਬੂੰਦ ਨਹੀਂ, ਜਲਦੀ ਇੱਕ ਵੀ ਬੂੰਦ ਨਹੀਂ, ਜਲਦੀ।
1: ਤੁਸੀਂ ਕਿੱਥੇ ਜਾ ਰਹੇ ਹੋ ਗੁਰੂ ਜੀ? ਦੇਖੋ ਨਾ, ਕਾਫੀ ਰਾਤ ਹੋ ਗਈ ਹੈ, ਅੱਜ ਦੀ ਰਾਤ ਇੱਥੇ ਹੀ ਰੁਕ ਜਾਓ।
2: ਨਹੀਂ ਮਾਨਕੂ, ਹੁਣ ਮੈਂ ਜਾਵਾਂਗਾ। ਬਸੋਲੀ ਦੇ ਮਹਿਲਾਂ ਨੂੰ ਮੈਂ ਅੱਜ ਆਖਰੀ ਵਾਰ ਦੇਖਾਂਗਾ, ਆਖਰੀ ਵਾਰ, ਆਖਰੀ ਵਾਰ, ਆਖਰੀ ਵਾਰ।
1: ਓ ਗੁਰੂ ਜੀ, ਤੁਸੀਂ ਜ਼ਿੰਦਗੀ ਦੇ ਕਿਹੜੇ ਰਾਹ 'ਤੇ ਚੱਲ ਪਏ ਹੋ?

ਪੁਰਸਕਾਰ ਸਮਾਰੋਹ ਸ਼ੁਰੂ ਹੋਣ ਵਾਲਾ ਹੈ। ਮੈਂ ਸਾਰੇ ਆਏ ਹੋਏ ਦਰਸ਼ਕਾਂ ਅਤੇ ਦਰਬਾਰੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਆਪਣੀ ਆਪਣੀ ਜਗ੍ਹਾ 'ਤੇ ਖੜ੍ਹੇ ਹੋ ਕੇ ਮਾਨਯੋਗ ਮਹਿਮਾਨਾਂ

0: ਕਲਾਕਾਰਾਂ ਤੇ ਬਸੌਲੀ ਦੇ ਮਹਾਰਾਜ ਸ਼੍ਰੀ ਅੰਮ੍ਰਿਤਪਾਲ ਜੀ ਦਾ ਸਵਾਗਤ ਕਰ। ਜਿਵੇਂ ਕਿ ਤੁਸੀਂ ਸਭ ਜਾਣਦੇ ਹੀ ਹੋ ਕਿ ਅੱਜ ਦਾ ਇਹ ਸਮਾਗਮ ਚਿੱਤਰਕਲਾ ਮੁਕਾਬਲੇ 'ਚ ਜੇਤੂ ਸੁਕਰਾਲਾ ਦੇ ਰਹਿਣ ਵਾਲੇ ਸ਼੍ਰੀ ਕਾਸ਼ੀਰਾਮ ਭਾਰਦਵਾਜ ਜੀ ਦੀ ਬੇਟੀ ਚਿੱਤਰਕਾਰ ਕੁਮਾਰੀ ਮਾਨਕੂ ਜੀ ਨੂੰ ਸਨਮਾਨਿਤ ਕਰਨ ਲਈ ਆਯੋਜਿਤ ਕੀਤਾ ਗਿਆ ਹੈ। ਹੁਣ ਮੈਂ ਮਾਨਕੂ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਮੰਚ ਤੇ ਆਉਣ ਤੇ ਬਸੌਲੀ ਦੇ ਮਹਾਰਾਜ ਦੇ ਹੱਥੋਂ ਆਪਣਾ ਇਨਾਮ ਹਾਸਿਲ ਕਰਨ। ਮੈਂ ਕੁਮਾਰੀ ਮਾਨਕੂ ਜੀ ਨੂੰ ਇਹ ਬੇਨਤੀ ਵੀ ਕਰਾਂਗਾ ਕਿ ਇਸ ਸਭਾ ਸਾਹਮਣੇ ਕੁਝ ਕਹਿਣ ਤੇ ਕੁਝ ਦੱਸਣ ਕਿ ਉਹਨਾਂ ਨੂੰ ਇਸ ਮਹਾਨ ਚਿੱਤਰਕਲਾ ਦੀ ਪ੍ਰੇਰਣਾ ਆਖਿਰ ਕਿੱਥੋਂ ਮਿਲੀ।
1: ਬਸੌਲੀ ਦੇ ਕਲਾ ਪ੍ਰੇਮੀ ਸੱਜਣੋ, ਪ੍ਰਤਾਪੀ ਮਹਾਰਾਜ ਜੀ, ਸ਼ਾਹੀ ਮਹਿਮਾਨੋ ਤੇ ਮੇਰੇ ਸਾਥੀ ਕਲਾਕਾਰੋ, ਮੇਰੀ ਮੁੱਢਲੀ ਪੜ੍ਹਾਈ ਲਿਖਾਈ ਸੰਸਕ੍ਰਿਤ ਦੇ ਮਸ਼ਹੂਰ ਵਿਦਵਾਨ ਆਚਾਰੇ ਸ਼੍ਰੀ ਸੂਰਿਆ ਨਾਰਾਇਣ ਜੀ ਦੀ ਦੇਖ ਰੇਖ ਦੇ ਵਿੱਚ ਹੋਈ। ਉਹ ਮਿਥਿਲਾ ਦੇ ਰਹਿਣ ਵਾਲੇ ਸੀ ਤੇ 25 ਸਾਲ ਸੁਕਰਾਲਾ ਵਿੱਚ ਰਹਿਣ ਤੋਂ ਬਾਅਦ ਆਪਣੇ ਦੇਸ਼ ਪਰਤ ਗਏ ਸੀ। ਮੈਂ ਇੱਕ ਗੱਲ ਹੋਰ ਤੁਹਾਨੂੰ ਦੱਸਣਾ ਚਾਹਾਂਗੀ ਕਿ ਮੈਂ ਮਹਾਕਵੀ ਪੰਡਿਤ ਦੇਵੀਦਾਸ ਜੀ ਦੀ ਜਮਾਤਨ ਹਾਂ। ਪਹਿਲਾਂ ਮੇਰਾ ਸ਼ੌਂਕ ਕਵਿਤਾ ਲਿਖਣਾ ਸੀ, ਫਿਰ ਪਤਾ ਨਹੀਂ ਕੀ ਹੋਇਆ ਮੈਂ ਚਿੱਤਰਕਲਾ ਦੇ ਇੰਦਰਧਨੁਸ਼ੀ ਰੰਗਾਂ ਦੇ ਵਿੱਚ ਗੁਆਚ ਗਈ। ਵੈਸੇ ਮੈਂ ਵਡਭਾਗੀ ਹਾਂ ਕਿ ਮੈਨੂੰ ਕੁੰਜ ਲਾਲ ਜੀ ਰਾਜਸਥਾਨੀ ਵਰਗੇ ਮਹਾਨ ਚਿੱਤਰਕਾਰ ਕੋਲੋਂ ਚਿੱਤਰਕਾਰੀ ਦੀ ਸਿੱਖਿਆ ਗ੍ਰਹਿਣ ਕਰਨ ਦਾ ਮੌਕਾ ਮਿਲਿਆ। ਉਹਨਾਂ ਨੇ ਹੀ ਮੈਨੂੰ ਇਸ ਕਾਬਿਲ ਬਣਾਇਆ, ਜਿਸ ਕਾਰਨ ਅੱਜ ਮੈਂ ਇਸ ਭਰੀ ਸਭਾ ਵਿੱਚ ਤੁਹਾਡੇ ਸਾਹਮਣੇ ਖੜੀ ਹਾਂ।
2: ਜੈ ਹੋ ਬਸੌਲੀ ਦੀ ਦੇਵੀ ਮਾਤਾ ਦੀ।
3: ਜੈ ਹੋ।

0: ਮਾਣਕੂ, ਮਹਾਰਾਜ ਕੋਲੋਂ ਪਹਿਲਾ ਇਨਾਮ ਪਾ ਕੇ ਸੱਚਮੁੱਚ ਬਹੁਤ ਵੱਡੀ ਇੱਜ਼ਤ ਪਾਈ ਹੈ ਤੂੰ।
1: ਹਾਂ,
0: ਹੁਣ ਲੱਗੇ ਹੱਥ ਇੱਕ ਹੋਰ ਜ਼ਰੂਰੀ ਕੰਮ ਨਿਪਟਾ ਹੀ ਦੇ।
1: ਉਹ ਕੀ?
0: ਬਿਨਾਂ ਦੇਰ ਲਾਏ ਜੀਵਨ ਸਾਥੀ ਦੀ ਚੋਣ ਕਰਕੇ ਵਿਆਹ ਕਰਵਾ ਲੈ ਹੁਣ।
1: ਤੂੰ ਬਿਲਕੁਲ ਠੀਕ ਕਹਿੰਦੀ ਹੈ ਤਾਰਾ। ਹੁਣ ਮੈਂ ਉਮਰ ਦੇ ਉਸ ਮੁਕਾਮ 'ਤੇ ਪਹੁੰਚ ਗਈ ਹਾਂ ਜਿੱਥੇ ਕਿਸੇ ਜੀਵਨ ਸਾਥੀ ਦਾ ਸਾਥ ਪਾਉਣ ਲਈ ਮਨ ਲੋਚਦਾ ਹੈ।
0: ਮਾਣਕੂ, ਮੈਂ ਤੈਨੂੰ ਇੱਕ ਸਾਥੀ ਦਾ ਸੁਝਾਅ ਦੇਵਾਂ।
1: ਕੀ ਮਤਲਬ?
0: ਦਰਅਸਲ ਮੈਂ ਤੇਰੇ ਲਈ ਇੱਕ ਬਹੁਤ ਚੰਗੇ ਜੀਵਨ ਸਾਥੀ ਦੀ ਚੋਣ ਕਰ ਚੁੱਕੀ ਹਾਂ।
1: ਵਾਹ ਬਈ ਵਾਹ, ਮੇਰੀ ਮਰਜ਼ੀ ਜਾਣੇ ਬਿਨਾਂ ਹੀ?
0: ਹਾਂ ਮੇਰੀ ਪਿਆਰੀ ਸਹੇਲੀ, ਬਸ ਇਹ ਸਮਝ ਲੈ ਕਿ ਤੇਰਾ ਜੀਵਨ ਸਾਥੀ ਵੀ ਕੋਈ ਐਰਾ ਗੈਰਾ ਨਹੀਂ ਹੈ।
1: ਅੱਛਾ ਜੀ।
0: ਉਹ ਤਾਂ ਤੇਰਾ ਪੁਰਾਣਾ ਪ੍ਰੇਮੀ ਹੈ, ਤੇਰਾ ਕਦਰਦਾਨ। ਤੈਨੂੰ ਉਹ ਫੁੱਲਾਂ ਵਾਂਗ ਰੱਖੇਗਾ। ਮਾਣਕੂ, ਤੂੰ ਰਾਜ ਕਰੇਂਗੀ ਰਾਜ।
1: ਤਾਰਾ, ਤੇਰਾ ਇਸ਼ਾਰਾ ਕਿਤੇ?
0: ਹਾਂ, ਮਹਾਕਵੀ ਦੱਤੂ ਜੀ ਹੈ ਪੱਡੂ ਦਾ ਰਹਿਣ ਵਾਲਾ, ਤੇਰਾ ਪੁਰਾਣਾ ਜਮਾਤੀ। ਉਹਨੇ ਖੁਦ ਮੈਨੂੰ ਕਿਹਾ ਕਿ ਉਹਦਾ ਇਹ ਸੁਝਾਵ ਮੈਂ ਤੇਰੇ ਸਾਹਮਣੇ ਰੱਖਾਂ।
1: ਕੀ?
0: ਉਹ ਤੇਰੇ ਜਵਾਬ ਦਾ ਇੰਤਜ਼ਾਰ ਕਰੇਗਾ।
1: ਪਰ ਮੇਰੀ ਭੋਲੀ ਸਹੇਲੀ, ਉਹ ਤਾਂ ਸ਼ਾਦੀਸ਼ੁਦਾ ਹੈ, ਉਹਦੇ ਤੇ ਦੋ ਬੱਚੇ ਵੀ ਨੇ।
0: ਬਚਪਨ 'ਚ ਕਰ ਦਿੱਤਾ ਵਿਆਹ ਵੀ ਭਲਾ ਕੋਈ ਵਿਆਹ ਹੁੰਦਾ ਹੈ? ਉਹ ਕਹਿੰਦਾ ਸੀ ਕਿ ਜੇਕਰ ਤੂੰ ਉਹਦੇ ਨਾਲ ਵਿਆਹ ਕਰਵਾਉਣ ਲਈ ਰਾਜ਼ੀ ਹੋ ਜਾਵੇਂ ਤਾਂ ਉਹ ਤੇਰੇ ਲਈ ਇੱਕ ਆਲੀਸ਼ਾਨ ਮਹਿਲ ਨੁਮਾ ਘਰ ਬਣਵਾ ਦੇਵੇਗਾ। ਤੂੰ ਉਸ ਦੀ ਪ੍ਰੇਰਣਾ ਬਣ ਜਾਵੇਂਗੀ ਅਤੇ ਉਸ ਦੀ ਕਵਿਤਾ ਦੀ ਲੇਖਣੀ ਵਿੱਚ ਨਵੇਂ ਪ੍ਰਾਣ ਪੈ ਜਾਣਗੇ।
1: ਇਹ ਮਹਿਲਾਂ ਅਤੇ ਰਾਜ ਸਭਾਵਾਂ ਵਿੱਚ ਮਸਤ ਰਹਿਣ ਵਾਲੇ ਲੋਕ ਪਤਾ ਨਹੀਂ ਕਿਉਂ ਔਰਤ ਨੂੰ ਸਿਰਫ ਭੋਗ ਵਿਲਾਸ ਦੀ ਚੀਜ਼ ਸਮਝਦੇ ਨੇ। ਰਾਜਾ ਮਹਾਰਾਜਾ ਕਈ ਕਈ ਵਿਆਹ ਕਰਦੇ ਨੇ। ਨਹੀਂ ਨਹੀਂ ਤਾਰਾ, ਮੈਨੂੰ ਮਹਾਂਕਵੀ ਦੱਤੂ ਦਾ ਸੁਝਾਅ ਮਨਜ਼ੂਰ ਨਹੀਂ। ਅਸਲ ਵਿੱਚ ਜਿਸ ਜੀਵਨ ਸਾਥੀ ਦੀ ਮੈਨੂੰ ਭਾਲ ਸੀ ਉਹ ਮੈਨੂੰ ਮਿਲ ਗਿਆ।
0: ਅੱਛਾ ਜੀ, ਤਾਂ ਫਿਰ ਹਾਲੇ ਤੱਕ ਮੇਰੇ ਕੋਲੋਂ ਕਿਉਂ ਲੁਕੋਇਆ?
1: ਲੁਕੋਇਆ ਨਹੀਂ ਤਾਰਾ, ਵੈਸੇ ਹਾਲੇ ਤੱਕ ਕੋਈ ਗੱਲ ਹੀ ਨਹੀਂ ਹੋਈ।

0: ਇਹ ਤਾਂ ਮੇਰੇ ਦਿਲ ਵਿੱਚ ਇੱਛਾ ਜਾਗੀ ਹੈ। ਹੁਣ ਦੇਖਦੀ ਹਾਂ ਮੇਰੀ ਇਹ ਇੱਛਾ ਕਦ ਪੂਰੀ ਹੁੰਦੀ ਹੈ।
1: ਤੂੰ ਇੱਦਾਂ ਦੀ ਛੁਪੀ ਰੁਸਤਮ ਨਿਕਲੇਂਗੀ, ਮੈਂ ਕਦੇ ਸੋਚਿਆ ਵੀ ਨਹੀਂ ਸੀ। ਹੁਣ ਮੈਂ ਦੱਤੂ ਜੀ ਨੂੰ ਕੀ ਜਵਾਬ ਦੇਵਾਂਗੀ, ਉਹਨਾਂ ਨੇ ਤਾਂ ਬਹੁਤ ਉਮੀਦ ਬਣਾਈ ਹੋਈ ਸੀ। ਅਤੇ ਹੁਣ ਚਲੋ ਛੱਡੋ, ਹੁਣ ਤੂੰ ਹੋਣ ਵਾਲੇ ਖੁਸ਼ਕਿਸਮਤ ਦਾ ਨਾਂ ਦੱਸ ਦੇ।
0: ਉਹਨਾਂ ਦਾ ਨਾਂ ਹੈ ਬੈਜਨਾਥ ਜਸਰੋਟੀਆ।
1: ਤੇਰਾ ਮਤਲਬ ਹੈ ਬਸੋਲੀ ਦੇ ਮਹਾਰਾਜ ਦਾ ਉਹ ਖਾਸਮ ਖਾਸ ਸੇਵਕ?
0: ਹਾਂ, ਪਰ ਉਹ ਨਹੀਂ ਜਾਣਦੇ ਕਿ ਮੇਰੇ ਦਿਲ ਵਿੱਚ ਉਹਨਾਂ ਦੇ ਪਿਆਰ ਨੇ ਕਦੋਂ ਅਤੇ ਕਿਵੇਂ ਆਪਣੀ ਛਾਪ ਛੱਡੀ। ਪਲ ਪਲ ਕਰਕੇ ਉਹਨਾਂ ਦੇ ਪਿਆਰ ਨੇ ਮੇਰੀ ਆਤਮਾ 'ਤੇ ਕਬਜ਼ਾ ਕਰ ਲਿਆ। ਖੈਰ ਛੱਡ, ਹੋਵੇਗਾ ਤਾਂ ਉਹੀ ਜੋ ਭਗਵਾਨ ਵਿਸ਼ਨੂੰ ਜਾਣਗੇ।
1: ਤੂੰ ਘਬਰਾਉਣਾ ਮੇਰੀ ਸਹੇਲੀ, ਸਭ ਠੀਕ ਹੋ ਜਾਵੇਗਾ।

0: ਪਰ ਮੈਂ ਨਾ ਤੇ ਕਦੇ ਬੇਇਨਸਾਫੀ ਸਹਿਣ ਕੀਤੀ ਹੈ ਨਾ ਕਰਾਂਗਾ
1: ਜੀ।
0: ਕਮਾਲ ਹੋ ਗਈ ਹੈ, ਹੁਣ ਪਿਤਾ ਜੀ ਨੂੰ ਮੇਰੇ ਵਿੱਚ ਅਣਗਿਣਤ ਔਗਣ ਨਜ਼ਰ ਆਉਣ ਲੱਗ ਪਏ ਨੇ, ਪਰ ਸ਼ਾਇਦ ਉਹ ਇਹ ਭੁੱਲ ਗਏ ਨੇ ਕਿ ਕਾਂਗੜਾ ਦੀ ਲੜਾਈ 'ਚ ਇਸੇ ਸ਼ਰਾਬੀ ਕਬਾਬੀ ਨੇ ਵੱਡੇ ਵੱਡੇ ਸੂਰਬੀਰਾਂ ਨੂੰ ਬੰਦੀ ਬਣਾਇਆ ਸੀ। ਜੀਜਾ ਜੀ, ਮਹਾਕਵੀ ਜੀ ਨੇ ਬ੍ਰਜਰਾਜ ਪੰਚਾਸਕਾ ਵਿੱਚ ਮੇਰੀ ਬਹਾਦਰੀ ਦੇ ਗੁਣਗਾਣ ਐਵੇਂ ਤਾਂ ਨਹੀਂ ਕੀਤੇ। ਲਓ, ਇਹ ਕਵੀ ਦੱਤੂ ਜੀ ਆਪ ਹੀ ਆ ਗਏ ਨੇ।
2: ਬ੍ਰਜਰਾਜ ਜੀ, ਜੋ ਤੁਸੀਂ ਕਿਹਾ ਉਹ ਮੈਂ ਵੀ ਸੁਣਿਆ, ਪਰ ਇਹ ਗੱਲ ਠੀਕ ਨਹੀਂ ਹੈ।
1: ਕਵੀ ਦੱਤੂ ਜੀ ਠੀਕ ਕਹਿ ਰਹੇ ਨੇ, ਤੁਸੀਂ ਜੋ ਕਹਿ ਰਹੇ ਹੋ ਉਹ ਠੀਕ ਨਹੀਂ ਹੈ।
0: ਮੈਂ ਬਿਲਕੁਲ ਠੀਕ ਕਹਿ ਰਿਹਾ ਜੀਜਾ ਜੀ। ਬ੍ਰਜਰਾਜ ਜੰਵਾਲ ਦਾ ਇਹ ਐਲਾਨ ਜੰਗ ਹੈ। ਮੈਂ ਚੜ੍ਹਤ ਸਿੰਘ ਸ਼ੁਕਰ ਚੱਕੀਆ ਤੇ ਜੈ ਸਿੰਘ ਕਨਈਆ ਜੀ ਤੋਂ ਵੀ ਮਦਦ ਮੰਗੀ ਸੀ, ਉਹਨਾਂ ਨੇ ਮੇਰਾ ਸਹਿਯੋਗ ਦੇਣ ਦਾ ਵਚਨ ਦਿੱਤਾ ਹੈ। ਮੇਰੀ ਬਸ ਇਹੀ ਬੇਨਤੀ ਹੈ ਕਿ ਤੁਸੀਂ ਵੀ ਇਨਸਾਫ ਦਾ ਸਾਥ ਦਿਓ। ਇਹ ਯੁੱਧ ਹੁਣ ਟਲੇਗਾ ਨਹੀਂ, ਇੱਕ ਨਵਾਂ ਮਹਾਭਾਰਤ।

0: ਕੌਣ ਕੌਣ ਹੈ ਸੁਨਹਿਰੀ ਰਾਤ ਵਿੱਚ?
1: ਮੈਂ।
0: ਓਹ ਮਹਾਕਵੀ ਜੀ, ਤੁਸੀਂ ਤੁਸੀਂ ਇਹ ਕੀ ਹਾਲਤ ਬਣਾ ਲਈ ਆਪਣੀ? ਆਓ ਆਓ ਅੰਦਰ ਆ ਜਾਓ।
1: ਤਾਰਾ, ਤੇਰੀ ਸਹੇਲੀ ਵਿਚਾਰੀ ਮਾਨਕੋ ਦੀ ਕਿਸਮਤ ਫੁੱਟ ਗਈ ਹੈ। ਉਸ ਦੇ ਸਿਰ ਦਾ ਸਾਈਂ ਵੈਜਨਾਥ ਸਾਂਬਾ ਵਿਖੇ ਬਸੰਤਰ ਨਦੀ ਕੋਲ ਮਾਰਿਆ ਗਿਆ।
0: ਚਾਰ ਦਿਨ ਪਹਿਲਾਂ ਇਹੀ ਸਮਾਚਾਰ ਸੁਣ ਕੇ ਮੈਂ ਇੱਥੇ ਸੋਗ ਕਰਨ ਆਈ ਸੀ। ਵਿਚਾਰੀ ਮਾਨਕੂ ਤਾਂ ਆਪਣੇ ਹੋਸ਼ੋ ਹਵਾਸ ਗਵਾ ਚੁੱਕੀ ਹੈ। ਉਸਨੇ ਤਾਂ ਖਾਣਾ ਪੀਣਾ ਵੀ ਛੱਡ ਦਿੱਤਾ ਹੈ। ਬੁੱਤ ਬਣੀ ਬੈਠੀ ਆਪਣੇ ਢੋਲ ਦੀ ਤਸਵੀਰ ਨੂੰ ਦਿਨ ਰਾਤ ਤੱਕਦੀ ਰਹਿੰਦੀ ਹੈ। ਉਸਦੀ ਕੋਠਰੀ ਵਿੱਚ ਸਾਰੀ ਸਾਰੀ ਰਾਤ ਦੀਵਾ ਚੱਲਦਾ ਰਹਿੰਦਾ ਹੈ।
1: ਤਾਰਾ, ਮੈਂ ਮਾਨਕੂ ਨੂੰ ਮਿਲਣਾ ਚਾਹੁੰਦਾ।
0: ਨਹੀਂ ਨਹੀਂ ਮਹਾਕਵੀ, ਨਹੀਂ, ਤੁਸੀਂ ਉਸ ਨਾਲ ਨਹੀਂ ਮਿਲੋਗੇ।
1: ਪਰ ਕਿਉਂ?
0: ਕਿਉਂਕਿ ਉਹ ਤੁਹਾਨੂੰ ਆਪਣੇ ਪਤੀ ਦਾ ਹਥਿਆਰਾ

0: ਮੰਨਦੀ ਹੈ।
1: ਉਹ ਮੈਨੂੰ ਹੱਤਿਆਰਾ ਮੰਨਦੀ ਹੈ।
0: ਹਾਂ ਮਹਾਕਵੀ, ਤੁਸੀਂ ਚਲੇ ਜਾਓ। ਵਕਤ ਆਪਣੇ ਆਪ ਉਸਦੇ ਦਿਲ ਤੇ ਲੱਗੇ ਜ਼ਖਮਾਂ ਤੇ ਮਰਮ ਪੱਟੀ ਕਰ ਦੇਵੇਗਾ। ਤੁਹਾਨੂੰ ਦੇਖ ਕੇ ਤਾਂ ਉਹਦਾ ਦਰਦ ਹੋਰ ਉਮੜ ਪਵੇਗਾ ਮਹਾਕਵੀ।
1: ਪਰਮਾਤਮਾ, ਕੁਛ ਐਸਾ ਚਮਤਕਾਰ ਕਰ ਕਿ ਮਾਨ ਕੋ ਮੈਨੂੰ ਨਿਰਦੋਸ਼ ਦੋਸ਼ੀ

ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਰਾਤ ਠੀਕ 2 ਵੱਜ ਰਹੇ ਨੇ, ਸਮਾਂ ਹੋ ਰਿਹਾ ਹੈ ਪੰਜਾਬੀ ਡਿਊਟ ਮਿਊਜ਼ਿਕ ਦਾ। ਆਓ ਸੁਣਦੇ ਹਾਂ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇਸ ਗੀਤ ਦੇ ਨਾਲ।

ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਹੁਣ ਤੁਸੀਂ ਨਿਊਜ਼ ਔਨ ਏਅਰ ਐਪ ਤੇ ਵੀ ਸੁਣ ਸਕਦੇ ਹੋ। ਨਾਲ ਹੀ ਤੁਸੀਂ ਦੂਰਦਰਸ਼ਨ ਦੇ ਵੱਖ-ਵੱਖ ਚੈਨਲ ਅਤੇ ਆਕਾਸ਼ਵਾਣੀ ਦੇ ਵੱਖ-ਵੱਖ ਭਾਸ਼ਾਈ ਚੈਨਲਾਂ ਦਾ ਆਨੰਦ ਵੀ ਮਾਣ ਸਕਦੇ ਹੋ, ਉਹ ਵੀ ਕ੍ਰਿਸਟਲ ਕਲੀਅਰ ਡਿਜੀਟਲ ਕੁਆਲਿਟੀ 'ਚ। ਨਿਊਜ਼ ਔਨ ਏਅਰ ਐਪ ਤੇ ਤੁਸੀਂ ਪੰਜਾਬ ਦੇ ਕੇਂਦਰਾਂ ਵਿੱਚ AIR ਪੰਜਾਬੀ ਪ੍ਰੈਸ ਕਰਕੇ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਸੁਣ ਸਕਦੇ ਹੋ। ਸੋ ਹੁਣੇ ਡਾਊਨਲੋਡ ਕਰੋ।

ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਹੁਣ ਤੁਸੀਂ ਨਿਊਜ਼ ਔਨ 에ਅਰ ਐਪ ਤੇ ਵੀ ਸੁਣ ਸਕਦੇ ਹੋ। ਨਾਲ ਹੀ ਤੁਸੀਂ ਦੂਰਦਰਸ਼ਨ ਦੇ ਵੱਖ-ਵੱਖ ਚੈਨਲ ਅਤੇ ਆਕਾਸ਼ਵਾਣੀ ਦੇ ਵੱਖ-ਵੱਖ ਭਾਸ਼ਾਈ ਚੈਨਲਾਂ ਦਾ ਆਨੰਦ ਵੀ ਮਾਣ ਸਕਦੇ ਹੋ, ਉਹ ਵੀ ਕ੍ਰਿਸਟਲ ਕਲੀਅਰ ਡਿਜੀਟਲ ਕੁਆਲਿਟੀ 'ਚ। ਨਿਊਜ਼ ਔਨ 에ਅਰ ਐਪ ਤੇ ਤੁਸੀਂ ਪੰਜਾਬ ਦੇ ਕੇਂਦਰਾਂ ਵਿੱਚ AIR ਪੰਜਾਬੀ ਪ੍ਰੈਸ ਕਰਕੇ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਸੁਣ ਸਕਦੇ ਹੋ। ਸੋ ਹੁਣੇ ਡਾਊਨਲੋਡ ਕਰੋ ਪ੍ਰਸਾਰ ਭਾਰਤੀ ਦੀ ਐਪ ਨਿਊਜ਼ ਔਨ 에ਅਰ। ਇਹ ਐਪ ਪਲੇ ਸਟੋਰ ਅਤੇ iTunes ਦੋਵੇਂ ਪਲੇਟਫਾਰਮਸ ਤੇ ਉਪਲਬਧ ਹੈ।

ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਹੁਣ ਤੁਸੀਂ ਨਿਊਜ਼ ਔਨ ਏਅਰ ਐਪ ਤੇ ਵੀ ਸੁਣ ਸਕਦੇ ਹੋ। ਨਾਲ ਹੀ ਤੁਸੀਂ ਦੂਰਦਰਸ਼ਨ ਦੇ ਵੱਖ-ਵੱਖ ਚੈਨਲ ਅਤੇ ਆਕਾਸ਼ਵਾਣੀ ਦੇ ਵੱਖ-ਵੱਖ ਭਾਸ਼ਾਈ ਚੈਨਲਾਂ ਦਾ ਆਨੰਦ ਵੀ ਮਾਣ ਸਕਦੇ ਹੋ, ਉਹ ਵੀ ਕ੍ਰਿਸਟਲ ਕਲੀਅਰ ਡਿਜੀਟਲ ਕੁਆਲਿਟੀ 'ਚ। ਨਿਊਜ਼ ਔਨ ਏਅਰ ਐਪ ਤੇ ਤੁਸੀਂ ਪੰਜਾਬ ਦੇ ਕੇਂਦਰਾਂ ਵਿੱਚ AIR ਪੰਜਾਬੀ ਪ੍ਰੈਸ ਕਰਕੇ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਸੁਣ ਸਕਦੇ ਹੋ। ਸੋ ਹੁਣੇ ਡਾਊਨਲੋਡ ਕਰੋ ਪ੍ਰਸਾਰ ਭਾਰਤੀ ਦੀ ਐਪ ਨਿਊਜ਼ ਔਨ ਏਅਰ। ਇਹ ਐਪ ਪਲੇ ਸਟੋਰ ਅਤੇ iTunes ਦੋਵੇਂ ਪਲੇਟਫਾਰਮਸ ਤੇ ਉਪਲਬਧ ਹੈ।

ਪੀਟੀਆਈ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਤੜਕੇ ਦੇ 3:00 ਨੇ। ਆਹੁਣ ਸਰਵਨ ਕਰਦੇ ਹਾਂ ਗੁਰਬਾਣੀ ਵਿਚਾਰ।

ਦਰਜ ਹੈ। ਪਾਵਨ ਸ਼ਬਦ ਵਿੱਚ ਗੁਰੂ ਅਰਜਨ ਸਾਹਿਬ ਮਨੁੱਖਤਾ ਨੂੰ ਸਮਝਾਉਂਦਿਆਂ ਦੱਸਦੇ ਹਨ ਕਿ ਜਿਹੜਾ ਮਨੁੱਖ ਪਰਮਾਤਮਾ ਦੀ ਸਹਾਇਤਾ ਪ੍ਰਾਪਤ ਕਰਨਾ ਚਾਹੁੰਦਾ ਹੈ, ਉਸ ਮਨੁੱਖ ਨੂੰ ਹਮੇਸ਼ਾ ਪ੍ਰਭੂ ਪਰਮਾਤਮਾ ਦੀ ਗੁਣਾਂ ਨੂੰ ਇਕੱਠਿਆਂ ਕਰਨ ਵਾਲੀ ਭਗਤੀ ਕਰਦਿਆਂ ਸਚਿਆਰ ਭਗਤ ਬਣਨ ਦੀ ਜ਼ਰੂਰਤ ਹੈ। ਵਿਚਾਰ ਅਧੀਨ ਪਾਵਨ ਸ਼ਬਦ ਦੀਆਂ ਆਰੰਭਲੀਆਂ ਪੰਕਤੀਆਂ ਵਿੱਚ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦਿਆਂ ਫਰਮਾਉਂਦੇ ਹਨ, ਦੂਤ ਦੁਸ਼ਮਣ ਸਭ ਤੁਝ ਤੇ ਨਿਵਰੈ, ਪ੍ਰਗਟ ਪ੍ਰਤਾਪ ਤੁਮਾਰਾ, ਜੋ ਜੋ ਤੇਰੇ ਭਗਤ ਦੁਖਾਏ, ਉਹ ਤਤਕਾਲ ਤੁਮ ਮਾਰਾ। ਹੇ ਭਾਈ, ਪ੍ਰਭੂ ਪਰਮਾਤਮਾ ਦੇ ਭਗਤਾਂ ਦੇ ਵਿਕਾਰਾਂ ਵਾਲੇ ਆਦਿ ਸਾਰੇ ਦੁੱਖ ਦੇਣ ਵਾਲੇ ਦੁਸ਼ਮਣ ਪ੍ਰਭੂ ਦੇ ਗਿਆਨ ਰੂਪੀ ਗੁਣਾਂ ਦੀ ਸਮਝ ਪੈ ਜਾਣ ਨਾਲ ਸਭ ਦੂਰ ਹੋ ਜਾਂਦੇ ਨੇ। ਹੁਣ ਕੋਈ ਵਿਕਾਰ ਤੰਗ ਨਹੀਂ ਕਰਦਾ, ਕਿਉਂਕਿ ਤੇਰਾ ਗਿਆਨ ਰੂਪੀ ਪ੍ਰਤਾਪ ਪ੍ਰਤੱਖ ਤੌਰ 'ਤੇ ਸਾਰੇ ਸੰਸਾਰ ਵਿੱਚ ਸਥਾਪਿਤ ਹੈ। ਜਿਹੜਾ ਜਿਹੜਾ ਵੈਰੀ ਦੁਸ਼ਮਣ ਭਗਤਾਂ ਨੂੰ ਦੁੱਖ ਦੇਣ ਦੀ ਕੋਸ਼ਿਸ਼ ਕਰਦਾ, ਭਾਵ ਪਿਆਰੇ ਭਗਤਾਂ ਨੂੰ ਸੱਚ ਦੇ ਰਸਤੇ ਤੋਂ ਭਟਕਾਉਣ ਦੀ ਕੋਸ਼ਿਸ਼ ਕਰਦਾ, ਉਸ ਨੂੰ ਪ੍ਰਭੂ ਪਰਮਾਤਮਾ ਤੁਰੰਤ ਮਾਰ ਦਿੰਦੇ ਹਨ। ਇਸੇ ਤਰ੍ਹਾਂ ਬਿਲਾਵਲ ਰਾਗ ਵਿੱਚ 811 ਅੰਕ 'ਤੇ ਗੁਰੂ ਪਾਤਸ਼ਾਹ ਫਰਮਾਉਂਦਿਆਂ ਹੁਕਮ ਕਰਦੇ ਹਨ, ਕੀਤਾ ਲੋੜੈ ਸੋ ਕਰੈ, ਤੁਝ ਬਿਨ ਕਛ ਨਾਹੇ, ਪ੍ਰਤਾਪ ਤੁਮਾਰਾ ਦੇਖ ਕੈ ਜਮਦੂਤ ਛੱਡ ਜਾਹੇ, ਤੁਮਰੀ ਕਿਰਪਾ 'ਤੇ ਛੂਟੀਐ ਬਿਨਸੈ ਅਹਿਮੇਵ, ਸਰਬ ਕਲਾ ਸਮਰੱਥ ਪ੍ਰਭ ਪੂਰੇ ਗੁਰਦੇਵ। ਹੇ ਸਾਰੀਆਂ ਤਾਕਤਾਂ ਵਾਲੇ ਪ੍ਰਭੂ, ਹੇ ਸਭ ਕੁਝ ਕਰ ਸਕਣ ਵਾਲੇ ਪ੍ਰਭੂ, ਹੇ ਸਾਰਿਆਂ ਦੇ ਵਿੱਚ ਵਸਣ ਵਾਲੇ ਕਣ ਕਣ ਵਿੱਚ ਰਮੇ ਹੋਏ ਪ੍ਰਭੂ, ਹੇ ਗੁਣਾਂ ਨਾਲ ਭਰਪੂਰ ਪ੍ਰਭੂ, ਹੇ ਸਭ ਤੋਂ ਵੱਡੇ ਅਤੇ ਤਾਕਤਵਰ ਪ੍ਰਭੂ, ਤੇਰੇ ਗੁਣਾਂ ਦੀ ਕਿਰਪਾ ਪ੍ਰਾਪਤੀ ਨਾਲ ਹੀ ਵਿਕਾਰਾਂ ਤੋਂ ਬਚ ਸਕੀਦਾ ਹੈ, ਤੇਰੇ ਗੁਣਾਂ ਨਾਲ ਹੀ ਮਨੁੱਖਾਂ ਦੀ ਹਉਮੈ ਦੂਰ ਹੋ ਸਕਦੀ ਹੈ। ਇਸੇ ਤਰ੍ਹਾਂ ਮਾਰੂ ਰਾਗ ਵਿੱਚ ਪਾਤਸ਼ਾਹ ਜੀ ਫਰਮਾਉਂਦੇ ਹਨ, ਜਮਦੂਤ ਤਿਸ ਨਿਕਟ ਨ ਆਵੈ, ਸਾਧ ਸੰਗ ਹਰ ਕੀਰਤਨ ਗਾਵੈ, ਸਗਲ ਮਨੋਰਥ ਤਾਂ ਕੇ ਪੂਰਨ, ਜੋ ਸਰਵਨੀ ਪ੍ਰਭ ਕਾ ਜਸ ਸੁਣਾ। ਵਿਚਾਰ ਅਧੀਨ ਸ਼ਬਦ ਦੀ ਰਹਾਉ ਵਾਲੀ ਪੰਕਤੀ ਵਿੱਚ ਸਤਿਗੁਰੂ ਬਖਸ਼ਿਸ਼ ਕਰਦਿਆਂ ਫਰਮਾਉਂਦੇ ਹਨ, ਨਿਰਖੋ ਤੁਮਰੀ ਔਰ ਹਰ ਨੀਤ, ਮੁਰਾਰ ਸਹਾਏ ਹੋਹ ਦਾਸ ਕੋ, ਕਰ ਗਹਿ ਉਧਰੋਂ ਮੀਤ। ਪ੍ਰਭੂ ਪਰਮਾਤਮਾ ਅੱਗੇ ਬੇਨਤੀ ਕਰਦਿਆਂ ਸਤਿਗੁਰੂ ਜੀ ਆਖਦੇ ਹਨ, ਹੇ ਮੁਰਾਰੀ, ਹੇ ਹਰੀ, ਹੇ ਪ੍ਰਭੂ, ਮੈਂ ਹਮੇਸ਼ਾ ਸਦਾ ਵਾਸਤੇ ਤੇਰੇ ਵੱਲ ਤੇਰੀ ਸਹਾਇਤਾ ਪ੍ਰਾਪਤ ਕਰਨ ਲਈ ਤੱਕਦਾ ਰਹਿੰਦਾ ਹਾਂ। ਹੇ ਮੇਰੇ ਪਿਆਰੇ ਮਿੱਤਰ ਪ੍ਰਭੂ, ਆਪਣੇ ਪਿਆਰੇ ਸੇਵਕ ਦਾ ਹੱਥ ਫੜ ਕੇ ਇਸ ਨੂੰ ਬਚਾ ਲੈ, ਆਪਣੇ ਦਾਸ ਦੇ ਵਾਸਤੇ ਮਦਦਗਾਰ ਬਣ ਕੇ ਸਹਾਇਤਾ ਕਰ। ਗੁਜਰੀ ਰਾਗ ਵਿੱਚ ਗੁਰੂ ਪਾਤਸ਼ਾਹ ਜੀ ਇਸੇ ਤਰ੍ਹਾਂ ਫਰਮਾਉਂਦੇ ਹਨ, ਕਰ ਕਿਰਪਾ ਆਪਣਾ ਦਰਸ ਦੀਜੈ, ਜਸ ਗਾਵੋ ਨਿਸ ਅਰ ਭੋਰ, ਕੇਸ ਸੰਗ ਦਾਸ ਪਗ ਝਾਰੋਂ, ਇਹ ਮਨੋਰਥ ਮੋਰ। ਠਾਕੁਰ ਤੁਝ ਬਿਨ ਬੀਆ ਨ ਹੋਰ, ਚਿਤ ਚਿਤਵੋ ਹਰ ਰਸਨ ਅਰਾਧੋਂ, ਨਿਰਖੋਂ ਤੁਮਰੀ ਔਰ, ਦਿਆਲ ਪੁਰਖ ਸਰਬ ਕੇ ਠਾਕਰ, ਬਿਨੋ ਕਰੂੰ ਕਰ ਜੋਰ, ਨਾਮ ਜਪੈ ਨਾਨਕ ਦਾਸ ਤੁਮਰੋ, ਉਦਰਸ ਆਖੀ ਫੋਰ। ਹੇ ਮੇਰੇ ਪ੍ਰਭੂ ਪਿਤਾ ਮਾਲਕ, ਤੈਥੋਂ ਬਿਨਾ ਮੇਰਾ ਕੋਈ ਹੋਰ ਆਸਰਾ ਨਹੀਂ ਹੈ। ਹੇ ਸੱਚੇ ਪਿਤਾ, ਮੈਂ ਆਪਣੇ ਚਿੱਤ ਵਿੱਚ ਤੁਹਾਡੇ ਹੀ ਗੁਣਾਂ ਨੂੰ ਯਾਦ ਕਰਦਾ ਰਹਿੰਦਾ ਹਾਂ, ਜੀਵ ਨਾਲ ਵੀ ਹੇ ਪ੍ਰਭੂ ਤੇਰੀ ਆਰਾਧਨਾ ਕਰਦਾ ਰਹਿੰਦਾ ਹਾਂ, ਅਤੇ ਸਦਾ ਸਹਾਇਤਾ ਲਈ ਤੇਰੇ ਵੱਲ ਹੀ ਤੱਕਦਾ ਰਹਿੰਦਾ ਹਾਂ। ਹੇ ਮੇਰੇ ਮਾਲਕ, ਮਿਹਰ ਕਰ, ਮੈਨੂੰ ਆਪਣੇ ਗਲ ਨਾਲ ਲਾ ਲੈ, ਮੈਨੂੰ ਦਰਸ਼ਨ ਦੇ, ਮੈਂ ਦਿਨ ਰਾਤੀ ਤੇਰੀ ਸਿਫਤ ਸਲਾਹ ਦਾ ਗੀਤ ਗਾਉਂਦਾ ਰਹਾਂ, ਮੈਂ ਆਪਣੇ ਕੇਸਾਂ ਨਾਲ ਤੇਰੇ ਸੇਵਕਾਂ ਦੇ ਪੈਰ ਝਾੜਦਾ ਰਹਾਂ, ਬਸ ਇਹੀ ਮੇਰੇ ਮਨ ਦੀ ਤਾਂਗ ਹੈ। ਹੇ ਦਇਆਵਾਨ ਪ੍ਰਭੂ ਪਿਤਾ ਜੀ, ਹੇ ਦਇਆ ਦੇ ਘਰ, ਹੇ ਸਰਬ ਵਿਆਪਕ, ਹੇ ਸਭਨਾ ਦੇ ਮਾਲਕ, ਮੈਂ ਦੋਵੇਂ ਹੱਥ ਜੋੜ ਕੇ ਤੇਰੇ ਅੱਗੇ ਬੇਨਤੀ ਕਰਦਾ ਹਾਂ, ਮਿਹਰ ਕਰ, ਤੇਰਾ ਸੱਚਾ ਦਾਸ ਹਮੇਸ਼ਾ ਲਈ ਸਦਾ ਤੇਰਾ ਹੀ ਨਾਮ ਜਪਦਾ ਰਹੇ। ਜੋ ਮਨੁੱਖ ਪ੍ਰਭੂ ਦਾ ਗੁਣਾ ਰੂਪੀ ਨਾਮ ਜਪਦਾ ਰਹੇਗਾ, ਉਹ ਅੱਖ ਚਮਕਣ ਜਿੰਨੇ ਸਮੇਂ ਵਿੱਚ

0: ਸੰਸਾਰ ਸਮੁੰਦਰ ਵਿੱਚੋਂ ਬਚ ਨਿਕਲੇਗਾ। ਵਿਚਾਰ ਅਧੀਨ ਸ਼ਬਦ ਦੀਆਂ ਅੰਤਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਜੀ ਫਰਮਾਉਂਦੇ ਹਨ, ਸੁਣੀ ਬੇਨਤੀ ਠਾਕੁਰ ਮੇਰੈ ਖਸਮਾ ਨਾ ਕਰਿ ਆਪ, ਨਾਨਕ ਆਨੰਦ ਭਏ ਦੁੱਖ ਭਾਗੇ ਸਦਾ ਸਦਾ ਹਰ ਜਾਪ। ਹੇ ਭਾਈ, ਮੇਰੇ ਮਾਲਕ ਪ੍ਰਭੂ ਨੇ ਖਸਮਾਂ ਵਾਲਾ ਫਰਜ਼ ਪੂਰਾ ਕਰ ਦਿੱਤਾ ਹੈ, ਕਿਉਂਕਿ ਪ੍ਰਭੂ ਮਾਲਕ ਦਇਆ ਦਾ ਘਰ ਹਮੇਸ਼ਾ ਹੀ ਗੁਣਾ ਰੂਪੀ ਕਿਰਪਾ ਦੀ ਵਰਖਾ ਕਰਦੇ ਰਹਿੰਦੇ ਹਨ। ਹਰ ਮਨੁੱਖ ਨੂੰ ਆਪਣੀ ਮੱਤ 'ਤੇ ਪਈ ਹੋਈ ਅਗਿਆਨਤਾ ਦੀ ਛਤਰੀ ਲਾ ਕੇ ਪ੍ਰਭੂ ਦੀਆਂ ਬਖਸ਼ਿਸ਼ਾਂ ਕਿਰਪਾ ਦਾ ਆਨੰਦ ਮਾਨਣਾ ਚਾਹੀਦਾ, ਕਿਉਂਕਿ ਜਿਸ ਮਨੁੱਖ ਦੀ ਬੇਨਤੀ ਪ੍ਰਭੂ ਨੇ ਆਪ ਸੁਣ ਲਈ, ਉਹ ਸਦਾ ਹੀ ਨਾਮ ਜਪ ਜਪ ਕੇ ਗੁਣਾਂ ਦਾ ਗਿਆਨ ਹਾਸਲ ਕਰਕੇ ਆਤਮਕ ਆਨੰਦ ਹਾਸਲ ਕਰ ਲੈਂਦਾ ਹੈ ਅਤੇ ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਗੁਰੂ ਪਾਤਸ਼ਾਹ ਜੀ 60 ਰਾਗ ਵਿੱਚ ਹੁਕਮ ਕਰਦਿਆਂ ਬਖਸ਼ਿਸ਼ ਕਰਦੇ ਹਨ, ਸੁਣੋ ਬੇਨੰਤੀ ਠਾਕੁਰ ਮੇਰੇ, ਜੀ ਜੰਤ ਤੇਰੇ ਧਾਰੇ, ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਨ ਹਾਰੇ, ਪ੍ਰਭ ਜੀਓ ਖਸਮਾਨਾ ਕਰ ਪਿਆਰੇ, ਬੁਰੇ ਭਲੇ ਹਮ ਥਾਰੇ, ਸੁਣੀ ਪੁਕਾਰ ਸਮਰੱਥ ਸੁਆਮੀ ਬੰਧਨ ਕਾਟ ਸਵਾਰੇ, ਪਹਿਰ ਸਿਰ ਪਾਓ ਸੇਵਕ ਜਨ ਮੇਲੇ, ਨਾਨਕ ਪ੍ਰਗਟ ਪਹਾਰੈ। ਹੇ ਪਿਆਰੇ ਪ੍ਰਭੂ ਜੀ, ਸਭ ਕੁਝ ਕਰ ਸਕਣ ਵਾਲੇ ਪਰਮਾਤਮਾ ਜੀਓ, ਮੇਰੀ ਬੇਨਤੀ ਸੁਣੋ। ਸਾਰੇ ਵੱਡੇ ਛੋਟੇ ਜੀਵ ਤੇਰੇ ਹੀ ਆਸਰੇ ਚੱਲਦੇ ਹਨ, ਅਸੀਂ ਸਾਰੇ ਹੀ ਤੇਰੀ ਸ਼ਰਨ ਜੋਗੇ ਹਾਂ, ਕਿਉਂਕਿ ਹੇ ਪਿਆਰੇ ਪ੍ਰਭੂ ਜੀ, ਤੂੰ ਸਾਡਾ ਖਸਮ ਹੈ, ਤੂੰ ਆਪਣਾ ਖਸਮਾਂ ਵਾਲਾ ਫਰਜ਼ ਹਮੇਸ਼ਾ ਨਿਭਾਉਂਦਾ ਰਹਿੰਦਾ ਹੈ ਅਤੇ ਸਾਡੇ ਵਰਗਿਆਂ ਦੇ ਬੰਧਨ ਕੱਟਦਾ ਰਹਿੰਦਾ ਹੈ।
1: ਦੂਤ ਦੁਸ਼ਮਨ ਸਭ ਤੁਝ ਤੇ ਨਿਵਰ ਹੈ, ਪ੍ਰਗਟ ਪ੍ਰਤਾਪ ਤੁਮਹਾਰਾ, ਜੋ ਜੋ ਤੇਰੇ ਭਗਤ ਦੁਖਾਏ, ਉਹ ਤਤਕਾਲ ਤੁਮ ਮਾਰਾ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਗੁਰਸੇਵਕ ਸਿੰਘ। ਭਗਤ ਤੇ ਅਕਾਲ ਪੁਰਖ ਪ੍ਰਭੂ, ਤਿਨ੍ਹਾਂ ਵਿੱਚ ਕੋਈ ਭੇਦ ਨਹੀਂ ਹੁੰਦਾ, ਜਿਵੇਂ ਸੋਨਾ ਤੇ ਸੋਨੇ ਤੋਂ ਬਣੇ ਹੋਏ ਗਹਿਣੇ, ਜਿਵੇਂ ਸਾਗਰ ਤੇ ਉਸ ਦੀਆਂ ਤਰੰਗਾਂ ਦਰਮਿਆਨ ਵੀ ਕੋਈ ਭੇਦ ਨਹੀਂ ਹੁੰਦਾ। ਗੱਲ ਕੀ, ਪ੍ਰਭੂ ਆਪ ਹੀ ਭਗਤਾਂ ਦੇ ਵਸ ਵਿੱਚ ਆ ਜਾਂਦਾ ਹੈ ਤੇ ਭਗਤਾਂ ਨੂੰ ਉਸ ਪ੍ਰਭੂ ਤੇ ਹੀ ਮਾਣ ਹੁੰਦਾ ਹੈ। ਸਭ ਕੋ ਤੇਰੇ ਵਸ, ਅਗਮ ਅਗੋਚਰਾ, ਤੂੰ ਭਗਤਾ ਕੈ ਵਸ, ਭਗਤਾ ਤਾਣ ਤੇਰਾ। ਇਸ ਸ਼ਬਦ ਦਾ ਗਾਇਨ ਕੀਤਾ ਹੈ ਭਾਈ ਕਮਲਜੀਤ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਨੇ।

ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਹੁਣੇ ਤੁਸੀਂ ਸਰਵਣ ਕਰ ਰਹੇ ਸੀ ਗੁਰਬਾਣੀ ਵਿਚਾਰ। ਤੜਕੇ ਦੇ 3:30 ਹੋ ਰਹੇ ਨੇ। ਆਓ ਸਰਵਣ ਕਰਦੇ ਹਾਂ ਭਜਨ ਭਗਤੀ ਸੰਗੀਤ।

ਡੀਟੀਐਸ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਇਸ ਵੇਲੇ ਤੜਕੇ ਦੇ 4 ਵੱਜ ਚੁੱਕੇ ਨੇ। ਹੁਣ ਤੁਹਾਨੂੰ ਲੈ ਚੱਲਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਸਤਨਾਮ।

सवैये।

அங்க பாஸ்கம் தரியா சோய் நாம அஷால்

भागता है।

ਤਿਤ ਨਾਮ ਲਾਗ ਤੇ ਤੀਸ ਧਿਆਵੇ ਜਤੀ ਤਪੀਸਰ ਮਨ ਵਸਿਆ ਸੋਈ ਨਾਮ ਸਿਮਰ ਗੰਗੇ ਪਤਾਮੇ ਚਰਨ ਚਿਤ ਅੰਮ੍ਰਿਤ ਰਸਿਆ ਤਿਤ ਨਾਮ ਗੁਰੂ ਗੰਭੀਰ ਗਰੂ ਮਤ ਸਤਕਰ ਸੰਗਤ ਉਦਰਿਆ ਸੋਈ ਨਾਮ ਅਛਲ ਭਗਤੇ ਪਵਤਾਰਨ

ਪੁੱਬ ਦੇਸ਼ ਪਛਮ ਜਸ ਭਾਖੇ ਜਨਮ ਤਾਂ ਇਹ ਸਕਿਆਥ ਚਿਤ ਨਾਮ ਹਰ ਹਿਰਦੇ ਨਿਵਾਸੇ ਸੁਰ ਨਰ ਗਣ ਗੰਧਰਵ ਛੇ ਦਰਸ਼ਨ ਅਸਾਸੇ ਭਲੋ ਪ੍ਰਸਿੱਧ ਤੇ ਜੋ ਤਨੋ ਕਲ ਜੋੜ ਕਰ ਧਿਆਏ ਓ ਸੋਈ ਨਾਮ ਭਗਤ ਪਵਜਲ ਹਰਨ ਗੁਰ

ਨਾਮ ਤਿਹਾਵੇਂ ਦੇਵ ਤੇਤੀਸ ਅਰ ਸਾਧਕ ਸਿੱਧ ਨਾਰ ਨਾਮ ਖੰਡ ਬ੍ਰਹਿਮੰਡ ਤਾਰੇ ਜਹ ਨਾਮ ਸਮਾਧ।

ਹਰਖ ਸੋਗ ਸਮ ਕਰ ਸਹਾਰੇ। ਨਾਮ ਸਿਰੋ ਮਨ ਸਰਵ ਮੈਂ ਭਗਤ ਰਹੇ ਲਿਵਤਾਰ, ਸੋਈ ਨਾਮ ਪਦਾਰਥ ਅਮਰ ਗੁਰ ਤੁਸ ਦਿਓ ਕਰਤਾਰ। ਨਾਮ ਸਿਰੋ ਮਨ ਸਰਵ ਮੈਂ

0: ਸਤਿਗੁਰੂ ਸੇਵ ਸੁਖ ਪਾਇਓ, ਅਮਰ ਗੁਰ ਕੀਤੋ ਜੋਗ। ਨਾਮ ਨਾਵਣ ਨਾਮ ਰਸ ਖਾਨ, ਅਰ ਭੋਜਨ ਨਾਮ ਰਸ ਸਦਾ ਚਾਹੇ ਮੁਖ ਮਿਸ਼ਟ ਬਾਣੀ। ਧੰਨ ਸਤਿਗੁਰੂ ਸੇਵਿਓ, ਜਿਸ ਪਸਾਇਗਤ ਗਮ ਜਾਣੀ। ਕੁੱਲ ਸਮੂਹ ਸਮੁੰਦਰੇ ਪਾਇਓ ਨਾਮ ਨਿਵਾਸ, ਸਕਿਆਥ ਜਨਮ ਕਾ ਲੁਚਰੈ, ਗੁਰ ਪਰਸਿਓ ਅਮਰ ਪ੍ਰਗਾਸ।
1: ਬਾਰਿਸ਼ ਕਰਦਾ ਹੈ ਨੇ ਸਿੱਧ ਸਨ ਮੁਖ ਮੁਖ ਜੋਵੇ, ਰਿੱਦ ਵਸੈ ਬਵਾਂਗ ਜੋ ਤੀਨ ਲੋਕਾਂਤਰ ਮੋਹੈ। ਹਿਰਦੈ ਵਸੈ ਕਹਿਓ ਸੋਈ ਰਸਤ ਨਹੀਂ ਜਾਤੋ, ਮੁਖੋਂ ਭਗਤ ਉਚਰੈ ਅਮਰ ਗੁਰ ਇਤਰੰਗ ਰਾਤੋ। ਮਸਤਕ ਨਿਸ਼ਾਨ ਸੱਚੋ ਕਰਮ ਕਲ ਜੋੜ ਕਰ ਤਿਆਯੋ, ਮਸਤਕ ਨਿਸ਼ਾਨ ਸੱਚੋ ਕਰਮ ਕਲ ਜੋੜ ਕਰ ਤਿਆਯੋ। ਪਰਸਿਓ ਗੁਰੂ ਸਤਗੁਰ ਤਿਲਕ ਸਰਬ ਇੱਛ ਤਿਨ ਪਾਇਓ।
2: ਚਰਨ ਤਪਰ ਸਿੱਕੇ ਹੱਥ, ਚਰਨ ਗੁਰ ਅਮਰ ਪਵਲਰੈ। ਹੱਥ ਤਪਰ ਸਿੱਕੇ ਹੱਥ, ਹੱਥ ਲਗੈ ਗੁਰ ਅਮਰ ਪੈ। ਜੀ ਤਪਰ ਸਿੱਕੇ ਹੱਥ, ਜੀ ਗੁਰ ਅਮਰ ਭਨੀਜੈ। ਨੈਣ ਤਪਰ ਸਿੱਕੇ ਹੱਥ, ਨਾਇਣ ਗੁਰ ਅਮਰ ਪਖੀਜੈ। ਸਰਵਨ ਤਪਰ ਸਿੱਕੇ ਹੱਥ, ਸਰਵਨ ਗੁਰ ਅਮਰ ਸੁਨੀਜੈ। ਸਿੱਕਿਆ ਸੋਹੀਓ ਜਿਤ ਹੀ ਬਸਾ, ਗੁਰ ਅਮਰ ਦਾਸ ਨਿਜ ਜਗਤ ਪਿਤ। ਸਿੱਕਿਆ ਸੋ ਸਿਰ ਜਾਲਪ ਭਰੈ, ਜੋ ਸਿਰ ਨਿਵੈ ਗੁਰ ਅਮਰ ਨਿਤ।

ਤੈਂ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ ਨੈਣ ਬੈਣ ਮੋਹੇ ਇੱਕ ਇੱਕ ਦੋਏ ਠਾਏ ਨਾ ਜਾਣਿਓ ਸੁਪਨ ਇੱਕ ਪਰਤਖ ਇੱਕ ਇੱਕ

0: ਅਰ ਪੰਜ ਸਿੱਧ ਤੈ ਤੀਸ ਨਾ ਖੀਨੋ ਇੱਕੋ ਜੇ ਲੱਖ ਲੱਖੋਂ ਅਲੱਖ ਹੈ ਇੱਕੋ ਜੇ ਲੱਖ ਲੱਖੋਂ ਅਲੱਖ ਹੈ ਇੱਕ ਇੱਕ ਕਰ ਵਰਨਿਓ ਗੁਰੇ ਅਮਰਦਾਸ ਜਲ ਪਣੈ ਤੂੰ ਇੱਕ ਲੋੜ ਹੈ ਇੱਕ ਮੰਨਿਓ
1: ਸ੍ਰੀ ਗੁਰੂ ਸਾਹਿਬ ਸਭ ਉੱਪਰ ਕਰੀ ਕਿਰਪਾ ਸਤਿਯੁਗ ਜਿਨ ਧਰੂਪਰ ਸ੍ਰੀ ਪ੍ਰਹਿਲਾਦ ਭਗਤ ਉਧਰਿਯੰ ਹਸਤ ਕਮਲ ਮਾਥੇ ਪਰ ਧਰਿਯੰ ਅਲੱਖ ਰੂਪ ਜੀ ਲਖਿਆ ਨਾ ਜਾਈ ਸਾਧਿਕ ਸਿੱਧ ਸਗਲ ਸਰਣਾਈ ਗੁਰਕੇ ਬਚਨ ਸਤ ਜੀ ਧਾਰੋ ਮਾਨਸ ਜਨਮ ਦੇਹ ਨਿਸਤਾਰੋ ਗੁਰਜਹਾਜ ਖੇਵਟ ਗੁਰੂ ਗੁਰਬਿਨ ਤਰਿਆ ਨਾ ਕੋਏ ਗੁਰਪ੍ਰਸਾਦ ਪ੍ਰਭ ਪਾਈਐ ਗੁਰਬਿਨ ਮੁਕਤ ਨ ਹੋਏ ਗੁਰ ਨਾਨਕ ਨਿਕਟ ਬਸੈ ਬਨਵਾਰੀ ਤਿਨ ਲਹਿਣਾ ਥਾਪ ਜੋਤ ਜਗ ਧਾਰੀ ਲਹਿਣੈ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕੋ ਦੀਆ ਤਿਨ ਸ੍ਰੀ ਰਾਮ ਦਾਸ ਸੋਢੀ ਥਿਰ ਥਪਿਓ ਹਰ ਕਾ ਨਾਮ ਅਖੈ ਨਿਧ ਅਪਿਓ ਅਪਿਓ ਹਰ ਨਾਮ ਅਖੈ ਨਿਧ ਚੌਹਯੁਗ ਗੁਰ ਸੇਵਾ ਕਰ ਫਲ ਨਹੀਂ ਬੰਦੇ ਜੋ ਚਰਨ ਸਰਨ ਸੁਖ ਪਾਵੈ ਪਰਮਾਨੰਦ ਗੁਰਮੁਖ ਕਹੀਅੰ ਪਰਤਖ ਦੇਹ ਪਾਰ ਬ੍ਰਹਮ ਸਵਾਮੀ ਆਦ ਰੂਪ ਪੋਖਣ ਪਰਣੰ

0: ਗੁਰ ਅਮਰਦਾਸ ਪਰਸਿਆ ਉਹਮ ਪਾਤਕ ਬੇਨਾਸਾ। ਗੁਰ ਅਮਰਦਾਸ ਪਰਸਿਆ ਸਿੱਧ ਸਾਧਕ ਆਸਾਸਾ। ਗੁਰ ਅਮਰਦਾਸ ਪਰਸਿਆ ਧਿਆਨ ਲਹੇ ਭਉ ਮੁਕੈ। ਗੁਰ ਅਮਰਦਾਸ ਪਰਸਿਆ ਅਭਉ ਲੱਭੇ ਗਉ ਚੁਕੈ। ਇੱਕ ਬਿਨ ਦੋ ਗੁਣ ਜੋ ਤੋ ਰਹੇ ਜਾਸ ਮੰਤਰ ਮਾਨਵੈ ਲਹੈ। ਜਾਲ ਪਾਪ ਦਾਰਥ ਇਤੜੈ ਗੁਰ ਅਮਰਦਾਸ ਡਿੱਠ ਹੈ ਮਿਲੈ।
1: ਚਿਤ ਚਿਤਵੋ ਅਰਦਾਸ ਕਹੂੰ ਪਰ ਕਹਿ ਵੀ ਨਾ ਸਕੂੰ। ਸਰਬ ਚਿੰਤ ਤੁਝ ਪਾਸ ਸਾਧ ਸੰਗਤ ਹੋਂ ਤੱਕੋਂ। ਤੇਰੇ ਹੁਕਮ ਪਵੇ ਨੀਸਾਨ ਤੋਂ ਕਰੋ ਸਾਹਿਬ ਕੀ ਸੇਵਾ। ਜਬ ਗੁਰ ਦੇਖੇ ਸੁਭ ਦਿਸ਼ਟ

ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ, ਤ੍ਰੇਤੈ ਤੈ ਮਾਣਿਓ ਰਾਮ ਰਘੁਵੰਸ ਕਹਾਇਓ, ਦੁਆਪਰ ਕਿਸਨ ਮੁਰਾਰ ਕੰਸ ਕਿਰਤਾਰਥ ਕੀਓ, ਉਗਰ ਸੈ

ਕਹਿ ਅੰਮ੍ਰਿਤ ਚਾਟ ਬਿਖੈ ਬਿਖਾਈ ਮਾਇਆ ਮੋਹ ਪਰਮ ਪੈ ਭੁਲੇ ਸੁਤ ਦਾਰਾ ਸਿਉ ਪ੍ਰੀਤ ਲਗ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ

ससहज सुभाय, दर्शन परसे गुरु के, जन्म मरण दुख जाय, होवे सिफत।

ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਸਜਣ ਸੱਚਾ ਪਾਤਸ਼ਾਹ ਸਿਰ ਸਾਹਾਂਦ ਜਿਸ ਪਾਸ ਬੈਠਿਆਂ ਸੋਹੀ ਐ ਸਭਨਾ ਦਾ ਵਿਸਾਹੁ ਸਜਣ ਸੱਚਾ ਪਾਤਸ਼ਾਹ ਸਿਰ ਸਾਹਾਂਦ ਜਿਸ ਪਾਸ ਬੈਠਿਆਂ ਸੋਹੀ ਐ ਸਭਨਾ ਦਾ ਵਿਸਾਹੁ ਸਤਨਾਮ।

ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੁਖ ਨਾਮ ਹਰ ਸੋਭਨ, ਚਿੰਤਾ ਲਾਹੇ ਹਮਾਰੀ।

अवर न सूज दूज

ਕਟੈ ਹੈ, ਹਮ ਨਿਰਗੁਣ ਲਿਹੋ ਉਬਾਰੀ। ਸਾਧ ਬਖਸਿੰਦ ਸਦਾ ਮਿਹਰਬਾਨ, ਸਭਨਾ ਦੇ ਆਧਾਰੀ। ਨਾਨਕ ਦਾਸ ਸੰਤ ਪਾਛੈ ਪਰਿਉ, ਰਾਖ ਲਿਹੋ ਇਹ ਬਾਰੀ। ਸਾਧ ਬਖਸਿੰਦ ਸਦਾ ਮਿਹਰਬਾਨ, ਸਭਨਾ ਦੇ ਆਧਾਰੀ। ਨਾਨਕ ਦਾਸ ਸੰਤ ਪਾਛੈ ਪਰਿਉ,

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਢੋਡੀ ਮਹੱਲਾ ਪੰਜਵਾਂ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ

0: ਕਾ ਕੁੜ ਗਿਰਥਵਾਹ ਮਹੱਲਾ ਪਹਿਲਾ।
1: ਸ਼ਾਮ ਕਹੇ ਸੇ ਤੰਬਰ ਸੁਆਮੀ, ਸੱਚ ਮੈਂ ਅੱਛੇ ਸਾਚ ਰਹੇ, ਸਭ ਕੋ ਸਾਚ ਸਮਾਵੇ ਰਿਗ ਕਰੇ ਆ ਪ੍ਰਭੂਰ। ਰਾਮ ਨਾਮ ਦੇਵਾ ਮੈਂ ਸੂਰ, ਨਾਇਲੇ ਪ੍ਰਾਛਿਤ ਜਾਹੇ, ਨਾਨਕ ਤਉ ਮੁਖ ਅੰਤਰ ਪਾਹੇ। ਜੁਜ ਮੈਂ ਜੋਰ ਸ਼ਲੀ ਚੰਦਰਾਵਲ, ਕਾਨ ਕ੍ਰਿਸ਼ਨ ਜਾਦੂ ਪਹਿਆ, ਪਾਰ ਜਾਤ ਗੋਪੀ ਲੈ ਆਇਆ, ਬਿੰਦਰਾਬਨ ਮੈਂ ਰੰਗ ਕੀਆ, ਕਲ ਮੈਂ ਬੇਦ ਥਰਮਣ ਹੋਆ, ਨਾ ਖੁਦਾਈ ਅਲੋਹ ਪਹਿਆ।

ਤਰਫ ਦੇ ਗਿਆਨ ਅੰਜਨ ਦੀਆ ਨੇਤਰੀ ਜਗ ਨਿਹਾਲਿਆ।

ਪੜ ਪੁਸਤਕ ਸੰਧਿਆ ਵਾਦੰ ਸਿਲ ਪੂਜ ਸਬਗਲ ਸਮਾਧੰ ਮੁਖ ਝੂਠ ਵਿਭੁਖਨ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਿਲਾਟੰ ਦੋ ਧੋਤੀ ਵਸਤਰ ਕੋ ਪਾਟੰ ਜੇ ਜਾਣ ਸਬ੍ਰਹਮ ਕਰਮੰ ਸਭ ਫੋ ਕੁਟ ਨਿਸ਼ਚੋ ਕਰਮੰ ਕਹੋ ਨਾਨਕ ਨਿਸ਼ਚ ਤਿਹਾਵੈ।

ਭਾਵਨਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀ ਮਨ ਭਾਵ ਦੇ ਰਹਿ ਭੀੜੇ ਅੱਗੇ ਜਾਵਣਾ, ਨੰਗਾ ਦੁੱਧ ਚੱਲਿਆ ਤਾਂ ਦਿਸੇ ਖਰਾ ਡਰਾਵਣਾ,

ਦੀਆਂ 40 ਮੁਕਤੀਆਂ। ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਠ ਕੀਤਾ। ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ

ਸੀਸ ਦਿੱਤੇ। ਬੰਧ ਬੰਧ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ।

ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਪਰੋਸਾ ਨਾਮਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ। ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ।

ਚੋਰੀਆਂ ਲਖ ਜ਼ਾਰੀਆਂ ਲਖ ਕੂੜੀਆਂ ਲਗਾ ਲਖ ਠੱਗੀਆਂ ਪਹਿਨਾ ਮੀਆਂ ਰਾਤ ਤਨਸ ਜੀ ਨਾਲ ਤੱਗ ਕਪਾਹੋਂ ਕੱਤੀਆਂ ਬਹਮਨ ਵਟਿਆ।

ਸਾਹਿਬ ਹੋਏ ਦਿਆਲ, ਕਿਰਪਾ ਕਰੇ ਤਾਂ ਸਾਈ ਕਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ, ਹੁਕਮ ਮੰਨੇ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਖਸਮੇ ਭਾਵੇ ਸੋ ਕਰੇ ਮਨ ਹੋ ਚਿੰਦਿਆ, ਸੋ ਫਲ ਪਾਏ ਸੀ ਤਾਂ ਦਰਗਹਿ ਪੈਂਦਾ ਜਾਏ ਸੀ ਤਾਂ ਦਰਗਹਿ

0: ਭਿੱਖ ਨਾ ਪਾਇਦਾ, ਭਿੱਖ ਨਾ ਪਾਇਦਾ, ਭਿੱਖ ਨਾ ਪਾਇਦਾ,
1: ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇਦਾ, ਵੱਡ ਹੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੇ ਲਾਇਦਾ, ਨਦਰੂ ਪੱਠੀ ਜੇ ਕਰੇ ਸੁਲਤਾਨਾ ਕਾਬ ਕਰਾਇਦਾ।

ਭੈ ਅਵੈ ਵਿਸਾਦ। ਕੂੜੀ ਦਾਸ ਕੂੜਾ ਵਾਪਾਰ, ਕੂੜ ਬੋਲ ਕਰੇ ਆਹਾਰ, ਸ਼ਰਮ ਤਰਮ ਕਾ ਡੇਰਾ ਦੂਰ, ਨਾਨਕ ਕੂੜ ਰਹਿਆ ਭਰਪੂਰ, ਮੱਥੇ ਟਿੱਕਾ ਤਿੜ ਧੋਤੀ ਕਖਾਈ, ਹੱਥ ਛੁਰੀ ਜਗਤ ਕਸਾਈ, ਨੀਲ ਵਸਤਰ ਪੈਰ ਵੈ ਪ੍ਰਮਾਣ, ਮਲੇਸ ਤਹਲੇ ਪੁਜੇ ਪੁਰਾਣ, ਆਪਾਖਿਆ ਕਾ ਕੁੱਠਾ ਬੱਕਰਾ ਖਾਣਾ, ਚੁੱਕੇ ਪਰ ਕਿਸੇ ਨਾ ਜਾਣਾ, ਦੇਖੇ ਚੌਂਕਾ ਕੱਢੀ ਕਾਰ, ਉਪਰਾਏ ਬੈਠੇ ਕੁੜਿਆਰ, ਮਤ ਪਿੱਟੈ ਵੇ ਮਤ ਪਿੱਟੈ, ਇਹੋ ਅੰਨ ਅਸਾਡਾ ਫਿੱਟੈ, ਤਨ ਫਿੱਟੈ ਫਿੜ ਕਰੇ ਨੂੰ, ਮੰਜ ਉੱਠੈ ਚੁਲੀ ਪਰੇਨ, ਕਹੋ ਨਾਨਕ ਸੱਚ ਧਿਆਈਐ, ਸੁੱਚ ਹੋਵੇ ਤਾਂ ਸੱਚ ਪਾਈਏ, ਪੌੜੀ ਚਿੱਤੈ ਅੰਦਰ।

0: Jovan Haria, Jovan Haria, Jovan Haria.
1: ਮੰਡਮਾੜੀਆਂ ਲੈ ਬੈਠੇ ਕਰ ਪਸਾਰਿਆ ਚੀਤ ਕਰ ਮਨ ਭਾਵ ਦੇ ਹਰ ਬੁੱਝ ਨਾ ਹੀ ਹਾਰਿਆ ਕਰ ਫਰਮਾਇਸ਼ ਖਾਇਆ ਵੇਖ ਮਿਲਤ ਮਨ ਸਾਰਿਆ ਜਰ ਆਈ ਜੋ ਮਨਹਾਰ।

ਪੰਡੋ ਹੋਵੇ ਦੋਸਤੀ ਪੰਡੋ ਚਲੇ ਰਾਹ ਪੰਡ ਮੂਆ ਪੰਡ ਪਾਲੀਏ ਪੰਡ ਹੋਵੇ ਬੰਧਾਨ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ ਪੰਡੋ ਹੀ ਪੰਡ ਪੁਜੈ ਪੰਡੈ ਬਾਜ ਨਾ ਕੋਏ ਨਾਨਕ ਪੰਡੈ ਬਾਹਰਾ ਏਕੋ ਸੱਚਾ ਸੋਏ ਜਿਤ ਮੁਖਸ ਦਾ ਸਲਾਹੀਏ ਭਗਰਤੀ ਚਾਰ ਨਾਨਕ ਤੇ ਮੁਖ ਉਜਲੇ ਤੇ ਸੱਚੇ ਦਰਬਾਰ।